ਜਦੋਂ ਇਹ 14 ਸਾਲ ਟੱਪੂਗੀ ਤਾਂ ਫਿਰ ਇਹ ਉਨੀ ਹੀ ਮਨਹੂਸ ਹੋਊਗੀ ਜਿੰਨੀ ਇਹ ਪਹਿਲਾਂ ਭਾਗਾਂ ਵਾਲੀ ਸੀ। ਸੋ ਮੇਰੀ ਮੰਨੋ ਤੇ ਇਹਨੂੰ ਇਸ ਪਿੰਡ ਦੇ ਵਿੱਚੋਂ ਕੱਢ ਦਿਓ, ਨਹੀਂ ਤਾਂ ਇਸ ਇਲਾਕੇ ਦਾ, ਇਸ ਪਿੰਡ ਦਾ ਹੁਣ ਓਨਾ ਹੀ ਵੱਧ ਨੁਕਸਾਨ ਹੋਊਗਾ ਜਿੰਨਾ ਤੁਸੀਂ ਮੰਨਦੇ ਸੀ ਫਾਇਦਾ ਹੋ ਰਿਹਾ। ਕਈਆਂ ਦੇ ਮੰਨਣ ਦੇ ਵਿੱਚ ਨਾ ਆਈ ਅਤੇ ਕਈਆਂ ਦੇ ਵਿੱਚ ਆ ਗਈ, ਪਰ ਕਹਿੰਦੇ ਨੇ ਜਦੋਂ ਇੱਕ ਵਾਰੀ ਗੱਲ ਤੁਹਾਡੇ ਦਿਮਾਗ ਦੇ ਵਿੱਚ ਪੈ ਜੇ ਤਾਂ ਫਿਰ ਤੁਸੀਂ ਹਰ ਇੱਕ ਗੱਲ ਉਹਦੇ ਨਾਲ ਜੋੜ ਕੇ ਵੇਖਣੀ ਸ਼ੁਰੂ ਕਰ ਦਿੰਦੇ ਹੋ। ਕਿਤੇ ਕਿਸੇ ਦੀ ਮੱਝ ਗਾਂ ਮਰ ਜੇ ਉਹਨੂੰ ਲੱਗੇ ਕਿ ਕੁੜੀ ਮਨਹੂਸ ਆ ਤਾਂ ਹੋ ਗਿਆ, ਕਿਤੇ ਕਿਸੇ ਦਾ ਬੱਚਾ ਬਿਮਾਰ ਹੋ ਜੇ, ਕਿਸੇ ਦੀ ਫਸਲ ਨਾ ਚੰਗੀ ਹੋਵੇ ਉਹਨਾਂ ਨੂੰ ਲੱਗੇ ਕਿ ਹੁਣੇ ਕੁੜੀ ਮਨਹੂਸ ਆ ਤਾਂ ਕਰਕੇ, ਜਿੱਥੇ ਸਾਰਾ ਕੁਛ ਉਸ ਕੁੜੀ ਕਰਕੇ ਚੰਗਾ ਚੰਗਾ ਸੀ ਉੱਥੇ ਹੁਣ ਸਾਰਾ ਕੁਛ ਉਸ ਕੁੜੀ ਕਰਕੇ ਮਾੜਾ ਮਾੜਾ ਆਉਣਾ ਸ਼ੁਰੂ ਹੋ ਗਿਆ। ਪੰਡਿਤ ਜੀ ਦੀ ਚਾਲ ਕਾਮਯਾਬ ਸੀ, ਪਿੰਡ ਵਾਲਿਆਂ ਨੇ ਫੈਸਲਾ ਕੀਤਾ ਕਿ ਇਸ ਕੁੜੀ ਨੂੰ ਪਿੰਡ ਦੇ ਵਿੱਚੋਂ ਕੱਢ ਦਿੱਤਾ ਜਾਵੇ, ਕਿਉਂਕਿ ਪੰਡਿਤ ਜੀ ਕਹਿ ਰਹੇ ਸੀ ਹਾਲੇ ਤਾਂ ਕਰੋਪੀ ਆਉਣ ਵਾਲੀ ਹੈ, ਜਿੱਦਾਂ ਜਿੱਦਾਂ ਇਹਦੀ ਉਮਰ ਹੋਰ ਵਧੂਗੀ ਉੱਦਾਂ ਉੱਦਾਂ ਪਿੰਡ ਦੇ ਉੱਤੇ ਹੋਰ ਜ਼ਿਆਦਾ ਕਹਿਰ ਟੱਠੂਗਾ। ਆਖਿਰਕਾਰ ਪਰਿਵਾਰ ਨੇ ਮਿੰਨਤਾਂ ਕੀਤੀਆਂ, ਪਿੰਡ ਵਾਸੀਆਂ ਦੇ ਅੱਗੇ ਮਿੰਨਤਾਂ ਕੀਤੀਆਂ ਕਿ ਮੇਰੀ ਧੀ ਨੂੰ, ਸਾਡੀ ਧੀ ਨੂੰ ਪਿੰਡ 'ਚੋਂ ਨਾ ਕੱਢਿਆ ਜਾਵੇ, ਇਹ ਕਿੱਥੇ ਜਾਊਗੀ, ਅਸੀਂ ਕਿੱਥੇ ਜਾਵਾਂਗੇ। ਅਤੇ ਪੰਡਿਤ ਜੀ ਨੇ ਕਿਹਾ ਮੈਂ ਇੱਕ ਹੱਲ ਕੱਢਿਆ। ਹੱਲ ਕੀ ਕੱਢਿਆ ਕਿ ਜਿੱਦਾਂ ਇਹ ਜੰਮੀ ਸੀ ਉਸੇ ਤਰ੍ਹਾਂ ਇਹ ਪਿੰਡ ਦੇ ਵਿੱਚ ਵਾਪਸ ਪ੍ਰਵੇਸ਼ ਕਰ ਸਕਦੀ ਹੈ। ਗੱਲ ਬੜੀ ਅਟਪਟੀ ਸੀ, ਪੰਡਿਤ ਜੀ ਕਹਿਣਾ ਇਹ ਚਾਹ ਰਹੇ ਸੀ ਕਿ ਇਸ ਕੁੜੀ ਨੂੰ ਜਾਂ ਤਾਂ ਪਿੰਡ ਦੇ ਵਿੱਚੋਂ ਕੱਢ ਦਿੱਤਾ ਜਾਵੇ ਸਦਾ ਦੇ ਲਈ, ਅਤੇ ਜਾਂ ਫਿਰ ਇਸ ਨਗਰ ਦੀ ਜੂਹ ਦੇ ਵਿੱਚੋਂ ਇਹਨੂੰ ਇੱਕ ਵਾਰੀ ਬਾਹਰ ਲੈ ਕੇ ਜਾਇਆ ਜਾਵੇ ਅਤੇ ਫਿਰ ਉਸੇ ਤਰ੍ਹਾਂ ਵਾਪਸੀ ਹੋਵੇ ਜਿੱਦਾਂ ਇਹ ਜੰਮੀ ਸੀ, ਯਾਨੀ ਕਿ ਜਿੱਦਾਂ ਬੱਚਾ ਜੰਮਦਾ, ਕੋਈ ਤਨ ਅਤੇ ਕੱਪੜਾ ਨਹੀਂ। ਪੰਡਿਤ ਜੀ ਆਪਣੀ ਉਸ ਵੱਜੀ ਠੇਸ ਦੇ ਉੱਤੇ ਅੱਛੀ ਖਾਸੀ ਮਲ ਮਲਾਉਣਾ ਚਾਹੁੰਦੇ ਸੀ। ਕੁਛ ਇੱਕ ਲੋਕਾਂ ਨੇ ਪਿੰਡ 'ਚੋਂ ਵਿਰੋਧ ਕੀਤਾ ਪਰ ਬਹੁਤੇ ਮੰਨਣ ਦੇ ਉੱਤੇ ਆ ਗਏ, ਪਰ ਜਿਨ੍ਹਾਂ ਦੀ ਧੀ ਸੀ ਉਹਨਾਂ ਨੂੰ ਇਹ ਚੀਜ਼ ਪ੍ਰਵਾਨ ਨਹੀਂ। ਉਹਨਾਂ ਨੇ ਰਾਤੋ ਰਾਤ ਆਪਣੀ ਧੀ ਨੂੰ ਪਿੰਡੋਂ ਭਜਾ ਦਿੱਤਾ, ਦੂਰ ਦਰੇਡੇ ਕਿਤੇ ਆਪਣੇ ਰਿਸ਼ਤੇਦਾਰ ਵੱਲ, ਕਿਉਂਕਿ ਇਹ ਬੇਇੱਜ਼ਤੀ ਸੀ, ਇਹ ਕੋਈ ਇੱਜ਼ਤ ਵਾਲਾ ਕੰਮ ਨਹੀਂ ਸੀ। ਪਰ ਬਹੁਤੇ ਲੋਕ ਲਾਈ ਲੱਗ ਇਹੋ ਹੀ ਸੱਚ ਸਮਝ ਰਹੇ ਸੀ, ਪਿੰਡੋਂ ਦੂਰ ਭੇਜ ਕੇ ਆਪਣੀ ਕੁੜੀ ਦੀ ਉਹਨਾਂ ਨੇ ਜਾਨ ਅਤੇ ਇੱਜ਼ਤ ਬਚਾ ਲਈ। ਪਰ ਹੁਣ ਉਸ ਕੁੜੀ ਨੂੰ ਕੌਣ ਸਮਝਾਵੇ ਕਿ ਉਹ ਮਨਹੂਸ ਨਹੀਂ ਹੈ। ਉਹਦੇ ਮਨ ਦੇ ਵਿੱਚ ਇਹ ਗੱਲ ਬਹਿ ਚੁੱਕੀ ਸੀ ਕਿ ਉਹ ਮਨਹੂਸ ਹੈ, ਕਿਉਂਕਿ ਉਹਨੂੰ ਇੰਨੇ ਲੋਕਾਂ ਨੇ ਇਹ ਗੱਲ ਦੱਸੀ ਸੀ, ਜਿੱਦਾਂ ਉਹਦੇ ਦਿਮਾਗ ਦੇ ਵਿੱਚ ਇਹ ਬੈਠੀ ਸੀ ਕਿ ਉਹ ਕਰਮ ਵਾਲੀ ਹੈ, ਉਹ ਵੀ ਤਾਂ ਲੋਕਾਂ ਨੇ ਕਹਿ ਕਹਿ ਕੇ ਪਾਈ ਸੀ। ਪਰ ਮਾੜੀ ਗੱਲ ਜ਼ਿਆਦਾ ਅਸਰ ਕਰਦੀ ਹੈ, ਚੰਗੀ ਉਹਨਾਂ ਸਰੂਰ ਨਹੀਂ ਦਿੰਦੀ ਜਿੰਨੀ ਮਾੜਾ ਤੁਹਾਡਾ ਨੁਕਸਾਨ ਕਰ ਜਾਂਦੀ। ਦਿਮਾਗੀ ਤੌਰ ਦੇ ਉੱਤੇ ਕੁੜੀ ਦਾ ਕਾਫੀ ਨੁਕਸਾਨ ਹੋ ਚੁੱਕਾ ਸੀ, ਉਹ ਤਾਂ ਆਪਣੇ ਆਪ ਤੋਂ ਵਿਸ਼ਵਾਸ ਜਾਂਦਾ ਰਿਹਾ। ਪਰ ਇਹ ਕੀ ਹੋਇਆ, ਜਿਹੜੇ ਘਰ ਗਈ ਸੀ ਇੱਕ ਦਿਨ ਉਹਨਾਂ ਨੇ ਵੀ ਕਿਹਾ ਤੂੰ ਤਾਂ ਬੜੀ ਕਰਮ ਵਾਲੀ ਹੈ, ਕਿਉਂਕਿ ਉਹਨਾਂ ਦੇ ਘਰ ਬੜੇ ਸਮੇਂ ਬਾਅਦ ਬੱਚਾ ਹੋਇਆ, ਉਹ ਵੀ ਉਹ ਜਿਹੜਾ ਪੁੱਤ ਉਹ ਚਾਹੁੰਦੇ ਸੀ, ਉਹਨਾਂ ਦੇ ਲਈ ਉਹ ਫੇਰ ਕਰਮਾਂ ਵਾਲੀ ਹੋ ਗਈ। ਇਹ ਸਥਿਤੀ ਤਾਂ ਕੁੜੀ ਦੇ ਲਈ ਹੋਰ ਵੀ ਜ਼ਿਆਦਾ ਭੰਬਲ ਭੂਸੇ ਵਾਲੀ ਸੀ। ਹੁਣ ਉਹ ਕੀ ਮੰਨੇ, ਉਹ ਕਰਮ ਵਾਲੀ ਆ ਕਿ ਮਨਹੂਸ ਆ, ਇਹ ਸਵਾਲ ਉਹਨੂੰ ਦਿਨ ਰਾਤ ਸਤਾਉਂਦਾ ਰਹਿੰਦਾ। ਉਸ ਪਿੰਡ ਦੇ ਵਿੱਚ ਗੱਲਾਂ ਚੱਲਦੀਆਂ ਸੀ ਕਿ ਇੱਕ ਲਾਗੇ ਫਕੀਰ ਨੇ, ਦਿਲ ਦੀਆਂ ਰਮਜ਼ਾਂ ਸਮਝਦੇ ਨੇ, ਇੱਕ ਦਿਨ ਹੌਂਸਲਾ ਕਰਕੇ ਉਸ ਫਕੀਰ ਕੋਲ ਚਲੀ ਗਈ, ਇਹੋ ਹੀ ਸਵਾਲ ਜਾ ਕੇ ਉਹਦੇ ਕੋਲ ਰੱਖਿਆ, ਫਕੀਰ ਜੀ ਮੇਰਾ ਇੱਕ ਹੀ ਸਵਾਲ ਹੈ
ਮੈਨੂੰ ਇਹ ਦੱਸ ਦਿਓ ਕਿ ਮੈਂ ਮਨਹੂਸ ਹਾਂ ਜਾਂ ਮੈਂ ਕਰਮਾਂ ਵਾਲੀ ਹਾਂ। ਫਕੀਰ ਕੁਛ ਨਹੀਂ ਬੋਲਿਆ, ਹੱਸ ਕੇ ਕਹਿਣ ਲੱਗਾ, ਮੈਨੂੰ ਤਾਂ ਇੰਨਾ ਪਤਾ ਤੂੰ ਰੱਬ ਦਾ ਜੀ ਹੈ ਜਿੱਦਾਂ ਦਾ ਮੈਂ ਆਪ ਬੈਠੇ।

के साइड ते रखे ने, पर कदी आपां इह सोचण दी कोशिश कीती कि जिहड़ा मनहूस कह के आपां एक पासे कीता कि उहदा परिवार नहीं, जे उहदा परिवार है ते की उहदा मनहूस पुणा उहदे परिवार च नहीं होगा। ਉਹ ਤਾਂ ਬੜੇ ਪਰਿਵਾਰ ਦੇ ਵਿੱਚ, ਉਹ ਤਾਂ ਬੜੇ ਪਿਆਰ ਦੇ ਨਾਲ ਉਹਨੂੰ ਗੱਲ ਨਾਲ ਲਾਉਂਦੇ ਆ, ਉਹਨਾਂ ਦੇ ਲਈ ਤਾਂ ਉਹ ਚਾਹੁੰਦੇ ਆ, ਉਹਨਾਂ ਦੇ ਲਈ ਤਾਂ ਉਹ ਹਮੇਸ਼ਾ ਚੰਗਾ ਕਰਮ ਵਾਲਾ। ਸੋ ਇਸ ਕਰਕੇ ਆਪਾਂ ਮੰਨ ਕੇ ਚੱਲੀਏ ਕਿ ਜਦੋਂ ਤੁਹਾਨੂੰ ਬਾਹਰ ਕੋਈ ਚੀਜ਼ ਭੈੜੀ ਜਾਂ ਚੰਗੀ ਨਜ਼ਰ ਆਉਂਦੀ ਹੈ, ਉਹ ਤੁਹਾਡੇ ਮਨ ਦੀ ਅਵਸਥਾ, ਲੋੜ ਆ ਆਪਣੇ ਆਪ ਦੇ ਉੱਤੇ ਕੰਮ ਕਰਨ ਦੀ, ਲੋੜ ਆ ਆਪਣੇ ਆਪ ਦੇ ਵਿੱਚੋਂ ਗਲਤੀਆਂ ਲੱਭਣ ਦੀ, ਆਪਣੇ ਆਪ ਦੇ ਵਿੱਚ ਸੁਧਾਰ ਕਰਨ ਦੀ। ਜਿੰਨਾ ਚਿਰ ਆਪਾਂ ਬਾਹਰ ਲੱਭਦੇ ਰਵਾਂਗੇ ਉਹਨਾਂ ਚਿਰ ਤੱਕ ਇਸ ਸਮੱਸਿਆ ਦਾ ਹੱਲ ਵੀ ਕੋਈ ਨਹੀਂ। ਹੌਲੀ ਹੌਲੀ ਫਿਰ ਆਪਾਂ ਇਹਨਾਂ ਸਾਰੇ ਹੋ ਰਹੇ ਸਾਡੇ ਨਾਲ ਗਲਤ ਵਰਤਾਰਿਆਂ ਦਾ ਕਿਸੇ ਦੂਸਰੇ ਨੂੰ ਜ਼ਿੰਮੇਵਾਰ ਠਹਿਰਾ ਕੇ ਆਪਣੇ ਆਪ ਨੂੰ ਸਾਫ਼ ਹੀ ਬਾਹਰ ਕੱਢ ਲੈਂਦੇ ਹਾਂ। ਅਤੇ ਜਿੰਨਾ ਚਿਰ ਤੱਕ ਆਪਾਂ ਆਪਣੇ ਆਪ ਨੂੰ ਦੋਸ਼ੀ ਨਹੀਂ ਸਮਝਾਂਗੇ, ਆਪਣੇ ਆਪ ਦੇ ਵਿੱਚ ਸੁਧਾਰ ਨਹੀਂ ਕਰ ਪਾਵਾਂਗੇ, ਆਪਣੇ ਆਪ ਦੇ ਵਿੱਚ ਸੁਧਾਰ ਨਾ ਕਰ ਪਾਏ, ਤਾਂ ਫਿਰ ਸਾਰੀ ਉਮਰ ਦੂਸਰਿਆਂ ਨੂੰ ਦੋਸ਼ ਦਿੰਦੇ ਹਾਂ ਕੱਢਣ ਵਾਲੀ ਗੱਲ ਹੈ। ਅਤੇ ਜਦੋਂ ਆਪਾਂ ਇੱਦਾਂ ਦਾ ਜੀਵਨ ਬਣਾ ਲੈਂਦੇ ਹਾਂ ਫਿਰ ਉਸ ਜੀਵਨ ਦੇ ਵਿੱਚ ਦੁੱਖ ਹੁੰਦਾ, ਉਸ ਜੀਵਨ ਦੇ ਵਿੱਚ ਖਿਝ ਹੁੰਦੀ ਹੈ, ਉਸ ਜੀਵਨ ਦੇ ਵਿੱਚ ਬੇਈਮਾਨੀ ਹੁੰਦੀ ਹੈ, ਉਸ ਜੀਵਨ ਦੇ ਵਿੱਚ ਅੱਗੇ ਵਧਣ ਦੇ ਰਾਹ ਜਾਂ ਤਾਂ ਹੁੰਦੇ ਨਹੀਂ ਅਤੇ ਜਾਂ ਫਿਰ ਬਹੁਤ ਸੀਮਿਤ ਹੁੰਦੇ ਨੇ। ਜੇ ਖੁੱਲ੍ਹ ਕੇ ਅਸਮਾਨਾਂ ਦੇ ਵਿੱਚ ਉੱਡਣਾ, ਜੇ ਆਪਣਾ ਆਪਣੀ ਮਰਜ਼ੀ ਦੀ ਪਰਵਾਜ਼ ਲਾਉਣੀ ਆ, ਖੁੱਲ੍ਹ ਕੇ ਤਰੱਕੀਆਂ ਕਰਨੀਆਂ, ਖੁਸ਼ ਰਹਿਣਾ, ਤਾਂ ਫਿਰ ਆਪਣੇ ਆਪ ਨੂੰ ਜ਼ਿੰਮੇਵਾਰ ਠਹਿਰਾਉਣਾ ਪਊਗਾ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 189 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿੱਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

ਦੀ ਸਭ ਤੋਂ ਚੰਗੀ ਖੁਸ਼ਬੂ ਤੇਰੇ ਕੋਲੋਂ ਸੰਗ ਗਈ ਨੀ ਤੂੰ ਮੁਰਦੇ ਜ਼ਿੰਦਾ ਕਰ ਦੇਂਗੀ ਜੇ ਕਬਰਾਂ

0: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
1: ਹਾਏ ਨੀ, ਇੰਨਾ ਸੋਹਣਾ ਮੁੰਡਾ, ਉਹ ਵੀ ਗੁੰਗਾ ਹੈ।
0: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
1: ਮੁੰਡੇ ਨੂੰ ਚਾਹੀਦੀ ਹੈ ਸਾਰੀ ਰਾਤ ਫੋਨ ਤੇ ਗੱਲਾਂ ਕਰਨ ਵਾਲੀ ਕੁੜੀ। ਤੂੰ ਬੋਲ ਨਹੀਂ ਸਕਦੀ, ਉਹਨੇ ਨਹੀਂ ਆਉਣਾ ਤੇਰੇ ਵਿੱਚ।
0: ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ। ਰਿਦਮ ਬੋਇਸ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ, ਰਿਲੀਜ਼ਿੰਗ ਵਰਲਡ ਵਾਈਡ 4 September। ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ। ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186, 190, 482 ਤੇ 491। ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ। ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ।
2: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਪ੍ਰੀਤਰਪਾਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ
1: ਜ਼ਿੱਪੀ ਮਿਊਜ਼ਿਕ ਅਤੇ ਮਿਊਜ਼ਿਕ ਟਾਈਮ ਪ੍ਰੋਡਕਸ਼ਨਸ ਪੇਸ਼ ਕਰਦੇ ਨੇ ਪੰਜਾਬੀ ਫਿਲਮ ਜੁਦਾ ਅਧੂਰੇ ਪਿਆਰ ਦੀ ਪੂਰੀ ਕਹਾਣੀ
2: ਮੇਰੀ ਜ਼ਿੰਦਗੀ ਚੋਣ ਵਾਲੀ ਪਹਿਲੀ ਕੁੜੀ ਵੀ ਤੂੰ ਆ ਤੇ ਆਖਰੀ ਵੀ ਤੂੰ
1: ਗੁਲਾਬ ਸਿੱਧੂ ਅਤੇ ਜੈਸਮੀਨ ਪਸੀਨ ਦੀ ਅਦਾਕਾਰੀ ਵੇਖੋ ਗਿੱਲ ਰੌਂਤਾ ਦੀ ਲਿਖੀ ਅਤੇ ਸਿਮਰਜੀਤ ਸਿੰਘ ਵੱਲੋਂ ਡਾਇਰੈਕਟ ਕੀਤੀ ਪੰਜਾਬੀ ਫਿਲਮ ਜੁਦਾ ਰਿਲੀਜ਼ ਹੋਵੇਗੀ 21 ਅਗਸਤ ਨੂੰ
3: ਦਿਲ ਤਾਂ ਹਰ ਕਿਸੀ ਕੇ ਪਾਸ ਹੋਤਾ ਹੈ ਲੇਕਿਨ ਸਭ ਦਿਲ ਵਾਲੇ ਨਹੀਂ ਹੋਤੇ
4: ਸਤਿ ਸ਼੍ਰੀ ਅਕਾਲ ਟੂ ਆਲ ਦ ਰੇਡੀਓ ਹਾਂਜੀ ਲਿਸਨਰਸ

ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਚੱਲਦੇ ਹੁਣ ਸਾਡੇ ਆ ਸਪੀਕਰਾਂ ਤੇ ਉੱਚੀ ਉੱਚੀ ਬੁਲਾਓ ਹੁਣ ਸਾਡੇ ਆ ਰੇਡੀਓ ਤੇ ਉੱਚੀ ਉੱਚੀ ਬੁਲਾਓ ਸੈਡ ਸੌਂਗ ਚੱਲਦੇ ਸਤਿ ਸ਼੍ਰੀ ਅਕਾਲ ਤੁਹਾਡਾ ਆਪਣਾ ਸੁਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਤੁਹਾਡੇ ਤੱਕ ਪਹੁੰਚਾਏ ਨੇ

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਹੈਲੋ ਮੈਂ ਹੂੰ ਸਨੀ ਦਿਓਲ ਔਰ ਆਪ ਸੁਣ ਰਹੇ ਹਾਂਜੀ 1674 AM

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ, ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ। ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
2: ਉਹ ਜੋ ਹੁਕਮ ਮੇਰੀ ਸਰਕਾਰ।
3: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਤੰਚ,
3: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸ ਤੰਚ ਵਿੱਚ ਵੀ ਤੁਹਾਡੀ ਸੇਵਾ ਵਿੱਚ।
4: Hi, hello, this is Ali Asghar here on Radio Haji 1674 AM. Sunte rahiye, sunate rahiye, bajate rahiye, jo karna hai kariye,

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਜ਼ਿੱਪੀ ਮਿਊਜ਼ਿਕ ਅਤੇ ਮਿਊਜ਼ਿਕ ਟਾਈਮ ਪ੍ਰੋਡਕਸ਼ਨਸ ਪੇਸ਼ ਕਰਦੇ ਨੇ ਪੰਜਾਬੀ ਫਿਲਮ ਜੁਦਾ, ਅਧੂਰੇ ਪਿਆਰ ਦੀ ਪੂਰੀ ਕਹਾਣੀ।
4: ਮੇਰੀ ਜ਼ਿੰਦਗੀ ਚ ਆਉਣ ਵਾਲੀ ਪਹਿਲੀ ਕੁੜੀ ਵੀ ਤੂੰ ਆ ਤੇ ਆਖਰੀ ਵੀ ਤੂੰ।
3: ਗੁਲਾਬ ਸਿੱਧੂ ਅਤੇ ਜੈਸਮੀਨ ਪਸੀਨ ਦੀ ਅਦਾਕਾਰੀ ਵੇਖੋ, ਗਿੱਲ ਰੌਂਤਾ ਦੀ ਲਿਖੀ ਅਤੇ ਸਿਮਰਜੀਤ ਸਿੰਘ ਵੱਲੋਂ ਡਾਇਰੈਕਟ ਕੀਤੀ ਪੰਜਾਬੀ ਫਿਲਮ ਜੁਦਾ। ਰਿਲੀਜ਼ ਹੋਵੇਗੀ 21 ਅਗਸਤ ਨੂੰ।
5: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
6: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
5: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
6: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
7: This station is now the ultimate power in the universe.
8: Radio Haji 1674.

0: ਜਿਹੜੀ ਮੰਗਲਵਾਰ ਦਾ ਤੇ ਸਤਿੰਦਰ ਸਰਤਾਜ ਦੱਸ ਰਹੇ ਨੇ ਬਿਨਾਂ ਮੰਗਿਆਂ ਸਲਾਹ ਨਹੀਂ ਦੇਣੀ ਚਾਹੀਦੀ ਤੇ ਪ੍ਰੋਗਰਾਮ ਹਾਂਜੀ ਮੈਲਬਨ ਦੇ ਵਿੱਚ ਅੱਜ ਵਿਸ਼ਾ ਵੀ ਕੁਛ ਇਸ ਤਰ੍ਹਾਂ ਦਾ ਲੈ ਕੇ ਆਵਾਂਗੇ ਪਰ ਫਿਲਹਾਲ ਆਪਾਂ ਤੁਹਾਨੂੰ ਇੱਕ ਵਾਰੀ ਫਿਰ ਤੋਂ ਲੇਟ ਜੁੜਿਆ ਨੂੰ ਸਤਿ ਸ਼੍ਰੀ ਅਕਾਲ ਤੇ ਇੱਕ ਵਾਰੀ ਫਿਰ ਤੋਂ ਜੀਆਂ ਤੇ ਮੇਰੇ ਨਾਲ ਨੇ ਸੁਪਰਨਾ
1: ਜੀ ਹਾਂ ਬਿਲਕੁਲ ਇੱਕ ਵਾਰੀ ਫਿਰ ਤੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ ਤੇ ਆਸ ਕਰਦੇ ਹਾਂ ਦਿਨ ਦੀ ਸ਼ੁਰੂਆਤ ਤੁਹਾਡੇ ਦੀ ਹੋ ਚੁੱਕੀ ਹੋਵੇਗੀ ਚਾਹੇ ਥੋੜਾ ਥੋੜਾ ਮੀਂਹ ਪੈਂਦਾ ਸੀ ਪਰ ਸਕੂਲ ਜਾਣ ਲੱਗੇ ਤੁਸੀਂ ਆਰਾਮ ਨਾਲ ਸਕੂਲ ਪਹੁੰਚ ਗਏ ਹੋਵੋਗੇ ਵਾਪਸ ਆ ਕੇ ਕਰ ਲਏ ਹੋਣਗੇ ਘਰ ਦੇ ਕੰਮ ਸ਼ੁਰੂ ਜਾਂ ਫਿਰ ਘਰ ਬੈਠ ਕੇ ਕਰ ਰਹੇ ਹੋਵੋਗੇ ਬਾਹਰ ਦੇ ਕੰਮ ਜਾਂ ਫਿਰ ਬਾਹਰ ਜਾ ਕੇ ਕਰ ਰਹੇ ਹੋਵੋਗੇ ਘਰ ਦੇ ਕੰਮ ਜੋ ਵੀ ਤੁਸੀਂ ਕਰ ਰਹੇ ਹੋ ਪਰਮਾਤਮਾ ਕਰੇ ਉਹ ਨੇਪਰੇ ਚੜੇ ਤੇ ਤੁਸੀਂ ਵਧੀਆ ਵਧੀਆ ਆਪਣੀਆਂ ਜਿਹੜੀਆਂ ਕਮਾਈਆਂ ਉਹ ਕਰਕੇ ਘਰਾਂ ਨੂੰ ਵਾਪਸ ਆਵੋ ਤੇ ਅਸੀਂ ਵਾਪਸ ਆ ਚੁੱਕੇ ਹਾਂ ਲੈ ਕੇ ਬਹੁਤ ਕੁਛ ਇੱਕ ਨਿੱਕੇ ਜਿਹੇ ਪਟਾਰੇ ਦੇ ਵਿੱਚ
0: ਬਿਲਕੁਲ ਜੀ ਅੱਜ ਦੇ ਪਟਾਰੇ ਦੇ ਵਿੱਚ ਸਾਡੇ ਹੋਣਗੇ ਸੱਤ ਸ਼ਬਦ
1: ਬਿਲਕੁਲ
0: ਆਸ ਪਾਸ ਸਾਡੇ ਕੀ ਚੱਲ ਰਿਹਾ ਸੋਸ਼ਲ ਮੀਡੀਆ ਦੇ ਉੱਤੇ ਦੇਸ਼ ਦੁਨੀਆ ਸਮਾਜ ਦੇ ਵਿੱਚ ਜੋ ਸਾਡੇ ਸੁਣਨ ਕਰਨ ਵਿੱਚ ਆਇਆ ਜਾਂ ਫਿਰਦੇ ਆ ਉਹ ਕੀ ਆ ਤੇ ਤੁਸੀਂ ਨੀ ਦੱਸ ਸਕਦੇ ਉਹ ਕੀ ਆ ਫਿਲਹਾਲ ਆਪਾਂ ਸੁਖ ਜੀ ਦੇ ਕੋਲ ਜਾਣਾਂਗੇ ਪਹਿਲਾਂ ਸੱਤ ਸਵਾਲ ਲੈ ਲਈਏ
1: ਸ਼ਬਦ ਜੀ ਅੱਜ ਦਾ ਸਾਡਾ ਜਿਹੜਾ ਅੱਖਰ ਹੈ ਉਹ ਹੈਗਾ ਕੱਕਾ ਤੇ ਸਾਡਾ ਪਹਿਲਾ ਜਿਹੜਾ ਸ਼ਬਦ ਆ ਹੈਗਾ ਕੋਝਾ
0: ਕੋਝਾ
1: ਜੀ ਦੂਸਰਾ ਸ਼ਬਦ ਆ ਕੋਕੜਾ
0: ਕੋਕੜਾ
1: ਜੀ ਤੀਸਰਾ ਸ਼ਬਦ ਹੈ ਸਾਡਾ ਕੋਲੂ ਚੌਥਾ ਸਾਡਾ ਸ਼ਬਦ ਹੈ ਅੱਜ ਦਾ ਕੈਬਤ
0: ਕੈਬਤ
1: ਜੀ ਪੰਜਵਾਂ ਸ਼ਬਦ ਹੈ ਕੇਰੀ
0: ਜੀ
1: ਛੇਵਾਂ ਸ਼ਬਦ ਹੈ ਸਾਡਾ ਅੱਜ ਦਾ ਕੇਰਾ
0: ਕੇਰਾ
1: ਜੀ ਤੇ ਸੱਤਵਾਂ ਤੇ ਆਖਰੀ ਸ਼ਬਦ ਹੈ ਸਾਡਾ ਅੱਜ ਦਾ ਕੈਲ
0: ਕੈਲ
1: ਜੀ
0: ਓਕੇ ਸੋ ਮੈਂ ਕਰੀ ਰਿਪੀਟ ਕਰ ਦੇਣਾ ਜੀ ਕੱਕਾ ਕੋਝਾ
1: ਜੀ
0: ਕੱਕਾ ਕੋਕੜਾ
1: ਜੀ ਕੋਕੜਾ
0: ਕੋਕੜਾ
1: ਜੀ ਲਾਲਾ ਉੱਪਰ ਦਿੰਦੀ
0: ਓਕੇ ਤੇ ਕੱਕਾ ਕੋਲੂ
1: ਜੀ
0: ਕੱਕਾ ਕਹਿਬਤ ਤੇ ਕੱਕਾ ਕੇਰੀ
1: ਜੀ
0: ਕੱਕਾ ਕੇਰਾ
1: ਜੀ
0: ਕੱਕਾ ਕੈਲ
1: ਜੀ
0: ਓਕੇ ਸੋ ਇਹ ਸੱਤ ਸ਼ਬਦ ਨੇ ਇਹਨਾਂ ਦੇ ਤੁਸੀਂ ਅਰਥ ਦੱਸਣੇ ਨੇ ਭਾਈ ਜਾਂ ਤੇ ਤੁਸੀਂ ਫੋਨ ਕਰਕੇ ਦੱਸ ਲਓ 044-717-1674 0447-1674 ਜਾਂ ਫਿਰ 93-56-0-344 ਇਹ ਸਾਡੇ ਨੰਬਰ ਨੇ ਇਹਨਾਂ ਦੇ ਉੱਤੇ ਕਾਲ ਕਰਕੇ ਜਾਂ ਤੁਸੀਂ ਸਾਨੂੰ ਦੱਸ ਸਕਦੇ ਹੋ ਤੇ ਜਾਂ ਫਿਰ ਇਸੇ ਨੰਬਰ ਦੇ ਉੱਤੇ ਵਟਸਐਪ ਕਰ ਸਕਦੇ ਹੋ 044-717-1674 ਦੇ ਉੱਤੇ ਤੇ ਵਟਸਐਪ ਕਰਕੇ ਤੇ ਤੁਸੀਂ ਦੱਸ ਸਕਦੇ ਹੋ ਤੇ ਜਾਂ ਫਿਰ ਤੁਸੀਂ ਫੇਸਬੁੱਕ ਤੇ ਮੈਸੇਜ ਕਰ ਸਕਦੇ ਹੋ ਸੋ ਇਹ ਸਾਡੇ ਸ਼ਬਦ ਤੇ ਕਿੱਦਾਂ ਤੁਸੀਂ ਇਹਨਾਂ ਸ਼ਬਦਾਂ ਦੇ ਨਾਲ ਵਾਹ ਵਾਸਤਾ ਰੱਖਦੇ ਹੋ ਕਿ ਤੁਹਾਡੇ ਇਲਾਕੇ ਦੇ ਵਿੱਚ ਕੁਛ ਹੋਰ ਵੀ ਕਹਿੰਦੇ ਨੇ ਜਾਂ ਕਈ ਵਾਰੀ ਇੱਕ ਤੋਂ ਵੱਧ ਵੀ ਆਪਾਂ ਥਾਵਾਂ ਦੇ ਉੱਤੇ ਵਰਤ ਰਹੇ ਹੁੰਦੇ ਹਾਂ ਉਹ ਵੀ ਤੁਸੀਂ ਦੱਸ ਸਕਦੇ ਹੋ ਯਾਨੀ ਕਿ ਵੱਧ ਤੋਂ ਵੱਧ ਜੋ ਵੀ ਤੁਹਾਨੂੰ ਪਤਾ ਹੋਵੇ ਉਹ ਤੁਸੀਂ ਜ਼ਰੂਰ ਸਾਂਝਾ ਕਰਿਆ ਕਰੋ ਤੇ ਸ਼ਬਦਾਂ ਤੋਂ ਇਲਾਵਾ ਫਿਰ ਸਾਡਾ ਇਸ ਪ੍ਰੋਗਰਾਮ ਦੇ ਵਿੱਚ ਮੰਗਲਵਾਰ ਦੇ ਪ੍ਰੋਗਰਾਮ ਚ ਹੁੰਦਾ ਕਿ ਸੋਸ਼ਲ ਮੀਡੀਆ ਦੇ ਉੱਤੇ ਕੀ ਚੱਲ ਰਿਹਾ ਭਾਈ ਇਹਨਾਂ ਦਿਨਾਂ ਦੇ ਵਿੱਚ ਤੇ ਸੋਹੀ ਕੀ ਚੱਲ ਰਿਹਾ ਫਿਰ ਤੁਹਾਡੇ ਮੀਡੀਆ ਤੇ ਕੀ ਚੱਲ ਰਿਹਾ
1: ਜੀ ਬਿਲਕੁਲ ਰਣਜੋਤ ਜੀ ਇੱਕ ਤਾਂ ਕਹਿ ਲਓ ਕਿ ਜੋ ਬਹੁਤ ਜ਼ਿਆਦਾ ਵੀਡੀਓ ਵਾਇਰਲ ਆ ਉਹ ਹੈਗੀ ਆ ਕਿ ਜਿਹੜਾ ਮਹਾਰਾਸ਼ਟਰ ਦਾ ਮੁੰਡਾ ਸੀਗਾ ਇੱਕ ਉਹਨੇ ਆਈਫੋਨ ਲੈਣਾ ਸੀ

ਬੜਾ ਛਾਲ ਮਾਰ ਦੇਣਗੇ ਤੁਸੀਂ ਨਹੀਂ ਲੈ ਕੇ ਦੋਗੇ. ਲੋਕਾਂ ਨੇ ਵੀ ਮਨਾਉਣਾ ਵੀ ਸ਼ੁਰੂ ਕੀਤਾ, ਕੁਛ ਲੋਕਾਂ ਨੇ ਮਨਾਉਣਾ ਸ਼ੁਰੂ ਕਰਤੀਆਂ. ਹਾਂਜੀ, ਤੇ ਉਦੋਂ ਡੈਡੀ ਹੌਲੀ ਹੌਲੀ ਕਰਦਾ ਕਰਦਾ ਮੁੰਡੇ ਕੋਲ ਪਹੁੰਚਿਆ. ਹੁਣ ਪਤਾ ਨੀ ਐਕਸੀਡੈਂਟਲੀ ਹੋਇਆ ਜਾਂ

ਹਾਂ ਜੀ 17-19 ਸਾਲ ਦੀ ਏਜ ਦਾ ਦੇ ਵਿੱਚ ਵਿੱਚ ਸੀਗਾ ਲਾਈਕ ਇੰਨਾ ਛੋਟਾ ਵੀ ਨਹੀਂ ਸੀਗਾ ਜੋ ਇੱਦਾਂ ਦੀ ਕੋਈ ਹਰਕਤ ਕਰ ਲਵੇ ਪਰ ਬੜਾ ਹੀ ਉਹ ਸੀਗਾ ਕਿ ਇੰਨੇ ਲੋਕ ਸੀਗੇ ਆਲੇ ਦੁਆਲੇ ਰਿਕਾਰਡਿੰਗ ਕਰਨ ਤੇ ਲੱਗੇ ਹੋਏ ਸੀਗੇ ਕਿਸੇ ਨੇ ਵੀ ਇਹ ਨੀ ਟਰਾਈ ਕੀਤਾ ਜਾਂ ਜਿਹਨੇ ਟਰਾਈ ਕੀਤਾ

0: ਸੀਗੇ ਹਰ ਪਾਸੇ ਕਿਉਂਕਿ ਕਈ ਆਂਦੇ ਜੇ ਵੱਡਾ ਹੋਣਾ ਹੋਵੇ ਤੇ ਕਈ ਬਚਪਨ ਚ ਬੜੇ ਸਿਆਣੇ ਹੁੰਦੇ ਕਈਆਂ ਨੂੰ ਨਹੀਂ ਜੇ ਸਮਝ ਆਉਣੀ ਤੇ ਉਹਨਾਂ ਨੂੰ ਵੱਡੀ ਉਮਰ ਚ ਵੀ ਜਾ ਕੇ ਆਉਂਦੀ ਜਾਂ ਫਿਰ ਏਦਾਂ ਕਹਿ ਲਓ ਵੀ ਸਮਝ ਵੀ ਨਾ ਮੈਨੂੰ ਲੱਗਦਾ ਚਮੱਕੇ ਮਾਰਦੀ ਇੱਕ ਟਾਈਮ ਦੇ ਉੱਤੇ ਤੁਹਾਨੂੰ ਆ ਗਈ ਹੈ ਜ਼ਰੂਰੀ ਨਹੀਂ ਆ ਵੀ ਅਗਲੇ ਕਿਸੇ ਸਿਨੈਰੀਓ ਦੇ ਵਿੱਚ ਅਗਲੇ ਕਿਸੇ ਪੜਾਅ ਦੇ ਵਿੱਚ ਅਗਲੀ ਕਿਸੇ ਮੁਸੀਬਤ ਦੇ ਵਿੱਚ ਇੱਕ ਹੋਰ ਵੀਡੀਓ ਜਿਹੜੀ ਅੱਜ ਕੱਲ੍ਹ ਚਲੋ ਬਹੁਤ ਸਾਰੀਆਂ ਸਾਨੂੰ ਜਿਹੜਾ ਉਹ ਹਾਸਾ ਠੱਠਾ ਸੁਭਦ ਚੀਜ਼ਾਂ ਵੀ ਸਾਨੂੰ ਵੇਖਣ ਨੂੰ ਮਿਲਦੀਆਂ ਪਰ ਏਦਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਮਾਜ ਦਾ ਸਿੱਖਿਆ ਸਾਨੂੰ ਜ਼ਰੂਰ ਵਿਖਾ ਜਾਂਦੀ ਇੱਕ ਹੋਰ ਛੋਟੇ ਬੱਚੇ ਵਾਲੀ ਵੀ ਜਿਹੜੀ ਚੱਲਦੀ ਜਿਹਨੂੰ ਸਕੂਲ ਦੇ ਵਿੱਚ ਮੈਡਮ ਨੇ ਪ੍ਰੈਸ਼ਰਾਈਜ਼ ਕੀਤਾ ਸੋ ਉਹ ਬੱਚਾ ਵੀ ਛੋਟਾ ਜਿਹਾ ਰੱਖ ਲਓ ਅੱਠ ਨੌ ਸਾਲ ਦਾ ਛੇ ਸਾਲ ਦਾ ਬੱਚਾ ਤੇ ਸਕੂਲ ਦੇ ਵਿੱਚ ਉਹ ਹੁਣ ਮੰਨਿਆ ਤੇ ਇਹੋ ਜਾ ਰਿਹਾ ਹੁਣ ਚਲੋ ਬਾਕੀ ਹੋਰ ਕੀ ਚੀਜ਼ਾਂ ਨਿਕਲਦੀਆਂ ਤੇ ਮੰਨਿਆ ਤੇ ਇਹੋ ਜਾ ਰਿਹਾ ਵੀ ਮੈਡਮ ਨੇ ਉਹਨੂੰ ਪ੍ਰੈਸ਼ਰਾਈਜ਼ ਉਹਨੂੰ ਬੇਇੱਜ਼ਤੀ ਇਹਨਾਂ ਕੀ ਕੀਤਾ ਉਹਦੇ ਮਾਂ ਪਿਓ ਸੋ ਜਿਹਨਾਂ ਨੇ ਨਹੀਂ ਵੇਖੇ ਉਹਨਾਂ ਨੂੰ ਥੋੜ੍ਹਾ ਦੱਸ ਦਿੰਦੇ ਕਿ ਉਹ ਇੱਕ ਬੱਚਾ ਵਾ ਸਕੂਲ ਦੇ ਵਿੱਚ ਛੋਟਾ ਜਿਹਾ ਤੇ ਟੀਚਰ ਉਹਨੂੰ ਝਿੜਕਦੀ ਆ ਉਹਨੂੰ ਕੰਮ ਕਰਨ ਤੋਂ ਸ਼ਾਇਦ ਤੇ ਉਹਨੂੰ ਉਹ ਕਹਿੰਦੀ ਆ ਵੀ ਉਸੇ ਚੱਕਰ ਦੇ ਵਿੱਚ ਉਹਨੂੰ ਉਹਦੇ ਬਟਨ ਖੋਲੀ ਜਾਂਦੀ ਆ ਉਹਦੇ ਕੱਪੜੇ ਖੋਲ ਦਿੰਦੀ ਆ ਤੇ ਉਹ ਬੱਚਾ ਕਹਿ ਰਿਹਾ ਵਾ ਵੀ ਨਹੀਂ ਨਹੀਂ ਨਾ ਇੱਦਾਂ ਕਰ ਨਾ ਇੱਦਾਂ ਕਰ ਰੋਕ ਰਿਹਾ ਤੇ ਪਰ ਉਹਨੇ ਉਹ ਜਾਰੀ ਰੱਖਿਆ ਆਪਣਾ ਕੰਮ ਪਤਾ ਨਹੀਂ ਕੀ ਉਹਦੀ ਵੀ ਚਲੋ ਫਰਸਟ੍ਰੇਸ਼ਨ ਕੀ ਸੀ ਜਾਂ ਕੀ ਇੱਦਾਂ ਦਾ ਤੇ ਵੈਸੇ ਤਾਂ ਉਹਨੇ ਮਾਰਿਆ ਕੋਈ ਖਾਸ ਨਹੀਂ ਆਪਾਂ ਜਿੰਨਾ ਕੁ ਵੇਖ ਹੀ ਸਕਦੇ ਹਾਂ ਬਹੁਤ ਪੋਲੀ ਜੀ ਮਾਰੀ ਪਰ ਇਹ ਆ ਵੀ ਉਹ ਨਹੀਂ ਕਿਤੇ ਨਾਲ ਹੀ ਉਹ ਬੱਚਾ ਡਿੱਗਦਾ ਬਾਅਦ ਚ ਉੱਠਿਆ ਜੀ ਸੋ ਉਹ ਚੀਜ਼ਾਂ ਕਿੱਦਾਂ ਸਾਡੇ ਬੱਚੇ ਹੁਣ ਆਪਾਂ ਨੂੰ ਦੋ ਚਾਰ ਚੀਜ਼ਾਂ ਜਿਹੜੀਆਂ ਨੇ ਉਹ ਵੇਖਣੀਆਂ ਪੈਣਗੀਆਂ ਵੀ ਪਹਿਲਾਂ ਵਰਗੇ ਬੱਚੇ ਨੇ ਹੁਣ ਇੱਕ ਸਮਾਂ ਸੀ ਜਦੋਂ ਬੱਚਿਆਂ ਨੂੰ ਸਕੂਲ ਚੰਗੀ ਤਰ੍ਹਾਂ ਮਾਰ ਕੁੱਟ ਵੀ ਲੈਂਦੇ ਸੀ ਜਾਂ ਹਾਲੇ ਵੀ ਕਈ ਹੋਣਗੇ ਸੋ ਹਾਲੇ ਵੀ ਕਈ ਸਖ਼ਤ ਹੁੰਦੇ ਆ ਕਈਆਂ ਦੀ ਜਿਹੜੀ ਪਰਵਰਿਸ਼ ਉਸ ਹਿਸਾਬ ਦੀ ਹੁੰਦੀ ਹੈ ਉਹ ਇਹਨਾਂ ਚੀਜ਼ਾਂ ਨੂੰ ਇੰਨਾ ਨਹੀਂ ਸੀਰੀਅਸਲੀ ਲੈਂਦੇ ਪਰ ਕਈ ਬੱਚੇ ਤੁਸੀਂ ਵੇਖੋ ਵੀ ਬਹੁਤ ਸੈਂਸਿਟਿਵ ਉਹਨਾਂ ਨੂੰ ਮਾੜੀ ਜਿਹੀ ਉੱਚੀ ਵੀ ਬੋਲ ਪਓ ਤੇ ਉਹਨਾਂ ਦੇ ਉੱਤੇ ਅਸਰ ਹੋ ਜਾਂਦਾ ਆਪਾਂ ਵੀ ਵੇਖ ਰਹੇ ਸਾਡੇ ਆਸ ਪਾਸ ਕਿੱਦਾਂ ਤੇ ਉਹ ਚੀਜ਼ਾਂ ਹੁਣ ਸਾਨੂੰ ਧਿਆਨ ਚ ਰੱਖਣੀਆਂ ਪੈਣਗੀਆਂ ਸਾਨੂੰ ਇਹ ਵੇਖਣਾ ਪਊਗਾ ਕਿ ਉਹ ਪਹਿਲਾਂ ਵਾਲਾ ਤੁਹਾਡੇ ਟਾਈਮ ਵਾਲਾ ਸਿਸਟਮ ਨਹੀਂ ਰਿਹਾ ਹੁਣ
1: ਇੱਕੋ ਜਿਹਾ ਨਹੀਂ ਹੈਗੇ ਸਾਰੇ
0: ਹੁਣ ਬਹੁਤ ਜ਼ਿਆਦਾ ਫਰਕ ਹੈ
1: ਪਹਿਲਾਂ ਜੀ ਇਹ ਵੀ ਹੁੰਦਾ ਸੀਗਾ ਕਿ ਜਦੋਂ ਅਸੀਂ ਛੋਟੇ ਹੁੰਦੇ ਸੀਗੇ ਸਾਰਿਆਂ ਦੇ ਘਰੇ ਉਦਾਂ ਦਾ ਹੀ ਮਾਹੌਲ ਸੀਗਾ ਸਾਰਿਆਂ ਦੇ ਪੈਂਦੀਆਂ ਹੁੰਦੀਆਂ ਸੀਗੀਆਂ ਕੋਈ ਕਹੇ ਕਿ ਨਹੀਂ ਬਈ ਹਾਂ ਕੁੜੀਆਂ ਜਿਹੜਾ ਘੱਟ ਪੈ ਜਾਂਦੀਆਂ ਸੀ ਕਿਉਂਕਿ ਮਾਪੇ ਥੋੜਾ ਇਲਤ ਵੀ ਘੱਟ ਕਰਦੀਆਂ ਹੁੰਦੀਆਂ ਸੀਗੀਆਂ ਦੌੜ ਭੱਜ ਵੀ ਘੱਟ ਕਰਦੀਆਂ ਸੀਗੀਆਂ ਤੇ ਮਤਲਬ ਸਾਰਾ ਇੱਕੋ ਜਿਹਾ ਮਾਹੌਲ ਸੀ ਪਰ ਹੁਣ ਇੱਥੇ ਜਿੰਨੇ ਗਲੀ ਦੇ ਵਿੱਚ ਘਰ ਆ ਅਲੱਗ ਅਲੱਗ ਮਾਹੌਲ ਆ ਪਹਿਲਾਂ ਤਾਂ ਨੈਸ਼ਨੈਲਿਟੀ ਅਲੱਗ ਆ ਸਾਡੀ ਜੇ ਆਪਾਂ ਆਸਟ੍ਰੇਲੀਆ ਦੀ ਗੱਲ ਕਰਦੇ ਹਾਂ ਤੇ ਮਾਹੌਲ ਅਲੱਗ ਹੋ ਗਿਆ ਸਾਰਿਆਂ ਦੇ ਘਰਾਂ ਦਾ ਕਲਚਰ ਅਲੱਗ ਗਿਆ ਮਾਹੌਲ ਅਲੱਗ ਗਿਆ ਤੇ ਸਾਰੇ ਜਦੋ ਜਦ ਕਰਨ ਲੱਗੇ ਮੈਂ ਨਾ ਇਹ ਕਈ ਵਾਰੀ ਮੈਂ ਸੋਚਦੀ ਨੀ ਕਿ ਸਾਨੂੰ ਲੱਗਦਾ ਕਿ ਇੰਡੀਅਨ ਹੀ ਸ਼ਾਇਦ ਇੱਦਾਂ ਕਰਦੇ ਆ ਕਿ ਹਨਾ ਇੱਕ ਪੇਰੈਂਟਿੰਗ ਗੁੱਡ ਸਾਡੇ ਬੱਚੇ ਹੋਣ ਪਰ ਹੁਣ ਜਿੱਦਾਂ ਜਿੱਦਾਂ ਉਹ ਅਲੱਗ ਅਲੱਗ ਕਲਚਰ ਦੇ ਨਾਲ ਮਿਲਣਾ ਵਰਤਣਾ ਹੁੰਦਾ ਨਾ ਸਾਰੇ ਸਾਡੇ ਵਰਗੇ ਆ ਸਾਨੂੰ ਹੀ ਲੱਗਦਾ ਕਿ ਉਹ ਇਹਨਾਂ ਨੂੰ ਫਰਕ ਨੀ ਪੈਂਦਾ ਸਾਰਿਆਂ ਨੂੰ ਇੰਨਾ ਫਰਕ ਪੈਂਦਾ ਹੈ ਜਿੰਨਾ ਮਰਜ਼ੀ ਤੁਹਾਡਾ ਰੰਗ ਚਿੱਟਾ ਹੈ ਤੁਹਾਨੂੰ ਉਨਾ ਹੀ ਫਰਕ ਪੈਂਦਾ ਜਿੰਨਾ ਸਾਨੂੰ ਪੈਂਦਾ ਹੈ ਕਿ ਆਪਣੇ ਬੱਚਿਆਂ ਨੂੰ ਕੋਈ ਨੀ ਉਹ ਚਾਹੁੰਦਾ ਵੀ ਏਦਾਂ ਹੋਵੇ ਤੇ ਹੁਣ ਬਾਹਰ ਜਿਹੜਾ ਮਾਹੌਲ ਜਿਹੜਾ ਬੱਚੇ ਆ ਕੇ ਸਕੂਲ ਲਾਉਂਦਾ ਦੱਸਦੇ ਆ ਕਿ ਫਲਾਨੇ ਦੇ ਏਦਾਂ ਫਲਾਨੇ ਦੇ ਓਦਾਂ ਵੀ ਉਹ ਤੁਹਾਨੂੰ ਗਿਲਟ ਫੀਲ ਕਰਾਉਂਦੇ ਉਹ ਪਤਾ ਨੀ ਕਿੱਥੋਂ ਆ ਰਿਹਾ ਉਹ ਮੈਨੂੰ ਹਜੇ ਤੱਕ ਨੀ ਸਮਝ ਲੱਗ ਰਿਹਾ

0: ਹੁਣ ਤੁਸੀਂ ਅਲੱਗ ਅਲੱਗ ਜੌਬਸ ਉੱਤੇ ਅਲੱਗ ਅਲੱਗ ਤਰ੍ਹਾਂ ਦੇ ਤੁਸੀਂ ਕੇਸ ਵੇਖਦੇ ਹੋ, ਸਮੱਸਿਆ ਇਹ ਆ ਵੀ ਅੱਜ ਕੱਲ੍ਹ ਨਾ ਬੱਚੇ ਵੀ ਕਹਿ ਲਓ ਵੀ ਇੱਕ ਇੱਕ ਬੱਚਾ ਵਾ, ਦੋ ਦੋ ਬੱਚੇ ਨੇ, ਇਹ ਵੀ ਮੇਰਾ ਖਿਆਲ ਕੱਲਾ ਹੀ ਬੱਚਾ ਜਿਹੜਾ, ਤੇ ਉਹ ਵੀ ਇੱਕ ਸਮੱਸਿਆ ਵਾ। ਆਪਾਂ ਉੱਥੇ ਸਾਰੇ ਲਾਡ ਪਿਆਰ ਦੁਲਾਰ ਸਾਰਾ ਕੁਛ ਮਤਲਬ ਆਪਾਂ ਆਪ ਤੇ ਉਹ ਵੀ ਨੀ ਕਹਿੰਦੇ ਕਿਉਂਕਿ ਬੱਚਾ ਕੱਲਾ ਕੱਲਾ ਵਾ। ਸੋ ਉਸ ਚੱਕਰ ਦੇ ਵਿੱਚ ਬੱਚੇ ਨੂੰ ਉਸ ਚੀਜ਼ ਦੀ ਆਦਤ ਨਹੀਂ ਹੈ। ਅੱਛਾ, ਪਹਿਲੀਆਂ ਦੇ ਵਿੱਚ ਜੇ ਆਪਾਂ ਅਧਿਆਪਕਾਂ ਦੇ ਪੱਖ ਤੋਂ ਵੇਖੀਏ ਤੇ ਪਹਿਲੀਆਂ ਦੇ ਵਿੱਚ ਇੱਦਾਂ ਹੁੰਦਾ ਸੀ ਕਿ ਕਲਾਸ ਦੇ ਵਿੱਚ ਅਧਿਆਪਕ ਨੂੰ ਜਾਂ ਸਕੂਲ ਦੇ ਵਿੱਚ ਈਵਨ ਪਤਾ ਹੀ ਟੀਚਰਾਂ ਨੂੰ ਵੀ ਕਿਹੜਾ ਬੱਚਾ ਕਿੱਦਾਂ ਦੇ ਸੁਭਾਅ ਦਾ, ਉਹਨਾਂ ਨੂੰ ਪਤਾ ਹੁੰਦਾ ਸੀ ਵੀ ਆਹ ਢੀਠ ਆ, ਉਹਨਾਂ ਨੂੰ ਪਤਾ ਸੀ ਵੀ ਆਹ ਬਸ਼ਰਮ ਆ, ਉਹਨਾਂ ਨੂੰ ਪਤਾ ਹੁੰਦਾ ਸੀ ਵੀ ਆਹ ਬਹੁਤ ਲਾਇਕ ਆ। ਸਾਰੇ ਸਕੂਲ ਨੂੰ ਲਗਭਗ ਸਾਰੇ ਟੀਚਰਾਂ ਨੂੰ ਪਤਾ ਹੁੰਦਾ ਸੀ ਕਿਉਂਕਿ ਆਪਸ ਵਿੱਚ ਸ਼ਾਇਦ ਉਹ ਗੱਲਾਂ ਵੀ ਕਰਦੇ ਹੋਣਗੇ,
1: ਬਿਲਕੁਲ ਹੁਣ ਵੀ ਕਰਦੇ ਆ
0: ਕਰਦੇ ਨੇ, ਪਰ ਹੁਣ ਇਹਦਾ ਮਤਲਬ ਕਿ ਉਹਨਾਂ ਦਾ ਜਿਹੜੀ ਸਮਝਣ ਦੀ ਹਰ ਇੱਕ ਦੀ, ਆਪਾਂ ਇਹ ਨਹੀਂ ਕਹਾਂਗੇ ਕਿ ਹਰ ਇੱਕ ਇੱਦਾਂ ਦਾ, ਪਰ ਬਹੁਤਿਆਂ ਦੀ ਫਿਰ ਆਪਾਂ ਇਹੋ ਹੀ ਕਹਿ ਸਕਦੇ ਕਿ ਸਮਝ ਉਨੀ ਨਹੀਂ ਰਹੀ ਉਹਨਾਂ ਦਾ।

0: ਛੱਡੀ ਜਾਂਦੇ ਆ, ਜਿਹੜੇ ਬੱਚੇ ਬਹੁਤ ਜ਼ਿਆਦਾ ਸ਼ਰਾਰਤੀ ਨੇ, ਖਲਲ ਪਾਉਂਦੇ ਕਲਾਸ ਚ, ਉਹਨਾਂ ਨੂੰ ਐਜ ਮਿਲਦਾ ਤੇ ਦੂਜਿਆਂ ਨੂੰ ਵੀ ਤੰਗ ਪਰੇਸ਼ਾਨ ਕਰਦੇ। ਤੇ ਜੇ ਫਿਰ ਜੇ ਕੋਈ ਸਖ਼ਤ ਨੇ ਤੇ ਬਹੁਤ ਜ਼ਿਆਦਾ ਸਖ਼ਤ ਨੇ। ਸਖ਼ਤੀ ਚਲੋ ਹੁਣ ਉਦਾਂ ਦੀ ਸਖ਼ਤੀ ਤੇ ਨਹੀਂ ਰਹੀ, ਪਰ ਫਿਰ ਵੀ ਸਖ਼ਤੀ ਸਖ਼ਤੀ ਚ ਫਰਕ ਹੈ, ਜਿਹਨੇ ਕਰਨੀ ਉਹ ਕਰੀ ਜਾਂਦਾ, ਉਹਦੇ ਚ ਫਿਰ ਜਿਹੜੇ ਸੌਫਟ ਬੱਚੇ ਉਹ ਮਾਰ ਖਾਂਦੇ।
1: ਰਣਜੋਤ ਜੀ, ਜਿੱਦਾਂ ਮੈਂ ਹੁਣ ਕਈ ਟੀਚਰਸ ਨੂੰ ਵੀ ਜਾਣਦੀ ਹਾਂ ਨਾ, ਉਹ ਕਈ ਵਾਰੀ ਕਹਿੰਦੇ ਕਿ ਅਸੀਂ ਪੇਰੈਂਟਸ ਨੂੰ ਕੋਈ ਸਲਾਹ ਦਿੰਦੇ ਹਾਂ ਨਾ, ਉਹ ਸੁਣਦੇ ਨੇ, ਉਹ ਮਤਲਬ ਮੰਨਣਾ ਹੀ ਨਹੀਂ ਚਾਹੁੰਦੇ ਕਿ ਹਾਂ ਇੱਦਾਂ। ਇਸ ਲਈ ਉਹਨਾਂ ਨੇ ਵੀ ਮਤਲਬ ਆਪਣੇ ਹੱਥ ਖੜੇ ਕਰਤੇ ਹੋ ਆ ਕਿ ਠੀਕ ਹੈ, ਆਪਾਂ ਵੀ ਲਕੀਰ ਦੇ ਫਕੀਰ ਲਕੀਰ ਤੇ ਹੀ ਤੁਰਨਾ ਹੈ। ਪਹਿਲਾਂ ਜਦੋਂ ਆਪਾਂ ਸਕੂਲ ਜਾਂਦੇ ਹੁੰਦੇ ਸੀਗੇ, ਟੀਚਰ ਘਰ ਤੱਕ ਦੱਸਣ ਆ ਜਾਂਦੇ ਹੁੰਦੇ ਸੀਗੇ, ਕਿਉਂਕਿ ਆਲੇ ਦੁਆਲੇ ਦੇ ਪਿੰਡਾਂ ਦੇ ਹੁੰਦੇ ਸੀ ਜਾਂ ਤਾਂ ਫਿਰ ਪਿੰਡ ਦੇ ਹੁੰਦੇ ਸੀਗੇ ਕਿ ਹਾਂ

0: ਆ ਬਿਨਾਂ ਮੰਗਿਆਂ ਸਲਾਹ ਨਹੀਂ ਦੇਣੀ ਚਾਹੀਦੀ ਤੇ ਮੈਂ ਇਹਦੇ ਉੱਤੇ ਪੜ ਰਿਹਾ ਸੀ ਕਹਿੰਦੇ ਨੇ ਕਿ ਜਿਹੜਾ ਬਿਨਾਂ ਮੰਗਿਆਂ ਜਦੋਂ ਤੁਹਾਨੂੰ ਲੱਗੇ ਵੀ ਕਿਸੇ ਨੂੰ ਜ਼ਰੂਰਤ ਨਹੀਂ ਆ ਪਰ ਫਿਰ ਵੀ ਤੁਸੀਂ ਲੋੜ ਸਮਝ ਕੇ ਤੁਸੀਂ ਸਲਾਹ ਦੇ ਰਹੇ ਹੋ ਤੇ ਬਿਨਾਂ ਕਿਸੇ ਦੇ ਮੰਗਿਆਂ ਕਹਿੰਦੇ ਨੇ ਕਿ ਜਦੋਂ ਆਪਾਂ ਸਲਾਹ ਦਿੰਦੇ ਹਾਂ ਨਾ ਤੇ ਜਿਹੜਾ ਇਨਸਾਨੀ ਦਿਮਾਗ ਆ ਉਹ ਉਸ ਚੀਜ਼ ਨੂੰ ਇੱਕ ਇੱਕ ਥ੍ਰੈਟ ਦੇ ਵਜੋਂ ਲੈਂਦਾ ਉਹਨੂੰ ਉਸ ਤਰੀਕੇ ਦੇ ਨਾਲ ਨਹੀਂ ਲੈਂਦਾ ਉਹਨੂੰ ਹੈਲਪ ਦੇ ਵਜੋਂ ਨਹੀਂ ਲੈਂਦਾ ਕਿਉਂਕਿ ਉਹਦਾ ਮਾਇੰਡ ਉਸ ਚੀਜ਼ ਲਈ ਪ੍ਰਪੇਅਰਡ ਨਹੀਂ ਆ ਕਿਉਂਕਿ ਤੁਸੀਂ ਮੰਨ ਲਓ ਹੁਣ ਅਲੱਗ ਅਲੱਗ ਸਾਡੇ ਦਿਮਾਗ ਦੇ ਅਲੱਗ ਅਲੱਗ ਖਾਨੇ ਨੇ ਹਨਾ ਤੇ ਆਪਾਂ ਉਸ ਖਾਨੇ ਨੂੰ ਹੱਥ ਪਾ ਲਿਆ ਜਿਹੜਾ ਉਹਨੇ ਐਕਟਿਵ ਨਹੀਂ ਕੀਤਾ ਮੰਨ ਲਓ ਇੱਕ ਬੰਦਾ ਇੱਕ ਸਮੱਸਿਆ ਸਮਝ ਲਈ ਉਹਨੇ ਵੀ ਆਹ ਮੇਰੀ ਸਮੱਸਿਆ ਵਾ ਫਿਰ ਉਹ ਹੱਲ ਕਰਨ ਦੇ ਲਈ ਲੱਗਾ ਇਹਦਾ ਮਤਲਬ ਵੀ ਉਹ ਖਾਨਾ ਉਹ ਡਰੋਰ ਖੋਲ ਕੇ ਬੈਠਾ ਤੇ ਉਹਦੇ ਵਿੱਚੋਂ ਤੁਸੀਂ ਉਹਨੂੰ ਕੁਛ ਦੱਸਦਾ ਵੀ ਉਹ ਪਈ ਉਹ ਫਲਾਣੀ ਥਾਂ ਪਈ ਚੀਜ਼ ਜਾਂ ਤੇਰੀ ਇਸ ਦੌਰ ਚ ਨਹੀਂ ਦੂਸਰੇ ਦੌਰ ਨੂੰ ਖੋਲਦਾ ਉਹ ਕੇਂਦਰੀ ਤੇ ਆ ਉਸ ਚੀਜ਼ ਤੇ ਪਰ ਇੱਥੇ ਉਹਨੇ ਉਸ ਦੌਰ ਨੂੰ ਹਲੇ ਹੱਥ ਨਹੀਂ ਪਾਇਆ ਤੁਸੀਂ ਇੱਕਦਮ ਜਦੋਂ ਉਹਨੂੰ ਕੋਈ ਸਲਾਹ ਦਿੰਦੇ ਹੋ ਤੇ ਉਹ ਇਨਸਾਨੀ ਦਿਮਾਗ ਕਹਿੰਦੇ ਉਹਨੂੰ ਇੱਕ ਇੱਕ ਇੱਕ ਖਤਰੇ ਦੇ ਵਜੋਂ ਲੈਂਦਾ ਤੇ ਇਸ ਵਜ੍ਹਾ ਦੇ ਕਰਕੇ ਉਹਦੇ ਜਿਹੜੇ ਦਿਮਾਗ ਦੇ ਵਿੱਚ ਜਿਹੜੇ ਹਾਰਮੋਨਸ ਜਿਹੜੇ ਪੈਦਾ ਹੁੰਦੇ ਨੇ ਉਹ ਉਹਨੂੰ ਉਸ ਪਾਸੇ ਲੱਗਣ ਨਹੀਂ ਦਿੰਦੇ ਉਹ ਸਗੋਂ ਉਲਟਾ ਤੁਹਾਡੇ ਨਾਲ ਉਹਦੇ ਰਿਲੇਸ਼ਨ ਖਰਾਬ ਹੋ ਜਾਂਦੇ ਸੋ ਇਹ ਇਹ ਸਿੱਧੇ ਸਿੱਧੇ ਨਹੀਂ ਹੁੰਦਾ ਕੋਈ ਬਹੁਤ ਸਿੱਧੇ ਸਿੱਧੇ ਨਹੀਂ ਹੁੰਦਾ ਪਰ ਇਹ ਅਸਿੱਧੇ ਤਰੀਕੇ ਦੇ ਨਾਲ ਹੁੰਦਾ ਵਾ ਜਿਹਦੇ ਨਾਲ ਤੁਹਾਡੇ ਦਿਮਾਗ ਦੇ ਵਿੱਚ ਜਦੋਂ ਇੱਦਾਂ ਦੀ ਸਿਚੁਏਸ਼ਨ ਬਣਦੀ ਹੈ ਖਤਰਾ ਹੁੰਦਾ ਤੇ ਤੁਹਾਡੇ ਦਿਮਾਗ 'ਚ ਕਹਿੰਦੇ ਕੋਰਟੀਸੋਲ ਨਾਂ ਦਾ ਇੱਕ ਹਾਰਮੋਨ ਪੈਦਾ ਹੁੰਦਾ ਵਾ ਉਸੇ ਵਜ੍ਹਾ ਦੇ ਕਰਕੇ ਤੁਹਾਨੂੰ ਉਹ ਸਲਾਹਾਂ ਸੁਣ ਕੇ ਪਹਿਲਾਂ ਉਹ ਸਲਾਹ ਸੁਣ ਕੇ ਗੁੱਸਾ ਹੁੰਦਾ ਫਿਰ ਉਸ ਬੰਦੇ ਤੇ ਤੁਹਾਨੂੰ ਗੁੱਸਾ ਆਉਣ ਲੱਗ ਪੈਂਦਾ ਕਿ ਇਹਨੇ ਆਹ ਗੱਲ ਕੀਤੀ ਤੇ ਕੀਤੀ ਕਿਉਂ ਸੋ ਇਸ ਵਜ੍ਹਾ ਦੇ ਕਰਕੇ ਪਹਿਲਾਂ ਅੱਜ ਕੱਲ੍ਹ ਇਹ ਵੀ ਬਹੁਤ ਜ਼ਰੂਰੀ ਹੋ ਗਿਆ ਵੀ ਪਹਿਲਾਂ ਜੇ ਆਪਾਂ ਇੱਦਾਂ ਦੇ ਪ੍ਰੋਫੈਸ਼ਨ 'ਚ ਹਾਂ ਤਾਂ ਪਹਿਲਾਂ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਪਹਿਲਾਂ ਪ੍ਰਪੇਅਰ ਕੀਤਾ ਜਾਵੇ ਹੁਣ ਇਹ ਬੜੀਆਂ ਬਹੁਤ ਅੱਗੇ ਦੀ ਅੱਗੇ ਅੱਗੇ ਦੀ ਅੱਗੇ ਡੂੰਘੀਆਂ ਗੱਲਾਂ ਹੋ ਗਈਆਂ ਦੈਨ ਆਪਾਂ ਕੀ ਕਹਾਂਗੇ ਵੀ ਹੁਣ ਮੰਨ ਲਓ ਅਸੀਂ ਸਲਾਹ ਦੇਣੀ ਹੈ ਕਿਸੇ ਨੂੰ ਤੇ ਇੱਕ ਟੀਚਰ ਕੀ ਸੋਚੂ ਵੀ ਸਲਾਹ ਵੀ ਦੇਣੀ ਆ ਹੈ ਵੀ ਇਹਦੇ ਬੱਚੇ ਦੀ ਭਲਾਈ ਦੇ ਲਈ ਆ ਫਿਰ ਮੈਨੂੰ ਪਹਿਲਾਂ ਇਹਦਾ ਆਸ਼ਾ ਮੈਨੂੰ ਪਹਿਲਾਂ ਪ੍ਰੈਪਰੇਸ਼ਨ ਵੀ ਕਰਨੀ ਪੈਣੀ ਆ ਹੌਲੀ ਹੌਲੀ ਮੈਨੂੰ ਇਹਨੇ ਕਿਹੜਾ ਵੀ ਰੋਜ਼ ਮਿਲਣਾ ਜਾਂ ਇਹਨੇ ਖੁੱਲ੍ਹੇ ਟਾਈਮ ਲਈ ਮਿਲਣਾ ਹੌਲੀ ਹੌਲੀ ਮਤਲਬ ਮੈਂ ਮੇਰੇ ਕੋਲ ਕਲਾਸ ਦੇ ਵਿੱਚ 20 ਬੱਚੇ ਨੇ ਮੈਂ ਕਿੱਥੇ ਕਿੱਥੇ ਦਿਮਾਗ ਮੈਂ ਮਾਰਦਾ ਕਰੂੰ ਓਕੇ ਸੇਫ ਆਪਸ਼ਨ ਇਜ਼ ਡੂ ਮਾਈ ਜੋਬ ਆਪਣੇ ਕੰਮ ਤੱਕ ਸੀਮਿਤ ਰੱਖੋ ਦਵਾ ਕਰੋ ਸੋ ਆਪਾਂ ਕੁੱਲ ਮਿਲਾ ਕੇ ਜਦੋਂ ਆਪਾਂ ਸਲਾਹ ਹੁਣ ਇਹਦੇ 'ਚ ਨੁਕਸਾਨ ਕਿਹਦਾ ਹੋਇਆ ਸਭ ਤੋਂ ਵੱਡਾ ਨੁਕਸਾਨ ਤੇ ਬੱਚੇ ਦਾ ਤੇ ਉਹਦੇ ਮਾਂ ਪਿਓ ਦਾ
1: ਬਿਲਕੁਲ ਸਭ ਤੋਂ ਵੱਡਾ ਤਾਂ ਮਾਂ ਪਿਓ ਦਾ ਤੇ ਬੱਚੇ ਦਾ ਟੀਚਰ ਨੂੰ ਤਾਂ ਸੈਲਰੀ ਮਿਲੀ ਜਾਣੀ ਆ
0: ਸੋ ਇਸ ਕਰਕੇ ਆਪਾਂ ਜਦੋਂ ਹੁਣ ਬੱਚੇ ਨੂੰ ਮੰਨ ਲਓ ਪਹਿਲੀਆਂ ਦੇ ਵਿੱਚ ਹੀ ਆਪਾਂ ਕਿਸੇ ਦੇ ਹੱਥ 'ਚ ਦਿੱਤਾ ਤੇ ਉੱਥੇ ਆਪਾਂ ਇਹ ਕਹਿੰਦੇ ਹਾਂ ਵੀ ਜਿੱਦਾਂ ਵੀ ਹੁੰਦਾ ਵਾ ਇਹਨੂੰ ਖਿੱਚ ਕੇ ਰੱਖਿਓ
1: ਹਾਂਜੀ ਹਾਂ ਬਿਲਕੁਲ
0: ਉਹ ਵੀ ਵੱਖਰੀ ਗੱਲ ਹੈ ਵੀ ਆਪਾਂ ਹੁਣ ਗਲਤ ਬੰਦੇ ਕੋਲ ਖਿਚਾ ਲਿਆ ਜਾਂ ਸਹੀ ਕੋ ਕਈ ਤੇ ਸਮਝ ਕੇ ਖਿੱਚਦੇ ਸੀ ਉਹਨਾਂ ਕੀ ਜਿਵੇਂ ਇੱਕ ਲੋੜ ਹੈ ਤੇ ਕਈਆਂ ਮੈਨੂੰ ਜਾਇਜ਼ ਫਿਰ ਕੁੱਟੀ ਜਾਂਦੇ ਸੀ ਤੇਰਾ ਕਹਿ ਕੇ ਗਿਆ ਤੇਰਾ ਪਾਪਾ ਉਹ ਰਿਹਾ ਜਰਾ ਸੋ ਉੱਥੇ ਬੜਾ ਫਰਕ ਪੈ ਜਾਂਦਾ ਹੁਣ ਉੱਥੇ ਸਾਨੂੰ ਇਹ ਚੀਜ਼ ਵੇਖਣੀ ਪਊਗੀ ਸਾਨੂੰ ਮਾਪਿਆਂ ਦੀ ਜਿਹੜੀਆਂ ਜ਼ਿੰਮੇਵਾਰੀਆਂ ਨੇ ਉਹ ਸਮਝਦਿਆਂ ਹੋਇਆਂ ਸਾਨੂੰ ਆਲਵੇਜ਼ ਆਪਣੇ ਕਪਾਟ ਖੁੱਲ੍ਹੇ ਰੱਖਣੇ ਪੈਣਗੇ ਕਿ ਹਾਂ ਸਾਡੇ ਬੱਚਿਆ ਬੱਚਾ ਸਾਡੇ ਨਾਲੋਂ ਵਧੇਰੇ ਸਕੂਲ ਦੇ ਵਿੱਚ ਰਹਿੰਦਾ ਵਾ ਵਧੇਰੇ ਉਹ ਟੀਚਰਸ ਦੇ ਕੋਲ ਰਹਿੰਦਾ ਵਾ ਇਸ ਕਰਕੇ ਉਹ ਵਧੇਰੇ ਸ਼ਾਇਦ ਜਾਣਦੇ ਆ ਉਹ ਵਾਲਾ ਪੱਖ ਜਿਹੜਾ ਅਸੀਂ ਨਹੀਂ ਜਾਣਦੇ ਤੇ ਇਸ ਕਰਕੇ ਆਪਾਂ ਓਪਨ ਰਹੀਏ ਵੀ ਜੇ ਕੋਈ ਸਲਾਹ ਦਿੰਦਾ ਤੇ ਉਹਨੂੰ ਥੋੜੀ ਜਿਹੀ ਤਵੱਜੋ ਦੇ ਦਈਏ ਮੰਨਣੀ ਨਹੀਂ ਮੰਨਣੀ ਉਹ ਬਾਅਦ ਦੀ ਗੱਲ ਹੈ ਕਹਿੰਦੇ ਕਹਿੰਦੇ ਇੱਥੋਂ ਇਹ ਵੀ ਮੰਨਿਆ ਜਾਂਦਾ ਕਿ ਜਦੋਂ ਕੋਈ ਤੁਹਾਨੂੰ ਸਲਾਹ ਦਿੰਦਾ ਤੇ ਤੁਸੀਂ ਉਹਦੀ ਸਲਾਹ ਧਿਆਨ ਦੇ ਨਾਲ ਸੁਣਦੇ ਹੋ ਇਹ ਇੱਕ ਤਰ੍ਹਾਂ ਦੇ ਨਾਲ ਤੁਹਾਡੀ ਸਿਆਣਪ ਸ਼ੋ ਕਰਦਾ ਬੰਦੇ ਨੂੰ ਲੱਗਦਾ ਇਹ ਆ ਤੁਸੀਂ ਵੇਖੋ ਕਿੱਡੀ ਕਮਾਲ ਦੀ ਗੱਲ ਹੈ ਜਦੋਂ ਕੋਈ ਸਾਨੂੰ ਸਲਾਹ ਦੇਣ ਲੱਗਦਾ ਤੇ ਅਸੀਂ ਕਿਉਂ ਬੈਕ ਆਫ ਕਰਦੇ ਹਾਂ ਕਿਉਂਕਿ ਅਸੀਂ ਇਹ ਸੋਚਦੇ ਹਾਂ ਜਾਂ ਫਿਰ ਕੋਈ ਇਹ ਸੋਚਦਾ ਹੋਊਗਾ ਜਾਂ ਫਿਰ ਕੁਛ ਇੱਕ ਲੋਕ ਇਹ ਸੋਚਦੇ ਹੋਣਗੇ ਕਿ ਇਹਨੂੰ ਕੀ ਲੱਗਦਾ ਮੈਨੂੰ ਪਤਾ ਨਹੀਂ ਮੈਂ ਸਿਆਣਾ ਮੈਂ ਸਿਆਣੀ ਇਹ ਮਤਲਬ ਇਸੇ ਵਜ੍ਹਾ ਕਰਕੇ ਆਪਾਂ ਬਲੌਕ ਮਾਰ ਦਿੰਦੇ ਨਾ ਇੱਕ ਦੂਸਰਾ ਉਹਦਾ ਹੋ ਗਿਆ ਰੀਜ਼ਨ ਸੋ ਉੱਥੇ ਹੁਣ ਫੋਰ ਐਗਜ਼ਾਮਪਲ ਜੇ ਮੰਨ ਲਓ ਇਸੇ ਸਿਨੈਰੀਓ ਦੇ ਵਿੱਚ ਕੋਈ ਤੁਹਾਨੂੰ ਸਲਾਹ ਦੇਣ ਲੱਗਾ

0: ਸਿਆਣੇ ਆ ਮਾਂ ਪਿਓ ਲਾ ਲਓ ਕਿਉਂਕਿ ਇਹ ਹੁਣ ਇੱਦਾਂ ਤੁਰੀ ਐਗਜ਼ਾਮਪਲ ਤਾਂ ਪੈਦਾ ਲਈ ਜਾਂਦੇ ਜੀ ਜੀ ਕਿਤੇ ਤੁਹਾਡਾ ਫਰੈਂਡ ਹੋ ਸਕਦਾ ਇੰਪਲੋਈ ਹੋ ਸਕਦਾ ਹੈਨਾ
1: ਕੋਈ ਆਂਢ ਗੁਆਂਢ ਹੋ ਸਕਦਾ ਜਿਹੜਾ ਸਾਨੂੰ ਸਲਾਹ ਦੇ ਰਿਹਾ ਅਸੀਂ ਉਹਨੂੰ ਜੇ ਸੁਣਾਂਗੇ ਤਾਂ ਉਹਨੂੰ ਲੱਗੂਗਾ ਕਿ ਓਕੇ ਜਿਹੜੀ ਵੀ ਪ੍ਰੋਬਲਮ ਹੈ ਇਹ ਉਹਦਾ ਹੱਲ ਕਰਨਾ ਚਾਹੁੰਦਾ ਹੈ ਕਈ ਵਾਰੀ ਅਸੀਂ ਆਪ ਉਹਨੂੰ ਦੱਸੀ ਹੁੰਦੀ ਆਪਣੀ ਪ੍ਰੋਬਲਮ ਜਦੋਂ ਸਾਨੂੰ ਸਲਾਹ ਦੇ ਰਿਹਾ ਹੁੰਦਾ ਉਦੋਂ ਸਾਨੂੰ ਚੰਗਾ ਨਹੀਂ ਲੱਗਦਾ ਸਾਨੂੰ ਸਿਰਫ ਇਹ ਹੁੰਦਾ ਵੀ ਸੁਣ ਲਓ ਪਰ ਸਾਨੂੰ ਪਤਾ ਹੈ ਅਸੀਂ ਕੀ ਕਰ ਰਹੇ ਹਾਂ ਉਹ ਠੀਕ ਆ ਪਰ ਅਸੀਂ ਇਹ ਮੰਨਣ ਤੇ ਤਿਆਰ ਨਹੀਂ ਹੁੰਦੇ ਕਿ ਜੇ ਉਹ ਠੀਕ ਹੁੰਦਾ ਤੇ ਅਸੀਂ ਇਹਨੂੰ ਪੁੱਛ ਨਾ ਰਹੇ ਹੁੰਦੇ ਉਹ ਠੀਕ ਹੋ ਗਿਆ ਹੁੰਦਾ ਹੁਣ ਤੱਕ
0: ਹਾਂ ਸਾਨੂੰ ਉਹਦੀ ਬਰੀਕੀ ਵੇਖਣੀ ਪੈਂਦੀ ਹੈ ਹੁਣ ਇੱਕ ਪਾਸੇ ਕੀ ਆ ਆਪਾਂ ਦੂਸਰੇ ਨੂੰ ਆਪਾਂ ਸੋਚਦੇ ਹਾਂ ਕਿ ਇਹ ਬਹੁਤਾ ਸਿਆਣਾ ਵਾ ਹਨਾ ਇਹਨੂੰ ਕੀ ਲੱਗਦਾ ਵਾ ਕਿ ਮੈਨੂੰ ਪਤਾ ਨਹੀਂ ਕਿਸੇ ਗੱਲ ਦਾ ਇੱਕ ਆ ਪੱਖ ਆ ਦੂਸਰਾ ਪੱਖ ਇਹ ਆ ਮੰਨ ਲਓ ਤੁਸੀਂ ਕਿਸੇ ਦੇ ਨਾਲ ਧਿਆਨ ਦੇ ਨਾਲ ਕਿਸੇ ਦੀ ਗੱਲ ਸੁਣ ਲਈ ਸਲਾਹ ਤੁਸੀਂ ਸੁਣ ਲਈ ਕਿਸੇ ਦੀ ਤੇ ਉੱਥੇ ਤੁਸੀਂ ਵੇਖੋਗੇ ਕਿ ਦੋਵੇਂ ਵਿਨਰ ਆ ਜਿਹੜਾ ਤੇ ਸਲਾਹ ਦੇ ਰਿਹਾ ਵਾ
1: ਬਿਲਕੁਲ
0: ਉਹਨੂੰ ਲੱਗਦਾ ਕਿ ਮੈਂ ਸਿਆਣਾ ਅਸਟੈਬਲਿਸ਼ ਹੋ ਗਿਆ ਦਿਮਾਗ ਆ ਨਾ ਉਹਨੂੰ ਲੱਗਦਾ ਕਿ ਮੇਰੀ ਸਲਾਹ ਦੇ ਉੱਤੇ ਇਹਨੇ ਤਵੱਜੋ ਦਿੱਤੀ ਆ ਧਿਆਨ ਦੇ ਨਾਲ ਸੁਣਿਆ ਉਹਨੂੰ ਸਿਆਣੇ ਵਾਲੀ ਫੀਲਿੰਗ ਤੁਸੀਂ ਦੇ ਦਿੱਤੀ ਤੁਹਾਡਾ ਰਿਲੇਸ਼ਨ ਉਹਦੇ ਨਾਲ ਸਟਰੋਂਗ ਹੋ ਗਿਆ ਅੱਛਾ ਜਿਹਨੇ ਸਲਾਹ ਸੁਣੀ ਆ ਉਹਦੀ ਵੀ ਸਿਆਣਪ ਇਹਦੇ ਵਿੱਚ ਮੰਨੀ ਜਾਊਗੀ ਕਿਉਂਕਿ ਤੁਸੀਂ ਇਹ ਅਗਲੇ ਨੂੰ ਜਿਹੜੇ ਬੰਦੇ ਦੇ ਕੇ ਗਿਆ ਸਲਾਹ ਉਲਟਾ ਤੁਸੀਂ ਹੁਣ ਇਹ ਸੋਚੋਗੇ ਕਿ ਇਹ ਬਹੁਤ ਸਿਆਣਾ ਇਹ ਕਿੱਡੀ ਧਿਆਨ ਦੇ ਨਾਲ ਮੇਰੀ ਸਲਾਹ ਸੁਣੀ ਆ ਇਹ ਸਿਆਣਾ ਵਾ ਇਹ ਕਰ ਲੂ ਕੋਈ ਨਾ ਕੋਈ ਹੱਲ ਆਪਣਾ ਹੁਣ ਇਹਦੇ ਵਿੱਚ ਦੋਵੇਂ ਵਿਨਰ ਹੋ ਗਏ ਪਰ ਅਸੀਂ ਕੀ ਸੋਚਦੇ ਹਾਂ ਆਪਾਂ ਜਿਹੜਾ ਸਿੱਧਾ ਸਿੱਧਾ ਜਾਂ ਸਾਡਾ ਜਿਹੜਾ ਨੈਗੇਟਿਵਿਟੀ ਵਾਲਾ ਜਿਹੜਾ ਹਾਰਮੋਨ ਆ ਉਹ ਸਾਨੂੰ ਇਸ ਪਾਸੇ ਨੂੰ ਧੱਕਦਾ ਵਾ ਵੀ ਉਹ ਜਿੱਥੇ ਆਪਾਂ ਦੋਵੇਂ ਲੂਜ਼ਰ ਹੋਈਏ ਸੋ ਜ਼ਿਆਦਾਤਰ ਚੀਜ਼ਾਂ ਜਿਹੜੀਆਂ ਨੇ ਉਹਦੇ ਵਿੱਚ ਦੋਵਾਂ ਧਿਰਾਂ ਦਾ ਨੁਕਸਾਨ ਹੁੰਦਾ ਪਰ ਫਿਰ ਵੀ ਆਪਾਂ ਉਹੀ ਕਰਦੇ ਹਾਂ ਜਦਕਿ ਤੁਸੀਂ ਜਦੋਂ ਧਿਆਨ ਦੇ ਨਾਲ ਇੱਕ ਦੂਸਰੇ ਦੀ ਸੁਣ ਲੈਂਦੇ ਤੇ ਦੋਵੇਂ ਸਿਆਣੇ ਅਸਟੈਬਲਿਸ਼ ਹੋ ਜਾਂਦੇ ਉਸ ਤੋਂ ਬਾਅਦ ਅਗਲਾ ਆਪਣੇ ਟਾਈਮ ਭੰਨ ਕੇ ਸੱਤ ਵੱਲ ਭੰਨ ਕੇ ਵੀ ਆਪਣੀ ਕਾਫੀ ਹੱਦ ਤੱਕ ਐਨਰਜੀ ਮੰਨ ਲਓ ਜੀ ਹੁਣ ਬੱਚੇ ਦੀ ਆਪਾਂ ਐਗਜ਼ਾਮਪਲ ਲੈ ਕੇ ਚੱਲ ਰਹੇ ਹਾਂ ਤੇ ਉਹ ਸਾਰੀ ਐਨਰਜੀ ਮੰਨ ਲਓ ਉਸ ਬੱਚੇ ਤੇ ਲਾ ਦਿੰਦਾ ਕਿਉਂਕਿ ਉਹਦੀ ਮਾਂ ਨੇ ਉਹਦੇ ਪਿਓ ਨੇ ਤੁਹਾਨੂੰ ਸਿਆਣਾ ਮੰਨ ਲਿਆ ਸੋ ਇਹ ਆ ਫਾਇਦਾ ਜਦੋਂ ਆਪਾਂ ਕਿਸੇ ਦੀ ਸੁਣ ਲਈ ਹੈ ਆਪਾਂ ਸਿਰਫ ਇੰਨਾ ਕਿ ਇੱਥੇ ਕਹਿ ਕੇ ਨਹੀਂ ਛੱਡ ਸਕਦੇ ਵੀ ਬਿਨਾਂ ਮੰਗਿਆ ਨਹੀਂ ਕਿਸੇ ਨੂੰ ਸਲਾਹ ਦੇਣੀ ਚਾਹੀਦੀ ਹਾਂ ਇਹ ਗੱਲ ਗਲਤ ਆ ਉਹ ਕਿਉਂ ਗਲਤ ਆ ਉਹ ਆਪਾਂ ਪਹਿਲਾਂ ਗੱਲ ਕੀਤੀ ਪਰ ਜੇ ਮੰਨ ਲਓ ਆਪਾਂ ਵੈਲਕਮ ਕਰਦੇ ਹਾਂ ਕਈ ਚੀਜ਼ਾਂ ਨੂੰ ਹੁਣ ਬਹੁਤ ਸਾਰੇ ਇੱਦਾਂ ਦੇ ਸਮੀਕਰਨ ਬਣਦੇ ਨੇ ਜਿੱਥੇ ਕੋਈ ਸਾਡੇ ਕੋਲ ਸਲਾਹ ਨਹੀਂ ਮੰਗ ਨਹੀਂ ਰਿਹਾ ਹੁੰਦਾ ਤੇ ਮੰਗ ਨਹੀਂ ਸਕਦਾ ਹੁੰਦਾ ਫੋਰ ਐਗਜ਼ਾਮਪਲ ਜੇ ਮੰਨ ਲਓ ਕਿਸੇ ਨੂੰ ਪਤਾ ਹੀ ਨਹੀਂ ਆ ਜਦੋਂ ਕਿਸੇ ਮਾਂ ਨੂੰ ਪਤਾ ਹੀ ਨਹੀਂ ਆ ਵੀ ਉਹਦਾ ਬੱਚਾ ਸਕੂਲ ਦੇ ਵਿੱਚ ਕੀ ਕਰਦਾ ਉਹ ਟੀਚਰ ਕੋਈ ਸਲਾਹ ਕਿਉਂ ਮੰਗੂ ਇਹਨੂੰ ਮੈਂ ਕਿੱਦਾਂ ਠੀਕ ਕਰਾਂ ਉੱਥੇ ਤੇ ਫਿਰ ਟੀਚਰ ਨੂੰ ਆਪ ਹੀ ਦੱਸਣਾ ਪੈਣਾ ਨਾ
1: ਪ੍ਰੋਬਲਮ ਪਤਾ ਹੀ ਨਹੀਂ ਹੈਗੀ ਕਿ ਹੋ ਕੀ ਰਿਹਾ ਵੈਸੇ ਵੀ ਨਾ ਕਹਿੰਦੇ ਕਿ ਜਦੋਂ ਤੁਹਾਡੀ ਲਾਈਫ ਚ ਕੋਈ ਵੀ ਮਤਲਬ ਇੱਦਾਂ ਦੀਆਂ ਚੀਜ਼ਾਂ ਆਉਂਦੀਆਂ ਬਾਹਰਲੇ ਲੋਕਾਂ ਨੂੰ ਪਹਿਲਾਂ ਪਤਾ ਲੱਗ ਜਾਂਦਾ ਤੁਹਾਨੂੰ ਪਤਾ ਲੱਗਣ ਤੋਂ ਸੋ ਇਸ ਲਈ
0: ਵੈਲਕਮ
1: ਉਹ ਜਦੋਂ ਸਾਨੂੰ ਦੱਸਦੇ ਆ ਆਪਾਂ ਉਦੋਂ ਸਾਨੂੰ ਜੇ ਤਾਂ ਅਸੀਂ ਸਾਡੇ ਪਹਿਲੇ ਦੱਸੇ ਤੇ ਸਾਨੂੰ ਸਮਝ ਲੱਗ ਗਈ ਜੇ ਸਾਨੂੰ ਲੱਗਦਾ ਨਾ ਕਿ ਹਲੇ ਉਹ ਸ਼ੁਰੂਆਤ ਹੋਈ ਆ ਤਾਂ ਕੋਈ ਦੱਸ ਰਿਹਾ ਮੈਨੂੰ ਲੱਗਦਾ ਹੁੰਦਾ ਕਿ ਉਹ 50-80% ਤੱਕ ਪਹੁੰਚ ਗਈ ਆ ਗੱਲ ਤਾਂ ਹੀ ਉਹ ਕੋਈ ਸਾਨੂੰ ਆਪਣਾ ਦੱਸ ਰਿਹਾ ਪਤਾ ਨੀ ਹੋਰ ਕਿੰਨੇ ਜਣਿਆਂ ਨੂੰ ਪਤਾ ਹੋਣੀ ਆ
0: ਕਿਉਂਕਿ ਉਹ ਇਸ ਕਰਕੇ ਹੁੰਦੀ ਨਾ ਸੁਖ ਜੀ ਹੁਣ ਸਮਾਜ ਦੇ ਵਿੱਚ ਨਾ ਆਲੇ ਦੁਆਲੇ ਆਂਢ ਗੁਆਂਢ ਕੰਮ ਦੇ ਉੱਤੇ ਵਿਚਰਦੇ ਆ ਸਾਡੀ ਇੱਕ ਇਮੇਜ ਸਾਡੀ ਪਰਸਨੈਲਿਟੀ ਅਸਟੈਬਲਿਸ਼ ਹੋਈ ਹੁੰਦੀ ਹੈ ਹਨਾ ਉਹ ਸਿਰਫ ਮੰਨ ਲਓ ਜੇ ਬੱਚੇ ਦੀ ਗਾਂ ਲਈ ਜਾਂਦੇ ਆਪਾਂ ਗੱਲ ਤੇ ਉਹ ਸਿਰਫ ਬੱਚੇ ਕਰਕੇ ਥੋੜੀ ਹੋਣੀ
1: ਬਿਲਕੁਲ
0: ਉਹ ਤੇ ਪਹਿਲਾਂ ਵੀ ਤੁਹਾਡੀ ਜਿਹੜੀ ਆ ਜਦੋਂ ਤੁਸੀਂ ਨਹੀਂ ਵਿਆਹੇ ਉਦੋਂ ਤੋਂ ਪਰਸਨੈਲਿਟੀ ਬਣਦੀ ਸੀ ਤੁਹਾਡੀ ਫਿਰ ਜਦੋਂ ਤੁਸੀਂ ਵਿਆਹੇ ਗਏ ਆਂਢ ਗੁਆਂਢ ਆਸ ਪਾਸ ਘੁੰਮਦੇ ਫਿਰਦੇ ਗੱਲਾਂ ਬਾਤਾਂ ਕਰਦੇ ਆ ਕਿਸੇ ਪ੍ਰੋਗਰਾਮ ਤੇ ਜਨਮ ਦਿਨ ਤੇ ਕਿਤੇ ਨਾ ਜਾਂਦੇ ਆ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਹੌਲੀ ਹੌਲੀ ਤੁਹਾਡੀਆਂ ਗੱਲਬਾਤ ਇਮੇਜ ਤੇ ਤੁਹਾਡੀ ਬਣੀ ਆ ਪਹਿਲਾਂ ਹੁਣ ਉਸ ਇਮੇਜ ਨੂੰ ਲੈ ਕੇ ਮੰਨ ਲਓ ਹੁਣ ਬੱਚਾ ਹੋ ਗਿਆ ਫਿਰ ਆਪਾਂ ਬੱਚੇ ਤੱਕ ਪਹੁੰਚ ਗਏ ਤੇ ਉੱਥੇ ਮੰਨ ਲਓ ਤੁਹਾਡੇ ਤੱਕ ਕੋਈ ਇਸ ਕਰਕੇ ਪਹੁੰਚ ਕਰੂਗਾ ਜੇ ਉਹਨੂੰ ਪਤਾ ਵਾ ਇਹ ਵੈਲਕਮਿੰਗ ਤੇ ਜੇ ਅਗਲੇ ਨੂੰ ਇਹ ਪਤਾ ਵਾ ਵੀ ਇਹਨੇ ਇਹਦਾ ਇੱਦਾਂ ਦਾ ਸੁਭਾਅ ਆ ਇਸ ਕਰਕੇ ਉਹਨੇ ਤੁਹਾਡੇ ਤੋਂ ਉਹ ਚੀਜ਼
1: ਡਰਨਾ
0: ਤੇ ਮੈਨੂੰ ਕੀ ਲੋੜ ਹੈ ਟਾਈਮ ਵੇਸਟ ਕਰਨ ਦਾ ਇੱਥੇ ਇਹ ਚੀਜ਼ਾਂ ਫਿਰ ਦੇਖੋ ਕਿੰਨਾ ਸਾਡੀ ਮਦਦ ਕਰਦੀਆਂ ਨੇ ਜੇ ਆਪਾਂ ਪਹਿਲਾਂ ਤੋਂ ਹੀ ਆਪਣੀ ਪਰਸਨੈਲਿਟੀ ਇੱਦਾਂ ਦੀ ਐਸਟੈਬਲਿਸ਼ ਕੀਤੀ ਹੋਵੇ ਸਾਡੇ ਬੱਚੇ ਪਾਲਣ ਚ ਵੀ ਵੇਖੋ ਕਿੱਡੀ ਸੌਖੀ
1: ਬਿਲਕੁਲ ਈਵਨ ਅਸੀਂ ਕੰਮ ਤੇ ਜਾਂਦੇ ਆ ਕੰਮਾਂ ਤੇ ਵੀ ਤਾਂ ਇੱਦਾਂ ਸਾਨੂੰ ਕੋਈ ਸਲਾਹ ਦੇ ਰਿਹਾ ਆ ਅਸੀਂ ਉਹਨੂੰ ਸੁਣਦੇ ਆ ਤੇ ਸਾਡਾ ਹੀ ਫਾਇਦਾ ਹੁੰਦਾ ਅਸੀਂ ਆਪਣੇ ਕੰਮ ਨੂੰ ਹੋਰ ਵਧੀਆ ਤਰੀਕੇ ਨਾਲ ਕਰ ਸਕਦੇ ਹਾਂ ਕਈ ਵਾਰੀ ਤੁਹਾਨੂੰ ਕੋਈ ਜਾਣੇ ਅਣਜਾਣੇ ਕਈ ਵਾਰੀ ਨਾ ਤੁਹਾਨੂੰ ਗੁੱਸਾ ਆਉਂਦਾ ਕਿ ਜਦੋਂ ਤੁਸੀਂ ਕਿਹਾ ਸੀਗਾ ਨਾ ਵੀ ਬਿਨਾਂ ਮੰਗੇ ਸਲਾਹ ਤੁਹਾਨੂੰ ਗੁੱਸਾ ਆਉਂਦਾ ਪਰ ਜਦੋਂ ਤੁਸੀਂ ਸੋਚਦੇ ਆ ਬਾਅਦ ਵਿੱਚ ਫਿਰ ਤੁਹਾਨੂੰ ਲੱਗਦਾ ਕਿ ਹਾਂ ਕਿਉਂ ਨਾ ਮੈਂ ਇਸ ਚੀਜ਼ ਤੇ ਆਪਣੀ ਤੇ ਕੰਮ ਕਰ ਲਵਾਂ ਮੈਂ ਇਹਨੂੰ ਹੋਰ ਵਧੀਆ ਕਰ ਸਕਦਾ ਜਾਂ ਕਰ ਸਕਦੀ ਹਾਂ, ਤੇ ਫਿਰ ਤੁਸੀਂ ਉਹਦੇ ਵਿੱਚ ਜਦੋਂ ਵਧੀਆ ਕਰਦੇ ਨਾ ਫਿਰ ਤੁਸੀਂ ਥੈਂਕਫੁਲ ਵੀ ਹੁੰਦੇ ਹੋ ਉਸ ਬੰਦੇ ਦਾ ਕਿ ਉਹਨੇ ਉਹਨੇ ਜਾਣੇ ਅਣਜਾਣੇ ਚ ਐਂ ਮੂੰਹ ਚੋਂ ਗੱਲ ਕੱਢੀ ਸੀ ਪਰ ਮੇਰੇ ਕੰਮ ਆ ਗਈ ਉਹ, ਇਸ ਲਈ ਸੁਣਨਾ ਬਹੁਤ ਜ਼ਰੂਰੀ ਆ।
0: ਬੇਸਿਕਲੀ ਇਹ ਹੁਣ ਅਗਲਾ ਚੈਪਟਰ ਹੋ ਗਿਆ ਤੇ ਬੜਾ ਖੂਬਸੂਰਤ ਚੈਪਟਰ ਹੈ। ਉਹਦੇ ਵਿੱਚ ਤੁਸੀਂ ਜਦੋਂ ਮੰਨ ਲਓ ਕਿਸੇ ਦਿਨ ਕਿਸੇ ਨੂੰ ਬਲੌਕ ਮਾਰਤਾ ਕਿਸੇ ਦੀ ਤੁਸੀਂ ਨਹੀਂ ਸਲਾਹ ਸੁਣੀ, ਤੁਸੀਂ ਜਰਾ ਸੋਚ ਕੇ ਵੇਖਿਓ ਉਹ ਕੋਈ ਵੀ ਚੀਜ਼ ਜਿਹੜੀ ਆ ਨਾ ਉਹ ਅਗਲੇ ਨੂੰ ਲੱਗਦਾ ਹੁੰਦਾ, ਅਗਲਾ ਕੀ ਕਹੂਗਾ ਵੀ ਇਹਨੂੰ ਨੀ ਕੋਈ ਫਾਇਦਾ ਕਹਿਣ ਦਾ, ਮੈਂ ਪਿਛਲੀ ਵਾਰੀ ਮੈਂ ਕਹੀ ਸੀ ਇਹਦੇ ਨਾਲ ਨੀ ਕੋਈ ਗੱਲ ਕਰਨ ਦਾ ਫਾਇਦਾ। ਪਰ ਯਕੀਨ ਮੰਨਿਓ ਫਾਇਦਾ ਹੋ ਚੁੱਕਾ ਹੁੰਦਾ, ਕਿਉਂਕਿ ਜਦੋਂ ਤੁਸੀਂ ਗੱਲ ਕਿਸੇ ਦੇ ਨਾਲ ਕਰਦੇ ਹੋ ਨਾ, ਜਦੋਂ ਤੁਸੀਂ ਸਲਾਹ ਦੀ ਗੱਲ ਕੀਤੀ ਆ ਤੁਸੀਂ ਕਿਸੇ ਦੇ ਨਾਲ ਗੱਲ ਕਰਦੇ ਹੋ, ਉਹਨੇ ਉਸ ਵੇਲੇ ਤੁਹਾਨੂੰ ਬਲੌਕ ਮਾਰਤਾ ਹੁੰਦਾ, ਪਰ ਜਿੱਦਾਂ ਤੁਸੀਂ ਕਿਹਾ ਵਾ ਉਹ ਬੰਦ ਰਜਿਸਟਰ ਹੋ ਚੁੱਕੀ ਹੁੰਦੀ ਆ, ਚੀਜ਼ ਉਹ ਸੋਚਣ ਲਈ ਮਜਬੂਰ ਹੋ ਚੁੱਕਾ ਹੁੰਦਾ, ਹੋ ਚੁੱਕੀ ਹੁੰਦੀ ਆ, ਉਹਨੇ ਉਹਦੇ ਉੱਤੇ ਜਾ ਕੇ ਸੋਚਣਾ ਹੀ ਸੋਚਣਾ ਵਾ, ਉਹ ਕਿਤੇ ਨਾ ਕਿਤੇ ਤੁਹਾਡੀ ਜਿਹੜੀ ਚੀਜ਼ ਆ ਉਹ ਅੱਗੇ ਚੱਲ ਕੇ ਰਜਿਸਟਰ ਹੋਊਗੀ, ਉਹ ਅਜਾਈ ਨਹੀਂ ਜਾਂਦੀ। ਇਸ ਕਰਕੇ ਆਪਾਂ ਕਈ ਵਾਰੀ ਇਹ ਵੀ ਕਹਿ ਦਿੰਦੇ ਨਾ ਵੀ ਯਾਰ ਉਹਦੇ ਨਾਲ ਨੀ ਕੋਈ ਫਾਇਦਾ ਗੱਲ ਕਰਨ ਦਾ, ਉਹਨੇ ਕੀ ਦੱਸਣਾ, ਉਹ ਨੀ ਸੁਣਨ ਵਾਲੇ ਉਹਦੇ। ਪਰ ਪਹਿਲੀ ਗੱਲ ਤੇ ਇਹ ਵੀ ਹਰ ਵੇਲੇ ਹਰ ਇਨਸਾਨ ਕੁਝ ਮੂਡ ਚ ਨਹੀਂ ਹੁੰਦਾ, ਦੂਸਰੀ ਗੱਲ ਆ ਕੋਈ ਵੀ ਗੱਲ ਤੁਹਾਡੀ ਅਜਾਈ ਨਹੀਂ ਜਾ ਰਹੀ ਹੁੰਦੀ, ਤੁਹਾਡਾ ਕੰਮ ਆ ਆਪਣੀ ਗੱਲ ਰੱਖ ਦੇਣਾ ਇੱਕ ਵਾਜਬ ਤਰੀਕੇ ਦੇ ਨਾਲ। ਕਹਿੰਦੇ ਇਹ ਵੀ ਮੰਨਿਆ ਜਾਂਦਾ ਕਿ ਜਿਹੜੀ ਸਲਾਹ ਆ ਐਡਵਾਈਸ ਆ ਉਹ ਜੇਕਰ ਕਿੰਨੀ ਵੀ ਵਧੀਆ ਹੋਵੇ ਤੇ ਜੇਕਰ ਤੁਸੀਂ ਸ਼ਬਦ ਸਹੀ ਨਹੀਂ ਚੁਣੇ ਤੇ ਉਹ ਵੀ ਤੁਹਾਡੀ ਖਰਾਬ ਹੋਗੀ। ਸਲਾਹ ਤੁਹਾਡੀ ਕਿੰਨੀ ਨਿਕੰਮੀ ਹੋਵੇ ਤੁਸੀਂ ਜੇ ਵਧੀਆ ਤਰੀਕੇ ਦੇ ਨਾਲ ਪੇਸ਼ ਕਰਤੀ ਤੇ ਉਹ ਵੀ ਪ੍ਰਵਾਨ ਹੋ ਜਾਂਦੀ। ਅੱਜ ਕੱਲ੍ਹ ਆਪਾਂ ਸਲਾਹ ਤੇ ਕਰਾਂਗੇ ਐਡਵਾਈਸ ਤੇ ਕਰਾਂਗੇ ਤੇ ਤੁਸੀਂ ਸਾਂਝ ਪਾਇਓ ਕਿ ਤੁਹਾਨੂੰ ਅੱਜ ਤੱਕ ਜਾਂ ਫਿਰ ਰੀਸੈਂਟਲੀ ਜਾਂ ਫਿਰ ਕੁਛ ਜਿਹੜੀਆਂ ਤੁਹਾਨੂੰ ਯਾਦ ਹੋਣ ਜ਼ਿੰਦਗੀ ਦੇ ਵਿੱਚ ਬੈਸਟ ਸਲਾਹਾਂ ਕਿਹੜੀਆਂ ਨੇ। ਕਿੰਨੇ ਤੁਹਾਨੂੰ ਬੈਸਟ ਐਡਵਾਈਸ ਕੀਤਾ ਤੁਹਾਨੂੰ ਅੱਜ ਲੱਗਦਾ ਵੀ ਉਸ ਬੰਦੇ ਨੇ ਆਹ ਜਿਹੜੀ ਜਾਂ ਉਸ ਬੰਦੀ ਨੇ ਆਹ ਜਿਹੜੀ ਸਲਾਹ ਦਿੱਤੀ ਜਾਂ ਮਾਂ ਪਿਓ ਨੇ ਆਹ ਸਲਾਹ ਦਿੱਤੀ ਯਾਰਾਂ ਦੋਸਤਾਂ ਨੇ ਜਾਂ ਫਿਰ ਬੌਸ ਨੇ ਕਿਸੇ ਨੇ ਵੀ ਸਾਡੇ ਟੀਚਰ ਨੇ ਉਹ ਜਿਹੜੀ ਸਲਾਹ ਦਿੱਤੀ ਸੀ ਉਹਦੀ ਵਜ੍ਹਾ ਦੇ ਕਰਕੇ ਮੈਂ
1: ਬਿਲਕੁਲ
0: ਆਹ ਚੀਜ਼ ਕੀਤਾ
1: ਜੀ। ਉਹ ਇੰਪਲੀਮੈਂਟ ਤੁਸੀਂ ਕਰ ਲਈ ਐਡਵਾਈਸ ਤਾਂ ਹੀ ਤੁਸੀਂ ਤੁਹਾਨੂੰ ਯਾਦ ਰਹਿੰਦੀ ਆ। ਕਈ ਸਲਾਹਾਂ ਇੱਦਾਂ ਦੀਆਂ ਹੁੰਦੀਆਂ ਜਿਹੜੀਆਂ ਤੁਹਾਨੂੰ ਦਿੱਤੀਆਂ ਗਈਆਂ ਹੁੰਦੀਆਂ, ਸ਼ਾਇਦ ਤੁਸੀਂ ਉਹਦੇ ਵਿੱਚ ਵਧੀਆ ਵੀ ਕਰ ਸਕਦੇ ਸੀ ਪਰ ਉਹ ਇੰਪਲੀਮੈਂਟ ਨਹੀਂ ਹੋਈਆਂ ਤੇ ਤੁਸੀਂ ਭੁੱਲ ਵੀ ਚੁੱਕੇ ਹੁੰਦੇ ਉਹਨਾਂ ਚੀਜ਼ਾਂ ਨੂੰ ਤੇ ਫਿਰ ਕਈ ਵਾਰ ਤੁਹਾਡੇ ਦਿਮਾਗ ਚ ਆਉਂਦਾ ਸ਼ਾਇਦ ਮੈਂ ਏਦਾਂ ਕਰ ਲੈਣ ਤਾਂ ਸ਼ਾਇਦ ਉਹ ਏਦਾਂ ਹੁੰਦਾ, ਪਰ ਉਹ ਹੁੰਦਾ ਨਿਕਲ ਗਿਆ ਹਨਾ। ਪਰ ਜਿਹੜੀ ਕੀਤੀ ਆ ਤੇ ਜੋ ਹੁਣ ਤੁਸੀਂ ਕਰ ਰਹੇ ਹੋ ਸਾਨੂੰ ਉਹ ਤੁਸੀਂ ਜ਼ਰੂਰ ਸ਼ੇਅਰ ਕਰਿਓ ਕਿ ਹਾਂ ਮੈਂ ਏਦਾਂ ਮਤਲਬ ਮੈਂ ਉਹਨੇ ਮੈਨੂੰ ਫਲਾਨੇ ਬੰਦੇ ਨੇ ਜਾਂ ਬੰਦੀ ਨੇ ਜਾਂ ਮੇਰੇ ਪੇਰੈਂਟਸ ਨੇ ਮੇਰੇ ਫਰੈਂਡ ਨੇ ਕਿਸੇ ਨੇ ਮੇਰੀ ਸਲਾਹ ਭੈਣ ਭਾਈ ਨੇ ਮੈਨੂੰ ਦਿੱਤੀ ਸੀਗੀ ਤੇ ਮੈਨੂੰ ਲੱਗਦਾ ਆ ਕਿ ਇਹ ਬਹੁਤ ਵਧੀਆ ਡਿਸੀਜਨ ਸੀਗਾ। ਹਾਂ ਕਈ ਵਾਰੀ ਨਾ ਰਣਜੋਤ ਜੀ ਤੁਹਾਨੂੰ ਉਸ ਪੁਆਇੰਟ ਤੇ ਤੁਹਾਨੂੰ ਲੱਗਦਾ ਹੁੰਦਾ ਆ ਕਿ ਤੁਹਾਡੇ ਕੋਲ ਪਲਾਨ ਏ ਤੇ ਬੀ ਆ ਹਨਾ, ਤੁਸੀਂ ਏ ਤੇ ਕੰਮ ਕਰਨਾ ਚਾਹੁੰਦੇ ਆ, ਤੁਹਾਡਾ ਭੈਣ ਭਾਈ ਤੁਹਾਡਾ ਪਾਰਟਨਰ ਤੁਹਾਡੇ ਪੇਰੈਂਟਸ ਤੁਹਾਡੇ ਬੱਚੇ ਈਵਨ ਉਹ ਤੁਹਾਨੂੰ ਕਹਿੰਦੇ ਆ ਕਿ ਨਹੀਂ ਪਲਾਨ ਬੀ ਗੁੱਡ ਆ ਲੌਂਗ ਟਰਮ ਦੇ ਲਈ ਹਨਾ, ਪਰ ਤੁਹਾਨੂੰ ਨਹੀਂ ਲੱਗਦਾ ਹੁੰਦਾ ਤੇ ਤੁਹਾਨੂੰ ਦੋ ਤਿੰਨ ਜਣੇ ਜੇ ਕਹਿ ਵੀ ਦਿੰਦੇ ਆ ਜਾਂ ਇੱਕ ਬੰਦੇ ਦੇ ਵਿੱਚ ਤੁਸੀਂ ਫਿਰ ਪਲਾਨ ਬੀ ਤੇ ਚੱਲ ਜਾਂਦੇ ਕਿਉਂਕਿ ਤੁਸੀਂ ਉਨੇ ਕੋਨਫੀਡੈਂਟ ਨਹੀਂ ਹੈਗੇ ਨਾ, ਤੁਸੀਂ ਕਹਿੰਦੇ ਅੱਛਾ ਚੱਲ ਠੀਕ ਆ ਜੇ ਤਾਂ ਪਲਾਨ ਬੀ ਸਕਸੈਸਫੁਲ ਹੋ ਗਿਆ ਤਾਂ ਬਾਰੇ ਨਿਆਰੇ ਆ, ਜੇ ਨਹੀਂ ਹੋਇਆ ਤੇ ਬਲੇਮ ਕਰਨੇ ਨੂੰ ਇਹ ਹੈਗਾ ਹਨਾ। ਇਹ ਵੀ ਸਾਡੀ ਮੈਂਟੈਲਿਟੀ ਹੈ ਨਾ ਕਿ ਅਸੀਂ ਬਲੇਮ ਕਰਨਾ ਹੁੰਦਾ ਕਿਸੇ ਨਾ ਕਿਸੇ ਨੂੰ, ਆਪਣੀ ਜਿਹੜੀ ਸਾਡਾ ਸਕਸੈਸ ਆ ਉਹਦੇ ਲਈ ਅਸੀਂ ਆਪ ਜ਼ਿੰਮੇਵਾਰੀ ਲੈਣਾ ਚਾਹੁੰਦੇ ਹਾਂ ਤੇ ਫੇਲੀਅਰ ਦੇ ਲਈ ਅਸੀਂ ਦੂਜੇ ਤੇਰੇ ਕਰਕੇ ਇੱਦਾਂ ਹੋਇਆ ਹਨਾ, ਅਸੀਂ ਫਟਾਫਟ ਇੱਦਾਂ ਕਹਿ ਦਿੰਦੇ ਹਾਂ।
0: ਇਹ ਵੀ ਬੜੀ ਪਤੇ ਦੀ ਚੀਜ਼ ਆ, ਸਾਨੂੰ ਨਾ ਇਹ ਨਿੱਕੀਆਂ ਨਿੱਕੀਆਂ ਚੀਜ਼ਾਂ ਬੜੀਆਂ ਔਖੀਆਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਲੈ ਕੇ ਆਉਣੀਆਂ
1: ਜੀ,
0: ਪਰ ਇਹ ਬਹੁਤ ਇੰਪੋਰਟੈਂਟ ਨੇ ਛੋਟੀਆਂ ਛੋਟੀਆਂ ਚੀਜ਼ਾਂ। ਮੈਂ ਵੇਖਣਾ ਕਈਆਂ ਦੇ ਵਿੱਚ ਕਿੱਡੀ ਸੋਹਣੀ ਇਹ ਸੁਭਾਅ ਚ ਚੀਜ਼ਾਂ ਹੁੰਦੀਆਂ ਨਾ, ਕਾਸ਼ ਉਹ ਨਿੱਕੀਆਂ ਨਿੱਕੀਆਂ ਚੀਜ਼ਾਂ ਤੁਸੀਂ ਇਕੱਠੀਆਂ ਕਰਕੇ ਤੁਸੀਂ ਆਪਣੇ ਸੁਭਾਅ ਚ ਗੁਲਦਸਤੇ ਦੇ ਵਜੋਂ ਤੁਸੀਂ ਰੱਖ ਸਕੋ। ਹੁਣ ਸਲਾਹ ਦੀ ਜੇ ਗੱਲ ਕਰੀਏ ਤੁਸੀਂ ਨਾ ਕਈ ਬੰਦੇ ਤੁਹਾਨੂੰ ਸੁੱਖ ਦੀ ਜ਼ਿੰਦਗੀ ਚ ਮਿਲਦੇ ਆ, ਉਹ ਨਾ ਵੇਲੇ ਕੁ ਵੇਲੇ ਤੁਹਾਨੂੰ ਮਿਲਦੇ ਤੁਹਾਨੂੰ ਚੇਤਾ ਵੀ ਨਹੀਂ ਹੁੰਦਾ ਤੇ ਉਹ ਤੁਹਾਨੂੰ ਕਹਿੰਦੇ ਆ ਤੁਸੀਂ ਨਾ ਉਹ ਥੈਂਕ ਯੂ ਤੁਸੀਂ ਉਹ ਜਿਹੜੀ ਫਲਾਣੇ ਟਾਈਮ ਤੇ ਮੈਨੂੰ ਯਾਦ ਆ ਤੁਸੀਂ ਇੱਕ ਵਾਰੀ ਉਹ ਗੱਲ ਕੀਤੀ ਸੀ ਨਾ ਤੇ ਉਹਨੇ ਮੇਰੀ ਬਹੁਤ ਹੈਲਪ ਕੀਤੀ, ਤੁਹਾਡੇ ਲਈ ਯਾਦ ਵੀ ਨਹੀਂ ਹੁੰਦੀ ਤੁਹਾਨੂੰ ਜਾਂ ਤੁਹਾਡੇ ਲਈ ਇੰਨੀ ਅਹਿਮੀਅਤ ਨਹੀਂ ਪਰ ਉਹਦੇ ਲਈ ਬਹੁਤ ਹੈ। ਉਹ ਕਿਉਂ ਹੁੰਦੀ ਅਗਲੇ ਲਈ ਅਹਿਮੀਅਤ ਉਹ ਵੀ ਚਲੋ ਆਪਾਂ ਕਰਾਂਗੇ ਗੱਲ, ਪਰ ਉਹ ਚੀਜ਼ ਤੁਹਾਨੂੰ ਨਾ ਸੁਣਨ ਦੇ ਵਿੱਚ ਕਿੱਡੀ ਤੁਹਾਨੂੰ ਵਧੀਆ ਲੱਗਦੀ ਆ, ਤੁਹਾਡਾ ਮਨ ਕਰਦਾ ਵੀ ਮੈਂ ਇਸ ਬੰਦੇ ਦੇ ਨਾਲ ਹੋਰ ਵਾਹ ਵਾਸਤਾ ਰੱਖਾਂ ਹਨਾ, ਉਹ ਤੁਹਾਡਾ ਰਿਲੇਸ਼ਨ ਕਿੰਨਾ ਹੈਲਦੀ ਹੋ ਜਾਂਦਾ। ਅੱਛਾ ਦੂਸਰੀ ਤਰ੍ਹਾਂ ਦਾ ਸਿਨੈਰੀਓ ਆ, ਉਹਦੇ ਵਿੱਚ ਤੁਸੀਂ ਕਾਮਯਾਬ ਹੋ ਗਏ ਸੇਮ ਸਿਨੈਰੀਓ ਹੈ ਪਰ ਦੂਸਰੀ ਤਰ੍ਹਾਂ ਦੇ ਲੋਕ ਉਹ ਇਹ ਨੇ ਕਿ ਤੁਸੀਂ ਕਾਮਯਾਬ ਹੋ ਗਏ ਹੋ ਸੇਮ ਸਿਨੈਰੀਓ ਆ ਸਲਾਹ ਵੀ ਤੁਸੀਂ ਦਿੱਤੀ ਸੀ ਤੁਹਾਡੀ ਸਲਾਹ ਦੇ ਨਾਲ ਉਹ ਕਾਮਯਾਬ ਹੋਇਆ ਪਰ ਉਹਨਾਂ ਦੇ ਲਈ ਐਕਸੈਪਟ ਕਰਨਾ ਬੜਾ ਔਖਾ ਹੁੰਦਾ ਉਹ ਤਾਂ ਉਹਨਾਂ ਦੀ ਜ਼ਬਾਨ ਤੇ ਇਹ ਚੀਜ਼ ਬਹੁਤ ਔਖੀ ਹੁੰਦੀ ਆ ਉਹ ਤੁਹਾਡੇ ਸਾਹਮਣੇ ਬਹਿਣਗੇ ਉਹਨਾਂ ਚੀਜ਼ਾਂ ਨੂੰ ਸੈਲੀਬ੍ਰੇਟ ਕਰਨਗੇ ਸਾਰਾ ਕੁਛ ਕਰਨਗੇ ਪਰ ਉਹ ਤੁਹਾਨੂੰ ਕਦੀ ਵੀ ਇਸ ਚੀਜ਼ ਦਾ ਕ੍ਰੈਡਿਟ ਨਹੀਂ ਦੇਣਗੇ ਕਿ ਆਹ ਸਲਾਹ ਜਿਹੜੀ ਤੂੰ ਦਿੱਤੀ ਉਹ ਸਗੋਂ ਗੱਲੀ ਬਾਤੀ ਇੱਧਰ ਉੱਧਰ ਤੁਹਾਨੂੰ ਹੋਰ ਬੁਰਾ ਲੱਗਦਾ ਜਦੋਂ ਕਿਸੇ ਨੇ ਕਹਿਤਾ ਵੀ ਆਹ ਭਾਜੀ ਮਤਲਬ ਆਹ ਕੰਮ ਤੇ ਤੁਸੀਂ ਵਾਕਈ ਆ ਨਾ ਬਹੁਤ ਸੋਹਣਾ ਤੁਸੀਂ ਕੀਤਾ ਤੇ ਉਹ ਇੱਕ ਤਰ੍ਹਾਂ ਦੇ ਨਾਲ ਡਾਇਰੈਕਟਲੀ ਨਾ ਕਹਿ ਕੇ ਇਨਡਾਇਰੈਕਟਲੀ ਥੈਂਕ ਯੂ ਤੇ ਰਿਸੀਵ ਕਰ ਰਹੇ ਹੁੰਦੇ ਕ੍ਰੈਡਿਟ ਤੁਸੀਂ ਲਾਗੇ ਬੈਠੇ ਫੀਲ ਕਰ ਰਹੇ ਹੁੰਦੇ ਤੁਹਾਨੂੰ ਪਤਾ ਹੁੰਦਾ ਕਿ ਤੁਸੀਂ ਇਹ ਗੱਲ ਦੱਸੀ ਹੁਣ ਦੋਵਾਂ ਸਿਨੈਰੀਆਂ ਚ ਵੇਖੋ ਫਰਕ ਕਿੰਨਾ ਇੱਥੇ ਤੁਸੀਂ ਇੱਕ ਚੰਗਾ ਦੋਸਤ ਚੰਗਾ ਸਲਾਹਕਾਰ ਗਵਾਤਾ ਪਹਿਲੇ ਦੇ ਵਿੱਚ ਤੁਸੀਂ ਉਹਨੂੰ ਕਮਾ ਲਿਆ ਸੋ ਆਪਾਂ ਕੀ ਕਰਦੇ ਹਾਂ ਸੋ ਇੱਥੋਂ ਵੇਖਣ ਵਾਲੀ ਚੀਜ਼ ਇਹ ਹੈ ਕਿ ਆਪਾਂ ਜਦੋਂ ਨਹੀਂ ਕ੍ਰੈਡਿਟ ਦਿੰਦੇ ਤੇ ਆਪਾਂ ਆਪਣੇ ਆਪਣੇ ਹੱਥ ਵੱਢ ਰਹੇ ਹਾਂ ਇੱਕ ਤਰ੍ਹਾਂ ਦੇ ਨਾਲ ਆਪਣੀ ਸਿਆਣਪ ਦਾ ਆਪਾਂ ਜਨਾਜ਼ਾ ਵੀ ਕੱਢ ਰਹੇ ਹਾਂ ਤੇ ਇੱਕ ਚੰਗਾ ਦੋਸਤ ਵੀ ਆਪਾਂ ਗਵਾ ਲਿਆ ਤੇ ਹੋ ਸਕਦਾ ਹੈ ਕਿ ਅੱਗੇ ਤੋਂ ਸਾਨੂੰ ਏਦਾਂ ਦਾ ਕੋਈ ਸਲਾਹਕਾਰ ਨਾ ਮਿਲੇ ਜਦਕਿ ਜਦੋਂ ਸਾਨੂੰ ਇਹ ਚੀਜ਼ ਪ੍ਰੂਵ ਹੋ ਗਈ ਕਿ ਇਹਦੀ ਸਲਾਹ ਚੰਗੀ ਆ ਮੇਰੀ ਜ਼ਿੰਦਗੀ ਨੂੰ ਇਹਨੇ ਸਮਝ ਕੇ ਚੰਗੀ ਸਲਾਹ ਦਿੱਤੀ ਤੇ ਇਹਦੇ ਕਰਕੇ ਮੈਂ ਕੁਛ ਅਚੀਵ ਕੀਤਾ ਤੇ ਉਹ ਕੱਲ ਨੂੰ ਵੀ ਤੁਸੀਂ ਅਚੀਵ ਕਰ ਸਕਦੇ ਹੋ ਸੋ ਬੇਸਿਕਲੀ ਆਪਾਂ ਆਪਣਾ ਜਿਹੜਾ ਹਿੱਸਾ ਵਾ ਉਹ ਆਪਾਂ ਸਲਾਈਸ ਕਰਦੇ ਕਰਦੇ ਬਾਅਦ ਚ ਇੰਨੇ ਕੁ ਰਹਿ ਜਾਂਦੇ ਸੋ ਦੇਖੋ ਕਿੰਨੀਆਂ ਨਿੱਕੀਆਂ ਨਿੱਕੀਆਂ ਜਿਹੀਆਂ ਚੀਜ਼ਾਂ ਤੇ ਇਹ ਹੁਣ ਕਈ ਬੰਦੇ ਨੇ ਤੁਹਾਨੂੰ ਕਈ ਵਾਰੀ ਚੇਤਾ ਵੀ ਨਹੀਂ ਹੁੰਦਾ ਕਿ ਉਹ ਵਾਕਈ ਗੱਲ ਤੁਸੀਂ ਕਹੀ ਜਾਂ ਉਹ ਤੁਹਾਡੇ ਕਰਕੇ ਉਹਨਾਂ ਨੇ ਉਹ ਵਾਲਾ ਡਿਸੀਜਨ ਲਿਆ ਤੇ ਉੱਥੇ ਉਹ ਚੀਜ਼ ਤੁਹਾਨੂੰ ਇੰਨਾ ਕੁ ਮਾਣ ਮਹਿਸੂਸ ਕਰਵਾ ਕੇ ਜਾਂਦੀ ਹੈ ਤੁਹਾਡਾ ਜੀ ਕਰਦਾ ਵੀ ਆਹ ਮੈਂ ਨਾ ਆਪਣੇ ਸੁਭਾਅ ਚ ਲੈ ਕੇ ਆਵਾਂਗਾ
1: ਜੀ ਬਿਲਕੁਲ ਰੰਜੋ ਜੀ ਜਦੋਂ ਤੁਸੀਂ ਕਿਸੇ ਦੀ ਪ੍ਰੇਜ਼ ਕਰਦੇ ਆ ਨਾ ਜੇ ਤੁਸੀਂ ਕਿਸੇ ਨੂੰ ਐਪਰੀਸ਼ੀਏਟ ਕਰਦੇ ਆ ਮੈਨੂੰ ਲੱਗਦਾ ਕਿ ਜਿਹੜੀ ਕੁਦਰਤ ਆ ਨਾ ਉਹ ਫਿਰ ਤੁਹਾਨੂੰ ਐਪਰੀਸ਼ੀਏਟ ਕਰਦੀ ਆ ਉਦੋਂ ਇੱਕ ਵਾਰੀ ਨਾ ਯੂਥ ਫੈਸਟੀਵਲ ਦੀ ਗੱਲ ਆ ਮੈਨੂੰ ਹੁਣੇ ਹੀ ਗੱਲ ਤੁਸੀਂ ਜਦੋਂ ਕਹੀ ਤੇ ਮੈਨੂੰ ਯਾਦ ਆ ਗਈ ਮੇਰੇ ਕਾਲਜ ਦੀ ਸੀਗੀ ਕੁੜੀ ਤੇ ਉਹਨੇ ਆਵਾਜ਼ ਪੰਜਾਬ ਦੀ ਪਾਰਟਿਸਿਪੇਟ ਕੀਤਾ ਸੀਗਾ ਨਾ ਤੇ ਉਹਨੇ ਨਾ ਮਲਕੀ ਕੀ ਮੰਗਾਇਆ ਤੇ ਉਹਦਾ ਬੜਾ ਹੀ ਉਦੋਂ ਮਤਲਬ ਵਧੀਆ ਸੀਗਾ ਹਨਾ ਉਹਨੇ ਹੇਕ ਏਦਾਂ ਦੀ ਲਾਈ ਨਾ ਉਹਨੂੰ ਜੱਜਿਸ ਨੇ ਪੁੱਛਿਆ ਕਿ ਇਹ ਜਿਹੜੀ ਹੇਕ ਸੀਗੀ ਡਿਫਰੈਂਟ ਸਟਾਈਲ ਦੇ ਨਾਲ ਇਹ ਤੂੰ ਆਪ ਕੀਤੀ ਆ ਜਾਂ ਤੇਰੇ ਜਿਹੜੇ ਗੁਰੂ ਆ ਉਹਨਾਂ ਨੇ ਕਹੀ ਹਨਾ ਸਾਰਿਆਂ ਨੂੰ ਪਤਾ ਸੀਗਾ ਹੁਣ ਮੈਂ ਵੀ ਮਿਊਜ਼ਿਕ ਇੰਸਟਰੂਮੈਂਟ ਦੀ ਸਟੂਡੈਂਟ ਸੀਗੀ ਸਾਰਿਆਂ ਨੂੰ ਪਤਾ ਸੀਗਾ ਕਿ ਉਹਦੇ ਕੌਣ ਆ ਹਨਾ ਉਹਦੇ ਗੁਰੂ ਨਾ ਤੇ ਅਸੀਂ ਐਂ ਗੱਲ ਕੀਤੀ ਕਿ ਉਹਨੇ ਕਹਿਤਾ ਕਿ ਮੈਂ ਆਪ ਚੂਜ਼ ਕੀਤਾ ਆ ਉੱਥੇ ਹੁਣ ਉਹ ਜਿਹੜੇ ਬੈਠੇ ਆ ਜੱਜਿਸ ਉਹ ਵੀ ਐ ਤਾਂ ਜੱਜ ਬਣ ਕੇ ਉੱਥੇ ਬੈਠੇ ਨੀ ਹੈਗੇ ਹਨਾ ਤੇ ਜਦੋਂ ਅਸੀਂ ਦੂਸਰੇ ਦਿਨ ਕਾਲਜ ਗਏ ਜਦੋਂ ਉਹ ਹੋਇਆ ਹਨਾ ਸ਼ੋ ਆਇਆ ਮਤਲਬ ਟੀਵੀ ਤੇ ਅਸੀਂ ਸਾਰੇ ਦੇਖਦੇ ਹੁੰਦੇ ਸੀਗੇ ਨਾ ਚਲੋ ਆਪਣੇ ਸਟੂਡੈਂਟ ਹੈ ਸਾਡਾ ਹਨਾ ਨਾਲ ਦਾ ਤੇ ਅਸੀਂ ਗਏ ਤੇ ਅਸੀਂ ਬੜਾ ਹੀ ਜਾ ਕੇ ਸਾਰਿਆਂ ਨੇ ਇਸ ਗੱਲ ਤੇ ਪਹਿਲਾਂ ਬੱਸ ਤੋਂ ਹੀ ਸ਼ੁਰੂ ਹੋ ਗਈ ਇਹ ਗੱਲ ਉਸ ਕਾਲਜ ਜਾ ਕੇ ਨਾ ਵੀ ਹਾਂ ਇੱਦਾਂ ਕਿੱਦਾਂ ਕਹਿਤਾ ਉਹਨੇ ਇੱਦਾਂ ਕਿੱਦਾਂ ਕਹਿਤਾ ਉਹਨੇ ਹਨਾ ਵੀ ਸਾਨੂੰ ਪਤਾ ਆ ਵੀ ਸਰ ਨੇ ਗਿਆ ਉਹਨੂੰ ਵੀ ਸਾਨੂੰ ਪਤਾ ਆ ਤੇ ਆਪਾਂ ਜਾ ਕੇ ਗੱਲ ਕੀਤੀ ਤੇ ਸਾਡੇ ਇੱਕ ਟੀਚਰ ਹੁੰਦੇ ਸੀਗੇ ਬਹੁਤ ਓਲਡ ਸੀਗੇ ਉਹ ਸਾਨੂੰ ਕਹਿੰਦੇ ਕਿ ਇੱਕ ਐਪੀਸੋਡ ਹੋਰ ਆ ਉਹ ਸ਼ੋਅ ਦੇ ਵਿੱਚ ਅਸੀਂ ਕਿਹਾ ਲੈ ਇੱਦਾਂ ਕਿੱਦਾਂ ਆਪਣੀ ਕੁੜੀ ਨੂੰ ਨਾ ਚਾਹੇ ਚੱਲ ਉਹਨੇ ਇੱਦਾਂ ਕਹਿਤਾ ਪਰ ਇੱਦਾਂ ਨੀ ਕਹਿਣਾ ਚਾਹੀਦਾ ਕਹਿੰਦੇ ਜਦੋਂ ਤੁਸੀਂ ਜਿਹੜਾ ਤੁਹਾਡੇ ਤੋਂ ਤੁਹਾਨੂੰ ਸਿਖਾ ਰਿਹਾ ਤੁਸੀਂ ਉਹਨੂੰ ਨੀ ਕਰਨਾ ਚਾਹੁੰਦੇ ਕਹਿੰਦੇ ਉਹਦਾ ਕਿਹੜਾ ਉੱਥੇ ਉਹਨੇ ਜੇ ਤਲਣ ਸੀ ਆਵਾਜ਼ ਪੰਜਾਬ ਉਹਦਾ ਨਾਂ ਸੀਗਾ ਕਹਿੰਦੇ ਕੁਦਰਤ ਨੇ ਧੱਕਾ ਮਾਰਨਾ ਹੀ ਮਾਰਨਾ ਹੈ ਜਦੋਂ ਤੁਸੀਂ ਕਿਸੇ ਨੂੰ ਹਾਂ ਕਿਸੇ ਵੀ ਰੂਪ ਚ ਮਾਰੇ ਤੇ ਰਣਜੋਤ ਜੀ ਉਹ ਐਪੀਸੋਡ ਦੇ ਵਿੱਚ ਉਹਨੂੰ ਸਭ ਤੋਂ ਵੱਧ ਨੰਬਰ ਮਿਲੇ ਸੀ 9.5 ਏਦਾਂ ਹਨਾ ਅਗਲੇ ਐਪੀਸੋਡ ਚ ਬਾਹਰ ਸੀਗੀ ਸੱਚੀ ਤੇ ਉੱਥੋਂ ਇੱਥੋਂ ਮੈਨੂੰ ਏਦਾਂ ਲੱਗਿਆ ਕਿ ਹਾਂ ਸੱਚੀ ਕੁਦਰਤ ਹੈਗੀ ਆ ਕੋਈ ਚੀਜ਼ ਉਹ ਤੁਹਾਨੂੰ ਪੁਸ਼ ਬੈਕ ਕਰਦੀ ਆ
0: ਕੁਦਰਤ ਕਹਿ ਲੋ ਜਾਂ ਏਦਾਂ ਕਹਿ ਲੋ ਵੀ ਉਸ ਬੰਦੇ ਦਾ ਨਾਂ ਲਿਆ ਹੁੰਦਾ ਤੇ ਉਹਨੇ ਫੋਨ ਕਰਕੇ ਕਹਿਣਾ ਸੀ ਪੁੱਤ ਤੂੰ ਅਗਲੇ ਚਾਹ ਵੀ ਕਰੀ
1: ਹਾਂ ਬਿਲਕੁਲ
0: ਜਾਂ ਤੂੰ ਹੁਣ ਏਦਾਂ ਵੀ ਚੀਜ਼ ਕਰ ਸਕਦੀ

0: ਬੇਸਿਕਲੀ
1: ਜੀ,
0: ਕਿਉਂਕਿ ਬੰਦੇ ਨੂੰ ਲੱਗਦਾ ਵੀ ਸ਼ਾਇਦ ਇੰਨੇ ਕੁ ਦੇ ਨਾਲ ਮੈਨੂੰ ਹੋਰ ਵਡਿਆਈ ਮਿਲੂਗੀ, ਪਰ ਬੇਸਿਕਲੀ ਉਹ ਵਡਿਆਈ ਨਹੀਂ ਮਿਲਦੀ। ਤੁਸੀਂ ਦੇਖੋ ਕਿ ਤੁਹਾਡੇ ਚ ਹੋਰ ਸਕੂਲ ਕਾਲਜ ਵਾਲੇ ਜੱਜਾਂ ਨੂੰ ਨਹੀਂ ਪਤਾ ਲੱਗਾ ਹੋਊਗਾ, ਉਹ ਬਾਕੀ ਲੋਕਾਂ ਦੇ ਵਿੱਚ ਸਗੋਂ ਬੰਦਾ ਨਜ਼ਰਾਂ ਚ ਡਿੱਗ ਪਿਆ।
1: ਬਿਲਕੁਲ,
0: ਇਹ ਆਮ ਆਪਾਂ ਜ਼ਿੰਦਗੀ ਦੇ ਵਿੱਚ ਇੱਦਾਂ ਦੀਆਂ ਗਲਤੀਆਂ ਕਰਦੇ।
1: ਉਹਨੇ ਸਭ ਤੋਂ ਵੱਡੀ ਮਿਸਟੇਕ ਇਹ ਕੀਤੀ, ਉਹਨੂੰ ਲੱਗਿਆ ਕਿ ਜਿਹੜੇ ਮਤਲਬ ਮੈਂ ਜਿਹਨਾਂ ਤੋਂ ਸਿੱਖ ਰਹੀ ਹਾਂ ਕਿ ਉਹਨਾਂ ਦਾ ਨਾਂ ਨੀ ਹੈਗਾ ਹਜੇ, ਉਹ ਤਾਂ ਇੱਕ ਕਹਿ ਲਓ ਕਾਲਜ ਟੀਚਰ ਜਾਂ ਕੁਛ ਕਹਿ ਲਓ, ਪਰ ਉਹਨਾਂ ਨੂੰ ਉਹਨੂੰ ਇਹ ਨੀ ਪਤਾ ਕਿ ਉਹ ਜਿਹੜੇ ਜੱਜਸ ਤੱਕ ਪਹੁੰਚੇ ਉਹ ਆਲਰੇਡੀ ਉਹਨਾਂ ਨੂੰ ਜਾਣਦੇ ਹੁੰਦੇ ਆ, ਚਾਹੇ ਨਾ ਵੀ ਜਾਣਦੇ ਹੋਣ, ਪਰ ਉਹਨਾਂ ਨੇ ਐਪਰੀਸ਼ੀਏਟ ਤਾਂ ਕੀਤਾ ਤਾਂ ਅਸੀਂ ਉਹਨੂੰ ਉਸ ਚੀਜ਼ ਨੂੰ ਲੈ ਕੇ ਜਾਣਾ।
0: ਕੁਛ ਤੇ ਤੁਹਾਨੂੰ ਚਾਹੀਦਾ ਨਾ, ਨਾਲੇ ਤੁਸੀਂ ਕਿਹੜਾ ਕੁਛ ਗਲਤ ਕਹਿਣਾ, ਸਿਰਫ ਸਹੀ
1: ਜੋ
0: ਇੱਕ ਆਪਾਂ ਬ੍ਰੇਕ ਲੈ ਕੇ ਆਉਂਦੇ ਹਾਂ, ਫਿਰ ਤੋਂ ਨਵੀਆਂ ਕਾਲਜ ਵੀ ਆਪਾਂ ਲੈਂਦੇ ਹਾਂ। ਕਿਹੜੀ ਜ਼ਿੰਦਗੀ ਦੇ ਵਿੱਚ ਤੁਹਾਨੂੰ ਸਲਾਹ ਤੇ ਕਿਹੜੇ ਬੰਦੇ ਨੂੰ ਤੁਸੀਂ ਐਪਰੀਸ਼ੀਏਟ ਕਰਨਾ ਚਾਹੁੰਦੇ ਹੋ ਉਸ ਸਲਾਹ ਦੇ ਲਈ, ਤੇ ਆਪਾਂ ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ। ਰੇਡੀਓ ਹਾਂਜੀ
1: 1674 AM
2: ਰਿਦਮ ਬॉयਜ਼ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਪਾਵੇਂ ਨਾ ਬੋਲ,
3: ਪਿਆਰ ਨੂੰ ਸੁਣਨ ਲਈ ਕੰਨਾ ਦੀ ਨਹੀਂ ਦਿਲ ਦੀ ਲੋੜ ਹੁੰਦੀ,
2: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
3: ਇਹੋ ਗੱਲ ਹੈ ਤੇ ਮੈਂ ਹੁਣੇ ਆਪਣੀ ਜ਼ੁਬਾਨ ਵੱਢ ਕੇ ਹੋ ਜਾਣਾ।
2: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ ਦਿਲ ਦੀ ਸੁਣਨ ਦੀ ਹੈ।
4: ਜ਼ਿੰਦਗੀ ਕਿਵੇਂ ਕੱਟਾਂਗੇ ਮੈਂ, ਨਹੀਂ ਰਹਿ ਸਕਦੀ ਉਹਦੇ ਬਿਨਾਂ, ਮੈਨੂੰ ਉਹ ਚਾਹੀਦਾ।
2: ਰਿਲੀਜ਼ਿੰਗ ਵਰਲਡ ਵਾਈਡ 4th September, ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ। ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ ਬੋਲ ਭਾਵੇਂ ਨਾ ਬੋਲ।
5: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇੱਧਰ ਉੱਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
6: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
7: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
6: ਬੈਸਟੀ ਲਈ ਕਾਲ ਕਰੋ 0431-466 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ, ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
8: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
9: ਉਹ ਜੋ ਹੁਕਮ ਮੇਰੀ ਸਰਕਾਰ।
8: ਉਹ ਆ ਕਿੱਧਰ, ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
9: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ,
8: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
9: ਆਹੋ ਜੀ ਆਹੋ,
8: ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
2: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
10: ਹਾਏ ਨੀ, ਇੰਨਾ ਸੋਹਣਾ ਮੁੰਡਾ, ਉਹ ਵੀ ਗੁੰਗਾ ਹੈ।
2: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ ਦਿਲ ਦੀ ਸੁਣਨ ਦੀ ਹੈ।
10: ਮੁੰਡਿਆਂ ਨੂੰ ਚਾਹੀਦੀ ਹੈ ਸਾਰੀ ਰਾਤ ਫੋਨ ਤੇ ਗੱਲਾਂ ਕਰਨ ਵਾਲੀ ਕੁੜੀ, ਤੂੰ ਬੋਲ ਨਹੀਂ ਸਕਦੀ, ਉਹਨੇ ਨਹੀਂ ਆਉਣਾ ਤੇਰੇ ਵਿੱਚ।
2: ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ ਰਿਦਮ ਬॉयਜ਼ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ, ਰਿਲੀਜ਼ਿੰਗ ਵਰਲਡ ਵਾਈਡ 4th September, ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ।
5: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇੱਧਰ ਉੱਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।

ਸਵਾਲ ਦੇ ਵਿੱਚ ਬਿਨਾਂ ਮੰਗਿਆਂ ਸਲਾਹ ਨਹੀਂ ਦੇਣੀ ਚਾਹੀਦੀ ਅਤੇ ਆਪਾਂ ਗੱਲਾਂ ਬਾਤਾਂ ਅੱਜ ਸਲਾਹ ਦੇ ਉੱਤੇ ਕਰ ਰਹੇ ਹਾਂ ਕਿ ਕਿੰਨੇ ਤੁਹਾਨੂੰ ਸਲਾਹ ਦਿੱਤੀ ਅਤੇ ਕਿਹੜੀ ਸਲਾਹ ਨੇ ਤੁਹਾਡੀ ਜ਼ਿੰਦਗੀ ਬਦਲ ਦਿੱਤੀ ਜਾਂ ਫਿਰ ਉਹ ਬਹੁਤ ਵਧੀਆ ਤੁਹਾਡਾ ਡਿਸੀਜ਼ਨ ਰਿਹਾ ਜੇਕਰ ਤੁਸੀਂ ਕ੍ਰੈਡਿਟ ਕਿਸੇ ਨੂੰ ਦੇਣਾ ਚਾਹੋ ਕਿਸੇ ਵੀ ਚੀਜ਼ ਦੇ ਲਈ ਤਾਂ ਮੇਰੇ ਨਾਲ ਨੇ ਸੁਪਨਾ

0: ਇਹ ਚੀਜ਼ਾਂ ਦੇ ਵਿੱਚ ਵੀ ਇਹ ਪ੍ਰੈਕਟਿਸ ਕਰਨੀ ਚਾਹੀਦੀ, ਫਿਰ ਜਾ ਕੇ ਸਾਡੀ ਜ਼ਿੰਦਗੀ 'ਚ ਸ਼ਾਮਿਲ ਹੋਊਗਾ। ਨਹੀਂ ਤਾਂ ਮਤਲਬ ਮੈਂ ਖੁਦ ਇਹ ਚੀਜ਼ ਰਿਲਾਈਜ਼ ਕਰਦਾ ਵੀ ਇਹ ਇੰਨੀ ਸੌਖੀ ਨਹੀਂ ਹੈ ਜਿੰਨੀ ਆਪਾਂ ਕਹਿ ਦਿੰਦੇ ਹਾਂ। ਈਵਨ ਤੁਹਾਨੂੰ ਹਮੇਸ਼ਾ ਇਹ ਚੀਜ਼, ਕਿਉਂਕਿ ਮੰਨ ਲਓ ਮੈਂ ਆਪਣੇ 'ਤੇ ਮਹਿਸੂਸ ਕਰਾਂ ਨਾ, ਅਤੇ ਤੁਸੀਂ ਜੇ ਕੋਈ ਸਾਹਮਣੇ ਹੋਊਗਾ ਫਿਰ ਸ਼ਾਇਦ ਤੁਸੀਂ ਦੱਬੇ ਜੇ ਤੁਸੀਂ ਟੋਨ 'ਚ ਕਹਿ ਦੋਗੇ, ਪਰ ਜੇ ਉਹ ਬੰਦਾ ਉੱਥੇ ਹੈ ਹੀ ਨਹੀਂ, ਉਹਦੇ ਹੋਣ ਦੀ ਉਹਦੀ ਮੌਜੂਦਗੀ ਦੀ ਕੋਈ ਉਹ ਹੈ ਨਹੀਂ ਹੈ, ਤਾਂ ਤੁਸੀਂ ਬਦੋ ਬਦੀ ਫਿਰ ਆਪਣੀ ਸਿਆਣਪ ਘੋਲ ਦਿੰਦੇ ਵਿੱਚ।
1: ਪਰ ਮੈਨੂੰ ਲੱਗਦਾ ਰਣਜੀਤ ਜੀ, ਸਗੋਂ ਜਦੋਂ ਬੰਦਾ ਉੱਥੇ ਹੈ ਨਹੀਂ ਨਾ, ਉਦੋਂ ਤੁਹਾਨੂੰ ਜ਼ਿਆਦਾ ਕਹਿਣਾ ਚਾਹੀਦਾ। ਮੈਨੂੰ ਨਾ ਪਤਾ ਨਹੀਂ ਕਿਉਂ ਇਹ ਮੇਰੀ ਵੀਕਨੈਸ ਹੈ, ਜੇ ਮੈਂ ਆਪਣੀ ਵੀਕਨੈਸ ਦੀ ਗੱਲ ਕਰਾਂ, ਜੇ ਮੈਨੂੰ ਕੋਈ ਕਿਸੇ ਦਾ ਕੁਛ ਪਾਇਆ ਲਾਇਆ, ਕੋਈ ਕਿਸੇ ਦੀ ਕੋਈ ਆਦਤ ਸੋਹਣੀ ਵੀ ਲੱਗਦੀ ਹੈ ਨਾ, ਮੈਨੂੰ ਉਹਦੇ ਮੂੰਹ ਤੇ ਨਹੀਂ ਕਹਿ ਹੁੰਦਾ ਕਿ ਮੈਨੂੰ ਆਹ ਬਹੁਤ ਸੋਹਣਾ ਲੱਗਦਾ। ਮੈਨੂੰ ਲੱਗਦਾ ਕਿ ਜਦੋਂ ਮੈਂ ਕਹਿਣਾ ਉਹਨੂੰ, ਕਿਉਂਕਿ ਮੈਨੂੰ ਜਦੋਂ ਕੋਈ ਇੱਦਾਂ ਕਹੇ ਮੈਨੂੰ ਇੱਦਾਂ ਲੱਗਦਾ ਕਿ ਇੱਦਾਂ ਅਜੀਬ ਜਿਹਾ ਲੱਗਦਾ ਮੈਨੂੰ ਆਪਣੇ ਆਪ ਨੂੰ ਅੰਦਰੋਂ, ਤੇ ਫਿਰ ਮੈਨੂੰ ਲੱਗਦਾ ਹਾਏ ਉਹਨੂੰ ਵੀ ਇੱਦਾਂ ਨਹੀਂ ਲੱਗੂਗਾ ਕਿ ਮਤਲਬ ਐਵੇਂ ਜਿਹਾ।
0: ਮੈਂ ਜਿਹੜੀ ਗੱਲ ਪਹਿਲਾਂ ਕਹੀ ਆ ਤੁਹਾਡੇ ਸ਼ਬਦਾਂ ਦੀ,
1: ਜੀ
0: ਡਿਪੈਂਡ ਕਰਦਾ ਤੂੰ ਵਰਡਿੰਗ ਕੀ ਯੂਜ਼ ਕੀਤੀ। ਸੋ ਬੇਸਿਕਲੀ ਇੱਥੇ ਦੋ ਤਰ੍ਹਾਂ ਦੀ ਪ੍ਰੈਕਟਿਸ ਤੁਹਾਡੀ ਹੋ ਜਾਂਦੀ ਹੈ, ਇੱਕ ਤੇ ਤੁਹਾਡੀ ਆਦਤ ਕਿਸੇ ਨੂੰ ਬੰਦਾ ਕ੍ਰੈਡਿਟ ਦੇਣ ਦੀ, ਉਹਦੀ ਸਿਫਤ ਕਰਨ ਲਈ, ਤੇ ਦੂਸਰਾ ਤੁਹਾਡੀ ਸ਼ਬਦਾਵਲੀ ਕਿੱਦਾਂ ਕਰਨੀ ਹੈ ਨਾ, ਗੱਲਬਾਤ ਤੁਹਾਡੀ ਜਿਹੜੀ। ਹੁਣ ਜਦ ਅੱਜ ਦਾ ਮੰਨ ਲਓ ਨਿੱਕੀਆਂ ਨਿੱਕੀਆਂ ਚੀਜ਼ਾਂ ਦਾ ਕਿੱਦਾਂ, ਵੀ ਜਿਵੇਂ ਮੈਂ ਹੁਣ ਅੱਜ ਦਾ ਜੇ ਕ੍ਰੈਡਿਟ ਦੇਣਾ ਹੋਵੇ ਤੇ ਮੈਂ ਕਹੂੰਗਾ ਵੀ ਅੱਜ ਦਾ ਜਿਹੜਾ ਇਹ ਵਿਸ਼ਾ ਬੜਾ ਵਧੀਆ, ਮੈਨੂੰ ਵਧੀਆ ਲੱਗ ਰਿਹਾ ਇਹਦੇ ਤੇ ਗੱਲ ਕਰਕੇ। ਇਹ ਵਿਸ਼ਾ ਜਿਹੜਾ ਇਹ

0: ਵਧੀਆ ਲੱਗਦੀ ਤੇ ਇੰਨੀ ਕੀ ਜੀ ਗੱਲ ਆ ਜਿੱਦਾਂ ਮੰਨ ਲਓ ਹੁਣ ਕਈ ਵਾਰੀ ਆਪਣੇ ਚ ਵੀ ਚੱਲਦਾ ਵਾ ਰੇਡੀਓ ਤੇ ਵੀ ਤੇ ਜਾਂ ਓਦਾਂ ਵੀ ਕਿਸੇ ਵੇਲੇ ਤੁਸੀਂ ਕਨਵਰਸੇਸ਼ਨ ਕੋਈ ਕਰ ਰਹੇ ਹੋ ਤੇ ਤੁਸੀਂ ਗੱਲਾਂ ਬਾਤਾਂ ਦੇ ਵਿੱਚ ਉਹ ਚੀਜ਼ ਜਿਹੜੀ ਆ ਉਹ ਤੁਸੀਂ ਉਹ ਮਤਲਬ ਦੱਬ ਦੁੱਬ ਕੇ ਗਾਹ ਨਿਕਲਦੇ ਸੋ ਉੱਥੇ ਉਹ ਚੀਜ਼ ਤੁਹਾਡੀ ਓਨੀ ਫਰੂਟਫੁਲ ਨਹੀਂ ਰਹੂਗੀ ਇਹ ਨਿੱਕੀਆਂ ਨਿੱਕੀਆਂ ਛੋਟੀਆਂ ਛੋਟੀਆਂ ਚੀਜ਼ਾਂ ਆਪਾਂ ਜ਼ਿੰਦਗੀ ਚ ਜਿਹਨਾਂ ਦਾ ਧਿਆਨ ਰੱਖੀਏ ਤੇ ਕਿੱਦਾਂ ਵਧੀਆ ਲੱਗਦਾ ਕਿਉਂਕਿ ਉੱਥੇ ਫਿਰ ਜਿੱਥੇ ਕੁਛ ਬੰਦਾ ਸਹੀ ਦਾ ਕ੍ਰੈਡਿਟ ਦਿੰਦਾ ਉੱਥੇ ਫਿਰ ਤੁਹਾਨੂੰ ਇਹ ਵੀ ਅਹਿਸਾਸ ਹੁੰਦਾ ਵਾ ਵੀ ਹਾਂ ਚੀਜ਼ ਗਲਤ ਮੈਂ ਤਾਂ ਇਹ ਕਹੂੰਗਾ ਕਿ ਤੁਹਾਨੂੰ ਗਲਤ ਵੀ ਉਹਦੇ ਵੀ ਵਾਜਬ ਸ਼ਬਦ ਆਉਣੀ ਚਾਹੀਦੀ ਉਹ ਵੀ ਦੱਸ ਦੇਣਾ ਚਾਹੀਦਾ ਇਹ ਵੀ ਚੀਜ਼ਾਂ ਚਾਹੀਦੀਆਂ ਸੋ ਤੁਸੀਂ ਦੱਸ ਸਕਦੇ ਹੋ ਕਿ ਕਿਹੜੀ ਸਲਾਹ ਤੁਹਾਨੂੰ ਵਧੀਆ ਲੱਗੇ ਬ੍ਰੇਕ ਤੋਂ ਪਹਿਲਾਂ ਤੇ ਸਾਡੇ ਨਾਲ ਕਾਲਰ ਨੇ ਪਹਿਲਾਂ ਇਹਨਾਂ ਨੂੰ ਵਿਲੇ ਕਰ ਦਿੱਤੀ 897 ਤੁਸੀਂ ਆਉਂਦੇ ਪ੍ਰੋਗਰਾਮ ਕਰਨਾ ਜੀ ਵਸੀਅਤ ਉੱਤੇ ਬਹੁਤ ਲੰਮਾ ਚੌੜਾ ਪ੍ਰੋਗਰਾਮ ਹੋ ਚੁੱਕਾ ਜੀ ਤੁਸੀਂ ਸ਼ਾਇਦ ਮਿਸ ਕਰ ਚੁੱਕੇ ਹੋ ਤੇ ਇਹ ਤੁਸੀਂ ਜਾ ਕੇ ਸਾਡੇ ਹੁਣ ਯੂਟਿਊਬ ਚੈਨਲ ਤੇ ਸੁਣ ਲਓ ਆਪਾਂ ਅਜੇ ਬਾਂਸਲ ਜੀ ਦੇ ਨਾਲ ਪ੍ਰੋਪਰ ਇਹਦੇ ਉੱਤੇ ਪ੍ਰੋਗਰਾਮ ਕਰ ਚੁੱਕੇ ਹਾਂ ਤੇ ਰੇਡੀਓ ਦੇ ਉੱਤੇ ਵੀ 3-4 ਵਾਰੀ ਚੱਲ ਚੁੱਕਾ ਵਾ ਫਿਲਹਾਲ ਤੇ ਤੁਸੀਂ ਜੇ ਮਿਸ ਕੀਤਾ ਤੇ ਹੁਣ ਉਹ ਪ੍ਰੋਗਰਾਮ ਤੁਸੀਂ ਜਾ ਕੇ ਸਾਡੇ ਵਿਨੋਦ ਯੂਟਿਊਬ ਚੈਨਲ ਰੇਡੀਓ ਹਾਂਜੀ ਦਾ ਤੇ ਸੋਸ਼ਲ ਮੀਡੀਆ ਤੇ ਵੀ ਸਰਚ ਕਰੋਗੇ ਤੇ ਉੱਥੋਂ ਲੱਭ ਕੇ ਤੁਹਾਨੂੰ ਉੱਧਰ ਨੂੰ ਤੁਸੀਂ ਚੱਲ ਜਾਓਗੇ ਸੋ ਬੜਾ ਸੋਹਣਾ ਇੱਕ ਕੰਪਲੀਟ ਪੈਕੇਜ ਜੋ ਵੀ ਤੁਸੀਂ ਜਾਣਨਾ ਚਾਹੁੰਦੇ ਹੋ ਸੀ ਤੇ ਬਾਰੇ ਜੇ ਉਸ ਤੋਂ ਵੀ ਵੱਧ ਕੁਛ ਤੁਹਾਡਾ ਸਵਾਲ ਹੋਵੇ ਤੇ ਉਹ ਤੁਸੀਂ ਭੇਜ ਸਕਦੇ ਤੇ ਜਿੰਨਾ ਕਿ ਮੈਨੂੰ ਪਤਾ ਉਹ ਮੈਂ ਤੁਹਾਨੂੰ ਦੱਸ ਦੂੰਗਾ ਤੇ ਪਹਿਲਾਂ ਉਹ ਸੁਣ ਕੇ ਆਇਓ ਪਰ ਫਿਰ ਹੋ ਸਕਦਾ ਉਹ ਚੀਜ਼ ਤੁਹਾਨੂੰ ਸਾਰਾ ਕੁਛ ਮਿਲ ਜਾਵੇ ਮਨਜੀਤ ਬਟਾਲਾ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਸਾਰੇ ਸੁਣਨ ਵਾਲਿਆਂ ਦੇ ਲਈ ਤੇ ਟਾਈਗਰ ਜੀ ਟਾਈਗਰ ਜੀ ਬੜੇ ਦਿਨਾਂ ਬਾਅਦ ਰੋਟੀ ਖਾਧੀ ਚੱਲਦੀ ਅੱਜ ਮੈਂ
1: ਰੋਟੀ ਦਾ ਵੀ ਪ੍ਰੈਜੈਂਟੇਸ਼ਨ ਇਹਨਾਂ ਦੀ ਇੰਨੀ ਵਧੀਆ ਹੁੰਦੀ ਪਹਿਲਾਂ ਤੁਹਾਨੂੰ ਯਾਦ ਮੈਂ ਕਈ ਵਾਰ ਪੁੱਛ ਦਿੰਦੀ ਸੀਗੀ ਕਿ ਸੱਚੀ ਇਹ ਮਤਲਬ ਕੋਈ ਰੈਸਟੋਰੈਂਟ ਚ ਕੰਮ ਕਰਦੇ ਜਿਹੜਾ ਮਤਲਬ ਇੰਨਾ ਕੁਛ ਬਣਾਉਂਦੇ ਆ
0: ਵੈਸੇ ਜਿੱਦਾਂ ਦਾ ਨਾ ਇਹਨਾਂ ਨੂੰ ਚਾਹੀਦਾ ਵਾ ਯੈਸਟਰਡੇ ਡਿਨਰ ਵਾਜ ਮੇਮਨਾ

0: ਕਿਹਾ ਕਿ ਮੰਮਾ ਇਹਦਾ ਨਾਂ ਲਾਇਲਾ ਆ ਨਾ, ਵੀ ਤੂੰ ਉਹਨੂੰ ਕਹਿੰਦੀ ਦੱਸ ਮੇਰੀ ਮੰਮੀ ਨੂੰ ਨਾ ਤੇਰਾ ਨਾਂ ਲਾਇਲਾ ਆ, ਵੀ ਮੇਰੀ ਮੰਮੀ ਤਾਂ ਬੜਾ ਕਹਿੰਦੀ ਆ ਵੀ ਤੇਰਾ ਨਾਂ ਨੀਹਾਂ ਨੀ ਹੈਗਾ ਹਨਾ, ਵੀ ਤੂੰ ਦੱਸਿਆ ਕਰ, ਤੂੰ ਵੀ ਅੱਜ ਇਹਨੂੰ ਦੱਸ ਕੇ ਜਾ ਨਾ, ਉਹਨੂੰ ਅੰਦਰੋਂ ਪੰਪ ਪੁੰਪ ਦੇ ਕੇ ਭੇਜਿਆ। ਉਹ ਮੈਨੂੰ ਆ ਕੇ ਕਹਿੰਦੀ ਆਂਟੀ, ਮੈਂ ਕਿਹਾ ਹਾਂ, ਕਹਿੰਦੀ ਜੇ ਮੈਂ ਤੈਨੂੰ ਕੁਛ ਕਰੈਕਟ ਕਰਨੇ ਨੂੰ ਕਵਾਂ ਤੇ ਆ ਸਲਾਹ ਦੀ ਨਾਲੇ ਮੈਂ ਉਹਨੂੰ ਰਿਲੇਟ ਕਰਦੀ ਹੁੰਦੀ, ਕਹਿੰਦੀ ਜੇ ਮੈਂ ਤੈਨੂੰ ਕੁਛ ਕਰੈਕਟ ਕਰਨੇ ਨੂੰ ਕਵਾਂ ਤੇ ਤੂੰ ਕਰ, ਤੂੰ ਜੇ ਕਰੇਂਗੀ ਤੂੰ ਹਨਾ, ਮੈਂ ਕਿਹਾ ਹਾਂ ਮੈਂ ਕਰੂੰਗੀ, ਚਲੋ ਬੋਲਦੀ ਪੰਜਾਬੀ ਨੂੰ ਬੋਲਦੀ ਨਾ, ਤੇ ਕਹਿੰਦੀ ਤੂੰ ਕਰੂੰਗੀ, ਮੈਂ ਕਿਹਾ ਹਾਂ ਮੈਂ ਕਰੂੰਗੀ, ਤੂੰ ਮੈਨੂੰ ਦੱਸ। ਕਹਿੰਦੀ ਪਰ ਤੂੰ ਪਿੰਕੀ ਪ੍ਰੋਮਿਸ ਕਰ ਮੇਰੇ ਨਾਲ ਕਿ ਤੂੰ ਫਿਰ ਮੈਨੂੰ ਬਟਰ ਚਿਕਨ ਦੇ ਨਾਲ ਰੋਟੀ ਦੇਣੀ ਨੀ ਬੰਦ ਕਰੂੰਗੀ ਜਦੋਂ ਮੈਂ ਆਉਂਦੀ ਹਾਂ ਤੇਰੇ। ਤੇ ਮੈਂ ਕਿਹਾ ਇੱਡੀ, ਮੈਂ ਕਿਹਾ ਕੀ ਆ, ਕਹਿੰਦੀ ਲਾਇਲਾ ਨਾਟ, ਜੋ ਵੀ ਤੂੰ ਕਹਿੰਦੀ ਆ, ਕਹਿੰਦੀ ਨਾ ਮੈਨੂੰ ਉਹ ਕਹਿਣਾ ਨੀ ਆਉਂਦਾ। ਮੈਂ ਕਿਹਾ ਹੁਣ ਜੋ ਤੂੰ ਕਹਿੰਦੀ ਆ ਮੈਨੂੰ ਨੀ ਕਹਿਣਾ ਆਉਂਦਾ, ਹੁਣ ਮੈਨੂੰ ਦੱਸ ਲੈਲਾ ਮੈਂ ਕੀ ਕਰਾਂ ਨਾ। ਕਹਿੰਦੀ ਉਹ ਕਹਿੰਦੀ ਬੇਟਾ ਨੈਵਰ ਮਾਇੰਡ, ਤੇ ਉਹ ਅੰਦਰੋਂ ਕਹਿੰਦੀ ਇੰਨਾ ਤੈਨੂੰ ਮੈਂ ਪੰਪ ਦੇ ਕੇ ਭੇਜਿਆ ਸੀ ਆ ਤੇ ਤੈਨੂੰ। ਫਿਰ ਉਹਨੂੰ ਦੱਸਿਆ ਵੀ ਲੀਲਾ, ਉਹ ਮੈਨੂੰ ਲੀਲਾ ਦਾ ਮਤਲਬ ਕੀ ਹੁੰਦਾ ਪੰਜਾਬੀ ਚ ਨਾ, ਉਹਨੂੰ ਦੱਸਿਆ। ਆ ਕੇ ਬਾਹਰ ਕਹਿੰਦੀ ਆ ਤੂੰ ਜਿਹੜਾ ਨਾਂ ਲੈਂਦੀ ਨਾ ਮੇਰਾ, ਮੈਨੂੰ ਬੜਾ ਕਿਊਟ ਲੱਗਿਆ ਤੇ ਮੈਂ ਵੀ ਤੇਰਾ ਬੇਬੀ ਆ ਗਈ ਅੱਜ ਤੋਂ ਬਾਅਦ।
1: ਉਹੀ ਨਾ ਗੱਲ ਉਹ ਵਿੱਚ ਆ ਗਈ ਤੇ ਉਹਨੇ ਨਹੀਂ ਸਮਝ ਲੱਗੀ ਲੱਗੀ ਸਮਝਾ ਕੇ, ਪਰ ਰਜਿਸਟਰ ਤੇ
0: ਉਹਨੂੰ ਪਤਾ ਲੱਗ ਗਿਆ ਵੀ ਮੈਂ ਕੋਈ ਬੈਡ
1: ਨਹੀਂ। ਪਤਾ ਲੱਗ ਗਿਆ
0: ਮੈਂ ਵੀ ਹੁਣ ਉਹ ਟਰਾਈ ਕਰਦੀ ਲਾਈ ਲਾ ਲਾਈ ਲਾ ਕੇ, ਪਰ ਮੈਂ ਦੂਜੀ ਵਾਰ ਫਿਰ ਲੀਲਾ ਤੇ ਆ ਜਾਂਦੀ।
1: ਹਾਂਜੀ ਇੰਨਾ ਹੀ ਸਰ।
2: ਹੈਲੋ
1: ਹਾਂਜੀ
2: ਸਾਡੇ ਫਾਦਰ ਸਾਹਿਬ ਟੀਚਰ ਸੀ ਤੇ ਅਸੀਂ, ਕਿਉਂਕਿ ਮੈਂ ਸਪੋਰਟਸਮੈਨ ਬੰਦਾ ਤੇ ਮੈਂ ਸ਼ਰਾਰਤੀ ਤਾਂ ਹੁੰਦੀ ਆਪਾਂ ਨਾ ਯੰਗ ਚ ਉਮਰ ਚ, ਕੋਈ ਵੀ ਨਾ ਮੇਰੇ ਫਾਦਰ ਸਾਹਿਬ ਨੇ ਇੱਕ ਘਰੇ ਕੋਈ ਆ ਜਾਣਾ ਕੰਪਲੇਂਟ ਕਰਨ, ਸਾਡੇ ਬੱਚੇ ਐਂ ਕਰਦੇ, ਤੇ ਮੇਰੇ ਮੰਮਾ ਨੂੰ ਪਾਪਾ ਨੇ ਕਿਹਾ ਜੀ ਕੋਈ ਵੀ ਬੰਦਾ ਕੰਪਲੇਂਟ ਕਰਨ ਆਉਂਦਾ ਨਾ ਉਹਨੂੰ ਕੋਈ ਨੀ ਕਹਿਣਾ ਵੀ ਕਿਉਂ ਕਰਦਾ ਕਿਵੇਂ ਕਰਦਾ, ਕਿਉਂਕਿ ਫਾਦਰ ਸਾਹਿਬ ਨੇ ਬੜੀ ਦੁਨੀਆ ਵੇਖੀ ਸੀ ਸਕੂਲਾਂ ਚ ਹਨਾ ਸਾਰਾ ਕੁਛ। ਤੇ ਇਹ ਮੈਂ ਤੈਨੂੰ ਛੋਟ ਕਰਕੇ ਸੁਣਾਉਣਾ, ਈਵਨ ਜਿਹੜੇ ਸਾਡੇ ਚਾਚੇ ਤਾਏ ਸੀਗੇ, ਸਾਡੀਆਂ ਚਾਚੀਆਂ ਤਾਈਆਂ, ਸਾਡੇ ਚਾਚੇ ਤਾਈਆਂ ਨੇ ਤਾਂ ਚਾਰੇ ਪੈਰ ਲੈ ਕੇ ਪੈ ਜਾਣਾ ਵੀ ਤੂੰ ਮੇਰੇ ਮੁੰਡੇ ਨੂੰ ਕਹਿਣ ਕਿਵੇਂ ਆਇਆ ਵਾ, ਤੂੰ ਸੁਣਾ ਕੌਣ ਆ। ਤੇ ਵੀਰ ਜੀ ਮੈਂ ਤੈਨੂੰ ਮਤਲਬ ਇਹ ਦੀਆਂ ਸਟੋਰੀਆਂ ਕੀ ਦੱਸਾਂ ਆਪਦੇ ਘਰ ਦੀਆਂ ਨਾ, ਉਹ ਬੰਦੇ ਦੁਨੀਆ ਨੂੰ ਪਿਆਰੇ ਹੋ ਗਏ ਬੜੀ ਮਤਲਬ ਯੰਗ ਯੰਗ ਉਮਰ ਚ। ਉਹ ਜੇ ਜੇ ਆਪਾਂ ਉਹੀ ਉਹਨਾਂ ਦੀ ਸਲਾਹ ਲਈ ਹੁੰਦੀ, ਹੋ ਸਕਦਾ ਦਸ ਬੰਦੇ ਆਪਾਂ ਨੂੰ ਕਹਿਣ, ਪਰ ਇੱਕ ਅੱਧਾ ਬੰਦਾ ਵੀ ਤੁਹਾਡੇ ਤੁਹਾਡੀ ਹਮਦਰਦੀ ਕਰਦਾ ਵੀ ਤੁਹਾਡਾ ਬੱਚਾ ਨਸ਼ਾ ਕਰਦਾ ਜਾਂ ਉੱਥੇ ਬਹਿੰਦਾ ਵਾ, ਇਹ ਇਹ ਸ਼ੁਰੂ ਤੋਂ ਹੀ ਆ ਜੀ। ਮੈਂ ਇਹ ਮੇਰੀ ਜ਼ਿੰਦਗੀ ਚ ਨਾ ਬੜਾ ਹੀ ਜ਼ਿੰਦਗੀ ਚੇਂਜ ਆਇਆ ਇਹ ਲਾਈਕ ਸਲਾਹਾਂ ਕਰਕੇ। ਮੈਂ ਇੱਥੇ ਵੀ ਆਇਆ ਕੋਈ ਮੈਨੂੰ ਸਲਾਹ ਦੇ ਦਿੰਦਾ ਵੀ ਏਦਾਂ ਕਰਨਾ ਆਈ ਕਰਨਾ ਹਨਾ, ਮੇਰੀ ਜ਼ਿੰਦਗੀ ਸਕਸੈਸ ਗਈ ਹੈ। ਪਰ ਮੈਂ ਸਾਰਿਆਂ ਨੂੰ ਨੀ ਕਹਿੰਦਾ ਇਹ ਰੈ ਥੋੜੀ ਲੈਣੀ ਨਹੀਂ ਲੈਣੀ। ਈਵਨ ਜਦੋਂ ਮੈਂ ਸਿਡਨੀ ਤੋਂ ਇੱਥੇ ਮੂਵ ਹੋਇਆ ਨਾ, ਬੱਚਾ ਮੇਰਾ ਉਦੋਂ 6 ਸਾਲ ਦਾ ਸੀ, ਰੁਬਰ 6-7 ਸਾਲ ਦਾ ਨਹੀਂ ਜ਼ਿਆਦਾ ਹੋਊਗਾ, 11 ਸਾਲ ਹੋ ਗਿੱਥੇ ਆਏ ਮੈਨੂੰ। ਤੇ ਇੱਥੇ ਸਾਨੂੰ ਜੋ ਸਕੂਲ ਚ ਨਾ ਉਹ ਸਾਨੂੰ ਇੱਕ ਇੰਡੀਅਨ ਟੀਚਰ ਸੀ ਤੇ ਇੱਕ ਉਹਦੀ ਸਹੇਲੀ ਸੀ, ਉਹਨੇ ਦੱਸਿਆ ਵੀ ਤੁਹਾਡਾ ਬੱਚਾ ਨਾ ਇੱਥੇ ਗਲਤ ਸੰਗਤ ਚ ਪੈ ਗਿਆ, ਇੱਥੇ ਜਦੋਂ ਤੁਸੀਂ ਆਪਣਾ ਘਰੇਗੀ ਬਾਰੇ ਚ ਮੂਵ ਹੋਏ ਆ ਵੀ ਬੱਚੇ ਨਾਲ ਬਾਹਰ ਘੁੰਮਦਾ ਰਹਿੰਦਾ ਇਹ। ਤੇ ਸਾਨੂੰ ਵੀ ਮਹਿਸੂਸ ਹੋਇਆ ਵੀ ਹਾਂ ਉਹਦੇ ਲਾਈਕ ਜੂੜਾ ਵੀ ਸੀਗਾ ਬੰਨਿਆ ਹਨਾ ਰੁਬਰ ਦੇ। ਮੈਨੂੰ ਕਹਿੰਦੀ ਤੁਸੀਂ ਬੱਚਾ ਇੱਥੋਂ ਹਟਾ ਕੇ ਨਾ ਆਪਦਾ ਕਿਤੇ ਹੋਰ ਸਕੂਲ ਚ ਪਾ ਲਓ। ਤੇ ਫਿਰ ਅਸੀਂ ਉਦੋਂ ਮੈਂ ਉਹਨੂੰ ਲਾਈਕ ਪ੍ਰਾਈਵੇਟ ਸਕੂਲ ਚ ਪਾਇਆ, ਸਾਨੂੰ ਉਹਨੇ 10-15 ਮਿੰਟ ਗੱਲਾਂ ਬਾਤਾਂ ਕੀਤੀਆਂ। ਮੇਰੀ ਵਾਈਫ ਵੀ ਬੜੀ ਸਿਆਣੇ ਪਰਿਵਾਰ ਚੋਂ ਆ, ਅਸੀਂ ਪਹਿਲਾਂ ਤਾਂ ਉਹੀ ਗੱਲ ਨਾ ਵੀ ਆਪਾਂ ਜਿਹੜੀ ਤੁਸੀਂ ਵੀਰ ਦੀ ਗੱਲਾਂ ਕਰਦੇ ਹਾਂ ਨਾ, ਇਹ ਗੱਲ ਬੰਦਾ ਜੇ ਸਮਝਣ ਲੱਗ ਪੈਣਾ ਵੀ ਤੁਸੀਂ ਕਿਹੜੇ ਵੇ ਨਾਲ ਤੁਹਾਨੂੰ ਬੰਦਾ ਕਹਿ ਰਿਹਾ ਤੇ ਕਿਹੜੇ ਵੇ ਨਾਲ ਤੁਸੀਂ ਲੈ ਰਹੇ ਹੋ, ਕਰ ਤਾਂ ਤੁਸੀਂ ਤੇ ਦੋਨੇ ਹੀ ਆ ਨਾ, ਇੱਕੋ ਬੰਦਾ ਕਹਿਣ ਵਾਲਾ ਤੇ ਇੱਕ ਤੁਸੀਂ, ਤੀਜਾ ਬੰਦਾ ਤਾਂ ਕੋਲੇ ਹੈ ਨੀ ਜੇ ਮੋਸਟ ਆਫ, ਤੇ ਤੁਹਾਡੇ ਬੱਚੇ ਦੀ ਗੱਲ ਕਰ ਰਿਹਾ ਤਾਂ ਸੁਣ ਲੈਣੀ ਚਾਹੀਦੀ ਆ। ਕਿਉਂਕਿ ਵੀਰ ਜੀ ਮੈਂ ਆਪਦੀ ਜਵਾਨੀ ਤੋਂ ਲੈ ਕੇ ਹੁਣ ਮੈਂ 46-47 ਸਾਲ ਦਾ, ਹੁਣ ਮੇਰਾ ਮੁੰਡਾ 21 ਸਾਲਾਂ ਦਾ, ਮੈਂ ਸਭ ਕੁਝ ਵੇਖ ਰਿਹਾ ਵੀਰ ਜੀ ਵੀ ਕਿੱਦਾਂ ਕਿੱਦਾਂ ਚੇਂਜ ਹੋ ਰਿਹਾ। ਆਪਣੇ ਨਾ ਜਿਹੜੇ ਮਾਪੇ ਆ ਖਾਸ ਕਰਕੇ ਜਿਹਨਾਂ ਦੇ 1-1 ਬੱਚੇ ਆ, ਉਹਦਾ ਮਤਲਬ ਸੁਣ ਕੇ ਰਾਜੀ ਨੀ, ਤੁਹਾਡੀਆਂ ਗੱਲਾਂ ਮਾੜੀਆਂ ਸੁਣਦਾ ਵੀ ਮੇਰੇ ਬੇਟਾ ਤਾਂ ਨਾ ਕਹਿਣਾ ਦਾ ਨਾ ਸੁਣਦਾ ਹੀ ਨੀ। ਜਿਹੜਾ ਬੱਚਾ ਨਾ ਨੀ ਸੁਣਦਾ ਉਹ ਬੰਦਾ ਕੀ ਕਰੂਗਾ ਗਾਂ ਜਾ ਕੇ ਤਰੱਕੀ ਜਾ ਕੇ, ਨਾ ਤਾਂ 1-1 ਮਿੰਟ ਤੇ ਨਾ ਮੈਂ ਬਾਹਰ ਠੁੱਕਣਾ ਪੈਣੀ ਆ ਬੱਚੇ ਨੂੰ ਜਦੋਂ। ਤੇ ਇਹ ਚੀਜ਼ਾਂ ਬਾਕੀ ਤੁਸੀਂ ਸੁੱਖ ਭੈਣ ਜੀ ਨੇ ਵੀ ਇਹ ਜਿਹੜੇ ਟੋਪਿਕ ਲੈ ਕੇ ਆਉਣੇ ਨਾ ਤੁਸੀਂ, ਇਹ ਵੀਰ ਜੀ ਬੰਦੇ ਦੇ ਇੱਥੇ ਸੋਚ ਵੀ ਨੀ ਸਕਦਾ ਇਹ ਚੀਜ਼ਾਂ ਵੀ ਬੰਦਾ ਆਪਦੀ ਜ਼ਿੰਦਗੀ ਚ ਇੰਨਾ ਭੱਜੋ ਭਜਾਈ ਚ ਲੱਗਾ ਹੋਇਆ ਵਾ, ਉਹ ਆਹ ਚੀਜ਼ਾਂ ਜਿਹੜੀਆਂ ਤੁਸੀਂ ਦੱਸੀਆਂ ਮੈਨੂੰ ਵੀ ਇੱਦਾਂ ਵੀ ਸੁਣਨਾ ਤੇ ਮੈਂ ਹੈਰਾਨ ਹੋ ਗਿਆ ਯਾਰ ਵੀ ਆਹ ਤਾਂ ਆਪਾਂ ਕਦੇ ਸੋਚਿਆ ਹੀ ਨੀ ਯਾਰ ਕਿਸੇ। ਜੇ ਦੋ ਬੰਦੇ ਗੱਲ ਕਰ ਰਹੇ ਆ ਤੁਹਾਡੇ ਤੇ ਤੁਹਾਡੇ ਪਰਿਵਾਰ ਬਾਰੇ, ਜੇ ਸੁਣ ਲਓ ਹੋ ਸਕਦਾ ਤੁਸੀਂ ਤੁਹਾਡਾ

0: ਪਰ ਇਹ ਹੋਰ ਚੀਜ਼ ਆ ਜਿਹੜਾ ਸਵਾਦ ਲੈਣ ਵਾਲਾ ਨਾ ਉਹ ਤੁਹਾਨੂੰ ਉਹ ਗੱਲ ਦੱਸੂਗਾ ਜਿਸ ਚ ਤੁਹਾਨੂੰ ਸਵਾਦ ਆਊਗਾ
1: ਮੈਨੂੰ ਲੱਗਦਾ ਕਿ ਤੁਹਾਨੂੰ ਕਿਸੇ

0: ਸਲਾਹ ਕੀ ਮੈਂ ਮਤਲਬ ਤੁਸੀਂ ਹੁਣ ਵੀ ਪੁੱਛਦੇ ਕਿ ਜਦੋਂ ਆਪਾਂ
1: ਯਾਦ
0: ਮੈਂ ਵੀਰ ਜੀ ਮੈਂ ਕਈ ਵਾਰ ਨਾ ਆਪਾਂ ਜ਼ਿੰਦਗੀ ਚ ਮਾੜੇ ਪਾਸੇ ਰਾਹ ਪੈ ਜਾਂਦੇ ਆ ਤੇ ਆਪਾਂ ਨੂੰ ਥੋੜਾ ਜਿਹਾ ਸਮਝਾ ਦੇਵੇ ਨਾ ਵੀ ਇੱਥੇ ਨਹੀਂ ਜਾਣਾ। ਮੇਰੀਆਂ ਵੀ ਯਾਦ ਆ ਵੀਰ ਜੀ, ਮੈਂ ਨਾ ਬੜਾ ਯੰਗ ਜਿਹਾ ਹੁੰਦਾ ਸੀ, ਅੱਠ ਨੌ ਅੱਠਵੀਂ ਨੌਵੀਂ ਜਾਊਂਗਾ। ਇੱਕ ਬੰਦੇ ਨੇ ਨਾ ਜਾ ਕੇ ਘਰੇ ਮੇਰੇ ਫਾਦਰ ਸਾਹਿਬ ਨੂੰ ਦੱਸਿਆ ਵੀ ਤੁਹਾਡਾ
2: ਵਿਦ, ਤੁਸੀਂ ਉਹਦੀ ਗੱਲ ਕਰੋ ਜਿਹਦੇ ਜਿਹਨੂੰ ਵਿਦ ਨੇਮ ਤੁਸੀਂ ਕ੍ਰੈਡਿਟ ਦੇ ਸਕਦੇ ਹੋ ਕਿ ਆਹ ਨਾਂ ਸੀ ਉਸ ਬੰਦੇ ਦਾ ਤੇ ਏਦਾਂ ਮੈਨੂੰ ਜਾਣਦਾ ਸੀ ਤੇ ਉਹਨੇ ਆਹ ਗੱਲ ਕਹੀ, ਉੱਥੋਂ ਮੈਨੂੰ ਲੱਗਦਾ ਵੀ ਮੈਨੂੰ ਬਹੁਤ ਫਾਇਦਾ ਹੋਇਆ
0: ਜ਼ਿੰਦਗੀ। ਹਾਂਜੀ, ਸਾਡੇ ਸਾਡੇ ਗੁਆਂਢ ਜੀ ਹੁੰਦਾ, ਉਹਨਾਂ ਦਾ ਖੇਤ ਸਾਡੇ ਖੇਤ ਦੇ ਨਾਲ ਸੀ। ਅਸੀਂ ਉਹਨਾਂ ਦਾ ਉਹ ਪਿੰਡ ਜੀ ਨੂੰ ਕਹਿੰਦੇ ਵੀ ਆਪਣਾ ਕੱਟੇ ਕੇ ਏਦਾਂ ਦਾ ਸਾਡਾ ਚਾਚਾ ਸੀਗਾ ਗੋਰੀ ਨੀ ਗੱਗੀ, ਉਹਨੇ ਦੱਸੀ ਗੱਲ ਨਾ ਘਰੇ ਜਾ ਕੇ ਪਾਪੇ ਨੂੰ, ਕਿਉਂਕਿ ਫਾਦਰ ਸਾਹਿਬ ਮੇਰੇ ਟੀਚਰ ਵੀ ਸੀ, ਕਬੱਡੀ ਦੇ ਕੋਚ ਸੀ। ਕਹਿੰਦਾ ਤੁਹਾਡਾ ਬੇਟਾ ਨਾ ਇੱਥੇ ਜਾਂਦਾ ਵਾ, ਕਹਿੰਦਾ ਮਾਸਟਰ ਜੀ ਤੇ ਇਹ ਕੰਮ ਖਰਾਬ ਹੋ ਸਕਦਾ। ਮੈਂ ਕਹਿੰਦਾ ਜਵੀਰ ਜੀ ਜੇ ਉਹ ਬੰਦੇ ਨੇ ਮੇਰੀ ਅੱਜ ਉਦੋਂ ਬਾਅਦ ਉਸ ਟਾਈਮ ਮੈਨੂੰ ਬਹੁਤ ਗੁੱਸਾ ਆਇਆ, ਮੈਂ ਕਹਿੰਦਾ ਤਾਂ ਗਲ ਘੁੱਟ ਦਿਆਂ। ਪਰ ਮੈਂ ਜਦੋਂ ਇੱਥੇ ਤੱਕ ਪਹੁੰਚਿਆ ਵਾ ਹੌਲੀ ਸਟੈਪ ਬਾਏ ਸਟੈਪ ਬਾਹਰ ਆ ਗਏ ਜ਼ਿੰਦਗੀ ਸਵਾਰੀ, ਉਹ ਬੰਦਾ ਨਾ ਮੈਨੂੰ ਵੀਰ ਜੀ ਮੇਰਾ ਰੱਬ ਵਾਂਗੂ ਲੱਗਦਾ ਯਾਰ। ਜੇ ਉਹ ਬੰਦੇ ਨੇ ਗੱਲ ਨਾ ਕੀਤੀ ਹੁੰਦੀ ਹੋ ਸਕਦਾ ਮੈਂ ਇਸ ਦੁਨੀਆ 'ਚ ਹੀ ਨਾ ਹੁੰਦਾ, ਕਿਉਂਕਿ
2: ਉਹ ਹੈਗਾ ਦੁਨੀਆ ਦੇ
0: ਹੈਗਾ ਜੀ ਉਹ ਹੈਗਾ।
2: ਉਹਨਾਂ ਗੱਲ ਕੀਤੀ ਤੁਸੀਂ,
0: ਮੈਂ ਵੀਰ ਜੀ ਹੁਣ ਮੈਂ ਉਹਦੇ ਨਾਲ ਗੱਲ ਕਰੂੰਗਾ, ਕਿਉਂਕਿ ਤੂੰ ਮੈਨੂੰ ਕਿਉਂਕਿ ਰੇਡੀਓ ਕੀ ਆ, ਰੇਡੀਓ ਤਾਂ ਸਾਡੀ ਜਾਣ ਆ, ਕਿਉਂਕਿ ਸਾਨੂੰ ਇੰਨੀ ਵੀਹ ਤੀਹ ਸਾਲ ਪੁਰਾਣੀਆਂ ਯਾਦਾਂ ਯਾਦ ਕਰਾ ਰਿਹਾ। ਹੁਣ ਮੈਂ ਉਹਦਾ ਥੈਂਕ ਯੂ ਕਰੂੰਗਾ ਯਾਰ, ਵੀ ਥੈਂਕ ਯੂ ਤੇਰਾ ਯਾਰ ਤੂੰ ਮੇਰੀ ਜ਼ਿੰਦਗੀ ਬਚਾਈ। ਤੇ ਵੀਰ ਜੀ ਇੰਨੇ ਬੰਦੇ ਸਾਡੇ ਆਂਢ ਗੁਆਂਢ ਤੁਰ ਗਏ ਨਾ ਮੁੰਡੇ ਨਸ਼ੇ ਚ, ਉਹਨਾਂ ਦੀਆਂ ਮਾਵਾਂ ਨੇ ਸੁਣਿਆ ਹੀ ਨੀ, ਪਾਪੇ ਨੇ ਕਹਿਣਾ ਬਈ ਭਰਜਾਈ ਕੋਈ ਬੰਦਾ ਕਹਿੰਦਾ ਸੁਣ ਲਿਆ ਗਾ, ਕਿਉਂਕਿ ਪਾਪੇ ਨੇ ਦੁਨੀਆ ਵੇਖੀ ਸੀ। ਬਾਕੀ ਉਹ ਸਾਡੇ ਉਹ ਨਾ ਉਹੀ ਕੰਮਕਾਰ ਵਾਲੇ ਪੇਂਡੂ ਬੰਦੇ, ਉਹਨਾਂ ਦੇ ਸਾਡੇ ਚਾਚੇ ਭਤੀਜੇ ਵੀ ਮਰ ਗਏ ਮਤਲਬ ਨਸ਼ਿਆਂ ਚ। ਤਾਂ ਮੇਰੇ ਫਾਦਰ ਸਾਹਿਬ ਨੇ ਮੇਰੀ ਮਾਂ ਨੂੰ ਕਿਹਾ ਵੀ ਸੁਣ ਲੈਣੀ ਆ ਤੂੰ ਮੈਨੂੰ ਦੱਸਣੀ ਆ, ਕਿਸੇ ਨੂੰ ਇਹ ਨੀ ਕਹਿਣਾ ਵੀ ਸਾਡੇ ਘਰੇ ਮੁੰਡੇ ਦੀ ਸ਼ਿਕਾਇਤ ਕਹਿੰਦੇ ਲਿਓ ਕਿਉਂ ਲੈ ਕੇ ਆਇਆ, ਅਸੀਂ ਦੋ ਭਰਾ ਹੀ ਸੀ। ਇਹ ਮੇਰੇ ਫਾਦਰ ਸਾਹਿਬ ਨੂੰ ਕ੍ਰੈਡਿਟ ਜਾਂਦਾ ਮੇਰੀ ਜ਼ਿੰਦਗੀ ਆ, ਜੇ ਅੱਜ ਵੀ ਆ ਤਾਂ ਉਹਨਾਂ ਕਰਕੇ ਹੀ ਆ। ਪਰ ਸੁਣ ਲੈਣੀ ਚਾਹੀਦੀ ਵੀਰ ਜੀ, ਥੈਂਕ ਯੂ। ਮੈਂ ਜਾਣਾ ਕਿਤੇ ਕਿਸੇ ਦਾ ਜੇਲਰ ਵਾਲਾ ਬੈਡ ਆ ਵੀ, ਬੜੀ ਯੰਗ ਚ ਬੰਦਾ ਮਰ ਗਿਆ ਇੱਥੇ ਮੁੰਡਾ ਤਰਕੀ ਦਾ ਰਹਿੰਦਾ ਸੀ ਤੇ। ਪਰ ਤੁਹਾਡਾ ਵੀਰ ਜੀ ਟੌਪਿਕ ਬਹੁਤ ਵਧੀਆ ਵਾ, ਇੱਦਾਂ ਦੇ ਟੌਪਿਕ ਨਾ ਵੀਰ ਜੀ ਹੋਰ ਲਿਆਓ, ਇਹ ਜਿਹੜੇ ਟੌਪਿਕ ਆਪਣੇ ਬੰਦਿਆਂ ਨੂੰ ਬਹੁਤ ਲੋੜ ਆ, ਖਾਸ ਕਰਕੇ ਯੰਗ ਬੱਚਿਆਂ ਦੇ, ਆਪਣੇ ਬੱਚੇ ਸਾਰੇ ਬੱਚੇ ਹੀ ਸੋਸ਼ਲ ਮੀਡੀਆ ਇਹ ਬਾਕੀ ਵੀਰ ਜੀ ਬਹੁਤ ਲੋੜ ਆ ਨਾ, ਮੈਂ ਤਾਂ ਵੇਖ ਰਿਹਾ ਨਾ।
2: ਜ਼ਰੂਰ ਜ਼ਰੂਰ, ਤੁਸੀਂ ਦੱਸਦਾ ਕਰੋ, ਸੁਝਾਅ ਦਿਆ ਕਰੋ ਕਿ ਆਹ ਚੀਜ਼ ਜਿਹੜੀ ਤੁਹਾਨੂੰ ਡਿਸਕਸ ਕਰਨੀ ਚਾਹੀਦੀ ਹੈ। ਬਾਕੀ ਹਾਂਜੀ, ਥੈਂਕ ਯੂ ਥੈਂਕ ਯੂ ਤੁਹਾਡਾ,
1: ਥੈਂਕ
2: ਯੂ ਜੀ। ਸੋਸ਼ਲ ਮੀਡੀਆ ਆਪਾਂ ਕਹਿ ਦਿੰਦੇ ਹਾਂ, ਪਰ ਸੋਸ਼ਲ ਮੀਡੀਆ ਦੇ ਉੱਤੇ ਵੀ ਮੈਂ ਕਹਿੰਦਾ ਵੀ ਕਮਾਲ ਤੋਂ ਕਮਾਲ ਦੀ ਚੀਜ਼ ਵੀ ਪਈ, ਅਸੀਂ ਬੜਾ ਕੁਝ ਸੋਸ਼ਲ ਮੀਡੀਆ ਤੋਂ ਚੁੱਕ ਕੇ ਤਿਆਰ ਕਰਕੇ ਤੁਹਾਡੇ ਨਾਲ ਪੇਸ਼ ਕਰ ਦਿੰਦੇ ਹਾਂ, ਡਿਪੈਂਡ ਹੈ ਨਾ ਇਹ ਕੀ ਵੇਖਣਾ।
1: ਬਿਲਕੁਲ, ਤੇ ਸੋਸ਼ਲ ਮੀਡੀਆ ਤੇ ਕੰਮ ਕਰਕੇ ਬੱਚੇ ਬਹੁਤ ਵਧੀਆ ਵੀ ਕਰ ਰਹੇ ਆ,
2: ਡਿਪੈਂਡ ਕਰਦਾ ਹੈ
1: ਤੁਸੀਂ ਕਿਹੜੇ ਕਰਕੇ ਰਹੇ ਆ,
2: ਕਿਹੜੇ ਪਾਸੇ ਨੂੰ ਤੁਸੀਂ ਲੈ ਕੇ ਜਾਣਾ। ਸੋ ਇਹ ਸਲਾਹ ਜਿਹੜੀ ਤੁਹਾਨੂੰ ਲੱਗਦਾ ਹੋਵੇ ਕਿ ਜ਼ਰੂਰੀ ਨਹੀਂ ਹੈ ਵੀ ਉਹ ਤੁਹਾਡੀ ਲਾਈਫ ਚੇਂਜਿੰਗ ਸਲਾਹ ਹੋਵੇ, ਐਵੇਂ ਨਿੱਕੀ ਮੋਟੀ ਵੀ ਹੋ ਸਕਦੀ ਹੈ। ਉਹਨੇ ਮੈਨੂੰ ਕਿਹਾ ਸੀ ਵੀ ਇਸ ਰਾਹ ਨਾ ਗਈ ਆ, ਰਾਹ ਬੰਦ ਹੈ, ਮੈਂ ਅੱਜ ਨੈਵੀਗੇਟਰ ਔਨ ਕੀਤੇ ਨਹੀਂ ਹਲੇ ਕੀਤਾ ਤੇ ਮੈਂ ਉਹਦੀ ਸਲਾਹ ਮੰਨ ਕੇ ਮੈਂ ਦੂਸਰੇ ਰਾਹ ਚਲ ਗਿਆ, ਮੇਰਾ ਮੇਰਾ ਸਮਾਂ ਬਚ ਗਿਆ।
1: ਬਿਲਕੁਲ,
2: ਨਿੱਕਾ ਮੋਟੀ ਚੀਜ਼
1: ਜੇ ਤੁਸੀਂ ਲਾਈਫ ਚੇਂਜ ਹੈਗਾ ਕੀ ਅਰਿੰਦਰ ਜੀ, ਜੇ ਤੁਸੀਂ ਨਿੱਕੀ ਜਿਹੀ ਚੀਜ਼ ਨੂੰ ਕਹਿੰਦੇ ਨਾ ਕਿ ਲਾਈਫ ਚੇਂਜ ਆ, ਮੈਂ ਤੁਹਾਨੂੰ ਮੇਰੇ ਲਈ ਤਾਂ ਸਾਰਾ ਕੁਝ ਲਾਈਫ ਚੇਂਜ ਹੋ ਜਾਂਦਾ ਹੈ ਨਾ। ਮੈਂ ਜੇ ਆਪਣੀ ਗੱਲ ਕਰਦੀ, ਮੈਂ ਤੁਹਾਨੂੰ ਦੱਸਦੀ ਹਾਂ ਸਾਡੇ ਨਾ ਦੀਦੀ ਆ ਉਹ ਗੱਲਾਂ ਕਰਦੇ ਕਿ ਮੈਂ ਨਾ ਕੇ ਮਾਰਟ ਤੋਂ ਨਾ ਇੱਕ ਨਿੱਕੀ ਜਿਹੀ ਗੱਲ ਆ, ਵੈਸੇ ਜੇ ਦੇਖਿਆ ਹੋਇਆ ਮੈਂ ਨਾ ਇੱਕ ਕੇ ਮਾਰਟ ਤੋਂ ਚੋਪਰ ਲੈ ਕੇ ਆਈ ਹਾਂ, ਬੜਾ ਵਧੀਆ ਉਹ ਚੋਪਰ ਆ ਜਿਹਨਾਂ ਮੇਰੇ ਦਿਮਾਗ ਦੇ ਵਿੱਚ ਇੱਧਰ ਉਹ ਬਾਰ ਬਾਰ ਇਹੀ ਕਹੀ ਜਾਣ
2: ਆਸਾਨ ਕਰ ਦਿੰਦਾ।
1: ਮੈਂ ਮੈਂ ਨਾ ਆਪਣੀ ਕਿਚਨ ਚ ਕੰਮ ਕਰਦੀ ਤੇ ਦੀਦੀ ਮੰਮੀ ਨਾਲ ਬੈਠੇ ਗੱਲਾਂ ਕਰ, ਕੇ ਮਾਰਟ ਤੋਂ ਚੋਪਰ ਲੈ ਕੇ ਮਾਰਟ ਤੋਂ, ਮੈਂ ਦਿਮਾਗ ਦੇ ਵਿੱਚ ਇੱਦਾਂ ਸੋਚੀ ਨਹੀਂ, ਮੈਂ ਤੇ ਆਹ ਫਲਾਨਾ ਲਿਆਂਦਾ ਦੇਖੋ ਆਹ ਤਾਂ ਆਹ ਬਹੁਤ ਵਧੀਆ ਸਾਡਾ ਨਾ ਅਸੀਂ, ਦੀਦੀ ਕਹਿੰਦੇ ਨਹੀਂ ਤੂੰ ਉਹ ਲਿਆ ਕੇ ਦੇਖੀ ਉਹ ਹੈਗਾ ਵੀ $500 ਦਾ, ਮੈਂ ਅੱਛਾ ਮੈਂ ਫੇਰ ਤਾਂ ਬਿਲਕੁਲ ਮੇਰੇ ਦਿਮਾਗ ਚ ਆਪਾਂ ਸੋਚ ਲੈਂਦੇ ਹਾਂ $500 ਦੀ ਚੀਜ਼ ਦਾ $250-$300 ਦਾ ਕੀ ਮੁਕਾਬਲਾ। ਐਵੇਂ ਗਈ ਤੇ ਮੈਂ ਜਿੱਦਾਂ ਕੁਦਰਤੀ ਮੈਂ ਅੰਦਰ ਵੜੀ ਤੇ ਉੱਥੇ ਪਿਆ, ਮੈਂ ਕਿਹਾ ਅੱਛਾ ਇਹਦੀ ਗੱਲ ਕਰਦੀ, ਮੈਂ ਕਿਹਾ ਚੱਲ ਮੈਂ ਲੈ ਕੇ ਜਾਂਦੀ ਹਾਂ। ਮੈਂ ਲੈ ਕੇ ਗਈ ਨਾ ਰਿੰਦਰ ਜੀ, ਮੈਨੂੰ ਲੱਗਦਾ ਉਹ ਜਿਹੜਾ 300 ਵਾਲਾ ਖੂੰਜੇ ਲੱਗਿਆ ਉਸ ਦਿਨ ਦਾ ਉਹ ਤਾਂ ਇੰਨਾ ਕੁ ਵਧੀਆ, ਮਤਲਬ ਮੈਂ ਕਈ ਵਾਰ ਕਹਿੰਦੀ ਹੁੰਦੀ ਹਾਂ ਸਾਰੇ ਜਣੇ ਜਦੋਂ ਵੀ ਉਹਦੇ ਕੋਈ ਕੁਛ ਕੱਟਦਾ ਵੜਦਾ ਉਹਦੇ ਨਾਲ ਮਤਲਬ ਧਨੀਆ ਕੀ ਉਹਦੇ
2: ਨਾਲ ਮੈਨੂੰ ਸਭ ਤੋਂ ਬੈਸਟ ਪਤਾ ਉਹਦਾ ਕੀ ਲੱਗਦਾ ਵਰਤੋਂ ਜਿਹੜੀ ਮੈਂ ਉਹਦੇ ਨਾਲ ਚਟਨੀ ਕੁੱਟਦਾ
1: ਉਹੀ ਤੁਹਾਨੂੰ ਕਹਿੰਦੇ
2: ਨਾ ਤੁਸੀਂ ਪੂਨਾ ਪਾਓ ਬੱਚੇ ਤੁਸੀਂ ਸਾਰਾ ਕੁਝ ਵਿੱਚ ਪਾਓ ਗਰ ਗਰ ਗਰ ਡਨ
1: ਨਹੀਂ ਇੱਕ ਤਾਂ ਉਹ ਗਰ ਗਰ ਵਾਲਾ ਨਾ ਇੱਕ ਏਦਾਂ ਪ੍ਰੈਸ ਕਰਨ ਵਾਲਾ ਪ੍ਰੈਸ ਕਰਨ ਵਾਲਾ ਤਾਂ ਗਰ ਗਰ ਵਾਲਾ ਤਾਂ ਉਦੋਂ ਤੱਕ ਗੜਾ ਹੋ ਜਾਂਦਾ ਮੈਂ ਦੇਖਿਆ
2: ਨਹੀਂ ਉਹ ਦੇਖੋ $5 $10 ਉਹ ਜਿੰਨੇ ਕੁ ਚਿਰ ਨੂੰ ਖਰਾਬ ਹੋਣਾ ਨਾ ਉਹਨੇ ਚਿਰ ਨੂੰ ਆਪਣੇ ਪੈਸੇ ਕੱਢ ਚੁੱਕਾ ਜਿਹੜਾ ਉੱਤੇ ਦੱਬਣ ਵਾਲਾ ਉਹ ਚ ਕਈ ਤਰ੍ਹਾਂ ਦੀਆਂ ਪ੍ਰੋਬਲਮ ਨੇ ਚਲੋ ਅੱਜ ਫਿਰ ਦੂਸਰੇ ਪਾਸੇ ਚੱਲੇ ਗੱਲ ਪਰ ਉਹਦੇ ਚ ਉਹਦੇ ਚ ਕਈ ਸਮੱਸਿਆ ਆਉਂਦੀ ਥੱਲੇ ਫੇਰ ਖੋਲ ਖਲ ਕੇ ਕਰਨਾ ਪੈਂਦਾ ਉਹ ਜਿਹੜਾ ਉਹ ਤੇ
1: ਮੈਂ ਹਾਲੇ ਹੁਣੇ ਥੋੜੇ ਦਿਨ ਪਹਿਲੇ ਕਹਿ ਕੇ ਮੈਂ ਕਿਹਾ ਆਹ ਤਾਂ ਮਤਲਬ ਲਾਈਫ ਚੇਂਜਿੰਗ ਹੈ ਨਾ ਜੀ ਯਾਰ ਤੇ ਲਾਈਫ ਹੀ ਚੇਂਜ ਕਰਤੀ ਵੀ ਉਹ ਭਾਰਾ ਜਿਹਾ ਹੁੰਦਾ ਸੀ ਪਹਿਲਾਂ ਚੱਕੋ ਫਿਰ 35 ਜੱਗ ਇਕੱਠੇ ਕਰੋ ਫਿਰ ਛੋਟਾ ਜੱਗ ਫਿਰ ਵੱਡਾ ਜੱਗ ਸਾਰਾ ਡਿਸ਼ਵਾਸ਼ਰ ਉਹਨਾਂ ਭਰਦਾ ਸੀ ਵੀ ਤਾਂ ਐਂ ਨਿੱਕੀ ਜਿਹੀ ਚੀਜ਼ ਆ ਹਨਾ ਤੇ ਉਹ ਕਰਦਾ ਜਾਂਦਾ ਮੈਂ ਉਹ ਕਹਿੰਦੀ ਹਾਂ ਵੀ ਮੈਂ ਉਹਨਾਂ ਦੀ ਸਲਾਹ ਨੂੰ ਮੈਂ ਮਤਲਬ ਐਵੇਂ ਲੈਣਾ ਸੀਗਾ ਜੇ ਮੈਨੂੰ ਸਾਹਮਣੇ ਨਾ ਦਿਸਦਾ
2: ਆਹ ਨੀ ਨਿੱਕੇ ਨਿੱਕੇ ਹੁਣ ਵੇਖ ਲਓ ਇਹਦੇ ਵਿੱਚ ਵੀ ਨਾ ਸਲਾਹ ਜਿਹੜਾ ਦੇਣ ਵਾਲਾ ਵਾ ਉਹਦੇ ਵੀ ਬਾਰੇ ਬਾਰੇ ਜਾਓ ਤੁਸੀਂ ਕਿਉਂਕਿ ਮੰਨ ਲਓ ਤੁਸੀਂ ਜਿਹੜੇ ਤਰੀਕੇ ਦੇ ਨਾਲ ਲਾਈਟਲੀ ਲੈ ਰਹੇ ਹੋ ਜੇ ਤੁਸੀਂ ਉਹ ਚੀਜ਼ ਲੈਂਦੀ ਹੁੰਦੀ ਤੇ ਤੁਸੀਂ ਸ਼ਾਇਦ ਝੱਕਦੇ ਸ਼ਰਮਾਉਂਦੇ ਹੀ ਨਾ ਦੱਸਦੇ ਕਿਸੇ ਨੂੰ ਕਹੀਦਾ ਮੈਂ ਕੀ ਦੱਸਾਂ ਇਹ ਤਾਂ ਪਤਾ ਹੀ ਹੋਣਾ
1: ਸਾਰਾ
2: ਪਰ ਇੱਕ ਬੰਦੇ ਨੇ ਵੇਖੋ ਕਿੱਡੀ ਉਹਨਾਂ ਬੰਦਿਆਂ ਦੀ ਨਾ ਸਾਨੂੰ ਆਸ ਪਾਸ ਹੋਰ ਵਧੇਰੇ ਕਦਰ ਕਰਨੀ ਚਾਹੀਦੀ ਆ ਜਿੱਦਾਂ ਮੰਨ ਲਓ ਜਿੱਦਾਂ ਦਾ ਤੁਸੀਂ ਕਰੈਕਟਰ ਦੱਸਿਆ ਉਹ ਕਿੱਡੇ ਲਾਈਵਲੀ ਕਰੈਕਟਰ ਨੇ ਉਹ ਨਿੱਕੀ ਨਿੱਕੀ ਚੀਜ਼ ਨੂੰ ਵੀ ਕਿੰਨਾ ਐਪਰੀਸ਼ੀਏਟ ਕਰਦੇ ਆ ਕਿੰਨਾ ਉਹ ਖੁਸ਼ੀ ਮਹਿਸੂਸ ਕਰਦੇ ਆ ਹਰ ਇੱਕ ਨੂੰ ਦੱਸਦੇ ਆ ਉਹ ਆ ਮੈਂ ਦੋ ਗੱਲਾਂ ਦੀ ਚੀਜ਼ ਲੈਂਦੀ ਸੀ ਏਦਾਂ ਕਰਤਾ ਉਹ ਆਹ ਚੀਜ਼ ਉੱਥੇ ਬੜੀ ਵਧੀਆ ਉੱਥੇ ਫਲਾਣੇ ਤੋਂ ਸੇਲ ਲੱਗੀ ਆ ਹਨਾ ਮੈਂ ਆਹ ਲੈਣ ਦਾ ਤੂੰ ਹੀ ਲੈ ਜਦਕਿ ਆਪਾਂ ਕਿੱਦਾਂ ਦੇ ਹੋ ਗਏ ਅੱਜ ਕੱਲ੍ਹ ਇਨਸਾਨ ਕਿੱਦਾਂ ਦਾ ਵਾ ਕੋਈ ਚੀਜ਼ ਲੈ ਆਓਗੇ ਨਾ ਤੁਸੀਂ ਸੇਲ ਚੋਂ ਜਾਂ ਸਸਤੀ ਤੇ ਅਸੀਂ ਲੁਕਾਉਂਦੇ ਹਾਂ ਵੀ ਹੋਰ ਕਿਸੇ ਨੂੰ ਪਤਾ ਨਾ ਲੱਗ ਜਾਵੇ
1: ਏਦੇ ਉਹਨਾਂ ਨੂੰ ਨਾ ਕਿਚਨ ਦੀਆਂ ਚੀਜ਼ਾਂ ਦਾ ਇੰਨਾ ਹੁੰਦਾ ਤੇ ਏਦੇ ਇੱਕ ਵਾਰੀ ਮੈਂ ਉਹਨਾਂ ਦੇ ਕਹਿੰਦੇ ਜੂਸਰ ਲੈ ਕੇ ਆਈ ਸੀਗੀ ਉਹ ਜੂਸਰ ਲਾਈਕ ਉਹਦੇ ਵਿੱਚ ਕੋਈ ਬਲੇਡ ਨਹੀਂ ਹੈਗਾ ਉਹ ਫਿਰ ਦਕੌਲੀ ਜੀ ਲੱਗੀ ਹੋਇਆ ਇਲੈਕਟ੍ਰਿਕ ਆ ਪਰ ਤੁਸੀਂ ਏਦਾਂ ਰੱਖੋ ਔਰੇਂਜ ਦਾ ਜਿੱਦਾਂ ਜਿਹੜੇ ਆਇਰਨ ਆਪਾਂ ਲੈਂਦੇ ਹਾਂ ਟੈਬਲੇਟਸ ਨਾ ਉਹ ਬੈਸਟ ਆ ਤੇ ਤੁਸੀਂ ਬਸ ਔਰੇਂਜ ਰੱਖੋ ਬੱਚਾ ਹੋਵੇ ਚ ਵੱਡਾ ਹੋਵੇ ਕੋਈ ਵੀ
2: ਕਰ ਸਕਦਾ ਉਹਨੂੰ
1: ਹਾਂ ਬਸ ਉਹਨੂੰ ਏਦਾਂ ਪ੍ਰੈਸ ਕਰੋ ਤੇ ਉਹ ਸਾਰਾ ਜੂਸ ਨਾ ਨਿਕਲ ਜਾਂਦਾ
2: ਮੈਨੂੰ ਲਾਸਟ ਟਾਈਮ ਨਾ ਗੁਰਮੇਜ ਭਾਈ ਨੇ ਦੱਸਿਆ ਸੀ
1: ਉਹ ਤੇ ਮਤਲਬ ਇੰਨਾ ਕੁ ਬੈਸਟ ਆ ਹੁਣ ਨਾ ਜਦੋਂ ਮੈਂ ਕੋਈ ਵੀ ਕਿਸੇ ਚੀਜ਼ ਲੈਣੀ ਹੁੰਦੀ ਮੈਂ ਉਹਨਾਂ ਨੂੰ ਪੁੱਛੂੰਗੀ ਹਾਂ ਕਿਉਂਕਿ ਕੋਈ ਨਾ ਮਤਲਬ ਈਵਨ ਕਿ ਮੈਂ ਕਈ ਵਾਰੀ ਇਹ ਸੋਚ ਦਿੰਦੀ ਹਾਂ ਕਿ ਸਾਰਾ ਕੁਛ ਉਹਨਾਂ ਦੀ ਪਸੰਦ ਆਇਆ ਮੇਰੀ ਕਿਚਨ ਚ ਹਾਲਾਂਕਿ ਭਾਵੇਂ ਮੈਂ ਦੇਰ ਨਾਲ ਲੈ ਕੇ ਆਵਾਂ ਚਾਹੇ ਜਿੱਦਾਂ ਮਰਜ਼ੀ ਲੈ ਕੇ ਨਿੱਕੇ ਨਿੱਕੇ ਨਿੱਕੇ ਗਲਾਸ ਤੋਂ ਲੈ ਕੇ ਨਾ ਵੱਡੇ ਕੜਾਹੇ ਤੱਕ ਜੋ ਵੀ
2: ਆ ਤੁਸੀਂ ਆਪ ਲੱਭਣਾ ਕਰਨਾ ਹਨਾ
1: ਕਿੱਥੇ ਦੱਸ
2: ਦੇਣਾ ਹਾਂ ਜਾ ਕੇ ਇਹਨੇ ਦੱਸ ਦੇਣਾ ਕਿਉਂਕਿ ਆਪਾਂ ਇੱਕ ਮਤਲਬ ਇੱਕੋ ਜਿਹੀ ਤਰ੍ਹਾਂ ਦੀ ਕੁਕਿੰਗ ਕਰਦੇ
1: ਹਾਂ
2: ਤੇ ਚਲੋ ਆਪਾਂ ਕਾਲਜ ਹਲਕੇ ਕਾਲੇ ਸੁੱਕ ਜੀ ਕੋਈ ਸਲਾਹ ਤੇ ਕੋਸ਼ਿਸ਼ ਕਰੋ ਕੋਈ ਇੱਕ ਬੰਦੇ ਨੂੰ ਕਿਸੇ ਨੂੰ ਆਪਣੀ ਲਾਈਫ ਚ ਤੁਸੀਂ ਅੱਗੇ ਦੇ ਸਕਦੇ ਤੇ ਸਾਡੇ ਨਾਲ ਅਵਰਿੰਦਰ ਜੀ ਨੇ ਸਤਿ ਸ਼੍ਰੀ ਅਵਰਿੰਦਰ ਜੀ ਤੁਸੀਂ ਆਉਂਦੇ ਹੋ
3: ਸਤਿ ਸ਼੍ਰੀ ਅਕਾਲ ਰਣਜੋਤ ਜੀ ਸਤਿ
2: ਸ਼੍ਰੀ ਅਕਾਲ ਸੁੱਤੀ ਜੀ ਸਤਿ ਸ਼੍ਰੀ ਅਕਾਲ ਜੀ
3: ਬੜਾ ਵਧੀਆ ਟੌਪਿਕ ਹੈ
2: ਜੀ ਥੈਂਕ ਯੂ
3: ਮੈਨੂੰ ਦੋ ਬੰਦਿਆਂ ਨੇ ਸਲਾਹ ਇੱਕ ਤਾਂ ਆਉਣ ਤੋਂ ਪਹਿਲਾਂ ਇੱਕ ਮੇਰੇ ਫਰੈਂਡ ਵਰਿੰਦਰ ਬਾੜ ਸੁਣਦਾ ਵੀ ਆਉਣਾ ਹੁਣ
2: ਜੀ
3: ਉਹਨੇ ਦੱਸੀ ਮੈਂ ਕਰਨਾ ਆਉਣਾ ਚਾਹੁੰਦਾ ਸੀਗਾ ਜੀ ਐਮ ਬੀ ਏ ਨੋਰਮਲ ਸਟੱਡੀਆਂ ਜਿਹੜੀਆਂ ਹੁੰਦੀਆਂ ਨਾ
2: ਓਕੇ
3: ਤੇ ਉਹ ਮੈਂ ਕਿਤੇ ਮੈਨੂੰ ਉੱਦਾਂ ਹੀ ਫੋਨ ਮਾਰ ਲਿਆ ਉਹ ਪਹਿਲੋਂ ਆ ਗਿਆ ਸੀ ਮੇਰੇ ਤੋਂ ਮੈਂ ਵੀ ਆਉਣਾ ਕਹਿ ਤੂੰ ਏਦਾਂ ਕਰ ਤੇ ਹੇਅਰ ਡਰੈਸਿੰਗ ਲੈ ਕੇ ਆ ਜਾ
2: ਅੱਛਾ
3: ਹੇਅਰ ਡਰੈਸਿੰਗ ਮਤਲਬ ਕਦੇ ਸੁਣਿਆ ਸੁਣਿਆ ਵੀ ਨੀ ਸੀ ਤੇ ਮੈਂ ਕਿਹਾ ਚਲੋ ਮੈਂ ਪਤਾ ਕਰਦਾ ਉਦੋਂ ਸ਼ੁਰੂ ਸ਼ੁਰੂ ਜੀ ਹੋਈ ਸੀ ਹੇਅਰ ਡਰੈਸਿੰਗ ਦੇ ਕੋਰਸ ਤੇ ਕੁਕਰੀ ਚਲੋ ਚੱਲਦੀ ਸੀ ਤੇ ਚਲੋ ਮੈਂ ਗਿਆ ਤੇ ਨਾਲ ਹੀ ਕਹਿੰਦੇ ਹਾਂ ਹੁਣ ਸ਼ੁਰੂ ਹੋਏ ਕੋਰਸ ਤੇ ਜੇ ਜਾਣਾ ਤਾਂ ਚਲੋ ਬਣ ਗਿਆ ਸਾਰਾ ਕੁਛ ਬਣ ਗਿਆ ਇੰਨਾ ਵਧੀਆ ਰਹਿੰਦੇ ਜੀ ਉੱਥੇ ਸਲਾਹ ਦੇਖੋ ਆ ਕੇ ਨਾ ਉਹ ਫਾਸਟ ਟ੍ਰੈਕ ਕੋਰਸ ਹੁੰਦੇ ਸੀ ਨਾ ਉਦੋਂ ਵੀ ਤੁਸੀਂ ਭਵਿੱਖ ਦੀ ਅਸੈਸਮੈਂਟ ਪਹਿਲਾਂ ਕਰਵਾ ਦੋ ਤੇ ਉਹ ਛੇਤੀ ਖਤਮ ਹੋ ਜਾਂਦਾ ਕੋਰਸ ਦੋ ਸਾਲਾਂ ਵਾਲਾ ਕੋਰਸ 16 ਮਹੀਨੇ ਚ ਖਤਮ ਕਰਦਾ ਜੀ ਦੋ ਸਾਲਾਂ ਚ ਪੀ ਆਰ ਵੀ ਹੋਵੇਗੀ ਉਹਨਾਂ ਦੇ ਨਾਲ ਨਾ ਹੁਣ ਤੱਕ ਵੀ ਕਿਤੇ ਬੜਾ ਫਾਇਦਾ ਹੋ ਗਿਆ ਜੀ ਕਿਤੇ ਦੋ ਸਾਲ ਤੋਂ ਬਾਅਦ ਫੇਰ ਅੱਗੇ ਪਤਾ ਨੀ ਕਿਹੜੇ ਐਕਸਪੀਰੀਅੰਸ ਤੋਂ ਬਾਅਦ ਆਉਣ ਲੱਗੇ ਸੀ ਨਾ ਉਸ ਤੋਂ ਬਾਅਦ ਜਦੋਂ ਹੁਣ ਕੰਮ ਸਟਾਰਟ ਕੀਤਾ ਸੀ ਤੇ ਉਦੋਂ ਸ਼੍ਰੀਲੰਕਨ ਅਜੀਤ ਮੰਡਲ ਚਲੋ ਮੇਰੇ ਤੋਂ ਵੱਡਾ ਜੀ ਤੇ ਉਹਨੇ ਜਿੱਦਾਂ ਭੈਣ ਜੀ ਕਹਿੰਦੇ ਵੀ ਕੀ ਕੇ 22 ਲੀਟਰ ਵਾਲੀ ਮਸ਼ੀਨ ਸਾਡੇ ਕੋਲ 150 ਲੀਟਰ ਵਾਲੀ ਮਸ਼ੀਨ ਹੈ ਜਿਹੜੀ ਵੱਡੇ ਪੈਟਰਨ ਬਣਾਉਂਦੀ ਨਾ
2: ਅੱਛਾ ਤੇ ਅੱਛਾ ਉਹਨਾਂ ਕੋਲ ਜਦੋਂ 14 ਤੁਹਾਡੇ ਕੋਲ 150 ਆ
3: ਸਾਡੇ ਕੋਲ 150
2: ਹੈ ਵਾਹ ਤੇ ਤੁਹਾਡੇ ਕੋਲ ਇਹ ਹੀ ਰਾਮਣ ਹੈ
3: ਤੇ ਉਹ ਨਾ ਕਈ ਤਰ੍ਹਾਂ ਦੀ ਆਉਂਦੀਆਂ ਇੱਥੋਂ ਦੇ ਹਿਸਾਬ ਨਾਲ ਜਿਹੜੇ ਅਸੀਂ ਹੁਣ ਕਈ ਹੋਰ ਵਾਸਤੇ ਵੀ ਕੰਮ ਕਰਦੇ ਹਾਂ ਉਹ ਕਈਆਂ ਦੇ ਫਿੱਟ ਨੀ ਸੀ ਆਉਣੀਆਂ ਉਹ ਤੇ ਉਹ ਸ਼੍ਰੀਲੰਕਨ ਅਜੀਤ ਬੰਦਾ ਨੇ ਸਲਾਹ ਦਿੱਤੀ ਵੀ ਆਹ ਦੇਖ ਕੇ ਲੈ ਕੇ ਜਾਣਾ ਚਾਹੇ ਜੀ ਤੂੰ ਡਿਫਰੈਂਟ ਲਿਆ ਤੇ ਇੱਥੋਂ ਤੇਰੇ ਸਾਰੇ ਬੈਟ ਮੁੱਦ ਨਹੀਂ ਬਣਨੇ ਤੇ ਉਹਨੇ ਬੜੀ ਵਧੀਆ ਸਲਾਹ ਦਿੱਤੀ ਤੇ ਹੁਣ ਸਾਰੇ ਮਤਲਬ ਜਿੱਦਾਂ ਬੈਟ ਮੁੱਦ ਬਣਾਉਣਾ ਚਾਹੋ ਮਸ਼ੀਨ ਜਿਹੜੀ ਹੁੰਦੀ ਕੈਪ ਦਾ ਫਰਕ ਹੁੰਦਾ ਦੋ ਤਿੰਨ ਰੀਲਾਂ ਚ ਤੇ ਉਹਨੇ ਸਲਾਹ ਦਿੱਤੀ ਤੇ ਉਹ
2: ਸਾਰਾ ਕੁਛ ਤੁਹਾਨੂੰ ਫੇਰ ਵੀ ਨਹੀਂ ਦੱਸਦੇ ਤੁਹਾਨੂੰ ਦੱਸ ਕੇ ਨੀ ਰਾਜੀਓ ਤੁਹਾਨੂੰ ਮਤਲਬ ਇੱਕ ਇੱਕ ਸਟੇਜ ਏਦਾਂ ਦੀ ਆਉਂਦੀ ਆ ਤੁਹਾਨੂੰ ਨਾ ਲਾਗੋ ਬੰਨਿਓ ਧੱਕੇ ਧੁੱਕੇ ਖਾ ਕੇ ਦੋਵੇਂ ਚੋਈ ਸਾਲੀ ਤੁਹਾਨੂੰ ਪਤਾ ਲੱਗਦਾ ਆਹ ਤਾਂ ਇੱਡੀ ਸੌਖੀ ਚੀਜ਼ ਸੀ
1: ਹਨਾ
2: ਫਿਰ ਤੁਹਾਨੂੰ ਉਹਨਾਂ ਬੰਦਿਆਂ ਦੇ ਧੱਪ ਚੜਦਾ ਮਤਲਬ ਤੁਸੀਂ
1: ਤੁਹਾਨੂੰ
2: ਤੇ ਫਿਰ ਉਹ ਇੱਡੇ ਕੁ ਮਤਲਬ ਕਈ ਤੇ ਇੱਡੇ ਵਧੀਆ ਤਰੀਕੇ ਦੇ ਨਾਲ ਤੁਹਾਨੂੰ ਵਾਪਸ ਐਕਸਪਲੇਨ ਕਰਦੇ ਆ ਤੇ ਨਹੀਂ ਉਹ ਤੁਹਾਡੇ ਮਤਲਬ ਦੀ ਨਹੀਂ ਸਾਨੂੰ ਲੱਗਦਾ ਤੁਹਾਨੂੰ ਚਾਹੀਦੀ ਨਹੀਂ
1: ਬਿਲਕੁਲ ਨਰਿੰਦਰ ਜੀ ਤੁਸੀਂ ਕਿੱਧਰੋਂ ਵਾਲਾਂ ਦੇ ਵਿੱਚ ਇੱਧਰੋਂ ਕਢਾਈਆਂ ਤੇ ਪਹੁੰਚ ਗਏ
2: ਆ ਇੱਧਰ ਕਿੱਦਾਂ ਆ ਗਏ ਫਿਰ ਇਹ ਮਤਲਬ ਗੱਦਿਆਂ
1: ਮੈਨੂੰ ਮੈਨੂੰ ਕਿਉਂਸਦੀ ਇਸ ਗੱਲ
2: ਗੱਦਿਆਂ ਦੇ ਵਾਲ ਕਦੋਂ ਕੱਟਣ ਲੱਗ ਗਏ ਰੇਡੀਓ ਹਾਂਜੀ 1674 ਦੋਸਤੋ ਇਸ ਟਾਈਮ ਤੁਸੀਂ ਸਾਨੂੰ ਵੇਖ ਸੁਣ ਰਹੇ ਹੋ ਰੇਡੀਓ ਹਾਂਜੀ ਦੇ ਉੱਤੇ ਤੇ ਅੱਜ ਦੇ ਦਿਨ ਕਾਫੀ ਅਹਿਮ ਇਨਫੋਰਮੇਸ਼ਨ ਤੁਹਾਡੇ ਲਈ ਲੈ ਕੇ ਆਏ ਹਾਂ ਬੜੀ ਵਾਰੀ ਸਾਡੇ ਦਿਮਾਗ ਦੇ ਵਿੱਚ ਸਵਾਲ ਆਉਂਦੇ ਨੇ ਜਾਂ ਫਿਰ ਕੋਈ ਸਾਨੂੰ ਇਦਾਂ ਦਾ ਸ਼ੱਕ ਪਾ ਦਿੰਦਾ ਕਿ ਆਪਾਂ ਜੇ ਵਿੱਲ ਨਹੀਂ ਬਣਾਈ ਵਸੀਅਤ ਨਹੀਂ ਆਪਾਂ ਬਣਾਈ ਤੇ ਆ ਆ ਆ ਪ੍ਰੋਬਲਮ ਸਾਨੂੰ ਆ ਸਕਦੀਆਂ ਨੇ ਕੀ ਵਾਕਈ ਇਦਾਂ ਦੀਆਂ ਪ੍ਰੋਬਲਮ ਸਾਨੂੰ ਆਉਂਦੀਆਂ ਨੇ ਜਦੋਂ ਆਪਾਂ ਪ੍ਰਦੇਸ਼ਾਂ ਦੇ ਵਿੱਚ ਵਿੱਲ ਨਹੀਂ ਬਣਾਉਂਦੇ ਕੀ ਮਾਈਗ੍ਰੈਂਟਸ ਦੇ ਲਈ ਇਹ ਹੋਰ ਵਧੇਰੇ ਸਮੱਸਿਆ ਹੁੰਦੀਆਂ ਨੇ ਜੇਕਰ ਰੱਬ ਨਾ ਕਰੇ ਵਿੱਲ ਆਪਾਂ ਨਹੀਂ ਬਣਾਉਂਦੇ ਤਾਂ ਪਰਿਵਾਰ ਨੂੰ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਤੁਹਾਡੇ ਹੁੰਦਿਆਂ ਜਾਂ ਬਾਅਦ ਵਿੱਚ ਕਰਨਾ ਪੈ ਸਕਦਾ ਬੜੇ ਸਾਰੇ ਤੁਹਾਡੇ ਵੀ ਸਵਾਲ ਹੋਣਗੇ ਸੋ ਉਹਨਾਂ ਹੀ ਸਵਾਲਾਂ ਦੇ ਵਿੱਚੋਂ ਕੁਛ ਇੱਕ ਸਵਾਲ ਲੈ ਕੇ ਅੱਜ ਦੇ ਦਿਨ ਕਾਨੂੰਨੀ ਮਾਹਰਾਂ ਦੇ ਨਾਲ ਗੱਲਬਾਤ ਕਰਨ ਲੱਗਿਆਂ ਸੋ ਸਾਡੇ ਕੋਲ ਵਕੀਲ ਸਾਹਿਬ ਪਹੁੰਚੇ ਨੇ ਅਜੇ ਬਾਂਸਲ ਜੀ ਪਹੁੰਚੇ ਨੇ ਬਾਂਸਲ ਵਾਇਸ ਤੋਂ ਤੇ ਇਹਨਾਂ ਦੇ ਕੋਲੋਂ ਜਾਣਦੇ ਹਾਂ ਅੱਜ ਵਸੀਅਤ ਦੇ ਬਾਰੇ ਭਾਈ ਸਤਿ ਸ਼੍ਰੀ ਅਕਾਲ ਤੇ ਸਵਾਗਤ ਤੁਹਾਡਾ ਰੇਡੀਓ ਹਾਂਜੀ ਦੇ
4: ਸਤਿ ਸ਼੍ਰੀ ਅਕਾਲ ਜੀ
2: ਠੀਕ ਠਾਕ ਹੋ
4: ਬਹੁਤ ਵਧੀਆ ਜੀ
2: ਕਿਵੇਂ ਚੱਲ ਰਿਹਾ
4: ਬਹੁਤ ਵਧੀਆ ਚੱਲ ਰਿਹਾ ਜੀ
2: ਮੌਸਮ ਠੀਕ ਹੈ
4: ਮੌਸਮ ਵਧੀਆ ਜੀ
2: ਤੁਹਾਡੇ ਕਿੱਤੇ ਦੇ ਹਿਸਾਬ ਨਾਲ ਮੌਸਮ ਕਿੱਦਾਂ ਦਾ
4: ਕਿੱਤੇ ਦੇ ਹਿਸਾਬ ਨਾਲ ਵਕਾਲਤ ਦਾ ਮੌਸਮ ਤਾਂ ਫਿਰ ਵਧੀਆ ਹੀ ਰਹਿੰਦਾ ਜੀ ਇਹ ਮਾਈਗ੍ਰੇਸ਼ਨ ਦਾ ਮੌਸਮ ਬਦਲਦਾ ਰਹਿੰਦਾ ਸੀ ਵਕਾਲਤ ਦਾ ਮੌਸਮ ਨਹੀਂ ਬਦਲਦਾ ਜੀ
2: ਇਹ ਕੁਛ ਨਾ ਕੁਛ ਚੱਲਦਾ ਰਹਿੰਦਾ
4: ਇਹ ਤਾਂ ਅੱਗੇ ਨੂੰ ਵਧ ਹੀ ਰਿਹਾ ਜੀ
2: ਸੋ ਆਪਾਂ ਇੱਦਾਂ ਕਹਿ ਲਈ ਵੀ ਉਹ ਕਿੱਤਾ ਜਿਹਦੇ ਵਿੱਚ ਸਮਾਜ ਦੇ ਕੁਛ ਲੁਕਵੇਂ ਸੱਚ ਵੀ ਤੁਹਾਡੇ ਸਾਹਮਣੇ ਆਉਂਦੇ ਕੁਛ ਲੁਕਵੇਂ ਚਿਹਰੇ ਵੀ ਸਾਹਮਣੇ ਆਉਂਦੇ ਆ
4: ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਸਾਰੇ ਲੁਕਵੇਂ ਹੀ ਆਉਂਦੇ ਨੇ ਜੀ ਜਿਹੜੇ ਸਾਰੇ ਸਾਹਮਣੇ ਨੇ ਉਹ ਸਾਡੇ ਕੋਲ ਨਹੀਂ ਆਉਂਦੇ
2: ਤੁਸੀਂ ਪਰ ਸਾਹਮਣੇ ਲਿਆ ਦਿੰਦੇ ਹੋ
4: ਲੈ ਕੇ ਆਉਣਾ ਪੈਂਦਾ ਜੀ
2: ਅੱਛਾ ਜਿਹੜੀ ਗੱਲ ਆਪਾਂ ਵਸੀਅਤ ਦੀ ਕਰ ਰਹੇ ਹਾਂ
4: ਬਿਲਕੁਲ
2: ਆਪਣੀ ਪਿਛਲੇ ਦਿਨੀ ਵੀ ਗੱਲ ਚੱਲ ਰਹੀ ਬਹੁਤ ਸਾਰੇ ਲੋਕਾਂ ਦੇ ਸਵਾਲ ਆ ਰਹੇ ਨੇ ਵਸੀਅਤ ਦੇ ਬਾਰੇ ਕਿ ਵਸੀਅਤ ਨੂੰ ਬਹੁਤ ਹੀ ਤਰਜੀਹ ਇੱਥੇ ਮੈਂ ਵੇਖਿਆ ਵੀ ਆਪਣੇ ਲੋਕ ਨਹੀਂ ਦਿੰਦੇ ਜਾਂ ਫਿਰ ਬਹੁਤ ਸਾਰੇ ਉਹਨਾਂ ਦੇ ਦਿਮਾਗਾਂ ਦੇ ਵਿੱਚ ਕੰਫਿਊਜ਼ਨ ਨੇ ਜਾਂ ਫਿਰ ਕਈ ਗਲਤ ਇਨਫੋਰਮੇਸ਼ਨਾਂ ਪਤਾ ਨਹੀਂ ਕਿੱਥੋਂ ਕਿੱਦਾਂ ਉਹਨਾਂ ਦੇ ਮਨ 'ਚ ਪਈਆਂ ਨੇ ਸਭ ਤੋਂ ਪਹਿਲੀ ਚੀਜ਼ ਵਸੀਅਤ ਬਾਰੇ ਕਿਹੜੀ ਦੱਸਣੀ ਚਾਹੋਗੇ ਕੀ ਹੈ ਕੀ ਵਸੀਅਤ ਕਿਉਂ ਜ਼ਰੂਰੀ ਹੈ ਵਸੀਅਤ
4: ਹਾਂਜੀ ਮੈਂ ਸਭ ਤੋਂ ਇਦੋਂ ਪਹਿਲਾਂ ਇੱਕ ਚੀਜ਼ ਦੱਸਣਾ ਚਾਹੂੰਗਾ ਜਿਵੇਂ ਤੁਸੀਂ ਰੰਜੋ ਦੀ ਗੱਲ ਕੀਤੀ ਆ ਕਿ ਵਸੀਅਤ ਦੀ ਆਪਣੀ ਕਮਿਊਨਿਟੀ ਦੇ ਵਿੱਚ ਗੱਲਬਾਤ ਕਿਉਂ ਨਹੀਂ ਹੈਗੀ ਇਹ ਇੱਕ ਤਰ੍ਹਾਂ ਦਾ ਮੇਰੇ ਖਿਆਲ ਨਾਲ ਇੱਕ ਟੈਬੂ ਜਿਹਾ ਸਬਜੈਕਟ ਬਣਿਆ ਹੋਇਆ ਆਪਣੇ ਦੇ ਵਿੱਚ ਜਿਹਦੇ ਬਾਰੇ ਲੋਕ ਗੱਲ ਕਰਨ ਤੋਂ ਗਰੇਜ ਕਰਦੇ ਨੇ ਜਾਂ ਭੱਜਦੇ ਨੇ ਵਸੀਅਤ ਕਿਤੇ ਨਾ ਕਿਤੇ ਰੰਜੋ ਜੀ ਮੌਤ ਦੇ ਨਾਲ ਜੁੜੀ ਹੋਈ ਹੈ ਕਿ ਜਦੋਂ ਤੁਸੀਂ ਮਰ ਜਾਓਗੇ ਤਾਂ ਉਦੋਂ ਬਾਅਦ ਤੁਹਾਡਾ ਕੀ ਹੋਊਗਾ ਅਤੇ ਆਪਾਂ ਜਿਵੇਂ ਮਰਜ਼ੀ ਕਹਿ ਲਈਏ ਛੋਟੇ ਹੁੰਦੇ ਵੱਡੇ ਹੁੰਦੇ ਹੋ ਆਪਣੇ ਪੇਰੈਂਟਸ ਨੇ ਵੀ ਵੱਡੇ ਬਜ਼ੁਰਗਾਂ ਨੇ ਵੀ ਜਦਕਿ ਵੀ ਕੋਈ ਮੌਤ ਦੀ ਗੱਲ ਕਰਦਾ ਤਾਂ ਆਪਾਂ ਤੋਂ ਭੱਜਦੇ ਹਾਂ ਉਸੇ ਗੱਲ ਨਾਲ ਜੁੜੀ ਹੋਣ ਕਰਕੇ ਆਪਾਂ ਵਸੀਅਤ ਦੀ ਵਿੱਲ ਦੀ ਗੱਲ ਤੋਂ ਭੱਜਦੇ ਹਾਂ ਕਿਉਂ ਜਦੋਂ ਕੋਈ ਪੁੱਛੋਗੇ ਜੇ ਅਸੀਂ ਕਿਸੇ ਨੂੰ ਪੁੱਛਾਂਗੇ ਰੰਜੋ ਜੀ ਦੀ ਵਸੀਅਤ ਬਣਾਉਣੀ ਆ ਤਾਂ ਪਹਿਲੀ ਚੀਜ਼ ਹੈ ਉਹਦਾ ਮਤਲਬ ਕੀ ਹੈ ਕਿ ਜਦੋਂ ਤੁਸੀਂ ਮਰ ਜਾਓਗੇ ਉਦੋਂ ਬਾਅਦ ਕੀ ਹੋਊਗਾ ਅਤੇ ਕੋਈ ਵੀ ਬੰਦਾ ਇਹਦੇ ਬਾਰੇ ਸੋਚਣਾ ਨਹੀਂ ਚਾਹੁੰਦਾ ਗੱਲ ਨਹੀਂ ਕਰਨਾ ਚਾਹੁੰਦਾ ਕਲਚਰਲੀ ਵੀ ਕਹਿ ਸਕਦੇ ਹੋ ਮੋਰਲੀ ਵੀ ਕਹਿ ਸਕਦੇ ਹੋ ਆਈ ਥਿੰਕ ਮਾਈਗ੍ਰੈਂਟ ਕਮਿਊਨਿਟੀ ਦੀ ਜਿਵੇਂ ਤੁਸੀਂ ਗੱਲ ਕੀਤੀ ਤਾਂ ਆਪਣੇ 'ਚ ਇਹ ਚੀਜ਼ ਮੇਰੇ ਖਿਆਲ ਨਾਲ ਗੋਰਿਆਂ ਦੇ ਮੁਕਾਬਲੇ ਜ਼ਿਆਦਾ
2: ਆਪਾਂ ਮਾੜੀ ਗੱਲ ਜਿਹੜੀ ਆ ਉਹ ਸੋਚਣੀ ਵੀ ਜਾਂ ਆਪਾਂ ਰੋਕ ਦਿੰਦੇ ਹਾਂ ਬੰਦਾ ਕੋਈ ਕਵੇ ਵੀ ਇੱਦਾਂ ਜੇ ਹੋ ਜਾਏ ਕਹਿੰਦੇ ਐਵੇਂ ਮੂੰਹ ਚੋਂ ਕਲੈਣ ਨਾ ਕੱਢ
4: ਮੂੰਹ ਚੋਂ ਕਲੈਣ ਨਾ ਕੱਢ
2: ਪੁੱਠੀਆਂ ਸਿੱਧੀਆਂ
4: ਮੌਤ ਦੀ ਗੱਲ ਕਰਨੀ ਮੇਰੇ ਖਿਆਲ ਨਾਲ ਆਪਾਂ ਨੂੰ ਥੋੜ੍ਹੀ ਜਿਹੀ ਔਖੀ ਲੱਗਦੀ ਹੈ ਅਤੇ ਇਹਦੇ ਕਰਕੇ ਇਹਦੀ ਗੱਲ ਹੁੰਦੀ ਵੀ ਹੈ ਅਤੇ ਨਹੀਂ ਵੀ ਹੁੰਦੀ ਜੀ
2: ਸੋ ਇਹ ਜਿਹੜੀ ਗੱਲ ਆਪਾਂ ਨਹੀਂ ਕਰਦੇ ਇਹਦੇ ਕਰਕੇ ਸਮੱਸਿਆ ਕੀ ਕੀ ਆਉਂਦੀਆਂ ਨੇ?
4: ਬਹੁਤ ਜ਼ਿਆਦਾ ਸਮੱਸਿਆ ਆਉਂਦੀ ਹੈ ਜੀ, ਜਿਵੇਂ ਤੁਸੀਂ ਫਿਰ ਉਹੀ ਗੱਲ ਕੀਤੀ, ਆਪਾਂ ਇੱਕ ਮਾਈਗ੍ਰੈਂਟ ਕਮਿਊਨਿਟੀ ਹਾਂ ਜੀ ਇਸ ਕੰਟਰੀ ਦੇ ਵਿੱਚ, ਆਪਾਂ ਨਵੀਂ ਕਮਿਊਨਿਟੀ ਹਾਂ, ਅਤੇ ਦੇਖੋ ਜਿਹੋ ਜਿਹਾ ਦੇਸ਼ ਉਹੋ ਜਿਹਾ ਭੇਸ, ਵਾਇਲ ਇਨ ਰੋਮ ਡੂ ਵਟ ਦ ਰੋਮਨਸ ਡੂ। ਹੁਣ ਆਪਣੀ ਦੇਸ਼ ਦੇ ਵਿੱਚ ਆਪਣੇ ਕਲਚਰ ਦੇ ਹਿਸਾਬ ਨਾਲ ਕਾਨੂੰਨ ਬਣੇ ਹੋਏ ਨੇ, ਜਿਵੇਂ ਆਪਾਂ ਗਰੋ ਅਪ ਹੋਏ ਹਾਂ, ਜਿਵੇਂ ਆਪਣੇ ਪੇਰੈਂਟਸ ਨੇ, ਭੈਣ ਭਾਈ ਨੇ, ਬੱਚੇ ਨੇ, ਘਰ ਵਾਲੀ ਹੈ, ਤਾਂ ਸਾਰਿਆਂ ਨੂੰ ਉਹਦੇ ਹਿਸਾਬ ਨਾਲ ਕਾਨੂੰਨ ਬਣੇ ਹੋਏ ਨੇ। ਆਸਟ੍ਰੇਲੀਆ ਦੇ ਵਿੱਚ ਆਸਟ੍ਰੇਲੀਆ ਦੇ ਕਲਚਰ ਦੇ ਹਿਸਾਬ ਨਾਲ ਕਾਨੂੰਨ ਬਣੇ ਹੋਏ ਨੇ, ਉਰੇ ਕਾਨੂੰਨ ਦੇ ਹਿਸਾਬ ਨਾਲ ਤੁਹਾਡੀ ਫੈਮਿਲੀ ਦੇ ਵਿੱਚ ਤੁਹਾਡੀ ਘਰ ਵਾਲੀ ਅਤੇ ਬੱਚੇ ਹੀ ਆਉਂਦੇ ਨੇ, ਤੁਹਾਡੇ ਪੇਰੈਂਟਸ ਜਾਂ ਸਿਬਲਿੰਗਸ ਕਿਤੇ ਨਹੀਂ ਆਉਂਦੇ, ਜਾਂ ਐਕਸਟੈਂਡਡ ਫੈਮਿਲੀ ਦਾ ਪਾਰਟ ਮੰਨੇ ਜਾਂਦੇ ਨੇ। ਤਾਂ ਡਿਪੈਂਡ ਕਰਦਾ ਤੁਹਾਡੇ ਨਾਲ ਕੀ ਹੁੰਦਾ, ਉਹਦੇ ਨਾਲ ਤੁਹਾਡੀਆਂ ਜਿਹੜੀਆਂ ਚੀਜ਼ਾਂ ਨੇ ਬਹੁਤ ਜ਼ਿਆਦਾ ਕੰਪਲੀਕੇਟ ਹੋ ਸਕਦੀਆਂ ਨੇ।
2: ਕੀ ਵਾਕਈ ਵਾਹਵਾ ਔਖਾ ਕੰਮ ਹੈ? ਇੱਦਾਂ ਸੁਣਨ ਦੇ ਵਿੱਚ ਲੱਗਦਾ ਵੀ ਜਿੱਦਾਂ ਆਪਾਂ ਸਾਰਾ ਕੁਛ ਹੀ ਆਪਾਂ ਨੂੰ ਇਕੱਠਾ ਜਿਹਾ ਕਰਨਾ ਪੈਣਾ, ਸਾਰਾ ਕੁਛ ਦੱਸਣਾ ਪੈਣਾ, ਕਾਗਜ਼ੀ ਪੱਤਰੀ ਸੋਚ ਵਿਚਾਰ ਬਹੁਤ ਕੁਛ ਸਾਨੂੰ ਜਿਹੜਾ ਉਹ ਯਾਦ ਕਰਨਾ ਪੈਣਾ, ਲਿਖਣਾ ਪੈਣਾ, ਦੱਸਣਾ ਪੈਣਾ, ਤਾਂ ਇਸੇ ਕਰਕੇ ਸ਼ਾਇਦ ਆਪਾਂ ਨਹੀਂ ਅੱਗੇ ਕਦਮ ਵਧਾਉਂਦੇ। ਵਾਕਈ ਔਖਾ ਕੰਮ ਹੈ?
4: ਦੇਖੋ ਹੁਣ ਜੇ ਆਪਾਂ ਕੋਈ ਚੀਜ਼ ਵੰਡਣੀ ਹੈ ਤਾਂ ਆਪਾਂ ਨੂੰ ਪਹਿਲਾਂ ਤਾਂ ਇਹ ਚੀਜ਼ ਪਤਾ ਤਾਂ ਹੋਣੀ ਚਾਹੀਦੀ ਹੈ ਨਾ ਜੀ ਕਿ ਆਪਣੇ ਕੋਲ ਵੰਡਣਾ ਕੀ ਹੈ। ਤਾਂ ਜੇ ਹੁਣ ਤੁਹਾਨੂੰ ਇਹੀ ਨਹੀਂ ਪਤਾ ਤੁਹਾਡੇ ਕੋਲ ਕੀ ਹੈ, ਤੁਸੀਂ ਵੰਡੋਗੇ ਕਿਵੇਂ ਜੀ? ਤੁਸੀਂ ਇੱਕ ਚੀਜ਼ ਜਿਹੜੀ ਦੇਣੀ ਹੈ ਉਹਦੇ ਕੋਲ ਤੁਹਾਨੂੰ ਪਤਾ ਤਾਂ ਹੋਵੇ ਮੇਰੇ ਕੋਲ ਆਹ ਚੀਜ਼ ਹੈ ਅਤੇ ਮੈਂ ਆਹ ਚੀਜ਼ ਇਹਨੂੰ ਦੇਣੀ ਹੈ ਜੀ, ਐਡਾ ਵੱਡਾ ਕੰਮ ਵੀ ਨਹੀਂ ਹੈਗਾ। ਨੋਰਮਲੀ ਇੱਕ ਆਪਾਂ ਦੇ ਇੱਕ ਨੋਰਮਲ ਹਾਊਸ ਹੋਲਡ ਲਾਈਏ, ਤੁਸੀਂ ਇੱਕ ਫੈਮਿਲੀ ਵਾਲੇ ਹੋ, ਨੋਰਮਲੀ ਕੀ ਹੁੰਦਾ ਜੀ, ਹਸਬੈਂਡ ਵਾਈਫ ਅਤੇ ਦੋ ਬੱਚੇ, ਠੀਕ ਹੈ ਜੀ, ਅਤੇ ਫੈਮਿਲੀ 'ਚ ਬੰਦੇ ਕੋਲ ਇੱਕ ਘਰ, ਦੋ ਘਰ, ਤਿੰਨ ਘਰ ਹੁੰਦੇ ਨੇ, ਠੀਕ ਹੈ ਜੀ, ਸੇਵਿੰਗਸ ਹੁੰਦੀਆਂ ਨੇ, ਬਿਜ਼ਨਸ ਹੁੰਦਾ, ਸੁਪਰ ਐਨੂਏਸ਼ਨ ਹੁੰਦੀ ਆ, ਗੱਡੀਆਂ ਹੁੰਦੀਆਂ ਨੇ। ਹੁਣ ਆਪਾਂ ਨੂੰ ਹਰ ਛੋਟੀ ਛੋਟੀ ਚੀਜ਼, ਬੈੱਡ, ਸਟੂਲ, ਕੁਰਸੀਆਂ, ਮੇਜ਼ਾਂ ਦੀ ਗੱਲ ਕਰਨ ਦੀ ਲੋੜ ਨਹੀਂ ਹੈਗੀ।
2: ਗਹਿਣਾ ਗੱਟਾ,
4: ਗਹਿਣਾ ਗੱਟਾ ਟੂ ਐਨ ਐਕਸਟੈਂਟ
2: ਜੇ ਵੀ, ਹਾਂ ਜੇ ਵੱਧ ਹੈ ਕਿਸੇ ਕੋਲ, ਤੇ
4: ਜੇ ਕਿਸੇ ਕੋਲ ਵੱਧ ਹੈ, ਹਾਂਜੀ, ਕਿਉਂਕਿ ਦੇਖੋ ਲੋਅ ਦੇ ਹਿਸਾਬ ਨਾਲ ਜੇ ਬੇਸਿਕਲੀ ਜਿਵੇਂ ਤੁਹਾਨੂੰ ਦੱਸਿਆ ਉਰੇ ਦੇ ਕਲਚਰ ਅਤੇ ਲੋਅ ਦੇ ਹਿਸਾਬ ਨਾਲ ਤੁਹਾਡੀ ਤੋਂ ਬਾਅਦ ਤੁਹਾਡੀ ਪ੍ਰੋਪਰਟੀ ਤੁਹਾਡੀ ਵਾਈਫ ਅਤੇ ਬੱਚਿਆਂ ਦੀ ਹੋ ਜਾਂਦੀ ਹੈ,
2: ਚਾਹੇ ਵਸੀਅਤ ਆਪਾਂ ਨਹੀਂ ਵੀ ਕਰਾਈ ਤਾਂ ਵੀ
4: ਉਸ ਤੋਂ ਬਿਨਾਂ ਹੀ ਹੁੰਦੀ ਹੈ ਜੀ।
2: ਓਕੇ,
4: ਜੇ ਆਪਾਂ ਵਸੀਅਤ ਬਣਾ ਲਈ ਫਿਰ ਤਾਂ ਤੁਹਾਡੇ ਕੋਲ ਪਾਵਰ ਆ ਗਈ ਨਾ ਜੀ। ਤਾਂ ਮੇਰੇ ਖਿਆਲ ਇਹਦੀ ਗੱਲ ਕਰਨ ਤੋਂ ਪਹਿਲਾਂ ਆਪਾਂ ਥੋੜ੍ਹੀ ਜਿਹੀ ਗੱਲ ਕਰਦੇ ਹਾਂ ਸਟੈਪਸ ਵੀ ਵਸੀਅਤ 'ਚ ਹੁੰਦਾ ਕੀ ਹੈ। ਪਹਿਲੀ ਚੀਜ਼ ਜਿਵੇਂ ਤੁਸੀਂ ਦੱਸ ਹੀ ਦਿੱਤਾ ਕਿ ਪਹਿਲਾਂ ਵੀ ਆਪਾਂ ਨੂੰ ਆਹ ਵੀ ਦੱਸਣਾ, ਉਹ ਵੀ ਦੱਸਣਾ, ਇਹ ਵੀ ਦੱਸਣਾ, ਤਾਂ ਹਾਂਜੀ ਚਲੋ ਜ਼ਰੂਰ ਮੇਜਰ ਚੀਜ਼ਾਂ ਜਿਹੜੀਆਂ ਤੁਹਾਡਾ ਐਸਿਡ ਪੂਲ ਬਣਨਗੀਆਂ ਐਂਡ ਆਲ ਅਦਰ ਰਿਮੇਨਿੰਗ ਆਈਟਮ ਆਪਾਂ ਇੱਕ ਟਰਮ ਪਾ ਦਿੰਦੇ ਸੀ ਨਾ, ਬਾਕੀ ਨਿੱਕ ਸੁੱਕ ਵੀ ਕਵਰ ਹੋ ਜਾਂਦਾ, ਪਰ ਮੇਜਰ ਆਈਟਮਾਂ ਦੱਸਣੀਆਂ ਬਹੁਤ ਜ਼ਰੂਰੀ ਨੇ ਅਤੇ ਉਹਦਾ ਫਾਇਦਾ ਵੀ ਹੁੰਦਾ। ਉਸ ਤੋਂ ਬਾਅਦ ਉਹਦੀ ਡਿਵੀਜ਼ਨ ਕਿਵੇਂ ਕਰਨੀ ਆ, ਤੁਸੀਂ ਕਿਵੇਂ ਚਾਹੁੰਦੇ ਹੋ ਤੁਹਾਡੀ ਮਦਰ ਤੁਹਾਡੀ ਵਾਈਫ ਨੂੰ ਮਿਲੇ, ਤੁਹਾਡੇ ਬੱਚਿਆਂ ਨੂੰ ਡਿਵਾਈਡ ਹੋ ਜੇ, ਉਸ ਤੋਂ ਬਾਅਦ ਕੀ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਪੇਰੈਂਟਸ ਨੂੰ ਵੀ ਮਿਲੇ ਜੇ ਉਹ ਲਾਈਵ ਨੇ, ਜਾਂ ਤੁਹਾਡੇ ਭੈਣ ਭਾਈ ਵੀ ਨੇ ਜਿਹੜੇ, ਜਾਂ ਕੋਈ ਹੋਰ ਕੋਈ ਵੀ ਦੋਸਤ ਮਿੱਤਰ ਨੌਕਰ ਕੋਈ ਪ੍ਰੇਮੀ ਕੋਈ ਵੀ ਹੈਗਾ ਜਿਹੜਾ ਤੁਹਾਡੇ 'ਤੇ ਤੁਹਾਨੂੰ ਲੱਗਦਾ ਡਿਪੈਂਡ ਆ, ਅਤੇ ਤੁਸੀਂ ਉਹਨੂੰ ਆਪਣਾ ਕੋਈ ਨਾ ਕੋਈ ਥੋੜ੍ਹਾ ਬਹੁਤਾ ਸ਼ੇਅਰ ਦੇਣਾ ਚਾਹੁੰਦੇ ਹੋ, ਜਿਵੇਂ ਕਿ ਤੁਹਾਡੀ ਕੰਪਨੀ ਆ ਅਤੇ ਤੁਹਾਡਾ ਕੋਈ ਲੋਇਲ ਇੰਪਲੋਈ ਹੈ ਅਤੇ ਤੁਸੀਂ ਚਾਹੁੰਦੇ ਹੋ ਕਿ ਠੀਕ ਹੈ ਮੇਜੋਰਟੀ ਸ਼ੇਅਰ ਹੋਲਡਰ ਮੇਰੀ ਘਰ ਵਾਲੀ ਜਾਂ ਬੱਚਿਆਂ ਨੂੰ ਮਿਲ ਜੇ, ਪਰ ਮੈਂ ਇਹ ਬੰਦੇ ਨੂੰ ਵੀ ਕੰਪਨੀ ਦੇ ਵਿੱਚੋਂ 10% ਹਿੱਸਾ ਦੇਣਾ ਚਾਹੁੰਦਾ, ਪ੍ਰੋਫਿਟ 'ਚੋਂ ਹਿੱਸਾ ਦੇਣਾ ਚਾਹੁੰਦਾ, ਕਿਉਂਕਿ ਇਹਨੇ ਮੇਰੀ ਬਹੁਤ ਸੇਵਾ ਕੀਤੀ ਆ। ਤਾਂ ਉਹ ਚੀਜ਼ ਹੋਣੀ ਬਹੁਤ ਬਹੁਤ ਜ਼ਿਆਦਾ ਜ਼ਰੂਰੀ ਹੈ, ਲਿਖੀ ਹੋਣੀ। ਉਸ ਤੋਂ ਬਾਅਦ ਅਗਲੀ ਚੀਜ਼ ਹੈ, ਇਹ ਚੀਜ਼ ਕੌਣ ਮੇਕ ਸ਼ੋਰ ਕਰੂਗਾ ਐਵੇਂ ਹੋਵੇ, ਉਹਦੇ ਲਈ ਆਪਾਂ ਨੂੰ ਕਰਨਾ ਪੈਂਦਾ ਐਗਜੀਕਿਊਟਰ, ਕਿ ਕਿਹੜਾ ਬੰਦਾ ਤੁਹਾਡੇ ਮਰਨ ਤੋਂ ਬਾਅਦ ਤੁਹਾਡੀ ਥਾਂ 'ਤੇ ਬੈਠੂਗਾ ਅਤੇ ਜਿਹੜਾ ਕੁਛ ਤੁਸੀਂ ਲਿਖਿਆ ਉਹਨੂੰ ਉਵੇਂ ਉਵੇਂ ਵੰਡੂਗਾ।
2: ਓਕੇ,
4: ਹਾਂਜੀ,
2: ਤੁਹਾਡੀ ਵਸੀਅਤ ਦੇ ਹਿਸਾਬ ਨਾਲ,
4: ਤੁਹਾਡੀ ਵਸੀਅਤ ਦੇ ਹਿਸਾਬ ਨਾਲ, ਤਾਂ ਤੁਹਾਨੂੰ ਇੱਕ ਐਗਜੀਕਿਊਟਰ ਅਪੁਆਇੰਟ ਕਰਨਾ ਪੈਂਦਾ, ਤੁਹਾਡਾ ਵਕੀਲ ਹੋ ਸਕਦਾ, ਅਕਾਊਂਟੈਂਟ ਹੋ ਸਕਦਾ, ਤੁਹਾਡਾ ਕੋਈ ਫੈਮਿਲੀ ਮੈਂਬਰ ਵੀ ਹੋ ਸਕਦਾ।
2: ਓਕੇ,
4: ਉਸ ਤੋਂ ਬਾਅਦ ਤੁਸੀਂ ਉਹਨੂੰ ਸਾਈਨ ਕਰ ਦਿਓ ਦੋ ਵਿਟਨੈਸਾਂ ਦੇ ਸਾਹਮਣੇ, ਉਹ ਦੋ ਵਿਟਨੈਸ ਉਹ ਹੋਣੇ ਚਾਹੀਦੇ ਨੇ ਜਿਨ੍ਹਾਂ ਦਾ ਵਸੀਅਤ ਦੇ ਵਿੱਚ ਕੁਛ ਵੀ ਬੈਨੀਫਿਟ ਨਾ ਮਿਲਿਆ ਹੋਵੇ,
2: ਚਾਹੇ ਉਹ ਪਰਿਵਾਰ ਦੇ ਮੈਂਬਰ ਹੋਣ ਪਰ ਉਹਦੇ 'ਚ ਉਹਨਾਂ ਦਾ
4: ਵਸੀਅਤ ਦੇ ਵਿੱਚ, ਕਿਉਂਕਿ ਕਨਫਲਿਕਟ ਆਫ ਇੰਟਰਸਟ ਨਹੀਂ ਹੋਣਾ ਚਾਹੀਦਾ। ਤਾਂ ਉਹ ਇਸ ਤਰ੍ਹਾਂ ਦੇ ਬੰਦੇ ਹੋਣੇ ਚਾਹੀਦੇ ਨੇ ਜਿਨ੍ਹਾਂ ਨੂੰ ਵਸੀਅਤ ਦੇ ਵਿੱਚੋਂ ਉਹਨਾਂ ਦੇ ਹਿੱਸੇ ਕੁਛ ਨਾ ਆਇਆ ਹੋਵੇ, ਕੋਈ ਦੋਸਤ ਮਿੱਤਰ ਹੋ ਸਕਦਾ, ਅਣਜਾਣ ਬੰਦਾ ਹੋ ਸਕਦਾ, ਅਤੇ ਪਰ ਉਹ ਹੋਣੇ ਚਾਹੀਦੇ। ਉਸ ਤੋਂ ਬਾਅਦ ਅਗਲੀ ਚੀਜ਼ ਹੈ ਜੀ, ਵਸੀਅਤ ਨੂੰ ਸੰਭਾਲ ਕੇ ਰੱਖਣਾ, ਸੇਫ ਤਰੀਕੇ ਨਾਲ ਰੱਖਣਾ।
2: ਓਕੇ,
4: ਹਾਂਜੀ,
2: ਸੋ ਉਹਦਾ ਕੀ, ਇਹ ਤਾਂ ਤੁਸੀਂ ਮਤਲਬ ਆਪ ਹੀ ਸਾਂਭ ਕੇ ਰੱਖ ਲਿਆ, ਅਤੇ ਉਹਦੀ ਫਿਰ ਕਾਪੀ ਜਿਹੜੀ ਆ ਉਹ ਹੋਰ ਵੀ ਕਿਤੇ ਰੱਖਣੀ ਚਾਹੀਦੀ ਜਾਂ ਪਈ ਹੁੰਦੀ ਹੈ?
4: ਦੇਖੋ ਕਾਪੀ ਬਿਲਕੁਲ ਤੁਸੀਂ ਆਪਣੇ ਵਕੀਲ ਦੇ ਕੋਲ ਕਾਪੀ ਰੱਖ ਸਕਦੇ ਹੋ, ਉਹਦੇ ਕੋਲ ਇਹ ਕਾਪੀ ਹੋਊਗੀ ਕਿਉਂਕਿ ਰਿਕਾਰਡ ਰੱਖਣਾ ਪੈਂਦਾ। ਤੁਸੀਂ ਸੁਪਰੀਮ ਕੋਰਟ ਨੂੰ ਵੀ ਅਪਲਾਈ ਕਰ ਸਕਦੇ ਹੋ, ਸੁਪਰੀਮ ਕੋਰਟ ਦੀ ਸਰਵਿਸਿਜ਼ ਆ ਵਿਲਸ ਐਂਡ ਪ੍ਰੋਬੇਟ ਦੀ, ਉਹਦੇ 'ਚੋਂ ਤੁਹਾਡੀ ਬਿੱਲ ਦੀ ਕਾਪੀ ਸਾਂਭ ਕੇ ਰੱਖ ਲੈਂਦੇ ਨੇ, ਅਤੇ ਤੁਸੀਂ ਆਪਣੇ ਕਿਸੇ ਸੇਫ ਦੇ ਵਿੱਚ ਵੀ ਰੱਖ ਸਕਦੇ ਹੋ, ਜਾਂ ਤੁਸੀਂ ਓਰੀਜਨਲ ਕਾਪੀ ਵਕੀਲ ਦੇ ਸੇਫ, ਜੇ ਉਹ ਪ੍ਰੋਵਾਈਡ ਕਰਦਾ ਸਰਵਿਸ ਤਾਂ ਵਕੀਲ ਦੇ ਸੇਫ ਦੇ ਵਿੱਚ ਵੀ ਰੱਖ ਸਕਦੇ ਹੋ।
2: ਤੇ ਜੇ ਕੋਈ ਤੁਹਾਡੇ ਕੋਲ ਰੱਖਦਾ ਵਕੀਲ ਕੋਲ ਰੱਖਦਾ ਤੇ ਉਹ ਪੇਡ ਹੁੰਦੀ ਆ ਸਰਵਿਸ ਜਾਂ
4: ਬਿਲਕੁਲ ਜੀ ਸਾਨੂੰ ਕੋਸਟ ਪੈਣੀ ਆ ਤਾਂ ਉਹਨਾਂ ਨੂੰ ਵੀ ਪੈਣੀ ਆ
2: ਓਕੇ
4: ਪਰ ਡਿਪੈਂਡ ਕਰਦਾ ਕੀ ਆ ਬਿੱਲ ਦੇ ਵਿੱਚ ਕਿੰਨਾ ਕੁਝ ਪ੍ਰੋਵਾਈਡ ਕਰ ਰਹੇ ਕਿੰਨੀ ਕੰਪਲੀਕੇਟਡ ਬਿੱਲ ਹੈ ਬਿੱਲ ਦੀ ਵੀ ਜੇ ਆਪਾਂ ਕੋਈ ਐਗਜ਼ਾਮਪਲ ਦੇਣੀ ਹੋਵੇ ਕਿ ਜਿਵੇਂ ਕਹਿ ਲਓ ਬੰਦੇ ਨੇ ਕਾਰ ਲੈਣੀ ਹੈ ਤੇ ਬਿੱਲ ਬਣਾਉਣੀ ਹੈ ਤਾਂ ਰੇਂਜ ਕੁਛ ਵੀ ਨਹੀਂ ਹੈ ਅਨਲਿਮਿਟਡ ਆ ਜੀ
2: ਓਕੇ
4: ਹਾਂਜੀ ਕੁਛ ਵੀ ਹੋ ਸਕਦਾ ਡਿਪੈਂਡ ਕਰਦਾ ਤੁਹਾਡੇ ਕੋਲ ਹੈਗਾ ਕੀ ਆ ਕਿਸ ਤਰ੍ਹਾਂ ਡਿਵਾਈਡ ਕਰਨਾ ਚਾਹੁੰਦੇ ਹੋ
2: ਸੋ ਜਦੋਂ ਤੁਸੀਂ ਕਾਰ ਦੀ ਐਗਜ਼ਾਮਪਲ ਦਿੱਤੀ ਆ ਕਿ ਇਹ ਵੀ ਚੀਜ਼ਾਂ ਉਹਦੇ ਵਿੱਚ ਆਉਂਦੀਆਂ ਨੇ ਕਿਉਂਕਿ ਕਾਰ ਤਾਂ ਬੰਦਾ ਲਗਾਤਾਰ ਕਿਸੇ ਵੇਲੇ ਬਦਲਦਾ ਵੀ ਰਹਿੰਦਾ
4: ਜਿਵੇਂ ਬਿਲਕੁਲ ਬਦਲਦਾ ਰਹਿੰਦਾ ਜੀ ਪਰ ਡਿਪੈਂਡ ਕਰਦਾ ਹੁਣ ਕਾਰ ਦੀ ਵੈਲਿਊ ਕਿੰਨੀ ਆ ਜੀ ਤੇ ਉਹਨੂੰ ਬਿੱਲ ਦੇ ਵਿੱਚ ਕਿਸ ਤਰ੍ਹਾਂ ਲਿਖਿਆ ਗਿਆ ਸਭ ਤੋਂ ਵੱਡੀ ਚੀਜ਼ ਹੁੰਦੀ ਆ ਉਹਦੀ ਡਿਵਾਈਡ ਕਿਵੇਂ ਹੋਣੇ ਨੇ ਪੋਰਸ਼ਨ ਕਿਵੇਂ ਜਿਵੇਂ ਤੁਹਾਨੂੰ ਮੈਂ ਦੱਸਿਆ ਜੀ ਕਿ ਉਹ ਬੰਦੇ ਦਾ ਬਿਜ਼ਨਸ ਸੀਗਾ ਬੰਦੇ ਨੇ ਆਪਣੀ ਘਰ ਵਾਲੀ ਨੂੰ ਦਿੱਤਾ ਬੱਚਿਆਂ ਨੂੰ ਘਰ ਦਿੱਤਾ ਠੀਕ ਹੈ ਜੀ ਕਾਰ ਉਹਨੇ ਆਪਣੇ ਇੰਪਲੋਈ ਨੂੰ ਦਿੱਤੀ ਜਾਂ ਉਹਨੇ ਆਪਣੇ ਭਰਾ ਨੂੰ ਦਿੱਤੀ
2: ਜਿਹਨੂੰ ਵੀ ਉਹਨੇ ਦੇਣੀ ਉਹਦੀ ਮਰਜ਼ੀ ਹੈ ਅੱਛਾ ਇਹਦੇ ਵਿੱਚ ਜੇ ਮੰਨ ਲਓ ਹੁਣ ਆਪਣੇ ਜ਼ਿਆਦਾਤਰ ਆਪਾਂ ਜਦੋਂ ਇਹਦੇ ਉੱਤੇ ਗੱਲਬਾਤ ਕਰਦੇ ਹਾਂ ਤਾਂ ਵੱਡੀ ਕੰਫਿਊਜ਼ਨ ਇਹੋ ਹੁੰਦੀ ਹੈ ਵੀ ਇਹਨੂੰ ਆਪਾਂ ਕਿੱਦਾਂ ਆਪਾਂ ਕਰੀਏ ਇਹਦੇ ਵਿੱਚ ਬਹੁਤ ਸਾਰੀਆਂ ਬਰੀਕੀਆਂ ਨੇ ਜਦੋਂ ਜਾ ਕੇ ਆਪਾਂ ਪੜ੍ਹੀ
4: ਬਿਲਕੁਲ ਬਿਲਕੁਲ
2: ਕੀ ਇੱਕ ਜਿਹੜਾ ਵਕੀਲ ਆ ਲੀਗਲ ਐਕਸਪਰਟ ਹੈ ਕਿ ਉਹ ਇਸ ਚੀਜ਼ ਦੇ ਵਿੱਚ ਵੀ ਮਦਦ ਕਰਦਾ ਵੀ ਹਾਂ ਆਹ ਚੀਜ਼ਾਂ ਜਿਹੜੀਆਂ ਇਹਨਾਂ ਨੂੰ ਤੂੰ ਇੱਦਾਂ ਵੀ ਕਰ ਸਕਦਾ ਆਹ ਵੀ ਕਰ ਸਕਦਾ ਇੱਦਾਂ ਲਿਖ ਸਕਦਾ ਜਾਂ ਉਹ ਤੁਹਾਡੀ ਸਾਰੀ ਆਪਣੀ ਮਰਜ਼ੀ ਹੁੰਦੀ ਆ
4: ਤੁਸੀਂ ਦੋ ਚੀਜ਼ਾਂ ਬਿਲਕੁਲ ਕਹਿ ਰਹੀ ਹਾਂ ਹਾਂਜੀ ਮਰਜ਼ੀ ਦਾ ਦੇਖੋ ਬਿੱਲ ਦਾ ਤਾਂ ਮਤਲਬ ਹੀ ਮਰਜ਼ੀ ਹੈ ਜੀ ਬਿੱਲ ਦਾ ਇੱਕ ਲਿਟਰਲ ਆਪਾਂ ਪੰਜਾਬੀ ਦੇ ਵਿੱਚ ਗੱਲ ਕਰੀਏ ਤਾਂ ਮਰਜ਼ੀ ਹੈ ਤੁਹਾਡੀ ਹੈਨਾ ਜੀ ਤੇ ਉਹਨੂੰ ਲਿਖਣਾ ਕਿਵੇਂ ਆ ਇਹ ਵਕੀਲ ਦਾ ਕੰਮ ਆ ਜੀ
2: ਨਹੀਂ ਜੇ ਮੰਨ ਲਓ ਉਹਨੂੰ ਕੰਫਿਊਜ਼ਨ ਆ ਕਈ ਚੀਜ਼ਾਂ 'ਚ ਤੇ ਉਹ ਸਲਾਹ ਮਤਲਬ ਉਹਨੂੰ ਮਿਲਦੀ ਹੈ
4: ਕਿਤੇ ਡਿਪੈਂਡ ਕਰਦਾ ਕੁਐਸਚਨ ਕੀ ਆ ਜੇ ਹੁਣ ਪੁੱਛੇ ਜੀ ਕਿ ਮੈਂ ਆਪਣੀ ਘਰ ਵਾਲੀ ਨੂੰ ਕਿੰਨੇ ਦੇਵਾਂ ਜਾਂ ਮੈਂ ਆਪਣੇ ਭਰਾ ਨੂੰ ਕਿੰਨੇ ਦੇਵਾਂ ਸਾਡਾ ਕੰਮ ਨਹੀਂ ਹੈਗਾ ਜੀ ਉਹ ਚਾਹੁੰਦਾ ਕਿ ਮੈਂ ਚਾਹੁੰਦਾ ਕਿ ਯਾਰ ਵੀ ਮੇਰਾ ਭਰਾ ਉਹਨੂੰ ਮੇਰੀ ਗੱਡੀ ਮਿਲ ਜੇ ਇਹਨੂੰ ਕਿਸ ਤਰ੍ਹਾਂ ਉਹਦੀ ਬਿੱਲ ਦੇ ਵਿੱਚ ਲਿਖਣਾ ਸਾਡਾ ਕੰਮ ਹੈ ਜੀ ਮੈਂ ਚਾਹੁੰਦਾ ਕਿ ਮੇਰੀ ਐਕਸ ਵਾਈਫ ਬਿਲਕੁਲ ਝਾਕ ਵੀ ਨਾ ਸਕੇ ਜਾਂ ਮੇਰਾ ਮੁੰਡਾ ਨਸ਼ੇ ਕਰਨ ਲੱਗ ਗਿਆ ਮੈਂ ਨਹੀਂ ਚਾਹੁੰਦਾ ਉਹਨੂੰ ਕੁਛ ਮਿਲੇ ਤਾਂ ਉਹ ਚੀਜ਼ਾਂ ਨੂੰ ਕਿਸ ਤਰੀਕੇ ਨਾਲ ਕਰਨਾ ਕਿ ਉਹਦਾ ਬਾਅਦ ਦੇ ਵਿੱਚ ਕਲੇਮ ਨਾ ਮਿਲੇ ਤਾਂ ਇਹ ਵੀ ਇੱਕ ਇਹ ਸਾਡਾ ਕੰਮ ਅਜੇ ਕਰਨਾ
2: ਮੋਟਾ ਮੋਟਾ ਜਿਹਾ ਉਹਨੇ ਆਪ ਹੀ ਪਹਿਲਾਂ ਡਿਸਾਈਡ ਕਰਨਾ ਅੱਛਾ ਸਾਰਾ ਕੁਛ ਆਪਾਂ ਇੱਕ ਪਾਸੇ ਕਰਦੇ ਹਾਂ ਮੰਨ ਲਓ ਮੈਂ ਅੱਜ ਬਿੱਲ ਬਣਾਉਣ ਦੇ ਲਈ ਮੈਂ ਸੋਚਿਆ
4: ਹਾਂਜੀ
2: ਮੈਂ ਤੁਹਾਡੇ ਕੋਲ ਆਇਆ
4: ਬਿਲਕੁਲ ਜੀ
2: ਕੀ ਕਿੱਥੋਂ ਸ਼ੁਰੂਆਤ ਕਰੂੰਗਾ ਮੈਂ ਜਾਂ ਕਿੱਥੋਂ ਤੁਸੀਂ ਦੱਸਣਾ ਸ਼ੁਰੂ ਕਰੋਗੇ
4: ਹਾਂਜੀ ਸਭ ਤੋਂ ਪਹਿਲਾਂ ਤਾਂ ਜੀ ਆਪਾਂ ਦੇਖਾਂਗੇ ਬਿੱਲ ਦੇ ਵਿੱਚ ਹੈਗਾ ਕੀ ਆ
2: ਸੋ ਸਾਰੀ ਇਸ ਤੋਂ ਪਹਿਲਾਂ ਮਤਲਬ ਕਿ ਮੈਂ ਲਿਸਟ ਲੈ ਕੇ ਆਵਾਂ ਤੁਹਾਡੇ ਕੋਲ
4: ਬਿਲਕੁਲ ਵੈਸੇ ਰਣਜੋਤ ਜੀ ਲਿਸਟ ਲੈ ਕੇ ਆਉਣ ਦੀ ਲੋੜ ਨਹੀਂ ਹੁਣ ਆਪਾਂ ਰੇਹੜੀ 'ਤੇ ਬੈਠੇ ਜੇ ਮੈਂ ਤੁਹਾਨੂੰ ਪੁੱਛਾਂ ਤਾਂ ਮੇਰੇ ਖਿਆਲ ਨਾਲ ਤੁਸੀਂ ਮੋਟੀਆਂ ਮੋਟੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਤੁਸੀਂ ਦੱਸ ਹੀ ਦਿਓਗੇ
2: ਓਕੇ ਸੋ ਵੈਸੇ ਇੱਕ ਮੀਟਿੰਗ ਦੇ ਵਿੱਚ ਤੁਹਾਡੇ ਐਟਲੀਸਟ ਇੰਨਾ ਕੁ ਤੁਹਾਨੂੰ ਪਤਾ ਹੋਵੇ ਕਿ ਆਪਾਂ ਮੇਰੇ ਕੋਲ ਆਹ ਚੀਜ਼ਾਂ ਮੇਰੀਆਂ ਹੈਗੀਆਂ ਨੇ
4: ਅਨਲੈਸ ਅਟਿਲ ਰਣਜੋਤ ਜੀ ਕਿ ਤੁਹਾਡੇ ਮਤਲਬ ਕਿ 10-15 ਕੰਪਨੀਆਂ 'ਚ ਹਿੱਸੇ ਨੇ ਤੁਹਾਡੇ ਮਤਲਬ ਕਿ ਵੀ ਪਾਰਟਨਰਸ਼ਿਪਾਂ ਚੱਲ ਰਹੀਆਂ ਨੇ ਡਿਫਰੈਂਟ ਟਾਈਪ ਆਫ ਬਿਜ਼ਨਸ ਹੀ ਚੱਲ ਰਹੇ ਨੇ ਅਨਫੋਰਚੁਨੇਟਲੀ ਦੋ ਤਿੰਨ ਰਿਲੇਸ਼ਨਸ਼ਿਪ ਚੱਲ ਰਹੇ ਨੇ ਤਾਂ ਮੈਨੂੰ ਲੱਗਦਾ ਇੱਕ ਜਨਰਲ ਬੰਦੇ ਨੂੰ ਆਈਡੀਆ ਹੁੰਦਾ ਹੀ ਆ ਜੀ ਕੀ ਆ ਉਹਦੇ ਕੋਲੇ ਉਸ ਤੋਂ ਬਾਅਦ ਅਗਲੀ ਚੀਜ਼ ਜਿਵੇਂ ਮੈਂ ਤੁਹਾਨੂੰ ਦੱਸਿਆ ਜਿਹੜੀ ਕਿ ਐਕਚੁਅਲੀ ਐਸਿਡ ਦੇ ਨਾਲੋਂ ਜ਼ਿਆਦਾ ਕੰਪਲੀਕੇਟ ਹੋ ਜਾਂਦੀ ਆ ਤੁਸੀਂ 2-3 ਮਿੰਟ ਪਹਿਲਾਂ ਰੇਜ਼ ਕੀਤੀ ਸੀਗੀ ਉਹ ਸੀਗੀ ਕਿ ਡਿਵਾਈਡ ਕਿਵੇਂ ਕਰਨਾ ਠੀਕ ਹੈ ਜੀ ਹੁਣ ਜਿਵੇਂ ਆਪਾਂ ਤੁਹਾਡੀ ਗੱਲ ਕਰੀਏ ਤੁਹਾਡੇ ਵਾਈਫ ਹੈ ਬੱਚਿਆਂ ਨੂੰ ਤੁਸੀਂ ਦੇ ਦਿਓਗੇ ਹੋ ਸਕਦਾ ਤੁਸੀਂ ਕਹੋ ਵੀ ਮੇਰੀ ਮਦਰ ਵੀ ਮੇਰੇ ਨਾਲ ਰਹਿੰਦੀ ਆ ਤੇ ਮੈਂ ਚਾਹੁੰਦਾ ਕਿ ਮੇਰੀ ਮਦਰ ਨੂੰ ਵੀ ਬਾਅਦ ਦੇ ਵਿੱਚ ਕਿਤੇ ਇਹ ਨਾ ਹੋਵੇ ਮੇਰੀ ਵਾਈਫ ਤੇ ਜਿਹੜੇ ਮੇਰੇ ਬੱਚੇ ਨੇ ਉਹਨਾਂ ਨੂੰ ਧਿਆਨ ਨਾ ਦੇਣ ਉਹਨਾਂ ਦੇ ਤਾਂ ਮੈਂ ਚਾਹੁੰਦਾ ਕਿ ਉਹਨੂੰ ਵੀ ਇੱਕ ਹਿੱਸਾ ਮਿਲੇ
2: ਜੀ
4: ਜਾਂ ਮੇਰਾ ਭਤੀਜਾ ਜਾਂ ਮੇਰਾ ਭਾਣਜਾ ਮੇਰੇ ਕੋਲ ਰਹਿੰਦਾ ਠੀਕ ਹੈ ਜੀ ਦੇਖੋ ਮੇਰੇ ਜਵਾਕ ਤਾਂ ਮੇਰੇ ਬਿਜ਼ਨਸ 'ਚ ਕੰਮ ਕਰਦੇ ਨਹੀਂ ਮੈਂ ਚਾਹੁੰਦਾ ਕਿ ਜਿਹੜਾ ਮੇਰਾ ਬਿਜ਼ਨਸ ਆ ਉਹ ਸਾਂਭ ਲਏ ਉਹ ਮੇਜਰ ਡਾਇਰੈਕਟਰ ਬਣ ਜੇ ਪਰ ਉਹਦੇ ਵਿੱਚੋਂ ਕੁਛ ਕੁ ਪਰਸੈਂਟੇਜ ਮੇਰੀ ਘਰ ਵਾਲੀ ਅਤੇ ਜਵਾਕਾਂ ਨੂੰ ਵੀ ਉਹਨੂੰ ਦੇਣੀ ਪਵੇ ਤਾਂ ਇਹਦੇ ਨਾਲ ਮਤਲਬ ਕਿ ਆਹ ਚੀਜ਼ਾਂ ਨੇ ਜਿਹੜੀਆਂ ਇਹ ਸਭ ਤੋਂ ਵੱਧ ਕੰਪਲੀਕੇਟ ਹੁੰਦੀਆਂ ਨੇ ਅਤੇ ਇਹਦੇ ਵਿੱਚ ਹੀ ਬੰਦਾ ਕਨਫਿਊਜ਼ ਹੁੰਦਾ ਅਤੇ ਇਹਦੇ ਲਈ ਹੀ ਸਾਨੂੰ ਵਾਰ ਵਾਰ ਚੀਜ਼ 'ਤੇ ਆਉਣਾ ਪੈਂਦਾ ਵੀ ਇਹਨੂੰ ਕਿਵੇਂ ਲਿਖੀਏ ਇਹਨੂੰ ਕਿਵੇਂ ਲਿਖੀਏ ਕਿ ਉਹਦੀ ਜਿਹੜੀ ਇੰਟੈਂਸ਼ਨ ਆ ਜਿਹੜੀ ਉਹਦੀ ਐਕਚੁਅਲੀ ਵਿਸ਼ ਹੈ ਉਹਦੀ ਜਿਹੜੀ ਉਹਦੀ ਵਿਲ ਹੈ ਉਹ ਚੀਜ਼ ਅਸੀਂ ਪੂਰੀ ਕਰ ਸਕੀਏ ਅਤੇ ਉਸ ਤੋਂ ਬਾਅਦ ਜਿਹੜੀ ਐਕਚੁਅਲੀ ਲਿਖਣ ਦੇ ਲਈ ਜਿਹੜਾ ਸਾਡਾ ਸਭ ਤੋਂ ਵੱਧ ਚੈਲੇਂਜ ਹੁੰਦਾ ਜਿਹਦੇ ਲਈ ਬਿੱਲ ਤੁਹਾਨੂੰ ਖੁਦ ਬਣਾਉਣੀ ਚਾਹੀਦੀ ਆ ਔਨਲਾਈਨ ਬਣਾਉਣੀ ਚਾਹੀਦੀ ਆ ਜਾਂ ਵਕੀਲ ਦੀ ਹੈਲਪ ਲੈਣੀ ਚਾਹੀਦੀ ਆ ਉਹ ਹੁੰਦੀ ਆ ਕੱਲ੍ਹ ਨੂੰ ਚੈਲੇਂਜ
2: ਸੋ ਬਿਲਕੁਲ ਮੇਰਾ ਅਗਲਾ ਸਵਾਲ ਉਹੀ ਹੀ ਕਿ ਇੱਥੇ ਮੇਰੇ ਖਿਆਲ ਪੋਸਟ ਆਫਿਸ ਤੋਂ ਵੀ ਮਿਲ ਜਾਂਦੀ ਹੈ
4: ਪੋਸਟ ਆਫਿਸ ਤੋਂ ਵੀ ਮਿਲ

0: ਇਟ ਵਿਲ ਪਾਸ। ਹੁਣ ਉਹਦੇ ਵਿੱਚ ਲਿਖ ਦੋ ਤੁਸੀਂ ਇੱਕ ਪੇਪਰ ਤੇ ਲਿਖ ਕੇ ਵਧੋ ਕਿ 50% ਮੇਰੇ ਘਰ ਦੇ ਜਵਾਕਾਂ ਨੂੰ ਮਿਲੇ, 50% ਮੇਰੀ ਮਦਰ ਨੂੰ ਮਿਲੇ, ਇਟ ਵਿਲ ਓਪਨ ਟੂ ਡਿਬੇਟ।
1: ਓਕੇ,
0: ਹਾਂਜੀ।
1: ਸੋ ਇੱਥੇ ਫਿਰ ਆਪਾਂ ਇਹ ਕਹਿ ਲਈਏ ਕਿ ਆਸਟ੍ਰੇਲੀਆ 'ਚ ਜਦੋਂ ਆਪਾਂ ਬੈਠੇ ਵਿਲ ਕਰ ਰਹੇ ਹਾਂ ਤੇ ਉੱਥੇ ਤੁਹਾਡਾ ਪਰਿਵਾਰ, ਤੁਹਾਡਾ ਪਾਰਟਨਰ, ਵਹੁਟੀ, ਘਰ ਵਾਲਾ, ਬੱਚੇ ਉਹ ਪ੍ਰਾਇਮਰੀ ਤੇ ਤੁਹਾਡੇ ਮਾਂ ਪਿਓ ਜਿਹੜੇ ਨੇ ਭੈਣ ਭਰਾ ਉਹ ਸਾਰੇ ਜਿਹੜੇ ਉਸ ਕੈਂਪੋਂ ਬਾਹਰ ਹੋ ਗਏ, ਉਹ ਸੈਕੰਡਰੀ ਹੋ ਗਏ।
0: ਬਿਲਕੁਲ, ਉਸ ਰਾਜ 'ਚ ਬਾਹਰ ਹੋ ਗਏ। ਹਾਂਜੀ ਹਾਂਜੀ
1: ਹਾਂਜੀ ਜੀ। ਤੇ ਜੇ ਮੰਨ ਲਓ ਅੱਗੇ ਉਹਨਾਂ ਦੇ ਨਿਆਣਿਆਂ ਦੇ ਵਿੱਚ ਕੋਈ ਕੰਫਲਿਕਟ ਪੈਦਾ ਹੁੰਦਾ ਵਾ, ਮੰਨ ਲਓ ਇੱਕ ਬੰਦੇ ਨੇ ਵਿਲ ਕੀਤੀ ਆ, ਉਸ ਤੋਂ ਬਾਅਦ ਜਿੱਦਾਂ ਦੋ ਮੁੰਡੇ ਨੇ, ਕੁੜੀ ਆ, ਉਹਨਾਂ ਦੇ ਵਿੱਚ ਉਹ ਚੀਜ਼ ਜਿਹੜੀ ਆ ਉਹ ਕਿਹੜੇ ਤਰੀਕੇ ਨਾਲ ਡਿਸਾਈਡ ਜਾਂ ਡਿਵਾਈਡ ਹੁੰਦੀ ਆ ਵਿਲ ਤੋਂ ਬਗੈਰ?
0: ਬਿਲ ਤੋਂ ਬਗੈਰ ਤਾਂ ਐਵਰੀਬਡੀ ਵਿਲ ਵੀ ਇਕੁਅਲ ਸ਼ੇਅਰ ਜੀ, ਡਿਪੈਂਡਿੰਗ ਬਾਅਦ ਉਹਦੀ ਏਜ ਕਿੰਨੀ ਹੈ ਜੀ ਜਵਾਕਾਂ ਦੀ, ਤਾਂ ਥੋੜ੍ਹੀ ਸਭ ਤੋਂ ਵੱਡੀ ਚੀਜ਼ਾਂ ਨੇ ਐਗਜੀਕਿਊਟਰ ਦੇ ਉੱਪਰ, ਠੀਕ ਹੈ ਜੀ। ਹੁਣ ਜੇ ਤੁਸੀਂ ਨਹੀਂ ਹੈਗੇ, ਥੋੜ੍ਹੀ ਵਾਈਫ ਹੈਗੀ ਹੈ ਜੀ, ਜੇ ਵਾਈਫ ਨਹੀਂ ਹੈਗੀ, ਹਸਬੈਂਡ ਰਹਿ ਜਾਂਦਾ ਅਤੇ ਉਹਦੀ ਪ੍ਰੋਪਰਟੀ ਆ, ਤਾਂ ਹਸਬੈਂਡ ਦੀ ਜਿਹੜੀ ਉਹ ਐਵਰੀਬਡੀ ਵੀ ਗੱਲ ਇਕੁਅਲ ਸ਼ੇਅਰ ਵੈਰੀ ਮੱਚ।
1: ਓਕੇ,
0: ਹੁਣ ਜੇ ਕਈ ਚੀਜ਼ਾਂ ਕੀ ਹੁੰਦੀਆਂ ਨੇ, ਜਿਵੇਂ ਆਪਾਂ ਗੱਲ ਕੀਤੀ ਸੀਗੀ ਕਿ ਜੀ ਮੈਂ ਨਹੀਂ ਚਾਹੁੰਦਾ ਮੇਰੇ ਮੁੰਡੇ ਨੂੰ ਕੁਛ ਵੀ ਮਿਲੇ, ਅਤੇ ਮੈਂ ਆਪਣੇ ਦੋਨੇ ਚੀਜ਼ਾਂ ਦੋਨੇ ਕੁੜੀਆਂ ਦੇ ਵਿੱਚ ਡਿਵਾਈਡ ਕਰ ਦਿੱਤੀਆਂ, ਤਾਂ ਕਿ ਮੁੰਡੇ ਕੋਲ ਕਲੇਮ ਹੈਗਾ? ਯੈਸ ਐਂਡ ਨੋ। ਅੰਡਰ ਐਡਮਿਨਿਸਟ੍ਰੇਸ਼ਨ ਨੇ ਪ੍ਰੋਵਿਡ ਐਕਟ 1958 ਦੇ ਪਾਰਟ 4 ਦੇ ਅੰਦਰ ਫੈਮਿਲੀ ਪ੍ਰੋਵੀਜ਼ਨ ਦੇ ਅੰਡਰ ਉਹ ਕਲੇਮ ਪਾ ਸਕਦਾ, ਸੁਪਰੀਮ ਕੋਰਟ 'ਚ ਇਹਨਾਂ ਨੂੰ ਫੈਮਿਲੀ ਨੂੰ ਲੈ ਕੇ ਜਾ ਸਕਦਾ। ਹਾਊਐਵਰ ਹੁਣ ਇੱਥੇ ਹੀ ਵਕੀਲਾਂ ਦੀ ਜਿਹੜੀ ਇੱਥੇ ਹੀ ਸਾਡਾ ਕੰਮ ਆਉਂਦਾ, ਉਹਦੀ ਜੇ ਵਿਲ ਦੇ ਵਿੱਚ ਆਪਾਂ ਵਿਲ ਦੇ ਵਿੱਚ ਕੀ ਹੈ ਨਾ, ਐਕਚੁਅਲੀ ਵਿਲ ਇੱਕ ਲੀਗਲ ਡਾਕੂਮੈਂਟ ਨਹੀਂ ਹੈਗਾ ਜੀ, ਵਿਲ ਹੋਣੀ ਚਾਹੀਦੀ ਹੈ ਤੁਹਾਡੀ ਕਹਾਣੀ,
1: ਓਕੇ,
0: ਤੁਹਾਡੀ ਸਟੋਰੀ। ਹੁਣ ਉਹਦੇ ਵਿੱਚ ਜੇ ਤੁਸੀਂ ਇਹਨੂੰ ਸਟੋਰੀ ਵਾਂਗੂ ਲਿਖੋਗੇ, ਮੈਂ ਘਰ ਵਾਲਾ ਜੀ, ਮੇਰੀ ਬਾਹੀ ਬਹੁਤ ਪਿਆਰ ਕਰਦੀ ਹੈ ਮੈਨੂੰ, ਮਤਲਬ ਕਿ ਵੀ ਨੋਟ ਦੈਟ ਸੁਪਰਫਿਸ਼ੀਅਲ, ਕਿ ਵੀ ਮੈਂ ਆਪਣੀ ਪ੍ਰੋਪਰਟੀ ਵਾਈਫ ਨੂੰ ਦੇਣਾ ਚਾਹੁੰਦਾ, ਮੈਂ ਦੋਨੇ ਕੁੜੀਆਂ ਦੇਣਾ, ਉਹਨਾਂ ਨੇ ਮੇਰੀ ਬਹੁਤ ਸੇਵਾ ਕੀਤੀ ਹੈ, ਮੁੰਡੇ ਨੂੰ ਮੈਂ ਨਹੀਂ ਦੇਣਾ ਚਾਹੁੰਦਾ, ਉਹ ਨਸ਼ੇ ਕਰਨ ਲੱਗ ਗਿਆ, ਉਹਨੇ ਮੇਰੀ ਗੱਲ ਨਹੀਂ ਮੰਨੀ, ਜਾਂ ਤਾਂ ਸਾਰੀਆਂ ਚੀਜ਼ਾਂ ਉਹ 'ਚ ਲਿਖੀਆਂ ਜਾਂਦੀਆਂ ਨੇ, ਤਾਂ ਵਿਲ ਇੱਕ ਤਕਰੀਬਨ ਬੁਲੇਟ ਪਰੂਫ ਬਣ ਜਾਂਦੀ ਹੈ।
1: ਓਕੇ, ਸੋ ਉਹਦੇ ਪਿੱਛੇ ਰੀਜ਼ਨਿੰਗ ਜੇ ਨਾਲ ਦਿੱਤੀ
0: ਹੋਵੇ,
1: ਸੋ ਚੀਜ਼ ਜਿਹੜੀ ਆ ਉਹ ਸੋਚ ਕੇ ਬੰਦਾ ਉਸ ਹਿਸਾਬ ਦੇ ਨਾਲ,
0: ਕਿਉਂਕਿ ਫਿਰ ਉਸ ਤੋਂ ਬਾਅਦ ਐਟ ਦੀ ਐਂਡ ਆਫ ਦੀ ਡੇ ਤੁਹਾਡੇ ਪੈਸੇ ਨਹੀਂ ਰਹਿੰਦੇ ਜੀ, ਤਾਂ ਤੁਸੀਂ ਡਿਸਾਈਡ ਕਰਨਾ ਤੁਸੀਂ ਕਿਵੇਂ ਦਿਓਗੇ। ਪਰ ਉਹਦੇ ਵਿੱਚ ਸਿਰਫ ਜੇ ਕੋਰਟ ਨੂੰ ਤੁਹਾਡੀ ਇੰਟੈਂਸ਼ਨ ਕਲੀਅਰ ਸਮਝ ਆ ਗਈ, ਤਾਂ ਕੋਰਟ ਕੋਲ ਕੋਈ ਪਾਵਰ ਨਹੀਂ ਉਹਨੂੰ ਓਵਰਟਰਨ ਕਰਨ ਦੀ। ਜੇ ਉਹਨਾਂ ਨੂੰ ਕਿਤੇ ਲੱਗਿਆ ਕਿ ਵੀ ਇਹ ਚੀਜ਼ ਉਵੇਂ ਨਹੀਂ ਕਰਨੀ ਚਾਹੁੰਦੇ ਸੀ ਪਰ ਇਹ ਲਿਖਣ ਦੇ ਵਿੱਚ ਗਲਤੀ ਹੋ ਗਈ, ਤਾਂ ਦੇ ਕੇ ਚੈਲੰਜ ਬੇਸਿਕਲੀ।
1: ਅੱਛਾ, ਜਿੱਦਾਂ ਇੱਕ ਕਲੋਜ਼ ਰਿਲੇਸ਼ਨ ਤੇ ਤੁਸੀਂ ਦੱਸੇ ਆ,
0: ਹਾਂਜੀ ਹਾਂਜੀ,
1: ਪਰ ਜੇ ਕੋਈ ਬਾਹਰਲਾ ਰਿਲੇਸ਼ਨ ਆਉਂਦਾ ਕੀ ਉਹ ਚੈਲੰਜ ਕਰ ਸਕਦਾ ਵਕੀਲ ਦੀ ਲਿਖੀ ਵਿਲ ਨੂੰ?
0: ਇਹ ਜੇ ਵਕੀਲ ਦੀ ਲਿਖੀ ਨਹੀਂ ਜੀ, ਲਿਖਿਆ ਕਿਵੇਂ ਗਿਆ?
1: ਵਕੀਲ ਦੇ ਦੁਆਰਾ ਜੇ ਮੰਨ ਲਓ ਲਿਖੀ ਆ,
0: ਉਹੀ ਗੱਲ ਕਰ ਰਿਹਾ ਨਾ, ਜੋ ਵਕੀਲ ਵੀ ਗਲਤੀਆਂ ਕਰ ਸਕਦੇ ਨੇ, ਜਾਂ ਹੋ ਸਕਦਾ ਬੰਦੇ ਦੀ ਆਪਣੀ ਇੰਟੈਂਸ਼ਨ ਵੀ ਚੇਂਜ ਹੋ ਸਕਦੀ ਆ। ਤਾਂ ਆਈ ਨੋ ਤੁਸੀਂ ਕਿੱਥੋਂ ਗੱਲ ਕਰ ਰਹੇ ਹੋ, ਕਿਉਂਕਿ ਫਿਲਮਾਂ 'ਚ ਬੜਾ ਦੇਖਦੇ ਹਾਂ ਕਿ ਵੀ ਆਪਾਂ ਕਿ ਮੈਂ ਆ ਗਈ ਜੀ, ਇਹ ਵੀ ਬੱਚਾ ਇਹਦਾ ਹੀ ਆ ਨਾ, ਤਾਂ ਐਜ਼ ਲੌਂਗ ਐਜ਼ ਦੇਰ ਇਜ਼ ਅ ਸਟੋਰੀ, ਇਟ ਵਿਲ ਬੀ ਪ੍ਰੀਟੀ ਮੱਚ ਬੁਲੇਟ ਪਰੂਫ। ਅਤੇ ਕਿਉਂਕਿ ਚੈਲੰਜ ਕਰਨ ਲਈ ਵਿਲ ਦੇ ਵਿੱਚ ਐਜ਼ ਅ ਸੈਡ ਪਾਰਟ 4 ਫੈਮਿਲੀ ਪ੍ਰੋਵੀਜ਼ਨਸ ਨੇ, ਹਾਊਐਵਰ ਉਰੇ ਹੋਰ ਪ੍ਰੋਵੀਜ਼ਨਸ ਇਨ ਇਫੈਕਟ ਆ ਸਕਦੀਆਂ ਨੇ, ਜਿਵੇਂ ਕਿ ਸਪਾਊਸਲ ਮੇਨਟੇਨੈਂਸ, ਚਾਈਲਡ ਮੇਨਟੇਨੈਂਸ, ਉਹ ਪ੍ਰੋਵੀਜ਼ਨ ਵਿੱਚ ਕਿਕ ਇਨ ਕਰ ਸਕਦੀਆਂ ਨੇ, ਉਹ ਫੈਮਿਲੀ ਲਾਅ ਐਕਟ ਦੇ ਅੰਡਰ ਆਉਂਦੀਆਂ ਨੇ, ਉਹ ਵਿਲਸ ਐਂਡ ਪ੍ਰੋਵਿਡੈਂਟ ਐਕਟ ਦੇ ਅੰਡਰ ਨਹੀਂ ਆਉਣਗੇ।
1: ਅੱਛਾ, ਇੱਥੇ ਜਿੱਦਾਂ ਪਾਰਟਨਰ ਸ਼ਬਦ ਯੂਜ਼ ਕਰ ਲਿਆ ਜਾਂਦਾ ਵਹੁਟੀ, ਅਤੇ ਜੇ ਮੰਨ ਲਓ ਉੱਦਾਂ ਵੀ ਕਿਸੇ ਦੇ ਨਾਲ ਕੋਈ ਰਹਿੰਦਾ ਉਹ ਵੀ ਐਜ਼ ਏ ਪਾਰਟਨਰ, ਆਪਾਂ ਵੇਖਦੇ ਹਾਂ ਵੀ ਉਹਨੂੰ ਉਹਦੇ ਲਈ ਵੀ ਰਾਈਟਸ ਜਿਹੜੇ ਹੁੰਦੇ ਆ, ਕੀ ਉਹ ਵੀ ਕਲੇਮ ਪਾ ਸਕਦਾ, ਉਹਦੇ ਕੀ ਰਾਈਟਸ ਨੇ ਜੋ ਮੈਰਿਡ ਨਹੀਂ ਆ?
0: ਪਾਰਟਨਰ ਇਜ਼ ਪਾਰਟਨਰ,
1: ਜੇ ਮੰਨ ਲਓ ਉਹਦੀ ਵਾਈਫ ਆ,
0: ਡਸਨਟ ਹੈਵ ਟੂ ਬੀ ਮੈਰਿਡ,
1: ਜੇ ਮੰਨ ਲਓ ਇੱਕ ਵਾਈਫ ਵੀ ਆ ਨਾਲ ਹੋਰ ਕਿਤੇ ਬਾਹਰ ਉਹਦਾ ਰਿਲੇਸ਼ਨ ਆ, ਕੀ ਉਹ ਬਾਹਰਲਾ ਰਿਲੇਸ਼ਨ ਵੀ ਇਹਦੇ ਉੱਤੇ ਪਾ ਸਕਦਾ ਕਲੇਮ?
0: ਓਕੇ, ਹੁਣ ਜਿਹੜਾ ਤੁਸੀਂ ਕੁਐਸਚਨ ਪੁੱਛ ਰਹੇ ਹੋ ਰੰਜੋ ਜੀ, ਇਹ ਤੁਸੀਂ ਵਿਲਸ ਐਂਡ ਪ੍ਰੋਵਿਡ ਤੋਂ ਹਟ ਕੇ,
1: ਓਕੇ,
0: ਹਾਂਜੀ,
1: ਸੋ ਮਤਲਬ ਪਾ ਸਕਦਾ ਕਿ ਨਹੀਂ ਪਾ ਸਕਦਾ? ਮੰਨ ਲਓ
0: ਮੈਂ ਉਸੇ ਚੀਜ਼ ਦਾ ਆਨਸਰ ਦੇ ਰਿਹਾ, ਬਿਲਕੁਲ ਦੇ ਰਿਹਾ ਤੁਹਾਨੂੰ, ਕਿਉਂਕਿ ਐਟ ਦੀ ਐਂਡ ਆਫ ਦੀ ਡੇ ਉਹਦਾ ਪਾਰਟਨਰ ਆ, ਠੀਕ ਹੈ ਜੀ ਗੱਲ, ਤਾਂ ਉਹ ਪਾ ਸਕਦਾ ਫੈਮਿਲੀ ਲੋ ਐਕਟ 1975 ਦੇ ਅੰਡਰ,
1: ਸੋ ਉਹ ਡਾਇਰੈਕਟ ਨਹੀਂ ਇਨਡਾਇਰੈਕਟ ਹੋਰ ਵੇ ਦੇ ਨਾਲ,
0: ਹਾਂਜੀ ਹਾਂਜੀ, ਕਿਉਂਕਿ ਉਹਦਾ ਆਪਣਾ ਕਲੇਮ ਆ ਨਾ ਜੀ, ਹੁਣ ਥੋੜੀ ਵਾਈਫ ਤੁਹਾਡੇ ਦੇ ਕਲੇਮ ਕਿਹੜੇ ਬੇਸ ਤੇ ਪਾ ਸਕਦੀ ਆ ਨਾ, ਤਾਂ ਉਹਦਾ ਆਪਣਾ ਤਰੀਕਾ ਪਾਉਣ ਦਾ, ਤਾਂ ਜੇ ਕੋਈ ਪਾਰਟਨਰ ਹੈ ਤਾਂ ਉਹ ਫੈਮਿਲੀ ਲੋ ਐਕਟ ਦੇ ਅੰਡਰ ਪਾਊਗਾ, ਐਡਮਿਨਿਸਟ੍ਰੇਸ਼ਨ ਨੇ ਬਿਲਸ ਐਂਡ ਪ੍ਰੋਵਿਡ ਐਕਟ ਦੇ ਅੰਡਰ ਨਹੀਂ ਪਾ ਸਕਦਾ,
1: ਸਿੱਧਾ ਨਹੀਂ ਪਾਊਗਾ,
0: ਸਿੱਧਾ ਨਹੀਂ ਪਾ ਸਕਦਾ।
1: ਅੱਛਾ, ਇੱਕ ਆਪਣੇ ਭਾਈਚਾਰੇ ਦੇ ਵਿੱਚ ਹੋਰ ਜ਼ਿਆਦਾ ਮੈਂ ਵੇਖਣਾ ਵੀ ਮਹਿਫਲਾਂ ਦੇ ਵਿੱਚ ਚਰਚਾ ਹੁੰਦੀ ਆ ਵੀ ਜੇ ਇੱਥੇ ਵਿਲ ਨਾ ਕਰਵਾਈਏ ਤੇ ਸਾਰਾ ਕੁਛ ਸਰਕਾਰ ਕੋਲ ਚੱਲ ਜਾਂਦਾ, ਇਹਦੇ ਪਿੱਛੇ ਕੀ ਲੌਜਿਕ ਹੈ, ਕਿੱਥੋਂ ਆਉਂਦੀ ਹੈ ਗੱਲਬਾਤ, ਇਹਦੇ ਬਾਰੇ ਲੋਕ ਕੀ ਕਹਿੰਦਾ?
0: ਇਹ ਕਿਤੇ ਨਾ ਕਿਤੇ ਬਿਲਕੁਲ ਸਹੀ ਹੈ ਜੀ, ਅਤੇ ਮੇਰੇ ਖਿਆਲ ਨਾਲ ਕਿਤੇ ਨਾ ਕਿਤੇ ਇਹੀ ਡਰ ਹੈ ਜਿਹੜਾ ਆਪਣੇ ਭਾਈਚਾਰੇ ਨੂੰ ਮਤਲਬ ਕਿ ਟੈਬੂ ਸਬਜੈਕਟ ਹੋਣ ਦੇ ਬਾਵਜੂਦ ਵੀ ਗੱਲ ਕਰਨ ਲਈ ਕਹਿ ਰਿਹਾ। ਹੁਣ ਦੇਖੋ ਹਸਬੈਂਡ ਵਾਈਫ ਨੇ,

0: ਜਿਵੇਂ ਮੈਂ ਤੁਹਾਨੂੰ ਦੱਸਿਆ ਵਿਲ ਦੇ ਵਿੱਚ ਸਭ ਤੋਂ ਇੰਪੋਰਟੈਂਟ ਬੰਦਾ ਹੁੰਦਾ ਐਗਜ਼ੀਕਿਊਟਰ। ਹੁਣ ਅਨਫੋਰਚੂਨੇਟਲੀ ਜੇ ਹਸਬੈਂਡ ਐਂਡ ਵਾਈਫ ਨਹੀਂ ਰਹੇ, ਬੱਚੇ ਰਹਿ ਗਏ ਤੇ ਉਹਨਾਂ ਦੀ ਉਮਰ 18 ਸਾਲ ਨਹੀਂ, ਤਾਂ ਸਾਰੀ ਪ੍ਰੋਪਰਟੀ ਕਿਉਂਕਿ ਅਸੀਂ ਵਿਲ ਤੋਂ ਬਿਨਾਂ ਚਲੇ ਗਏ ਤਾਂ ਤੁਹਾਨੂੰ ਕਿਹਾ ਜਾਂਦਾ ਇਨ ਸਟੇਟ, ਮਤਲਬ ਕਿ ਤੁਸੀਂ ਬਿਨਾਂ ਬਿਲ ਬਣਾਏ ਮਰ ਗਏ ਹੋ, ਤਾਂ ਸਰਕਾਰ ਐਡਮਿਨਿਸਟ੍ਰੇਟਰ ਅਪੁਆਇੰਟ ਕਰਦੀ ਆ ਜਿਹੜਾ ਤੁਹਾਡੀ ਪ੍ਰੋਪਰਟੀ ਨੂੰ ਆਪਣੀ ਮਰਜ਼ੀ ਦੇ ਨਾਲ ਪ੍ਰੀਟੀ ਮੱਚ ਮਤਲਬ ਕਿ ਬੱਚਿਆਂ ਦੇ ਬੈਨੀਫਿਟ ਲਈ ਜਦ ਤੱਕ ਉਹ 18 ਸਾਲ ਦੇ ਨਹੀਂ ਉਦੋਂ ਤੱਕ ਸਾਂਭਦਾ, ਤੇ ਫਿਰ ਕੋਰਟ ਦੇ ਆਰਡਰ ਹਿਸਾਬ ਨਾਲ ਉਹਨੂੰ ਪ੍ਰੋਪਰਟੀ ਨੂੰ ਡਿਵਾਈਡ ਕਰਦਾ।
1: ਪਰ ਜਦੋਂ 18 ਸਾਲ ਦੇ ਹੋ ਜਾਂਦੇ ਨੇ ਫਿਰ ਉਹਨੂੰ ਵਾਪਸ ਮਿਲ ਜਾਂਦੀ
0: ਪ੍ਰੋਪਰਟੀ 'ਚ ਰਹਿੰਦਾ ਕੀ ਹੈ ਜੀ?
1: ਓਕੇ, ਅੱਛਾ ਮਤਲਬ ਉਹ ਉਸ ਹਿਸਾਬ ਨਾਲ ਇਹਦਾ ਮਤਲਬ ਲੁੱਕ ਆਫਟਰ ਹੁੰਦੀ ਹੈ ਜਾਂ ਨਹੀਂ ਹੁੰਦੀ ਹੈ ਡਿਪੈਂਡ ਕਰਦਾ।
0: ਕਰੋਗੇ ਗਵਰਨਮੈਂਟ ਨੂੰ ਕੀ ਤੁਹਾਡੇ ਮਤਲਬ ਵੀ ਜਿਹੜਾ ਘਰ ਘੁਰ ਸਾਰਾ ਕੁਝ ਉਹ, ਕਿਉਂਕਿ ਬੱਚੇ ਤਾਂ ਫੋਸਟਰ ਕੇਅਰ ਚਲੇ ਜਾਣਗੇ।
1: ਓਕੇ, ਅੱਛਾ ਜੇਕਰ ਮੰਨ ਲਓ ਇਹ ਤਾਂ ਹੋ ਗਿਆ ਸਨੈਰੀਓ ਇੱਥੋਂ ਦਾ, ਅਤੇ ਜੇਕਰ ਮੰਨ ਲਓ ਉਹ ਹਲੇ ਇੱਥੇ ਉਹਨਾਂ ਦੇ ਕਦਮ ਹੀ ਨਹੀਂ ਪੱਕੇ, ਮੰਨ ਲਓ ਪੀ ਆਰ ਨਹੀਂ ਹਲੇ ਤੱਕ ਮਿਲੀ, ਬਹੁਤ ਸਾਰੇ ਇੱਦਾਂ ਦੇ ਵੀ ਜੋੜੇ ਨੇ ਜਿਨ੍ਹਾਂ ਦੇ ਬੱਚੇ ਵੀ ਨੇ ਵੱਡੇ ਵੀ ਹੋ ਗਏ ਆ ਪਰ ਉਹਨਾਂ ਨੂੰ ਹਲੇ ਪੀ ਆਰ ਨਹੀਂ ਮਿਲੀ, ਜਾਂ ਕੋਈ ਹਲੇ ਉਹ ਮਤਲਬ ਕਿਸੇ ਨਾ ਕਿਸੇ ਆਰ ਜੀ ਵੀਜ਼ੇ ਦੇ ਉੱਤੇ ਜਾਂ ਸਟੂਡੈਂਟ ਵੀਜ਼ੇ ਦੇ ਉੱਤੇ ਮੰਨ ਲਓ, ਕੀ ਉਹ ਵੀ ਇੱਥੇ ਬਿੱਲ ਬਣਾ ਸਕਦੇ?
0: ਬਿਲਕੁਲ ਬਣਾ ਸਕਦੇ ਨੇ, ਪਰ ਫਿਰ ਸਭ ਤੋਂ ਫਿਰ ਉਹਦੇ ਵਿੱਚ ਪਹਿਲਾਂ ਕੁਛ ਨਹੀਂ ਆਉਂਦਾ, ਤੁਹਾਡੇ ਕੋਲ ਬਿੱਲ ਦੇ ਵਿੱਚ ਵੰਡਣ ਵਾਲਾ ਕੀ ਹੈ?
1: ਨਹੀਂ ਮੰਨ ਲਓ ਜੇ ਉਹਨਾਂ ਹੈ ਉਹਦੇ ਕੋਲ ਐਸੈਟ
0: ਤੇ ਬਣਾ ਸਕਦੇ ਨੇ, ਪਰ ਉਹ ਵਿਲ ਨੂੰ ਇੰਡੀਆ ਦੇ ਵਿੱਚ ਵੀ ਵੈਲਿਡ ਕਰਾਉਣਾ ਬਹੁਤ ਜ਼ਰੂਰੀ ਹੈ, ਕਿਉਂਕਿ ਉਰੇ ਦੀ ਕੋਰਟ ਦੀ ਜੁਰਿਸਡਿਕਸ਼ਨ ਆਸਟ੍ਰੇਲੀਆ ਦੇ ਵਿੱਚ ਹੀ ਹੈ, ਇੰਡੀਆ 'ਚ ਆਸਟ੍ਰੇਲੀਆ ਕੋਰਟ ਦੇ ਫੈਸਲੇ ਨਹੀਂ ਮੰਨੇ ਜਾਂਦੇ,
1: ਇੱਥੋਂ ਦੀ ਉੱਥੇ ਤੋਂ ਉੱਥੋਂ ਦੀ ਇੱਥੇ ਨਹੀਂ ਚੱਲਣੀ,
0: ਉੱਥੇ ਦੀ ਉਰੇ ਵੈਲੀਡੇਟ ਕਰਵਾਉਣੀ ਪੈਣੀ ਹੈ ਜੀ। ਉਰੇ ਦੇ ਲਾਅ ਥੋੜੇ ਸੌਖੇ ਨੇ, ਇੰਡੀਆ ਦੇ ਲਾਅ ਥੋੜੇ ਜਿਹੇ ਔਖੇ ਨੇ, ਹਾਂਜੀ
1: ਉੱਥੇ ਥੋੜਾ ਜਿਹਾ ਹੋਰ ਡੰਗਾਈ 'ਚ ਜਾਣਾ
0: ਪੈਂਦਾ, ਡੰਗਾਈ ਜਾਣਾ ਪੈਂਦਾ ਕਿਉਂਕਿ ਉੱਥੇ ਜਿਹੜਾ ਫੈਮਿਲੀ ਕਲਚਰਲੀ ਚੀਜ਼ਾਂ ਡਿਫਰੈਂਟ ਨੇ ਜੀ।
1: ਸੋ ਇਹ ਆਪਾਂ ਇੰਡੀਆ ਦੀ ਜੇ ਗੱਲ ਚੱਲੀ ਹੈ ਤੇ ਇਹ ਫਿਰ ਆਪਣੀ ਇੱਕ ਇੱਕ ਆਦਤ ਵੀ ਆ, ਕਿਉਂਕਿ ਇੰਡੀਆ ਵੀ ਆਪਾਂ ਵੇਹਨੇ ਆ ਵੀ ਕਿੱਥੇ ਆਪਾਂ ਬਿੱਲ ਬਣਾਉਂਦੇ ਹਾਂ, ਪਤਾ ਹੀ ਆ ਵੀ ਹਾਂ ਇੱਦਾਂ ਹੀ ਇਹ ਚੱਲਦਾ ਆ ਰਿਹਾ,
0: ਉੱਥੇ ਸਰਕਾਰ ਕੋਲ ਨਹੀਂ ਨਾ ਜਾਂਦੀ ਪ੍ਰੋਪਰਟੀ, ਉੱਥੇ ਫਿਰ ਚਾਚਾ ਮਾਮਾ ਭੂਆ ਫੁੱਫੜ ਕੋਈ ਨਾ ਕੋਈ ਸਾਂਭ ਹੀ ਲੈਂਦਾ ਜੀ, ਉਰੇ ਨਹੀਂ ਨਾ ਕਰ ਸਕਦਾ।
1: ਸੋ ਉਹ ਵਾਲੀਆਂ ਆਦਤਾਂ ਸਾਨੂੰ ਇੱਥੇ ਬਦਲਣੀਆਂ ਪੈਣਗੀਆਂ,
0: ਕਿਉਂਕਿ ਜਿਵੇਂ ਮੈਂ ਪ੍ਰੋਗਰਾਮ ਦੇ ਸ਼ੁਰੂ 'ਚ ਕਿਹਾ ਸੀਗਾ, ਆਪਾਂ ਇਸ ਗੱਲ ਤੋਂ ਭੱਜਦੇ ਹਾਂ ਜੀ, ਆਪਣੀ ਚੀਜ਼ ਮੰਨਣੀ ਪੈਣੀ ਹੈ,
1: ਮੰਨਣਾ ਹੀ ਨਹੀਂ ਚਾਹੁੰਦੇ
0: ਆਪਾਂ ਇਸ ਚੀਜ਼ ਨੂੰ, ਮੰਨਣਾ ਹੀ ਨਹੀਂ ਚਾਹੁੰਦੇ ਵੀ ਆਪਾਂ ਕਦੇ ਮਰਾਂਗੇ ਤੇ ਆਪਣੇ ਤੋਂ ਬਾਅਦ ਆਪਣੇ ਜਵਾਕ ਹੋ ਸਕਦਾ ਰੋਲਣ, ਤੇ ਇਹ ਚੀਜ਼ ਤੋਂ ਭੱਜਣ ਕਰਕੇ ਹੀ ਆਪਣੇ ਜਿਹੜੇ ਇੰਨੇ ਵਹਿਮ ਭਰਮ ਨੇ ਤੇ ਆਪਾਂ ਇਹਦੀ ਗੱਲ ਨਹੀਂ ਕਰਦੇ ਤੇ ਆਪਣੇ ਬੰਦੇ ਵਿਲ ਨਹੀਂ ਬਣਾਉਂਦੇ। ਆਪਣੀ ਕਮਿਊਨਿਟੀ 'ਚ ਬੜੇ ਬੜੇ ਇੰਸੀਡੈਂਟਸ ਹੋਏ ਨੇ ਜਿਹ 'ਚ ਅਣਹੋਣੀ ਮੌਤਾਂ ਹੋਈਆਂ ਨੇ, ਤੇ ਉਦੋਂ ਬਾਅਦ ਜਿੰਨੇ ਕੰਜਰ ਕਲੇਸ ਹੋਏ ਨੇ, ਮਤਲਬ ਕਿ ਵੀ ਪਤੀ ਆਪਾਂ ਨੂੰ ਆਪਾਂ ਦੇ ਵਿੱਚ ਲੜਾਈ ਝਗੜੇ ਹੋਏ ਨੇ।
1: ਇਹ ਇਹ ਤਾਂ ਹੋ ਗਿਆ, ਚਲੋ ਸਾਡਾ ਟਾਈਮ ਕੱਢ ਕੇ ਆਪਾਂ ਹੋ ਸਕਦਾ ਇਸ ਚੀਜ਼ ਤੋਂ ਭੱਜਦੇ ਹੋਈ ਆਪਾਂ ਇਹ ਇੱਕ ਕਾਰਨ ਹੋ ਸਕਦਾ ਆਪਾਂ ਨਾਂ ਨਹੀਂ ਲੈਣਾ ਚਾਹੁੰਦੇ, ਜਾਂ ਇਹ ਹੋ ਸਕਦਾ ਵੀ ਸਾਡੇ ਕੋਲ ਟਾਈਮ ਹੀ ਨਹੀਂ ਹੈਗਾ ਆਪਾਂ ਇੰਨਾ ਸੋਚੀਏ ਵਿਚਾਰੀਏ ਸਾਰੀ ਲਿਸਟ ਬਣਾਈਏ ਜਾਈਏ ਕਰੀਏ, ਅਤੇ ਕੀ ਇਹਦਾ ਖਰਚਾ ਵੀ ਇੱਕ ਰੀਜ਼ਨ ਆ, ਬਹੁਤ ਜ਼ਿਆਦਾ ਹੋ ਜਾਂਦਾ ਜਾਂ ਠੀਕ ਠਾਕ ਹੀ ਆ
0: ਖਰਚਾ? ਦੇਖੋ ਫਿਰ ਉਹੀ ਗੱਲ, ਤੁਹਾਡੇ ਕੋਲ ਹੈਗਾ ਕੀ ਆ ਜੀ, ਅਤੇ ਵਿਲ ਦੀ ਕੰਪਲੀਕੇਸ਼ਨ ਕਿੰਨੀਆਂ ਨੇ ਜੀ?
1: ਐਵਰੇਜ
0: ਐਵਰੇਜ ਦੇਖੋ, ਮੇਰੇ ਖਿਆਲ ਨਾਲ ਵਿਲ ਜੇ $1,000 ਤੋਂ, ਜੇ ਵਕੀਲ ਬਣਾਉਂਦਾ ਤਾਂ $1,000 ਤੋਂ ਸ਼ੁਰੂ ਹੋ ਜਾਂਦੀ ਹੈ।
1: ਓਕੇ,
0: ਠੀਕ ਹੈ ਜੀ, ਤੇ ਇਟ ਕੈਨ ਮਤਲਬ ਕਿ $10,000 ਤੱਕ $15,000 ਤੱਕ ਦੀ ਵੀ ਵਿਲ ਹੋ ਸਕਦੀ ਆ।
1: ਕਿਹੜੀਆਂ ਚੀਜ਼ਾਂ 'ਤੇ ਨਿਰਭਰ ਕਰਦੀ?
0: ਦੋ ਚੀਜ਼ਾਂ ਹੀ ਨੇ ਜੀ ਇਹਦੇ ਵਿੱਚ, ਪਹਿਲੀ ਚੀਜ਼ ਤਾਂ ਤੁਹਾਡੇ ਐਸਟ ਪੂਲ ਕੀ ਆ,
1: ਜਿੰਨੇ ਵੱਧ ਨੇ ਉਹਨਾਂ ਖਰਚਾ ਵੱਧ,
0: ਜਿੰਨੇ ਕੰਪਲੀਕੇਟਡ ਨੇ,
1: ਜਿੰਨੇ ਰਿਸ਼ਤੇ ਜੰਗ ਪਲੰਗ ਜ਼ਿਆਦਾ ਨੇ।
0: ਜਿਵੇਂ ਆਪਾਂ ਐਸਟ ਪੂਲ ਦੀ ਗੱਲ ਕਰ ਰਹੇ ਹਾਂ ਨਾ, ਜਿਵੇਂ ਹੁਣ ਸਪੋਜ਼ ਕਰੋ ਤੁਹਾਡੇ ਕੋਲ 4 ਗੱਡੀਆਂ ਨੇ
1: ਜੀ,
0: ਠੀਕ ਹੈ ਜੀ, 4 ਗੱਡੀਆਂ ਤੁਹਾਡੇ ਨਾਂ 'ਤੇ ਨੇ, ਗੱਲ ਮੁੱਕ ਗਈ, 40 ਹੋਣ ਕੋਈ ਫਰਕ ਨਹੀਂ ਗਾ। ਹੁਣ ਤੁਹਾਡੇ ਕੋਲ 4 ਗੱਡੀਆਂ ਨੇ, ਠੀਕ ਹੈ ਜੀ, 4 'ਚ 2 ਤੁਹਾਡੀਆਂ ਗੁਰਮੀਤ ਸਿੰਘ ਨਾਲ ਸਾਂਝੀਆਂ ਨੇ, ਇੱਕ ਸੁਰਜੀਤ ਨਾਲ ਹੈ, ਠੀਕ ਹੈ ਜੀ, ਇੱਕ ਤੁਸੀਂ ਲੀਜ਼ ਤੇ ਦਿੱਤੀ ਹੋਈ ਹੈ। ਇਟਸ ਗੋਇੰਗ ਕੰਪਲਿਕੇਟ ਥਿੰਗਸ, ਰਾਈਟ, ਕਿ ਤੁਹਾਡਾ ਸ਼ੇਅਰ ਘਟ ਗਿਆ, ਤੁਹਾਡਾ ਉਹਨਾਂ ਦੇ ਉੱਤੇ ਹੋਲਡ ਘਟ ਗਿਆ ਵੀ ਚੀਜ਼ਾਂ ਦੇ ਉੱਤੇ, ਮਤਲਬ ਤੁਹਾਡੀ ਓਨਰਸ਼ਿਪ ਦੇ ਰਾਈਟਸ ਘਟ ਗਏ ਨਾ, ਕਿਸ ਤਰ੍ਹਾਂ ਦੇ ਨੇ, ਵੇਰੀ ਹੋ ਗਏ
1: ਜੀ। ਸੋ ਇਹ ਇੱਕ ਗੱਡੀ ਦੀ ਐਗਜ਼ਾਮਪਲ ਹੋ ਗਈ, ਪਰ ਇਸੇ ਨੂੰ ਆਪਾਂ ਕੰਪਨੀ ਜਾਂ ਜਾਇਦਾਦ ਦੇ ਉੱਤੇ ਵੀ ਇਦਾਂ ਫਿੱਟ ਕਰ ਲਈਏ।
0: ਤੁਸੀਂ ਹੁਣ 4 ਬੰਦਿਆਂ ਨੇ ਮਿਲ ਕੇ ਇੱਕੜੇ ਜਗ੍ਹਾ ਲੈ ਲਈ, ਉਹਦੀ ਜਗ੍ਹਾ ਵਧਣ ਦੀ ਥਾਂ ਤੇ ਘਟ ਗਈ, ਤੇ ਕਿਤੇ ਦਾ ਲੱਖ ਲੱਖ ਡਾਲਰ ਆਉਣਾ ਸੀ, ਕਿਤੇ ਹੁਣ ਲੱਗਦਾ ਵੀ ਪੱਲਿਓ ਪੈਸੇ ਪਾਣੇ ਪੈਣਗੇ, ਤੇ ਉਹ ਇੱਕ ਚੀਜ਼ ਹੋ ਗਈ। ਹੁਣ ਲੈਣ ਲਈ ਤਾਂ ਸਾਰੇ ਤਿਆਰ ਨੇ, ਲਾਇਬਿਲਟੀ ਵੀ ਆ ਸਕਦੀ ਆ।
1: ਸੋ ਉਹ ਤੇ ਡਿਪੈਂਡ ਕਰਦਾ ਕਿ ਕਿੰਨੇ ਕੁ ਵੱਧ ਖਿਲਾਰੇ ਨੇ,
0: ਕਿੰਨੇ ਕੁ ਵੱਧ ਕਿਸ ਤਰ੍ਹਾਂ ਦੇ ਖਿਲਾਰੇ ਨੇ।
1: ਜੇ ਮੰਨ ਲਓ ਸਿੱਧੀ ਸਿੱਧੀ ਆ, ਮੰਨ ਲਓ ਜਿੱਦਾਂ ਤੁਸੀਂ ਪਹਿਲਾਂ ਐਗਜ਼ਾਮਪਲ ਦਿੱਤੀ ਸੀ ਵੀ ਮੀਆਂ ਬੀਵੀ ਨੇ ਨਾਲ ਦੋ ਬੱਚੇ ਨੇ,
0: $1,100 ਦੇ ਵਿੱਚ ਬਣ ਜਾਣੀ ਚਾਹੀਦੀ
1: ਹੈ ਐਵਰੇਜ, ਇੰਨਾ
0: ਐਵਰੇਜ ਇੰਨੀ ਕੁ ਲੱਗਣੀ ਚਾਹੀਦੀ
1: ਹੈ। ਅੱਛਾ, ਜੇ ਇੱਕ ਵਾਰੀ ਮੰਨ ਲਓ ਬਣ ਗਈ ਆ ਵਿਲ, ਤੇ ਕੀ ਉਹ ਬਣ ਗਈ ਆ, ਜਾਂ ਮੰਨ ਲਓ ਬੰਦੇ ਦੇ ਸਰਕਮਸਟਾਂਸਿਸ, ਬੰਦੇ ਦੇ ਜਿਹੜੇ ਐਸੈਟ ਆ ਉਹ ਬਦਲਦੇ ਚੇਂਜ ਹੁੰਦੇ ਰਹਿੰਦੇ ਆ, ਸੋ ਕੀ ਇਹਨੂੰ ਅਪਡੇਟ ਕਰਦੇ ਰਹਿਣਾ ਪੈਂਦਾ?
0: ਡਿਪੈਂਡ ਕਰਦਾ ਜੀ, ਫਿਰ ਉਹੀ ਗੱਲ ਹੈ ਵੀ ਇੰਟੈਂਸ਼ਨਸ ਕੀ ਨੇ ਆਪਣੀਆਂ। ਤਾਂ ਸੋਰੀ ਆਪਾਂ ਪਹਿਲਾਂ ਵਾਲੇ ਸਵਾਲ ਤੇ ਮੈਂ ਦੁਬਾਰਾ ਆਇਆ ਵੀ ਰੇਟ ਵਾਧਾ ਕਿਉਂ ਹੈ ਨਾ, ਇੱਕ ਤਾਂ ਐਸੇਟ ਵਾਲੇ ਸੀ, ਦੂਜੀ ਗੱਲ ਸੀਗੀ ਆਪਾਂ ਪ੍ਰੋਵਾਈਡਰ ਕਿਹਨੂੰ ਬਣਾਉਂਦੇ ਹਾਂ ਵੀ ਆਪਾਂ ਡਿਵਾਈਡ ਕਿਵੇਂ ਕਰਨਾ। ਹੁਣ ਜਿਵੇਂ ਸਿੰਪਲ ਜੇ ਆਪਾਂ ਵਿਲ ਦੀ ਗੱਲ ਕਰੀਏ, ਤੁਹਾਡੇ ਕੋਲ ਦੋ ਘਰ ਨੇ, ਚਾਰ ਗੱਡੀਆਂ ਨੇ, ਇੱਕ ਬਿਜ਼ਨਸ ਆ, ਤੁਸੀਂ ਕਹੋਗੇ ਠੀਕ ਹੈ ਜੀ, ਮੇਰੇ ਤੋਂ ਬਾਅਦ ਮੇਰੀ ਘਰ ਵਾਲੀ ਨੂੰ, ਘਰ ਵਾਲੀ ਤੋਂ ਬਾਅਦ ਮੇਰੇ ਜਵਾਕਾਂ ਨੂੰ, ਜੇ ਕਿਤੇ ਸਾਨੂੰ ਸਾਰਿਆਂ ਨੂੰ ਕੁਛ ਹੋ ਜਾਂਦਾ, ਮੇਰੀ ਮਾਂ ਨੂੰ, ਮਾਂ ਤੋਂ ਬਾਅਦ ਮੇਰੇ ਭਰਾਵਾਂ ਨੂੰ, ਠੀਕ ਹੈ ਜੀ, ਇੱਕ ਸਟੈਪਸ ਬਣ ਜਾਂਦੇ ਨੇ,
1: ਨੋਮੀਨੇਸ਼ਨਸ ਹੋ ਗਈਆਂ,
0: ਨੋਮੀਨੇ ਹਾਂ ਵੀ ਇਹਦੂ ਦੂ ਦੂ ਉਸ ਤਰ੍ਹਾਂ ਉਸ ਤਰ੍ਹਾਂ ਉਸ ਤਰ੍ਹਾਂ ਹੋਵੇ ਜਾਈ ਜਾਵੇ। ਭਰਾਵਾਂ ਦੇ ਵਿੱਚ ਵੀ ਐਂ ਹੁੰਦਾ, ਇੱਕ ਨਾਲ ਵੱਧ ਬਣਦੀਆਂ ਤਾਂ ਉਹਨੂੰ ਕਹਿੰਦਾ ਵੀ ਮੈਨੂੰ 70% ਦੇ ਦਿਓ, ਦੂਜੇ ਨੇ ਘੱਟ ਬਣਦੀਆਂ ਨੂੰ 30 ਦੇ ਦਿਓ, ਭੈਣਾਂ ਦਾ ਵਿਆਹ ਹੋ ਚੁੱਕੇ ਪਰ 10-10 ਮੈਂ ਉਹਨਾਂ ਨੂੰ ਵੀ ਦੇਣਾ ਚਾਹੁੰਦਾ, ਤਾਂ ਇਸ ਤਰ੍ਹਾਂ ਸਟੈਪ ਬਣ ਜਾਂਦੇ ਨੇ। ਤਾਂ ਇਟ ਸਟਿਲ ਕੰਸੀਡਰਡ ਅ ਸਿੰਪਲ ਵਿਲ, ਕੋਈ ਐਡੀ ਵੱਡੀ ਨਹੀਂ। ਪਰ ਜੇ ਆਪਾਂ ਫਿਰ ਅੱਗੇ ਕੰਪਲੀਕੇਟ ਹੋ ਜਾਂਦੇ ਹਾਂ, ਜਿਵੇਂ ਮੈਂ ਤੁਹਾਨੂੰ ਐਗਜ਼ਾਮਪਲ ਦਿੱਤੀ, ਤੁਸੀਂ ਕਹਿੰਦੇ ਹੋ ਜੀ ਮੇਰਾ ਜਿਹੜਾ ਬਿਜ਼ਨਸ ਆ ਉਹਦਾ ਡਾਇਰੈਕਟਰ ਤਾਂ ਮੇਰਾ ਭਤੀਜਾ ਬਣ ਜੇ, ਪਰ ਜਿਹੜਾ ਉਹਦਾ ਸ਼ੇਅਰ ਹੋਲਡਰ ਨੇ ਮੇਰੀ ਘਰ ਵਾਲੀ ਦੇ ਜਵਾਕ ਬਣ ਜਾਣ, ਅਤੇ ਮੇਰਾ ਇੱਕ ਲੋਇਲ ਇੰਪਲੋਈ ਆ ਅਤੇ ਉਹਨੂੰ ਮੈਂ ਚਾਹੁੰਦਾ ਵੀ ਉਹਨੂੰ ਕੁਛ ਪਰਸੈਂਟੇਜ ਮਿਲ ਜੇ, ਜਾਂ ਮੇਰਾ ਡਰਾਈਵਰ ਬੜਾ ਵਧੀਆ ਅਤੇ ਮੈਂ ਚਾਹੁੰਦਾ ਉਹ ਗੱਡੀ ਰੱਖ ਲਏ। ਤਾਂ ਜਦੋਂ ਆਪਾਂ ਇਸ ਤਰ੍ਹਾਂ ਦੀ ਕੰਪਲੀਕੇਸ਼ਨ ਆਉਂਦੇ, ਉਸ ਤਰ੍ਹਾਂ ਹਿਸਾਬ ਨਾਲ ਚੀਜ਼ਾਂ ਦੇ ਮਤਲਬ ਕਿ ਵੀ ਉਹ ਵੱਧ ਹੀ ਰਹਿੰਦੀ ਆ। ਕੁਛ ਕੁ ਚੀਜ਼ਾਂ ਜਿਵੇਂ ਹੁਣ ਉਹਨੂੰ ਪਤਾ ਕਿ ਮੇਰੀ ਸਹੇਲੀ ਸੀ ਅਤੇ ਮੈਂ ਨਹੀਂ ਚਾਹੁੰਦਾ ਕਿ ਕੱਲ੍ਹ ਨੂੰ ਉਹ ਮੇਰੀ ਫੈਮਿਲੀ ਤੰਗ ਕਰੇ ਅਤੇ ਕਲੇਮ ਪਾ ਸਕੇ, ਤਾਂ ਉਹਦੀ ਸਟੋਰੀ ਬਣਾ ਕੇ ਪਾਣੀ। ਤਾਂ ਇਹ ਸਾਰੀਆਂ ਚੀਜ਼ਾਂ ਮਤਲਬ ਕਿ ਵੀ ਉਹਦੇ ਰੇਟ ਵਧਾ ਦਿੰਦੀਆਂ ਨੇ। ਅਤੇ ਹਾਂਜੀ, ਅਤੇ ਤੁਹਾਡਾ ਅਗਲਾ ਕੁਸ਼ਚਨ, ਸੋਰੀ ਮੈਂ ਉਦੋਂ ਪਿੱਛੇ ਵਾਲੇ ਕੁਸ਼ਚਨ 'ਤੇ ਆ ਗਿਆ ਸੀ, ਤਾਂ ਅਗਲਾ ਕੁਸ਼ਚਨ ਕੀ ਸੀਗਾ ਰਣਜੋਤ ਜੀ?
1: ਹਾਂ, ਮੈਂ ਉਹੀ ਹੁਣ ਯਾਦ ਕਰ ਰਿਹਾ ਵੀ ਅਗਲਾ ਮੇਰਾ ਕੁਸ਼ਚਨ ਹੈਗਾ ਕੀ ਸੀ। ਅੱਛਾ, ਜੇ ਇੱਕ ਬੰਦਾ ਜਦੋਂ ਮੰਨ ਲਓ ਬਿੱਲ ਬਣਾ ਲੈਂਦਾ, ਲਿਖ ਲੈਂਦਾ, ਤੇ ਮੇਰਾ ਸਵਾਲ ਇਹ ਸੀ ਵੀ ਉਸ ਤੋਂ ਬਾਅਦ ਉਹ ਜ਼ਮੀਨ ਜਾਇਦਾਦ ਕੋਈ ਉਹਦੀ ਵਿਕ ਗਈ ਜਾਂ ਉਹਨੇ ਨਵੀਂ ਲੈ ਲਈ, ਉਹਦੇ ਸਰਕਮਸਟਾਂਸਿਸ ਚੇਂਜ ਹੋ ਗਏ, ਕੀ ਉਹਨੂੰ ਬਿੱਲ ਅਪਡੇਟ ਕਰਦੇ ਰਹਿਣਾ ਪੈਂਦਾ, ਲਗਾਤਾਰ ਖਰਚੇ ਵਾਲਾ ਕੰਮ ਆ, ਜਾਂ ਕਿਵੇਂ ਫਿਰ ਚੱਲਦਾ?
0: ਬਿਲਕੁਲ ਸਹੀ ਹੈ ਜੀ, ਇਸੇ ਕਰਕੇ ਐਕਚੁਲੀ ਇਹ ਕੁਸ਼ਚਨ ਸੁਣ ਕੇ ਮੈਂ ਪਿਛਲੇ ਤੇ ਗਿਆ ਸੀਗਾ। ਹੁਣ ਫਿਰ ਉਸੇ ਚੀਜ਼ 'ਤੇ ਡਿਪੈਂਡ ਕਰਦਾ ਜੀ ਕਿ ਕਿੰਨੀ ਕੁ ਕੰਪਲੀਕੇਟ ਬਿੱਲ ਬਣਾਈ ਆਪਾਂ। ਹੁਣ ਐਸਿਡ ਪੂਲ ਨੂੰ ਇੱਕ ਪਾਸੇ ਛੱਡ ਦਿੰਦੇ ਆਪਾਂ, ਹੈ ਨਾ ਜੀ, ਪਹਿਲੀ ਚੀਜ਼ ਤਾਂ ਵੀ ਅੱਗੇ ਡਿਵਾਈਡ, ਜਿੱਦਾਂ ਆਹੀ ਸਟੈਪ ਨੇ, ਘਰ ਵਾਲੀ, ਬੱਚੇ, ਮਾਂ, ਫਿਰ ਤਾਂ ਕੋਈ ਤਾਂ ਆਪਾਂ ਨੂੰ ਲੋੜ ਹੀ ਨਹੀਂ ਹੈਗੀ ਜੀ, ਕਿਉਂਕਿ ਉਹ 'ਚ ਰਿਮਾਈਂਡਰ ਜਾਂ ਚੇਂਜਸ ਵੀ ਇੰਕਲੂਡ ਹੋ ਜਾਂਦੀਆਂ ਨੇ, ਪਾਰਟ ਆਫ ਦਾ ਲੈਂਗੁਏਜ ਬਣ ਜਾਂਦੀ ਉਹਦੀ। ਹੁਣ ਫਿਰ ਉਦੋਂ ਐਸਿਡ ਕਿੰਨੇ ਚੇਂਜ ਹੋਏ ਨੇ, ਐਸਿਡ ਚੇਂਜ ਹੋਣ ਨਾਲੋਂ ਅੱਗੇ ਡਿਵਾਈਡ ਕਿਵੇਂ ਹੋਣੇ ਨੇ, ਉਹਦੇ ਵਿੱਚ ਜਿਹੜਾ ਚੇਂਜ ਆਉਂਦਾ ਉਹ ਥੋੜ੍ਹਾ ਜ਼ਿਆਦਾ ਜ਼ਰੂਰੀ ਹੁੰਦਾ। ਐਸਿਡ ਦੇ ਨੂੰ ਤਾਂ ਕਵਰ ਕੀਤਾ ਜਾ ਸਕਦਾ ਕਿਸੇ ਨਾ ਅਨਲੈਸ ਅੰਟਿਲ ਇਜ਼ ਅ ਮੇਜਰ ਐਸਿਡ, ਮਤਲਬ ਕਿ ਜੇ ਮੈਂ ਤੁਹਾਨੂੰ ਦੱਸਿਆ ਵੀ ਕੋਈ ਤੁਸੀਂ ਪੰਜ ਬੰਦਿਆਂ ਨੇ ਇੱਕ ਏਕੜੇ 'ਚ ਹਿੱਸਾ ਲੈ ਲਿਆ, ਵੀ ਚਲੋ ਵੀ ਜਦ ਨੂੰ ਜਵਾਕ ਵੱਡੇ ਹੋਣਗੇ ਮਿਲੀਅਨ ਡਾਲਰ ਆ ਜਾਊ, ਪਰ ਉਹ ਪੁੱਠੀ ਪੈ ਗਈ ਤੇ ਲੱਖ ਲੱਖ ਡਾਲਰ ਜੇਬ 'ਚੋਂ ਪਾਉਣਾ ਪੈਣਾ, ਤਾਂ ਫਿਰ ਜਿਹਦੇ ਹਿੱਸੇ ਆ ਗਿਆ ਤਾਂ ਉਹਦੀ ਲਾਇਬਿਲਿਟੀ ਵੀ ਬਣ ਜਾਣੀ ਆ। ਅਨਲੈਸ ਅੰਟਿਲ ਕਿ ਇਸ ਤਰ੍ਹਾਂ ਦੀ ਚੀਜ਼ ਹੋ ਜਾਏ ਦੈਨ ਇਟ ਕੇਟ ਅ ਕੰਪਲੀਕੇਸ਼ਨ, ਅਦਰਵਾਈਜ਼ ਇਹਦਾ ਮੇਨ ਜਿਹੜਾ ਫਰਕ ਆ ਵੀ ਤੁਸੀਂ ਡਿਵਾਈਡ ਕਿਵੇਂ ਕੀਤੀ ਆ, ਉਹਦੇ ਬੇਸ 'ਤੇ ਆਪਾਂ ਨੂੰ ਬਿੱਲ ਅਪਡੇਟ ਕਰਨੀ ਜ਼ਿਆਦਾ ਪੈਂਦੀ ਹੈ ਜੀ।
1: ਓਕੇ, ਸੋ ਆਪਾਂ ਜਿੰਨੀ ਇਹਨੂੰ ਮੈਂ ਜੋ ਸੁਣ ਕੇ ਹਿਸਾਬ ਲਾ ਰਿਹਾ ਵੀ ਜਿੰਨਾ ਇਹਨੂੰ ਆਪਾਂ ਲੈਸ ਕੰਪਲੀਕੇਟਿਡ ਰੱਖੀਏ, ਜਿੰਨਾ ਆਪਾਂ ਸਿੱਧਾ ਸਿੱਧਾ ਰੱਖੀਏ, ਉਨਾ ਸਾਡੇ ਲਈ ਖਰਚਾ ਵੀ ਘੱਟ ਆ ਅਤੇ ਉਨਾ ਅੱਗੇ ਵੀ ਆਪਾਂ ਸੌਖੇ ਹਾਂ। ਅੰਟਿਲ ਅਨਲੈਸ ਕੋਈ ਬਹੁਤ ਮੇਜਰ ਕੋਈ ਚੇਂਜ ਆਇਆ ਵਾ, ਤਾਂ ਫਿਰ ਉਹਦੇ 'ਚ ਤੁਸੀਂ ਟਾਈਮ ਦੇ ਨਾਲ ਅਪਡੇਟਸ ਤੁਸੀਂ ਕਰ ਸਕਦੇ ਹੋ। ਅੱਛਾ, ਜੇਕਰ ਮੰਨ ਲਓ ਕੋਈ ਬਿੱਲ ਕਰਕੇ ਅਤੇ ਉਹ ਚਲੇ ਜਾਂਦਾ ਵਾ ਜਹਾਨੂੰ, ਪਰ ਉਹਦਾ ਪਹਿਲਾਂ ਪਹਿਲਾਂ ਹੀ ਮੰਨ ਲਓ ਤਲਾਕ ਹੋਇਆ ਵਾ, ਉਸ ਤੋਂ ਬਾਅਦ ਕੋਈ ਪ੍ਰੋਬਲਮ ਇੱਦਾਂ ਦੀ ਕੋਈ ਰੱਬ ਨਾ ਕਰੇ ਆ ਜਾਂਦੀ ਆ, ਫਿਰ ਉਸ ਸਿਨੈਰੀਓ 'ਚ ਕੀ ਹੁੰਦਾ, ਕਿਉਂਕਿ ਵੋਟੀ ਤਾਂ ਉਹਦੀ ਲੀਗਲੀ ਉਹ ਰਹੀ ਨਹੀਂ ਅਤੇ ਅਪਡੇਟ ਉਹ ਕਰ ਨਹੀਂ ਸਕਿਆ?
0: ਬਿਲਕੁਲ ਜੀ, ਅਪਡੇਟ ਆਸਟ੍ਰੇਲੀਆ ਦੇ ਵਿੱਚ ਉਹ ਚੀਜ਼ ਅਪਡੇਟ ਕਰਨ ਦੀ ਵੀ ਲੋੜ ਨਹੀਂ ਹੁੰਦੀ ਜੀ।
1: ਓਕੇ,
0: ਕਿਉਂਕਿ ਜਦੋਂ ਆਸਟ੍ਰੇਲੀਆ ਡਿਵੋਰਸ ਹੁੰਦਾ ਵੋਟੀ ਵੈਸੇ ਹੀ ਨਹੀਂ ਕੁਛ ਛੱਡਦੀ ਤੁਹਾਡੇ ਇਕੱਲੇ।
1: ਮੈਨੂੰ ਲੱਗਦਾ ਬਹੁਤੇ ਫਿਰ ਤਾਂ ਹੀ ਨਹੀਂ ਕਰਵਾਉਣ ਦੇ। ਇਹ ਤੇ ਵੀ ਆਪਾਂ ਕਰਾਂਗੇ ਅਗਲਾ ਪ੍ਰੋਗਰਾਮ, ਕਿਉਂਕਿ ਇਹਦੇ ਬਾਰੇ ਵੀ ਬੜੇ ਵਹਿਮ ਨੇ ਵੀ ਇੱਦਾਂ ਆਪਾਂ ਆਹ ਲੈ ਜਾਣਾ ਵਾ ਤੇ ਸਾਡੇ ਕੋਲ ਆਹ ਆ ਜਾਣਾ ਵਾ,
0: ਪਰ ਇਹਦੇ 'ਚ ਆਪਣੀ ਕਮਿਊਨਿਟੀ ਨੂੰ ਤਜਰਬਾ ਬਹੁਤ ਹੋ ਚੁੱਕਿਆ ਹੁਣ।
1: ਨਹੀਂ, ਚਲੋ ਜਿਨ੍ਹਾਂ ਨੂੰ ਹੋ ਚੁੱਕਾ ਪਰ
0: ਤਜਰਬੇ ਨੂੰ ਵੀ ਵਹਿਮ ਬਹੁਤ ਨੇ, ਪਰ ਤਜਰਬਾ ਜ਼ਰੂਰ ਹੈ ਜੀ ਦੇ ਵਿੱਚ।
1: ਹਾਂ, ਫਿਰ ਚਲੋ ਰੱਬ ਇੱਦਾਂ ਦੇ ਨਾ ਹੀ ਤਜਰਬੇ ਕਰਾਵੇ। ਹਾਂਜੀ,
0: ਬੇਸਿਕਲੀ
1: ਜੇ ਰਹਿ ਜੇ, ਮੰਨ ਲਓ ਮੰਨ ਲਓ ਰਹਿ ਗਿਆ ਕੋਈ ਥੋੜਾ ਬਹੁਤਾ,
0: ਰਹਿ ਗਿਆ ਜੀ, ਫਿਰ ਤਾਂ ਜਿਹੜੇ ਜਵਾਕ ਜਲੇ ਰਹਿ ਜਾਣਗੇ ਉਹਨਾਂ ਨੂੰ ਹੀ ਮਿਲਣਾ ਜੀ, ਜਾਂ ਫਿਰ ਅਗਲੀ ਚੀਜ਼ ਜਿਵੇਂ ਮਦਰ ਤੇ ਅੱਗੇ ਬ੍ਰਦਰ ਇੰਕਲੂਡ ਹੋ ਸਕਦੇ ਨੇ। ਕਿਉਂਕਿ ਦੇਖੋ, ਜਦੋਂ ਬਿੱਲ ਦੇ ਵਿੱਚ ਆਪਣੇ ਕਰਤਾ ਵੀ ਜਿਵੇਂ ਮੈਂ ਆਪ ਹਿੱਸਾ ਮੇਰੇ ਘਰ ਵਾਲੇ ਦੇ ਬੱਚਿਆਂ ਨੂੰ ਜਾਵੇ, ਜੇ ਘਰ ਵਾਲੀ ਹੁੰਦੀ ਆ ਤਾਂ ਸ਼ੀ ਓਰੀ ਗੋਟ ਹਰ ਸ਼ੇਅਰ ਐਂਡ ਸ਼ੀ, ਮਤਲਬ ਕਿ ਉਹਨੇ ਵਾਈਫ ਲਿਖਿਆ ਨਾ, ਚਾਹੇ ਉਹ ਨਾ ਵੀ ਪਾਇਆ, ਵਾਈਫ ਰਹੀ ਨਹੀਂ ਤੇ ਉਹਨੂੰ ਫੈਮਿਲੀ ਲੋ ਪ੍ਰੋਵੀਜ਼ਨ ਦੇ ਅੰਡਰ ਉਹਨੂੰ ਉਹਦਾ ਹਿੱਸਾ ਮਿਲ ਚੁੱਕਿਆ, ਠੀਕ ਹੈ ਜੀ। ਤਾਂ ਹੁਣ ਅੱਗੇ ਬੰਦੇ ਆ ਸਕਦੇ ਨੇ, ਤੇ ਉਰੇ ਹੀ ਇਸ ਤਰ੍ਹਾਂ ਦੀਆਂ ਚੀਜ਼ਾਂ ਦੇ ਵਿੱਚ ਹੀ ਜ਼ਿਆਦਾ ਡਿਸਪਿਊਟ ਹੁੰਦੇ ਨੇ ਜੀ, ਜੋ ਕਿ ਫਿਰ ਮਦਰ ਬ੍ਰਦਰ ਜਾਂ ਹੋ ਸਕਦਾ ਨਵਾਂ ਪਾਰਟਨਰ ਸਨਾਰੀਓ ਦੇ ਵਿੱਚ ਆ ਜੇ। ਉਦੋਂ ਜੇ ਤਾਂ ਪੁਰਾਣਾ ਪਾਰਟਨਰ ਸਿਆਣਾ ਤੇ ਉਹਨੇ ਮੰਨ ਲਿਆ ਕਿ ਹਾਂਜੀ ਮੈਨੂੰ ਮੇਰਾ ਹਿੱਸਾ ਮਿਲ ਚੁੱਕਿਆ ਤੇ ਗੱਲ ਖਤਮ, ਥਿੰਗਸ ਵਿਲ ਸਟੇ ਸਿੰਪਲ। ਅਦਰਵਾਈਜ਼ ਇਟ ਓਪਨ ਟੂ ਦਾ ਚੈਲੰਜ ਕੋਰਟ
1: ਨਹੀਂ ਤੇ ਫਿਰ ਉਹ ਪੰਗਾ
0: ਹਾਂਜੀ ਹਾਂਜੀ
1: ਅੱਗੇ ਪੈਣ ਦੇ ਚਾਂਸ
0: ਐਸ ਲੌਂਗ ਮਤਲਬ ਮੋਰ ਲਾਈਕਲੀ ਇਫ ਦੇਰ ਇਜ਼ ਅ ਲੋਟ ਆਫ ਮਨੀ ਜੇ ਪੈਸੇ ਬਹੁਤ ਜ਼ਿਆਦਾ ਨੇ ਤੇ ਡਿਵੋਰਸ ਹੋਇਆ ਤਾਂ ਡੈਫੀਨਟਲੀ ਉਹ ਜਿਹੜੀ ਹਸਬੈਂਡ ਜਾਂ ਵਾਈਫ ਵਾਈਫ ਤੇ ਵੀ ਹਸਬੈਂਡ ਵੀ ਹੋ ਸਕਦਾ ਨਾ ਤਾਂ ਉਹ ਆਪਣਾ ਸ਼ੇਅਰ ਲੈ ਕੇ ਜਾ ਚੁੱਕੇ ਨੇ ਉਹਨਾਂ ਨੂੰ ਉਸ ਟਾਈਮ ਦੇ ਡੇਟ ਦੇ ਹਿਸਾਬ ਨਾਲ ਉਹਨਾਂ ਦੀ ਪ੍ਰੋਵੀਜ਼ਨ ਕੋਰਟ ਨੇ ਅਪਰੂਵ ਕਰਕੇ ਉਹਨਾਂ ਨੂੰ ਉਹਨਾਂ ਦਾ ਹਿੱਸਾ ਦੇ ਚੁੱਕੇ ਨੇ ਹੁਣ ਉਸ ਤੋਂ ਬਾਅਦ ਜਿਹੜਾ ਉਸ ਬੰਦੇ ਦਾ ਹਸਬੈਂਡ ਜਾਂ ਵਾਈਫ ਦਾ ਐਸਟ ਪੂਲ ਰਹਿ ਚੁੱਕਿਆ ਸੋਰੀ ਐਸਰ ਪੂਲ ਰਹਿ ਚੁੱਕਿਆ ਤੇ ਉਦੋਂ ਬਾਅਦ ਫੈਮਿਲੀ ਦਾ ਪਾਰਟ ਰਹਿ ਚੁੱਕਿਆ ਉਹਨਾਂ ਨੂੰ ਉਹਦੇ ਹਿਸਾਬ ਨਾਲ ਡਿਵਾਈਡ ਮਿਲਣਾ ਚਾਹੀਦਾ ਮਿਲਦਾ
1: ਓਕੇ
0: ਅਨਲੈਸ ਅੰਟਿਲ ਕਿ ਉਹ ਦੁਬਾਰਾ ਵਾਪਸ ਆ ਜੇ ਦੁਬਾਰਾ ਕਲੇਮ ਕਰੇ ਬਿਲ ਦੇ ਬੇਸ ਤੇ ਉੱਤੇ
1: ਅੱਛਾ ਕਈ ਜਿੱਦਾਂ ਯੂਨੀਅਨਸ ਜਿਨ੍ਹਾਂ ਨੇ ਇੰਪਲੋਈਜ਼ ਨੇ ਜੁਆਇਨ ਕੀਤੀਆਂ ਉਹ ਯੂਨੀਅਨ ਵੀ ਪ੍ਰੋਵਾਈਡ ਕਰਦੀਆਂ ਨੇ ਕਹਿੰਦੇ ਵਿਲਜ਼ ਇੱਦਾਂ ਦੇ ਵੀ ਬਹੁਤ ਸਾਰੀਆਂ ਜਿਹੜੀਆਂ ਉਹ ਆਉਂਦੇ ਨੇ ਕੁਐਸਚਨ ਸਾਡੇ ਕੋਲ ਕਿ ਉਹ ਵੀ ਠੀਕ ਹੈ ਵਾਜਬ ਹੈ ਜਾਂ ਉਹ ਇੱਕ ਸਟੈਂਡਰਡ ਟੈਂਪਲੇਟ ਹੀ ਹੁੰਦਾ ਵਾ
0: ਮੈਨੂੰ ਇਹਦੇ ਬਾਰੇ ਗੱਲ ਕਰਨੀ ਬਹੁਤ ਔਖੀ ਹੈ ਜੀ ਕਿਉਂਕਿ ਡਿਪੈਂਡ ਕਰਦਾ ਯੂਨੀਅਨ ਕੀ ਪ੍ਰੋਵਾਈਡ ਕਰ ਰਹੇ ਕੀ ਉਹ ਲੋਇਰ ਦਾ ਐਕਸੈਸ ਪ੍ਰੋਵਾਈਡ ਕਰ ਰਹੇ ਨੇ ਕੀ ਪੋਸਟ ਆਫਿਸ ਵਾਲਾ $50 ਦਾ ਫਾਰਮ ਕਰ ਰਹੇ ਨੇ ਜਾਂ ਕਿ ਉਹਨਾਂ ਨੇ ਕਿਸੇ ਆਨਲਾਈਨ ਨਾਲ ਸੈੱਟ ਕੀਤੀ ਹੋਈ ਹੈ
1: ਸੋ ਸਟਿਲ ਉਹ ਵੀ ਆਪਾਂ ਨੂੰ ਮੇਕ ਸ਼ੋਰ ਕਰ ਲੈਣਾ ਚਾਹੀਦਾ ਅੱਛਾ ਜੇ ਹਸਬੈਂਡ ਵਾਈਫ ਨੇ ਤੇ ਇਹਦਾ ਮਤਲਬ ਫਿਰ ਦੋਵਾਂ ਨੂੰ ਆਪੋ ਆਪਣੀ ਵਿਲ ਫਿਰ ਬਣਾਉਣੀ ਪਊਗੀ
0: ਅਸੀਂ ਜੇ ਸਾਡੇ ਕੋਲ ਕੋਈ ਆਉਂਦਾ ਤਾਂ ਅਸੀਂ ਦੋਨਾਂ ਦੀ ਹੀ ਬਣਾਉਂਦੇ ਅਸੀਂ ਇੱਕ ਦੀ ਬਣਾਉਂਦੇ ਹੀ ਨਹੀਂ
1: ਸੋ ਬਿਹਤਰ ਹੈ ਕਿ
0: ਕਾਉਂਟਰ ਪ੍ਰੋਟੈਕਟਿਵ ਹੈ ਨਾ ਜੀ ਇੱਕ ਬੰਦੇ ਦੀ ਬਣਾਉਣ ਦਾ ਕੋਈ ਫਾਇਦਾ ਨਹੀਂ ਹੁੰਦਾ
1: ਪਰਿਵਾਰ ਫਿਰ ਇਕੱਠੇ ਜਾਵੇ ਅੱਛਾ ਆਪਣੇ ਭਾਈਚਾਰੇ 'ਚ ਕੀ ਇਹ ਵੀ ਸਮੱਸਿਆ ਆਉਂਦੀ ਹੈ ਆਪਣਾ
0: ਕਾਫੀ ਦੇ ਹੈਵ ਸਮਥਿੰਗ ਟੂ ਹਾਈਡ ਫਰੋਮ ਈਚ ਅਦਰ
1: ਮੈਂ ਉਸੇ ਤੇ ਆਉਣ ਲੱਗਾ ਹਾਂ ਵੀ ਆਪਾਂ ਚਲੋ ਹਾਈਡ ਕਰਨ ਵਾਲਾ ਕੁਝ ਵੀ ਨਹੀਂ ਹੁੰਦਾ ਪਰ ਫਿਰ ਵੀ ਆਪਾਂ ਵੇਖਦੇ ਹਾਂ ਵੀ ਬੜਾ ਓਲਾ ਜਿਹਾ ਰਹਿੰਦਾ ਵਾ ਮੰਨ ਲਓ ਜੇ ਬਹੁਤ ਸਾਰੇ ਬਾਹਰ ਅੰਦਰ ਕੋਈ ਇਨਵੈਸਟਮੈਂਟਸ ਨੇ ਤੇ ਕਈ ਵਾਰੀ ਆਪਾਂ ਬਹੁਤੇ ਕੁਛ ਦਾ ਵੋਟੀ ਨੂੰ ਨਹੀਂ ਪਤਾ ਹੁੰਦਾ ਚਲੋ ਦੂਸਰੇ ਪਾਸੋਂ ਓਪੋਜ਼ਿਟ ਤੇ ਇਹ ਸਿਨੈਰੀਓ ਘੱਟ ਹੀ ਹੁੰਦਾ ਵਾ ਪਰ ਬੰਦੇ ਆਪਣੇ ਤੌਰ ਦੇ ਉੱਤੇ ਕਰੀ ਜਾਂਦੇ ਆ ਟੈਂਪਰੇਰੀ ਹੈ ਨਾ ਇੱਥੇ ਕੋਈ ਥੋੜ੍ਹਾ ਹਿੱਸਾ ਪਾਤਾ ਉੱਥੇ ਕਰਤਾ ਉਹ ਵੋਟੀ ਜਾਂ ਫਿਰ ਉੱਦਾਂ ਹੀ ਇੱਕ ਸੁਭਾਅ ਆ ਵੀ ਐਵੇਂ ਇਹਨੂੰ ਕੀ ਦੱਸਣਾ
0: ਦੇਖੋ ਰਿੰਦੂ ਜੀ ਉਹਨੂੰ ਨਹੀਂ ਦੱਸਣ ਦੀ ਲੋੜ ਹੈਗੀ ਨਾ ਤੁਸੀਂ ਕਿਹੜੀ ਚੀਜ਼ ਵੰਡੋਗੇ ਜਿਹੜੀ ਤੁਹਾਡੇ ਨਾਂ ਤੇ ਆ ਠੀਕ ਹੈ ਨਾ ਹੁਣ ਤੁਸੀਂ ਜਿਹੜੀ ਵੋਟੀ ਦੇ ਨਾਂ ਤੇ ਚੀਜ਼ ਆ ਉਹ ਥੋੜੀ ਆਪਣੇ ਭਰਾ ਦੇ ਨਾਲ ਕਰਾ ਸਕਦੇ ਹੋ
1: ਨਹੀਂ ਮੇਰੇ ਕਹਿਣ ਦਾ ਮਤਲਬ ਵੀ ਉਹ ਜਦੋਂ ਇਕੱਠੇ ਆ ਕੇ ਉਹਨਾਂ ਨੇ ਡਿਸਕਸ ਕਰਨਾ ਤੇ ਉੱਥੇ ਉਹ ਚੀਜ਼ਾਂ
0: ਤੁਹਾਨੂੰ ਇੰਡੀਪੈਂਡੈਂਟ ਮਿਲੂਗੀ ਨਾ ਜੀ
1: ਓਕੇ
0: ਐਡਵਾਈਸ ਤੁਹਾਨੂੰ ਇੰਡੀਪੈਂਡੈਂਟ ਹੀ ਮਿਲੂਗੀ ਵੀ ਹੈਵ ਕਿ
1: ਮੇਕ ਸ਼ੋਰ ਤੁਹਾਡੇ ਲਈ ਦੋ ਤੁਹਾਡੇ ਲਈ ਉਹ ਦੋ ਕਲਾਇੰਟ ਨੇ ਮਤਲਬ
0: ਦੋ ਕਲਾਇੰਟ ਬਣ ਗਏ ਹਾਂਜੀ ਹਾਂਜੀ ਦੋ ਕਲਾਇੰਟ ਬਣ ਗਏ ਬਿਲਕੁਲ ਬਿਲਕੁਲ ਦੋ ਕਲਾਇੰਟ ਨੇ ਜੀ ਕਿਉਂਕਿ ਜਿਹੜੀ ਚੀਜ਼ ਤੁਹਾਡੇ ਨਾਂ ਤੇ ਆ ਹੁਣ ਤੁਹਾਡੀ ਇਨਵੈਸਟਮੈਂਟ ਹੈ ਜਿਵੇਂ ਤੁਸੀਂ ਦੱਸਿਆ ਮੇਰੇ ਉਰੇ ਵੀ ਆ ਉਰੇ ਵੀ ਆ ਉੱਥੇ ਵੀ ਹੈ ਨਾ ਵੋਟੀ ਨਹੀਂ ਪਤਾ ਹੁੰਦਾ ਮੇਰੀ ਵਾਈਫ ਇੱਕ ਸਮਟਾਈਮ ਸ਼ਾਇਦ ਉਹਨੂੰ ਪਤਾ ਹੋਵੇ ਨਾ ਪਤਾ ਹੋਵੇ ਤਾਂ ਮੈਂ ਜਿਹੜੀ ਆਪਣੇ ਨਾਂ ਤੇ ਮੈਂ ਕਹਿ ਦੂੰਗਾ ਵੀ ਉਹਨੂੰ ਮਿਲ ਜੇ ਬਸ ਗੱਲ ਕਰ ਹੁਣ ਜਿਹੜੀ ਚੀਜ਼ ਮੈਂ ਲਿੱਤੀ ਵਾਈਫ ਦੇ ਨਾਂ ਤੇ ਜਿਹੜੀ ਉਹਦੇ ਵਾਈਫ ਦੇ ਨਾਂ ਤੇ ਆ ਚਾਹੇ ਉਹਦੀ ਗੱਡੀ ਆ ਚਾਹੇ ਮੈਂ ਕੋਈ ਇਨਵੈਸਟਮੈਂਟ ਪ੍ਰੋਪਰਟੀ ਲਿੱਤੀ ਆ ਤਾਂ ਉਹ ਵੀ ਤਾਂ ਮੇਕ ਸ਼ੋਰ ਕਰਨੀ ਹੈ ਨਾ ਤਾਂ ਜਿਹੜੀ ਚੀਜ਼ ਉਹਦੇ ਨਾਂ ਤੇ ਆ ਉਹ ਆਪਣੇ ਹਿਸਾਬ ਨਾਲ ਲਿਖਵਾ ਦਿਓ
1: ਅੱਛਾ ਜਿਹੜੀ ਕੋਈ ਕਈਆਂ ਨੂੰ ਇਹ ਵੀ ਥੋੜੀ ਜਿਹੀ ਕੰਫਿਊਜ਼ਨ ਰਹਿੰਦੀ ਹੈ ਥੋੜਾ ਹੋਰ ਕਲੀਅਰ ਕਰ ਲੈਣੇ ਕਿ ਜਿਹੜੀ ਇੰਡੀਆ ਦੇ ਵਿੱਚ ਮੰਨ ਲਓ ਉਹਨਾਂ ਦੀ ਪ੍ਰੋਪਰਟੀ ਹੈ ਇੰਡੀਆ 'ਚ ਜਾਇਦਾਦ ਆ ਕੀ ਉਹ ਵੀ ਇੱਥੇ ਬਿੱਲ ਦੇ ਵਿੱਚ ਲਿਖਾਉਣੀ ਹੁੰਦੀ ਜਾਂ ਇੱਥੋਂ ਦੀ ਸਿਰਫ ਇੱਥੋਂ ਤੱਕ ਹੀ
0: ਨਹੀਂ ਉਰੇ ਦੀ ਆਪਾਂ ਇੰਡੀਆ ਦੀ ਬਿਲਕੁਲ ਲਗਾ ਸਕਦੇ ਹਾਂ ਪਰ ਇੰਡੀਆ ਦੇ ਵਿੱਚ ਫਿਰ ਉਹੀ ਪ੍ਰੋਬਲਮ ਆ ਰਹੀ ਹੈ ਜੁਰਿਸਡਿਕਸ਼ਨ ਦੀ ਉਰੇ ਵਾਲੀ ਬਿੱਲ ਨੂੰ ਇੰਡੀਆ ਦੇ ਵਿੱਚ ਵੈਲੀਡੇਟ ਮੰਨਿਆ ਜਾਊ ਨਹੀਂ ਮੰਨਿਆ ਜਾਊ ਇੰਡੀਆ ਦੇ ਵਿੱਚ ਮੋਰ ਲਾਈਕਲੀ ਦੇਖੋ ਜੇ ਤਾਂ ਕੋਈ ਚੈਲੰਜ ਨਹੀਂ ਹੈਗਾ ਇਫ ਯੂ ਆਰ ਡਾਇਰੈਕਟ ਡਿਸੈਂਡੈਂਟ ਮਤਲਬ ਕਿ ਵੀ ਬਲਕਿ ਮੈਨੂੰ ਇੰਡੀਆ ਲਾ ਬਾਰੇ ਜ਼ਿਆਦਾ ਨਹੀਂ ਪਤਾ ਪਰ ਜੇ ਤੁਸੀਂ ਡਾਇਰੈਕਟ ਡਿਸੈਂਡੈਂਟ ਹੋ ਮਤਲਬ ਕਿ ਹਸਬੈਂਡ ਦੇ ਨਾਲ ਵਾਈਫ ਦੇ ਬੱਚੇ ਨੇ ਫਿਰ ਕੋਈ ਦਿੱਕਤ ਨਹੀਂ ਆਉਂਦੀ ਪਰ ਅਦਰਵਾਈਜ਼ ਜੇ ਕੋਈ ਚੈਲੰਜ ਹੁੰਦਾ ਕੋਈ ਭਰਾ ਉੱਠ ਕੇ ਆ ਗਿਆ ਕੋਈ ਦੂਰ ਦਾ ਰਿਸ਼ਤੇਦਾਰ ਉੱਠ ਕੇ ਆ ਗਿਆ ਚੈਲੰਜ ਹੋ ਗਿਆ ਦੈਨ ਇਟ ਵਿਲ ਓਪਨ ਟੂ ਦਾ ਕੋਰਟ
1: ਅੱਛਾ ਜੇ
0: ਕੋਰਟ ਕੋਲ ਕੋਈ ਪਾਵਰ ਨਹੀਂ ਹੈਗੀ ਇੰਡੀਆ ਦੀ ਪ੍ਰੋਪਰਟੀ ਤੁਹਾਡੇ ਬੱਚੇ ਵਾਕਾਂ ਦੇ ਨਾਲ ਕਰਵਾ ਦੇ
1: ਸੋ ਉਹ ਫਿਰ ਧੱਕੇ ਤੋੜੇ ਆ
0: ਵੈਸੇ ਬੈਟਰ ਆਪਸ਼ਨ ਇਹ ਹੈ ਵੀ ਦੋ ਬਣਾਈਆਂ ਜਾਣ ਇੱਕ ਇੰਡੀਆ ਦੀ ਇੰਡੀਆ ਦੀ ਵੈਲੀਡੇਟ ਕਰਵਾ ਲਿੱਤੀ ਜਾਵੇ ਕੋਰੇ ਦੀ ਉਰੇ ਕਰਵਾ ਲਈ ਜੇ ਇੰਡੀਆ ਜ਼ਿਆਦਾ ਪ੍ਰੋਪਰਟੀ ਹੈਗੀ ਆ ਤਾਂ
1: ਤੁਸੀਂ ਕਰਦੇ ਹੋ ਇਸ ਹਿਸਾਬ ਨਾਲ ਡੀਲ
0: ਅਸੀਂ ਇੰਡੀਆ ਦਾ ਨਹੀਂ ਡੀਲ ਕਰਦੇ
1: ਨਹੀਂ ਕਰਦੇ
0: ਨਹੀਂ ਕਰਦੇ
1: ਓਕੇ ਵਕੀਲ ਤੇ ਤੁਸੀਂ ਉੱਥੇ ਵੀ ਉਹ ਪੁਰਾਣੇ
0: ਬ੍ਰਦਰ ਨੇ ਜੀ ਮੈਂ ਨਹੀਂ ਹੈਗਾ
1: ਖਾਂਦੇ ਨਹੀਂ
0: ਵੀ ਕੈਨ ਲੁੱਕ ਐਟ ਦੈਟ ਐਵੈਨਿਊ ਵੈਸ ਐਕਚੁਅਲੀ ਅਸੀਂ ਕਦੇ ਕਿਉਂਕਿ ਮੋਸਟਲੀ ਹੁਣ ਜਿਵੇਂ ਜਦੋਂ ਬੰਦੇ ਹੁਣ ਜਿਹੜੇ ਤਕਰੀਬਨ ਦੇ ਕ੍ਰਾਈਮ ਜਿਵੇਂ ਜਾਂ ਗੱਲ ਕਰਨ ਜੋ ਜੀ ਸਾਡੇ ਕੋਲ ਆਉਂਦੇ ਨੇ ਮੋਸਟਲੀ ਆਦੀ ਜਿਹੜੀ ਕਿ ਸੋਚ ਕੀ ਹੁੰਦੀ ਆ ਜੀ ਜਿਹੜੀ ਜਿਵੇਂ ਸਪੋਜ਼ ਕਰੋ ਥੋੜੀ ਜ਼ਮੀਨ ਆ ਉੱਥੇ ਉਹਦਾ ਮੇਰੇ ਯਾਰ ਭਰਾ ਕੋਲ ਹੀ ਆ ਬਸ ਉਹ ਤਾਂ ਭਰਾ ਤੇ ਮਾਪਿਆਂ ਕੋਲ ਹੈਗੇ ਮੈਂ ਨਹੀਂ ਕੁਛ ਕਰਨਾ ਉਰੇ ਵਾਲਾ ਬਸ ਉਰੇ ਇਹਨਾਂ ਕੋਲ ਰਹਿ ਜੇ ਤਕਰੀਬਨ ਐਵਰੀਬਡੀ ਕਮ ਐਂਡ ਸੇ ਸਿਮਿਲਰ ਟਰਮਸ
1: ਨਹੀਂ ਜੇ ਉਹ ਸਿਮਿਲਰ ਟਰਮਸ ਨੇ ਮੰਨ ਲਓ ਚਲੋ ਇਹ ਥੋੜਾ ਜਿਹਾ ਹੁਣ ਹਟ ਕੇ ਆ ਪਰ ਜੇ ਮੰਨ ਲਓ ਇਹ ਚੀਜ਼ ਕਹਿੰਦੇ ਹੀ ਆ ਤੇ ਫਿਰ ਉਹ ਲਿਖ ਕੇ ਦੇ ਦੇਣ ਫਿਰ ਕੱਲ ਨੂੰ ਬਾਕੀਆਂ ਦੇ ਪਿੱਛੋਂ ਕਿਉਂ ਸਿਰ ਖਪਾਈ ਕਰਾਉਣੀ ਸਿਰ ਪੜਵਾਉਣੀ
0: ਸਹੀ ਗੱਲ ਤੁਹਾਡੀ
1: ਜੇ ਤੁਹਾਡੇ ਮਨ 'ਚ ਆ ਤੇ ਤੁਸੀਂ ਲਿਖ ਦਿਓ ਫਿਰ ਉਹ ਵੀ ਤਾਂ ਵਸੀਅਤ ਹੀ ਆ ਇੱਕ ਤਰ੍ਹਾਂ ਦੀ
0: ਬਿਲਕੁਲ ਸਹੀ ਗੱਲ
1: ਹੈ ਜੇ ਤੁਸੀਂ ਤੁਹਾਡੇ ਮਨ 'ਚ ਆ ਕਲੇਮ ਕਰਨ ਦਾ ਤੇ ਹੁਣ ਕਲੀਅਰ ਕਰ ਲਓ ਜੇ ਤੁਸੀਂ ਛੱਡਣੀ ਆ ਤੇ ਤਾਂ ਵੀ ਲਿਖ ਕੇ ਦੇ ਦਿਓ ਹੈ ਨਾ ਅਗਲਾ ਵੀ ਨਿਸ਼ਚਿੰਤ ਰਹੇ
0: ਪਰ ਜੋ ਜੀ ਮੈਂ ਕਹਿੰਦਾ ਚਲੋ ਇੰਡੀਆ ਦੀ ਤਾਂ ਫਿਰ ਤੁਸੀਂ ਸਪੈਸ਼ਲੀ ਆਪਾਂ ਉਰੇ ਦੀ ਵਿਲ ਦੇ ਵਿੱਚ ਵੀ ਸਟੋਰੀ ਰੱਖ ਸਕਦੇ ਹਾਂ ਵੀ ਆਪਾਂ ਜਿਹੜੀ ਇੰਡੀਆ ਦੀ ਆ ਪ੍ਰੋਪਰਟੀ ਉਹ ਇੰਡੀਆ ਦੇ ਜਿਹੜੇ ਮੇਰੇ ਰਿਸ਼ਤੇਦਾਰ ਨੇ ਮਾਂ ਭੈਣ ਭਰਾ ਹੋ ਸਕਣ ਤੇ ਇੱਕ ਪੇਪਰ ਉਹਨਾਂ ਨੂੰ ਵੀ ਪ੍ਰੋਵਾਈਡ ਕੀਤਾ ਜਾ ਸਕਦਾ ਜਿਹੜਾ ਕੱਲ ਨੂੰ ਕੋਰਟ ਦੇ ਵਿੱਚ ਚਾਹੇ ਡੈਫੀਨੇਟਲੀ ਵੈਲੀਡੇਟਡ ਪਰ ਅਸਿਸਟ ਤਾਂ ਕਰੂਗਾ ਹੀ ਕੋਰਟ ਕਿ ਇਹ ਬੰਦੇ ਦੀ ਇੱਛਾ ਸੀ ਕਿ ਇੰਡੀਆ ਦੀ ਪ੍ਰੋਪਰਟੀ ਨਹੀਂ ਟੱਚ ਕਰਨਾ ਚਾਹੁੰਦਾ ਅਦਰਵਾਈਜ਼ ਉਹਦੇ ਘਰ ਵਾਲੀ ਤੇ ਜਵਾਕ ਸਡਨਲੀ ਹੈਵ ਅ ਕਲੇਮ ਇਨ ਇੰਡੀਆ ਨਾ ਕੋਈ ਚੱਕਰ ਹੀ ਨਹੀਂਗਾ
1: ਜੀ ਅੱਛਾ ਜੇ ਹੁਣ ਇੱਥੇ ਬਹੁਤੇ ਜਾਣੇ ਜਿਹੜੇ ਨੇ ਉਹ ਇਕੱਲੇ ਘਰ ਹੀ ਆਏ ਆ ਬਾਅਦ ਚ ਚਲੋ ਵਿਆਹ ਹੋਏ ਅੱਗੇ ਸਮੇਂ ਕਰਨ ਬਦਲੇ ਜੇ ਕੋਈ ਵਿਆਹ ਤੋਂ ਪਹਿਲਾਂ ਵਸੀਅਤ ਕਰਾ ਲੈਂਦਾ ਤੇ ਉਸ ਤੋਂ ਬਾਅਦ ਉਹਦਾ ਵਿਆਹ ਹੋ ਗਿਆ ਕੀ ਉਹਨੂੰ ਵਸੀਅਤ ਫਿਰ ਬਦਲਣੀ ਪਊਗੀ
0: ਬਦਲਣੀ ਚਾਹੀਦੀ ਹੈ ਜੀ ਇਟਸ ਇਟ ਮੇਜਰ ਇਵੈਂਟ ਜੇ ਮੈਂ ਆਪਾਂ ਪਹਿਲਾਂ ਵੀ ਗੱਲ ਕੀਤੀ ਵੀ ਕਿੰਨੀ ਛੇਤੀ ਅਪਡੇਟ ਹੋਣੀ ਚਾਹੀਦੀ ਹੈ ਨਾ ਤਾਂ ਇਟਸ ਅ ਮੇਜਰ ਇਵੈਂਟ ਕਿਉਂਕਿ ਵਿਲ ਨੂੰ ਵਸੀਅਤ ਨੂੰ ਬਦਲਣ ਦਾ ਸਭ ਤੋਂ ਵੱਡਾ ਰੀਜ਼ਨ ਥੋੜਾ ਐਸੈਟ ਪੂਲ ਚੇਂਜ ਹੋਣਾ ਨਹੀਂ ਬੈਨੀਫੀਸ਼ਰੀ ਚੇਂਜ
1: ਹੋਣਾ ਵਿਆਹ ਹੋ ਗਿਆ ਤਲਾਕ ਹੋ ਗਿਆ ਸੋ ਇਹ ਮੇਨ ਮੇਨ ਇਵੈਂਟਸ ਵਿੱਚ ਆ ਗਏ
0: ਬਿਲਕੁਲ ਬਿਲਕੁਲ ਬਿਲਕੁਲ ਜਿਵੇਂ ਤੁਸੀਂ ਇੱਕ ਥੋੜੀ ਜਿਹੀ ਗੱਲ ਛੇੜੀ ਸੀ ਕਿ ਵਿੱਚ ਪਾਰਟਨਰ ਵਾਲੀ
1: ਬੱਚੇ ਹੋ ਗਏ ਫਿਰ ਮੇਨ ਇਵੈਂਟ ਹੈ
0: ਬੱਚੇ ਹੋ ਗਏ ਮੇਨ ਇਵੈਂਟ ਹੈ ਜੀ ਨਹੀਂ ਪਰ ਜਿਵੇਂ ਆਪਾਂ ਵਿਆਹ ਤੋਂ ਪਹਿਲਾਂ ਸਪੋਜ਼ ਕਰੋ ਥੋੜਾ ਵਿਆਹ ਹੋਇਆ ਤੇ ਅਨਫੋਰਚੂਨੇਟਲੀ ਜਲਦੀ ਤੋਂ ਡੈਥ ਹੋਈ ਹੈ ਪੁਰਾਣੀ ਸਹੇਲੀ ਵੀ ਤਾਂ ਉੱਠ ਕੇ ਪਾਰਟਨਰ ਬਣ ਕੇ ਆ ਸਕਦੀ ਹੈ
1: ਵਿਆਹ ਤੋਂ ਬਾਅਦ
0: ਬਿਲਕੁਲ
1: ਹਾਂ ਜਿੱਦਾਂ ਆਪਾਂ ਪਹਿਲਾਂ ਗੱਲ ਕਰ ਰਹੇ ਹਾਂ
0: ਹਾਂਜੀ ਹਾਂਜੀ
1: ਓਕੇ ਫਿਰ ਉਸ ਸਿਨੈਰੀਓ 'ਚ ਫਿਰ ਕੀ
0: ਜੀ ਬਿੱਲ ਦੇ ਵਿੱਚ ਕਲੀਅਰ ਆ ਜਿਵੇਂ ਤੁਹਾਨੂੰ ਦੱਸਿਆ ਜੀ ਬਿੱਲ ਦੇ ਵਿੱਚ ਆਪਣੇ ਕੋਲ ਸਟੋਰੀ ਹੈਗੀ ਆ ਦੈਨ ਇਟ ਵਿਲ ਬੀ ਸੇਫਰ ਸਾਈਡ
1: ਸੋ ਮੈਂ ਇਸ ਕਰਕੇ ਵੀ ਇੱਧਰ ਲੈ ਕੇ ਆ ਰਿਹਾ ਕਿਉਂਕਿ ਆਸਟ੍ਰੇਲੀਆ ਦੇ ਵਿੱਚ ਬਹੁਤ ਕੁਝ ਇਦਾਂ ਦਾ ਚੱਲਦਾ ਵਾ ਐਕਸਟਰਾ ਮੈਰੀਟਲ ਅਫੇਅਰਸ ਦਾ ਕਾਫੀ ਰੌਲਾ ਰੱਪਾ ਪੈਂਦਾ ਸੋ ਇਹ ਚੀਜ਼ਾਂ ਇਸ ਪੱਖ ਤੋਂ ਵੀ ਕੰਪਲੀਕੇਟਿਡ ਕੱਲ ਨੂੰ ਕਿੰਨੀਆਂ ਹੋ ਸਕਦੀਆਂ ਨੇ ਇਹ ਚੀਜ਼ ਅੰਡਰਸਟੈਂਡ ਸ਼ਾਇਦ ਸਰੋਤਿਆਂ ਦੀ ਦਰਸ਼ਕਾਂ ਦੀ ਕਰਨੀ ਬਹੁਤ ਜ਼ਰੂਰੀ ਹੈ
0: ਬਿਲਕੁਲ ਸਹੀ ਗੱਲ ਹੈ ਜੀ ਪਰ ਮੈਂ ਇਹਨੂੰ ਥੋੜ੍ਹਾ ਜਿਹਾ ਆਪਾਂ ਜਿਵੇਂ ਪਹਿਲਾਂ ਟੱਚ ਵੀ ਕੀਤਾ ਸੀ ਮੈਂ ਦੁਬਾਰਾ ਇਸ ਨੂੰ ਕਲੈਰੀਫਾਈ ਕਰ ਦਿੰਦਾ ਵਿਲ ਦਾ ਐਕਸਟਰਾ ਮੈਰੀਟਲ ਅਫੇਅਰ ਨਾਲ ਮੋਟਾ ਮੋਟਾ ਕੋਈ ਲੈਣਾ ਦੇਣਾ ਨਹੀਂ ਹੈਗਾ
1: ਓਕੇ
0: ਸੋ ਇਹ ਕੋਈ ਇਸ ਤਰ੍ਹਾਂ ਦੀ ਕੋਈ ਚੀਜ਼ ਸਾਹਮਣੇ ਆਉਂਦੀ ਹੈ ਉਹਦੇ ਲਈ ਫੈਮਿਲੀ ਲੋ ਐਕਟ ਅਪਲਾਈ ਹੁੰਦਾ ਜੀ
1: ਮਤਲਬ ਇਹ ਆ ਵੀ ਤੁਸੀਂ ਇਧਰੋਂ ਬਚ ਜਾਓਗੇ ਪਰ ਪੰਗਾ ਫਿਰ ਵੀ ਕਿਤੇ ਨਾ ਕਿਤੇ
0: ਉਹ ਤਾਂ ਦੇਖੋ ਜਿਹੜੇ ਤਾਂ ਪ੍ਰੋਟੈਕਸ਼ਨ ਤਾਂ ਸਾਰਿਆਂ ਦੀ ਹੈਗੀ ਹੈ ਜੀ ਉਰੇ
1: ਖੂਹ 'ਚ ਸੁੱਟੀ ਇੱਟ ਫਿਰ ਗਿੱਲੀ ਹੋ ਗਈ ਨੇ ਕਹਿੰਦੇ
0: ਮੈਂ ਜਿਵੇਂ ਤੁਹਾਨੂੰ ਦੱਸਿਆ ਨਾ ਵੀ ਆਪਾਂ ਨੂੰ ਬਿੱਲ ਦੀ ਤੁਸੀਂ ਪੋਜ਼ਿਟਿਵ ਪੋਜ਼ਿਟਿਵ ਗੱਲਾਂ ਕੀਤੀਆਂ ਨੇ ਨੈਗੇਟਿਵ ਵੀ ਤਾਂ ਹੈਗੀ ਹੈ ਲਾਇਬਿਲਟੀ ਵੀ ਤਾਂ ਬਣ ਸਕਦੀ ਹੈ ਨਾ
1: ਜੀ
0: ਕਹਿੰਦਾ ਸਾਡਾ ਬਾਪੂ ਕੀ ਕਿਹਾ ਕਹਿੰਦਾ ਲੋਨ ਕਰਾ ਗਿਆ ਨਾ
1: ਅੱਛਾ ਹੁਣ ਇਹ ਦੱਸੋ ਵੀ ਇਹ ਸਭ ਕੁਛ ਦੇ ਵਿੱਚ ਟਾਈਮ ਕਿੰਨਾ ਕੁ ਲੱਗਦਾ ਮੰਨ ਲਓ ਬੰਦਾ ਪ੍ਰਿਪੇਅਰ ਕਰਕੇ ਲੈ ਆ ਤੁਸੀਂ ਦੱਸਦਾ ਵੀ ਆਹ ਆ ਚੀਜ਼ਾਂ ਘੱਟ ਨੇ ਆ ਹੋਰ ਲੈ ਆ ਤੇ ਉਸ ਤੋਂ ਬਾਅਦ ਟਾਈਮ ਕਿੰਨਾ ਕਿਆ
0: ਇਹ ਡਿਪੈਂਡ ਕਰਦਾ ਜੀ ਬੰਦੇ ਦੇ ਉੱਤੇ ਉਹ ਸਾਨੂੰ ਕਿੰਨੀ ਜਲਦੀ ਇਨਫੋਰਮੇਸ਼ਨ ਪ੍ਰੋਵਾਈਡ ਕਰ ਦਿੰਦਾ ਤਕਰੀਬਨ ਹਫ਼ਤਾ ਤੋਂ 10 ਦਿਨ ਦੇ ਵਿੱਚ ਆਪਾਂ ਤਿਆਰ
1: ਸੋ ਮੰਨ ਲਓ ਇੱਕ ਵਾਰੀ ਇਨਫੋਰਮੇਸ਼ਨ ਉਹਨੇ ਪ੍ਰੋਵਾਈਡ ਕਰਾਤੀ ਤੇ ਉਸ ਤੋਂ ਬਾਅਦ ਮਹੀਨਾ ਕੁ ਬੰਦਾ ਲਾ ਕੇ ਚੱਲੇ
0: ਮਹੀਨਾ ਕੁ ਲਾ ਕੇ ਚੱਲੇ ਕਿਉਂਕਿ ਕਈ ਵਾਰ ਕਈ ਚੀਜ਼ਾਂ ਜਿਵੇਂ ਤੁਸੀਂ ਇੰਡੀਆ ਦੀ ਪ੍ਰੋਪਰਟੀ ਦੀ ਗੱਲ ਕੀਤੀ ਹੈ ਨਾ ਕਿਉਂਕਿ ਜਦ ਬੰਦਾ ਦੇਖੋ ਆਪਾਂ ਗੱਲੀਬਾਤ ਹੀ ਜੋ ਜੀ ਤੁਸੀਂ ਵੀ ਗੱਲਾਂ ਕਰਦੇ ਕਰਦੇ ਮਾੜਾ ਜਿਹਾ ਮਨ ਜਿਹ ਚ ਬਣਾ ਲਿਆ ਹੋਣਾ ਯਾਰ ਕਿਉਂਕਿ ਮੈਂ ਵੀ ਬਣਾ ਦਿੰਦਾ ਆਪਾਂ ਐਂ ਕਰਕੇ ਕਰ ਲਾਂਗੇ ਪਰ ਜਦੋਂ ਕਾਪੀ ਪਨ ਲੈ ਕੇ ਬੈਠੋਗੇ ਨਾ ਚੀਜ਼ਾਂ ਬਦਲੀ ਜਾਣਗੀਆਂ ਬਦਲੀ ਜਾਣਗੀਆਂ ਜਦੋਂ ਉਹਨੂੰ ਹਫ਼ਤੇ ਬਾਅਦ ਦੋ ਦਿਨਾਂ ਬਾਅਦ ਦੁਬਾਰਾ ਪੜੋਗੇ ਸ਼ਾਇਦ ਥੋੜ੍ਹਾ ਯਾਰ ਨਹੀਂ ਯਾਰ ਮੈਂ ਭਰਾ ਨੂੰ ਵੀ ਇਹਨਾਂ ਨੇ ਕੱਲਿਆਂ ਨੇ ਕੱਲੇ ਨੇ ਕੀ ਕਰਨਾ ਭਰਾ ਲਈ ਵੀ ਥੋੜ੍ਹਾ ਜ਼ਿਆਦਾ ਦੇ ਦਈਏ ਸਮਝ ਗਏ ਮੇਰੀ ਗੱਲ ਉਹ ਚੀਜ਼ਾਂ ਬਦਲਦੇ ਰਹਿੰਦੀਆਂ ਨੇ ਐਂਡ ਇਟਸ ਅ ਸੈਂਸਿਟਿਵ ਇਸ਼ੂ
1: ਤੇ ਫਿਰ ਕੁਛ ਇਦਾਂ ਦਾ ਨਹੀਂ ਹੈਗਾ ਵੀ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਵੀ ਬੇਸਿਕ ਜਿਹਾ ਆਪਣਾ ਬੰਦਾ ਆਪਣੇ ਆਪ ਨੂੰ ਪਹਿਲਾਂ ਸਿਕਿਓਰ ਕਰ ਲਏ ਆਪਣੀ ਜਾਇਦਾਦ ਸਿਕਿਓਰ ਕਰ ਲਏ ਉਸ ਤੋਂ ਬਾਅਦ ਤਸੱਲੀ ਨਾਲ ਸੋਚੀ ਜਾਵੇ
0: ਬਿਲਕੁਲ ਸਹੀ ਗੱਲ ਹੈ ਜੀ ਪਰ ਜਦੋਂ ਆਪਾਂ ਕਰਨ ਲੱਗਦੇ ਹਾਂ ਜਦ ਆਪਾਂ ਨੂੰ ਕਹਿੰਦੇ ਵਕੀਲ ਨੂੰ ਪੈਸੇ ਦਿੱਤੇ ਹੀ ਨੇ ਪੁੱਛਿਆ ਗੱਲਬਾਤ ਕੀਤੀ ਹੋਈ ਹੈ ਹੁਣ ਬਾਰ ਬਾਰ ਥੋੜ੍ਹੀ ਆਵਾਂਗੇ ਇਹਨਾਂ ਕੋਲ ਤਾਂ ਫਿਰ ਮੈਂ ਅੱਜ ਹੀ ਚੰਗੀ ਤਰ੍ਹਾਂ ਹੀ ਕਰ ਲਾ ਮੈਂ 10 ਸਾਲ ਤੋਂ ਸੁੱਤਾ ਮੈਂ ਕੁਛ ਸੋਚਿਆ ਨਹੀਂ ਤੇ ਹੁਣ ਤਾਂ ਫਿਰ ਮੈਨੂੰ ਇਹ ਨਾ ਵੀ ਅਗਲੇ 100 ਸਾਲ ਤੱਕ ਦੀ ਮੈਂ ਕਵਰ ਕਰ ਲਾ ਵੀ ਜੇ ਮੈਂ 60 ਸਾਲ ਦਾ ਮਰ ਗਿਆ ਤਾਂ ਵੀ ਕੀ ਹੋਣਾ 90 ਸਾਲ ਦਾ ਹੋਇਆ ਤਾਂ ਸਮਝ ਗਏ ਮੇਰੀ ਗੱਲ ਫਿਰ ਬੰਦੇ ਨੂੰ ਸਾਰੀਆਂ ਚੀਜ਼ਾਂ ਐਡ ਕਰਨੀਆਂ ਹੁੰਦੀਆਂ ਨੇ
1: ਕੀ ਐਡ ਆਨ ਤੇ ਬਾਬਾ ਪੈਸੇ ਲੱਗ ਜਾਂਦੇ ਆ ਅਪਡੇਟ ਕਰਨ ਦੇ
0: ਡਿਪੈਂਡ ਕਰਦਾ ਜੀ ਕੋਈ ਇਹੋ ਜਿਹੀ
1: ਗੱਲ ਹਰ ਇੱਕ ਚੀਜ਼ ਤੇ ਡਿਪੈਂਡ ਨਹੀਂ ਕਰਦਾ
0: ਹੁਣ ਦੇਖੋ
1: ਇਹ ਪੱਲੇ ਪਾਇਓ ਲੱਗ ਹੋ ਜਾ
0: ਐਕਚੁਅਲੀ ਇਸ ਚੀਜ਼ ਦੇ ਲਈ ਸਾਨੂੰ ਬੜਾ ਕਿਹਾ ਜਾਂਦਾ ਤੇ ਤੁਸੀਂ ਥੋੜਾ ਵੈਲਿਡ ਪੁਆਇੰਟ ਹੈ ਰਣਜੋਤ ਸਾਹਿਬ ਪਰ ਇੱਕ ਚੀਜ਼ ਇਹ ਹੈ ਨਾ ਜੀ ਜਿਵੇਂ ਹੁਣ ਆਪਾਂ ਇੱਕ ਚੀਜ਼ ਤਾਂ ਤੁਸੀਂ ਮੰਨ ਰਹੇ ਹੋ ਵੀ ਹਨਾ ਵੀ ਆਪਾਂ ਕੋਲ 'ਚ ਦੁੱਧ ਲੈਣ ਜਾਵਾਂਗੇ ਤਾਂ ਉਹਨੂੰ ਉਹਦੀ ਇੱਕ ਦੁੱਧ ਦੀਆਂ 50 ਵਰਾਇਟੀਆਂ ਪੀਆਂ ਨੇ ਤੇ ਹਰ ਇੱਕ ਦਾ ਰੇਟ ਅੱਡ
1: ਨੇ ਬਿਲਕੁਲ ਬਿਲਕੁਲ
0: ਤੇ ਵਿਲ ਦੇ ਲਈ ਆਪਾਂ ਇੱਕ ਰੇਟ ਕਿਵੇਂ ਦੇ ਸਕਦੇ ਹਾਂ ਹੁਣ ਫਿਰ ਉਹੀ ਗੱਲ ਆ ਵੀ ਜੇ ਹੁਣ 2-4 ਲੈਣਾ ਚੇਂਜ ਬਿੱਲ ਇੱਕ ਪ੍ਰੋਸੈਸ ਆ ਜੀ ਇਟ ਇਜ਼ ਅ ਪ੍ਰੋਸੈਸ ਹਨਾ ਬਿੱਲ ਨੂੰ ਚੇਂਜ ਕਰਨਾ ਵੀ ਇੱਕ ਪ੍ਰੋਸੈਸ ਹੈ ਸਾਡੀ ਜਿਹੜੀ ਜਿਵੇਂ ਹੁਣ ਮੈਂ ਤੁਹਾਨੂੰ ਦੱਸਿਆ ਵੀ ਅਸੀਂ ਤੇ ਲਿੱਕ ਦੀ ਨਹੀਂ ਬਣਾਉਂਦੇ, ਅਸੀਂ ਹਸਬੈਂਡ ਵਾਈਫ ਦੋਨਾਂ ਨੂੰ ਹੀ ਲੈ ਕੇ ਚੱਲਦੇ ਹਾਂ,
1: ਪਰਿਵਾਰ ਨੂੰ ਲੈ ਕੇ ਚੱਲਦੇ ਹੋ ਤੁਸੀਂ,
0: ਹਨਾ, ਕਿਉਂਕਿ ਇਹ ਚੀਜ਼ ਆਉਣੀ ਆ ਸਾਡੇ ਸਾਹਮਣੇ, ਇਹ ਚੀਜ਼ ਸਾਡੇ ਸਾਹਮਣੇ ਆਉਣੀ ਆ।
1: ਅੱਛਾ, ਹੁਣ ਤੁਹਾਡੀਆਂ ਸਾਰੀਆਂ ਜਿਹੜੀਆਂ ਗੱਲਾਂ ਬਾਤਾਂ ਆਪਾਂ ਕੀਤੀਆਂ ਨੇ ਪਿਛਲੇ ਇਸ ਅੱਧੇ ਪੌਣੇ ਘੰਟੇ 'ਚ, ਮੈਂ ਉਹਨੂੰ ਜੇ ਮੈਂ ਉਹ ਸਭ ਕੁਛ ਨੂੰ ਜੇ ਮੈਂ ਸੌਖੇ ਤਰੀਕੇ ਨਾਲ ਸਮਅਪ ਕਰਾਂ, ਜੇ ਉਹ 'ਚ ਕੋਈ ਗਲਤੀ ਰਹਿ ਜੂਗੀ ਤਾਂ ਤੁਸੀਂ ਫਿਰ ਐਡ ਔਨ ਕਰ ਦਿਓ। ਮੈਨੂੰ ਇੱਦਾਂ ਲੱਗ ਰਿਹਾ ਵੀ ਹੁਣ ਸਾਨੂੰ ਪਤਾ ਲੱਗ ਗਿਆ, ਇਹ ਪਤਾ ਲੱਗ ਗਿਆ ਵੀ ਬਿੱਲ ਕਿੰਨੀ ਕੁ ਜ਼ਰੂਰੀ ਆ, ਕਿਉਂ ਜ਼ਰੂਰੀ ਆ, ਅਤੇ ਕੀ ਉਹਦੇ ਕੰਪਲੀਕੇਸ਼ਨਸ ਹੋ ਸਕਦੇ ਨੇ, ਪ੍ਰੋ ਕੌਨ, ਇਹ ਸਾਰੇ ਆਪਾਂ ਸਮਝ ਲਏ ਤੁਹਾਡੇ ਕੋਲੋਂ। ਅਤੇ ਹੁਣ ਜਿਹੜੇ ਬੰਦੇ ਨੇ ਮਨ ਬਣਾਇਆ ਵਾ, ਉਹ ਪਹਿਲਾਂ ਉੱਠਦਾ ਬਹਿੰਦਾ ਜਦੋਂ ਵੀ ਕਿਤੇ ਟਾਈਮ ਲੱਗਦਾ ਵਾ, ਰਾਤ ਨੂੰ ਸੌਣ ਲੱਗਿਆ, ਉਹ ਸੋਚ ਸੋਚ ਕੇ ਅਤੇ ਪੁਆਇੰਟ ਆਪਣੇ ਕੋਲ ਨੋਟ ਕਰੀ ਜਾਵੇ, ਭਾਵੇਂ ਫੋਨ 'ਤੇ ਕਰੀ ਜਾਵੇ, ਭਾਵੇਂ ਆਪਣੇ ਡਾਇਰੀ 'ਚ ਕਰੀ ਜਾਵੇ, ਕਿਉਂਕਿ ਆਪਾਂ ਸਾਰੇ ਇੰਨੇ ਕੁ ਉਲਝੇ ਹਾਂ ਵੀ ਇੱਕਦਮ ਤੁਹਾਨੂੰ ਸਾਰਾ ਕੁਛ ਚੇਤੇ ਨਹੀਂ ਆਉਣਾ। ਵਹੁਟੀ ਨੂੰ ਕਹੋ ਵੀ ਉਹ ਤੁਹਾਨੂੰ ਚੇਤੇ ਕਰਾਈ ਜਾਵੇ, ਉਹ ਆਪਣੇ ਨੋਟ ਕਰੀ ਜਾਵੇ, ਤੁਸੀਂ ਆਪਣੇ ਕਰੀ ਜਾਓ, ਅਤੇ ਬਾਏ ਦਾ ਟਾਈਮ ਤੁਹਾਡਾ ਮੈਨੂੰ ਲੱਗਦਾ ਕੋਈ ਹਫ਼ਤਾ ਕੁ ਲੱਗੂਗਾ, ਜਦੋਂ ਤੁਹਾਡੀ ਤਸੱਲੀ ਹੋ ਜੂਗੀ ਵੀ ਹੁਣ ਸਾਰਾ ਕੁਛ ਮੈਂ ਲਿਖ ਲਿਆ, ਅਤੇ ਫਿਰ ਉਹ ਤੁਹਾਡੇ ਕੋਲ ਆ ਜੇ।
0: ਬਿਲਕੁਲ ਜੀ,
1: ਇਹ ਠੀਕ ਹੈ, ਮੈਂ ਠੀਕ ਕਹਿ ਰਿਹਾ?
0: ਹਾਂਜੀ, ਇਹਦੇ 'ਚ ਐਡ ਕਰ ਦਿਓ, ਸਾਡੇ ਕੋਲ ਆਉਣ ਤੋਂ ਪਹਿਲਾਂ ਸਾਨੂੰ ਮੇਲ ਕਰ ਦੇ, ਜਿਹੜੀ ਚੀਜ਼ ਤੁਸੀਂ ਲਿਖੀ ਹੈ, ਤੁਸੀਂ ਵਧੀਆ ਪੁਆਇੰਟ ਦੱਸਿਆ ਦਰਸ਼ਕਾਂ ਸਰੋਤਿਆਂ ਲਈ, ਉਹਨੂੰ ਲਿਖਣ ਤੋਂ ਬਾਅਦ ਸਾਨੂੰ ਈਮੇਲ ਕਰ ਦੇਵੇ, ਕਿਉਂਕਿ ਜੇ ਤੁਸੀਂ ਸਾਡੇ ਕੋਲ ਆਓਗੇ ਤੇ ਅਸੀਂ ਬਲੈਂਕ ਆ ਤਾਂ ਕਈ ਵਾਰ ਸਾਡੇ ਕੋਲ ਵੀ ਦੱਸਣ ਨੂੰ ਕੁਛ ਨਹੀਂ ਹੁੰਦਾ, ਕਿਉਂਕਿ ਬੜੇ ਤਰ੍ਹਾਂ ਦੇ ਕੁਐਸਚਨ ਹੋ ਜਾਂਦੇ ਨੇ। ਜਿਵੇਂ ਤੁਹਾਨੂੰ ਦੱਸਿਆ ਵੀ ਸਾਡੇ ਲਈ ਇਹ ਵੀ ਜ਼ਰੂਰੀ ਹੋ ਜਾਂਦਾ ਕਿ ਹਸਬੈਂਡ ਅਤੇ ਵਾਈਫ ਨੂੰ ਇੰਡੀਪੈਂਡੈਂਟ ਲੀਗਲ ਐਡਵਾਈਸ ਮਿਲੇ, ਇਹ ਵੀ ਬਹੁਤ ਜ਼ਰੂਰੀ ਹੈ। ਉਸ ਤੋਂ ਬਾਅਦ ਇਹ ਵੀ ਹੁੰਦਾ ਹੈ ਵੀ ਕੁਛ ਕੁ ਚੀਜ਼ਾਂ ਜਿਵੇਂ ਦੱਸਿਆ ਹਸਬੈਂਡ ਹੈ ਤਾਂ ਰਾਈਟ ਕਿ ਮੈਂ ਨਹੀਂ ਦੱਸਣੀ ਚਾਹੁੰਦਾ ਵਾਈਫ ਨੂੰ, ਵਿਲਸ ਦੇ ਵਿੱਚ ਕੋਈ ਲੋਅ ਲਾਗੂ ਨਹੀਂ ਹੁੰਦਾ ਇਸ ਤਰ੍ਹਾਂ ਦਾ ਕਿ ਡਿਸਕਲੋਜ਼ ਕਰਨੀ ਪੈਣੀ ਆ, ਫੈਮਿਲੀ ਲਾਅ ਐਕਟ ਦੇ ਵਿੱਚ ਲਾਗੂ ਹੁੰਦਾ।
1: ਜਾਂ ਕਈਆਂ ਚੀਜ਼ਾਂ 'ਚ ਮੈਂ ਵੇ ਨਾ ਡਿਸਪਿਊਟ ਵੀ ਆ ਜਾਂਦਾ, ਜਿੱਦਾਂ ਕਮਿਊਨਿਟੀ 'ਚ ਕਈ ਇੱਕ ਕੇਸ ਇੱਦਾਂ ਦੇ ਵੀ ਚੱਲ ਰਹੇ ਨੇ। ਹੁਣ ਆਪਣਾ ਪਿਛਲਾ ਜਿਹੜਾ ਸੈਟਅਪ ਆ ਉਹ 'ਚ ਹੈਗਾ ਵਾ ਵੀ ਕੁੜੀ ਨੂੰ ਨਹੀਂ ਦਿੱਤਾ ਜਾਂਦਾ ਹਿੱਸਾ ਜ਼ਮੀਨ ਦਾ ਇਹਦਾ 'ਚੋਂ। ਹੁਣ ਇੱਥੇ ਮੈਂ ਵੇਖਣਾ ਵਾ ਵੀ ਜ਼ਿਆਦਾਤਰ ਪਰਿਵਾਰ ਜਿਹੜੇ ਨੇ ਉਹ 50-50 ਡਿਵਾਈਡ ਕਰ ਰਹੇ ਨੇ, ਉਹ ਕੁੜੀ ਮੁੰਡੇ 'ਚ ਕੋਈ ਫਰਕ ਬਹੁਤਾ ਨਹੀਂ ਕਰ ਰਹੇ, ਪਰ ਕਈਆਂ ਦੇ ਵਿੱਚ ਮੈਂ ਵੇਖਦਾ ਵਾਂ ਵੀ ਦੋਵਾਂ ਜੀਆਂ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਵੱਖਰੇਵਾਂ ਆ। ਨਾ ਮੰਨ ਲਓ ਘਰ ਵਾਲਾ ਕਹਿੰਦਾ ਵਾ ਵੀ ਕੁੜੀ ਨੂੰ ਮੈਂ 25% ਦੇ ਦਿੰਦਾ, ਉਹ ਇਹ ਸੋਚਦਾ ਵੀ ਉੱਦਾਂ ਤਾਂ ਇਹਦਾ ਕੁਛ ਵੀ ਨਹੀਂ ਬਣਦਾ ਜੇ ਮੈਂ ਪਿਛਲੇ ਮਤਲਬ ਉਹ 'ਚ ਚੱਲ ਜਾਂ
0: ਕਲਚਰਲੀ,
1: ਹੈ ਨਾ, ਸਾਡੇ ਜੋ ਇੰਡੀਆ ਦੇ ਹਿਸਾਬ ਨਾਲ, ਅਤੇ ਮੈਂ ਤਾਂ ਫਿਰ ਵੀ 25 ਦੇ ਰਿਹਾ, ਅਤੇ ਕਈ ਵਾਰੀ ਵੋਟੀ ਇਸ ਚੀਜ਼ ਉੱਤੇ ਸਿੰਘ ਪਸਾ ਲੈਂਦੀ ਵੀ ਨਹੀਂ ਇੱਦਾਂ ਕਿਉਂ 50-50। ਸੋ ਇੱਦਾਂ ਦੇ ਕਈ ਕੰਪਲੀਕੇਸ਼ਨਸ ਹੁੰਦੀਆਂ ਵੀ ਨੇ। ਹਾਂ, ਕੁੜੀ ਆਪ ਵੀ ਕਹਿ ਸਕਦੀ ਆ, ਮੁੰਡਾ ਕਹਿ ਸਕਦਾ, ਸੋ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਹੋ ਸਕਦਾ। ਅਤੇ ਇਸ ਸਭ ਕੁਛ ਨੂੰ ਜਿਹੜਾ ਉਹ ਫਿਰ ਪਹਿਲਾਂ ਘਰੇ ਹੀ ਸੌਰਟ ਕਰਕੇ ਅਤੇ ਫਿਰ ਉਹ ਹੁਣ ਉਹਨਾਂ ਵਿੱਚ ਇੱਕ ਹੋਰ ਕੇਸ ਸ਼ੁਰੂ ਹੋ ਜਾਏ।
0: ਬਾਕੀ ਬੱਚਿਆਂ ਦੀ ਤਾਂ ਫਿਰ ਵੀ ਚਲੋ ਕਿਤੇ ਨਾ ਕਿਤੇ ਹਸਬੈਂਡ ਵਾਈਫ ਸਹਿਮਤੀ ਬਣ ਜੂ। ਮੋਸਟਲੀ ਜਿਵੇਂ ਹੁਣ ਆਪਣੇ ਹੋ ਗਏ ਤੇ ਕਈਆਂ ਦੇ ਪੇਰੈਂਟਸ ਨਾਲ ਰਹਿੰਦੇ ਨੇ ਜੀ, ਉਰੇ ਮਦਰ ਨਾਲ ਰਹਿ ਰਹੀ ਹੈ, ਫਾਦਰ ਰਹਿ ਰਹੇ ਜਾਂ ਦੋਨੇ ਨਾਲ ਰਹਿ ਰਹੇ ਨੇ, ਤੇ ਮੈਂ ਚਾਹੁੰਦਾ ਤੁਸੀਂ ਚਾਹੁੰਦੇ ਹੋ ਕਿ ਮੈਂ ਉਹਨਾਂ ਨੂੰ ਵੀ ਪ੍ਰੋਵਾਈਡ ਕਰਾਂ, ਉਹਦੇ ਨੀ ਸਹਿਮਤੀ ਬਣਦੀ?
1: ਹਾਂ, ਵੋਟੀ ਦੀ ਨੀ ਬਣੂਗੀ, ਇਹਨਾਂ ਨੂੰ ਕਿਉਂ?
0: ਤਾਂ ਉਹ ਵੀ ਇੱਕ ਵੱਡਾ ਰੀਜ਼ਨ ਹੈ, ਸਹਿਮਤੀ ਬਣਾਉਣ ਦੀ ਲੋੜ ਨਹੀਂ ਤੁਹਾਨੂੰ ਵਿਲੇ ਦੇ ਵਿੱਚ, ਆਪਣੀ ਵਿਲ ਦੇ ਵਿੱਚ ਤੁਹਾਨੂੰ ਸਹਿਮਤੀ ਬਣਾਉਣ ਦੀ ਲੋੜ ਨਹੀਂ।
1: ਸੋ ਤੁਸੀਂ ਆਪਣੇ ਪੱਧਰ ਦੇ ਉੱਤੇ ਜਾ ਕੇ ਆਪਣਾ ਕੰਮ ਕਰ ਸਕਦੇ
0: ਹੋ, ਤੁਹਾਡੀ ਵਿਲ ਆ ਜੀ,
1: ਕਿਉਂਕਿ ਅੱਛਾ ਉਹ ਜ਼ਰੂਰੀ ਨਹੀਂ ਆ
0: ਵੀ ਲਿਖ ਦਿੱਤੀ ਤਾਂ ਫਿਰ ਆਪਣੀ ਸਟੋਰੀ ਆ ਨਾ ਜੀ ਉਹ ਤਾਂ।
1: ਹਾਂ, ਸੋ ਜ਼ਰੂਰੀ ਵੀ ਨਹੀਂ ਆ ਵੀ ਉਹ ਕਿਸੇ ਨੂੰ ਪਤਾ ਲੱਗਣਾ, ਕਿਸੇ ਨੇ ਸ਼ੇਅਰ ਕਰਨੀ ਆ ਕਿਸੇ ਦੇ ਨਾਲ, ਉਹ ਜਦੋਂ ਤੁਸੀਂ ਮਤਲਬ ਚੱਲ ਗਏ
0: ਹੋ ਗਈ ਬਸ ਵੀ ਜਦੋਂ ਚੱਲ ਗਏ ਉਸ ਤੋਂ ਬਾਅਦ
1: ਆਰਆਈਪੀ ਹੋ ਗਿਆ, ਜਦੋਂ ਉਦੋਂ ਤੁਹਾਡੀ ਨਿਕਲ ਕੇ ਸਾਹਮਣੇ ਆਉਣੀ।
0: ਸੋ
1: ਮੇਰੇ ਪੁੱਛਣ ਦਾ ਮਤਲਬ ਇਹ ਹੀ ਕਿ ਕੀ ਉਹ ਸਾਰਾ ਕੁਛ ਬਿਲਕੁਲ ਜਿਹੜਾ ਵਾ ਉਹ ਕੌਨਫੀਡੈਂਸ਼ੀਅਲ ਆ, ਮਤਲਬ ਜੋ ਤੁਸੀਂ ਕਰ ਰਹੇ ਹੋ ਉਹ ਤੁਹਾਡੇ ਜਾਣ ਤੋਂ ਪਹਿਲਾਂ ਤੱਕ ਜੇ ਤੁਸੀਂ ਚਾਹੋ ਤਾਂ ਕਿਸੇ ਨੂੰ ਵੀ ਕੁਛ ਪਤਾ ਨਹੀਂ ਆ ਉਹਦੇ ਬਾਰੇ,
0: ਬਿਲਕੁਲ ਕੌਨਫੀਡੈਂਸ਼ੀਅਲ ਹੈ ਜੀ। ਬਟ ਬੈਟਰ ਹੈ ਜੀ, ਦੇਖੋ ਐਗਜ਼ੀਕਿਊਟਰ ਸ਼ੁੱਡ ਨੋ, ਜਿਹੜਾ ਐਗਜ਼ੀਕਿਊਟਰ ਤੁਸੀਂ ਬਣਾਉਣਾ ਚਾਹੁੰਦੇ
1: ਹੋ ਉਹ ਤਾਂ ਪਰਿਵਾਰ ਤੋਂ ਬਾਹਰੋਂ ਹੀ ਹੈ ਐਨੀਵੇ।
0: ਨਹੀਂ, ਪਰਿਵਾਰ ਦਾ ਮੈਂਬਰ ਵੀ,
1: ਅੱਛਾ ਮੈਂਬਰ ਵੀ ਹੋ ਸਕਦਾ,
0: ਨੂੰ ਵੀ ਬਣਾ ਸਕਦੇ ਹੋ,
1: ਪਰ ਉਹ ਵਿਲ ਦਾ ਹਿੱਸਾ ਨਹੀਂ ਹੋਣਾ ਚਾਹੀਦਾ।
0: ਨਹੀਂ, ਐਗਜ਼ੀਕਿਊਟਰ ਹੋ ਸਕਦਾ,
1: ਓਕੇ,
0: ਵਿਟਨੈਸ ਨਹੀਂ ਹੋ ਸਕਦੇ।
1: ਅੱਛਾ, ਵਿਟਨੈਸ ਨਹੀਂ ਹੋ ਸਕਦੇ, ਓਕੇ, ਠੀਕ ਠੀਕ।
0: ਹੋ ਸਕਦਾ ਤੁਸੀਂ ਜਿਵੇਂ ਕਹੋ ਵੀ ਤੁਸੀਂ, ਮੈਂ ਆਪਣੇ ਭਤੀਜੇ ਨੂੰ ਬਣਾ ਦੇਣਾ ਕਿਉਂਕਿ ਉਹ ਸਾਰਾ ਕੁਝ ਕਰੂਗਾ, ਸਾਂਭੂਗਾ, ਕਰੂਗਾ, ਤੇ ਮੈਂ ਚਾਹੁੰਦਾ 2% 5% ਉਹ ਵੀ ਲੈ ਲੇ।
1: ਗੁੱਡ। ਅੱਛਾ, ਕੋਈ ਹੋਰ ਆਪਾਂ ਇੰਪੋਰਟੈਂਟ ਕੁਝ ਮਿਸ ਤੇ ਨਹੀਂ ਕਰ ਰਹੇ ਅੱਜ?
0: ਵਿਲ ਦੇ ਵਿੱਚ ਬਸ ਇਹੀ ਹੈ ਜੀ ਕਿ ਇਹ ਇੱਕ ਆਈ ਨੋ ਇਟਸ ਲਾਈਕ ਅ ਟੈਬੂ ਸਬਜੈਕਟ, ਬਹੁਤੇ ਲੋਕ ਮਤਲਬ ਕਿ ਇਹਦੇ ਬਾਰੇ ਗੱਲ ਨਹੀਂ ਕਰਨਾ ਚਾਹੁੰਦੇ, ਬਟ ਆਪਾਂ ਨੂੰ ਉਰੇ ਦਾ ਕਲਚਰ, ਉਰੇ ਦਾ ਸਿਸਟਮ ਸਮਝਣਾ ਪਊਗਾ, ਠੀਕ ਹੈ ਜੀ। ਜੇ ਤਾਂ ਆਪਣੀ ਸਿੰਪਲ ਹੈ, ਮਤਲਬ ਕਿ ਫਿਰ ਵੀ ਜਿਵੇਂ ਤੁਸੀਂ ਪਹਿਲਾਂ ਗੱਲ ਕੀਤਾ, ਜਿਹੜੀ ਗੌਰਮੈਂਟ ਕੋਲ ਚੱਲ ਜਾਂਦੀ, ਐਡਮਿਨਿਸਟ੍ਰੇਟਰ ਸਟੇਟ ਟਰੱਸਟੀਜ਼ ਕਹਿੰਦੇ ਨੇ ਜਿਹੜੇ ਉਹਨੂੰ ਟੇਕ ਓਵਰ ਕਰ ਲੈਂਦੇ ਨੇ, ਅਨਫੋਰਚੁਨੇਟਲੀ ਤੁਹਾਨੂੰ ਕੁਛ ਹੋ ਗਿਆ ਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਜਿਹੜੇ ਬੱਚੇ ਨੇ ਉਹ ਤੁਹਾਡੇ ਭਰਾ ਕੋਲ ਰਹਿਣ ਤੇ ਉਰੇ ਰਹਿੰਦਾ ਜਾਂ ਤੁਹਾਡੇ ਭਤੀਜੇ ਕੋਲ ਰਹਿਣ ਜਿਹੜਾ ਉਰੇ ਰਹਿ ਰਿਹਾ, ਤਾਂ ਤੁਹਾਨੂੰ ਉਹ ਚੀਜ਼ਾਂ ਵਿਹਲੇ ਵਿੱਚ ਲਿਖ ਕੇ ਆਪਣੇ ਜਿਹੜੇ ਪਰਿਵਾਰ ਨੂੰ ਉਹ ਜਿਹੜੀਆਂ ਆਉਣ ਵਾਲੇ ਟਾਈਮ 'ਚ ਕੋਰਟ ਕੇਸ ਜਿਹੜੀਆਂ ਹੋਰ ਦੁੱਖ ਤਕਲੀਫਾਂ ਪਰੇਸ਼ਾਨੀਆਂ ਤੋਂ ਬਚਾ ਸਕਦੇ ਹੋ ਤੁਸੀਂ। ਇੱਕ ਛੋਟਾ ਜਿਹਾ ਸਟੈਪ ਆ, ਸਿੰਪਲ ਜਿਹੀ ਵਿੱਲ ਬਣਾ ਰੱਖਣ ਨਾਲ ਕੋਈ ਨੁਕਸਾਨ ਨਹੀਂ ਹੈਗਾ, ਫਾਇਦਾ ਹੀ ਹੋਊਗਾ ਇਸ ਚੀਜ਼ ਦਾ।
1: ਅੱਛਾ, ਇੱਕ ਚੀਜ਼ ਮੈਂ ਸ਼ਾਇਦ ਕਨਵਰਸੇਸ਼ਨ 'ਚੋਂ ਮੈਂ ਮਿਸ ਕਰ ਗਿਆ, ਜਾਂ ਮੈਂ ਉਹਨੂੰ ਕਹਿ ਲਓ ਵੀ ਮੈਂ ਅੰਡਰਲਾਈਨ ਦੁਬਾਰਾ ਕਰਨਾ ਚਾਹੁੰਦਾ ਵੀ ਜਿਹੜੀ ਸੁਪਰ ਐਨੂਏਸ਼ਨ ਹੈ ਉਹਨੂੰ ਜ਼ਰੂਰ ਵਿੱਚ ਰੱਖਣ,
0: 100% ਜੀ, ਇਹ ਤਾਂ ਪਾਰਟ ਹੁੰਦਾ
1: ਕਿਉਂਕਿ ਉਹ ਮੋਟਾ ਵੱਡਾ ਖਰਚਾ ਵਾ, ਉਹ ਵੱਡਾ ਐਸੈਟ ਹੈ
0: ਕਿਹਦੀ ਕਿੰਨੀ ਹੈ ਜੀ। ਬਟ ਐਟ ਦੀ ਐਂਡ ਆਫ ਦੀ ਡੇ ਇਹੀ ਸਾਡਾ ਕੰਮ ਹੈ ਜੀ ਕਿ ਜਿਹੜੀਆਂ ਕਾਮਨ ਚੀਜ਼ਾਂ ਨੇ ਕਿ ਜੇ ਤੁਸੀਂ ਭੁੱਲ ਵੀ ਗਏ ਸਾਡਾ ਯਾਦ ਕਰਾਉਣਾ।
1: ਐਗਜੈਕਟਲੀ। ਸੋ ਜੇ ਕੁਛ
0: ਦੱਸਿਆ ਵੀ ਸਾਡੇ ਲਈ ਇਹ ਦੱਸਣਾ ਬੜਾ ਔਖਾ ਹੁੰਦਾ, ਅਸੀਂ ਇਸ ਚੀਜ਼ ਸਲਾਹ ਨਹੀਂ ਦੇ ਸਕਦੇ ਵੀ ਤੁਸੀਂ ਆਪਣੀ ਪ੍ਰੋਪਰਟੀ ਕਿਹਨੂੰ ਕਿਵੇਂ ਡਿਵਾਈਡ ਕਰੋ, ਇਹ ਜ਼ਰੂਰ ਦੱਸਦੇ ਵੀ ਜੇ ਤੁਸੀਂ ਨਹੀਂ ਕਰੋਗੇ ਤਾਂ ਲਾਅ ਦੇ ਹਿਸਾਬ ਨਾਲ ਕਿਹਨੂੰ ਕਿੰਨੀ ਮਿਲਣੀ ਚਾਹੀਦੀ ਆ। ਉਦੋਂ ਇਲਾਵਾ ਐਸਟ ਪੂਲ ਤਾਂ ਯਾਦ ਕਰਾਉਣਾ, ਜਿਵੇਂ ਤੁਸੀਂ ਦੱਸਿਆ ਸੀਗਾ ਫਿਰ ਵੀ ਕਿੰਨਾ ਟਾਈਮ ਲੱਗ ਜਾਂਦਾ, ਹਫ਼ਤੇ ਤੋਂ ਲੈ ਕੇ ਇੱਕ ਮਹੀਨਾ ਡੇਢ ਮਹੀਨਾ ਵੀ ਲੱਗ ਜਾਂਦਾ
1: ਇਹਨਾਂ ਚੀਜ਼ਾਂ ਦੇ,
0: ਇਹਨਾਂ ਚੀਜ਼ਾਂ ਨੂੰ ਇਕੱਠਾ ਕਰਦੇ ਕਰਦੇ, ਕਿਉਂਕਿ ਮੋਸਟਲੀ ਜਿਹੜੇ ਬੰਦੇ ਜਿੰਨੇ ਦੀ ਜੇ ਆਪਾਂ ਗੱਲ ਕਰੀਏ ਆਪਾਂ ਆਮ ਨੋਰਮਲ ਪਰਿਵਾਰ ਵਾਲੇ ਬੰਦੇ ਹਾਂ ਤਾਂ ਆਪਣੀਆਂ ਗਿਣਤੀ ਦੀਆਂ 8-10 ਚੀਜ਼ਾਂ ਹੀ ਹੁੰਦੀਆਂ ਨੇ, ਕੋਈ ਜ਼ਿਆਦਾ ਕੰਪਲੀਕੇਸ਼ਨ ਆਪਣੇ ਬੰਦੇ ਦੀ ਨਹੀਂ ਹੁੰਦੀ
1: ਹਾਲੇ ਤੱਕ ਉਹਨਾਂ ਜ਼ਿਆਦਾ ਨਹੀਂ ਆ। ਹਾਂ
0: ਜੀ, ਹਾਂਜੀ।
1: ਸੋ ਤੁਸੀਂ ਸੋਚ ਸਕਦੇ ਹੋ ਵੀ ਜਿਹੜਾ ਕੋਈ ਹੈਗਾ ਹੈ ਪਲਾਟ ਉਹਦਾ ਉਦਾਂ ਹੀ ਰੇਟ ਹੁਣ ਠੀਕ ਠਾਕ ਜਿਹਾ ਹੋ ਗਿਆ, ਉਹ ਲਿਖ ਵੀ ਦਓਗੇ ਤਾਂ ਕੋਈ ਗੱਲ ਨਹੀਂ, ਕੱਲ ਨੂੰ ਵੱਧ ਗਿਆ ਫਿਰ ਲਿਖਣਾ ਔਖਾ ਹੋ ਜਾਣਾ। ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ, ਤੇ ਬਿਲਕੁਲ ਦੋਸਤੋ ਆਪਾਂ ਫਿਰ ਦੁਬਾਰਾ ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਇੱਕ ਨਵਾਂ ਵਿਸ਼ਾ ਲੈ ਕੇ ਤੁਹਾਡੇ ਲਈ ਹਾਜ਼ਰੀ ਲਵਾਵਾਂਗੇ। ਆਸ ਕਰਦੇ ਹਾਂ ਕਿ ਅੱਜ ਦੀ ਇਹ ਜਾਣਕਾਰੀ ਤੁਹਾਡੇ ਲਈ ਲਾਹੇਵੰਦ ਰਹੀ ਹੋਏਗੀ, ਅਤੇ ਤੁਹਾਡਾ ਕੋਈ ਵੀ ਕਿਸੇ ਵੀ ਕਿਸਮ ਦਾ ਕੋਈ ਸਵਾਲ ਹੋਵੇ, ਫੀਡਬੈਕ ਹੋਵੇ ਇਸੇ ਵਿਸ਼ੇ 'ਤੇ ਹੋਵੇ, ਜਾਂ ਕੋਈ ਹੋਰ ਵੀ ਕਾਨੂੰਨੀ ਕੋਈ ਸਲਾਹ ਮਸ਼ਵਰਾ, ਅਤੇ ਉਹ ਤੁਸੀਂ ਸਾਨੂੰ ਅੱਗੋਂ ਪਿੱਛੋਂ ਕਦੀ ਵੀ ਈਮੇਲ ਕਰ ਸਕਦੇ ਹੋ ਤਾਂ ਕਿ ਆਪਾਂ ਅਗਲੇ ਪ੍ਰੋਗਰਾਮਾਂ ਦੇ ਵਿੱਚ ਉਹ ਸ਼ਾਮਿਲ ਕਰ ਸਕੀਏ। ਇਹ ਸਨ ਸਾਡੇ ਨਾਲ ਅਜੇ ਬਾਂਸਲ ਜੀ, ਬਾਂਸਲ ਲੋਇਰਸ ਤੋਂ। ਹੁਣ ਲੈਂਦੇ ਹਾਂ ਤੁਹਾਡੇ ਕੋਲੋਂ ਇਜਾਜ਼ਤ, ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ 'ਚ ਰਹੋ, ਤੰਦਰੁਸਤ ਰਹੋ, ਅਤੇ ਆਪਣੇ ਕਾਨੂੰਨੀ ਅਧਿਕਾਰਾਂ ਦਾ ਵੀ ਖਿਆਲ ਰੱਖੋ, ਆਪਣਾ ਪਰਿਵਾਰ ਪਹਿਲਾਂ ਵੀ ਖੁਸ਼ ਰੱਖੋ, ਅਤੇ ਜਦੋਂ ਤੁਸੀਂ ਰੱਬ ਨਾ ਕਰੇ ਦੁਨੀਆ ਤੋਂ ਜਾਣਾ, ਉਸ ਤੋਂ ਬਾਅਦ ਵੀ ਉਹਨਾਂ ਨੂੰ ਕੋਈ ਇੱਡਾਂ ਦੇ ਝੰਝਟ ਨਾ ਪੈਣ, ਇਸ ਕਰਕੇ ਆਪਣੀ ਵਸੀਅਤ ਤੁਸੀਂ ਜ਼ਰੂਰ ਸੋਚ ਕੇ ਕਰਵਾ ਕੇ ਰੱਖੋ। ਧੰਨਵਾਦ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: Zippy Music ate Music Time Productions pesh karde ne Punjabi film Juda, adhure pyar di puri kahani.
4: Meri zindagi chhon wali pehli kudi vi tu ha ਤੇ ਆਖਰੀ ਵੀ ਤੂੰ।
3: ਗੁਲਾਬ ਸਿੱਧੂ ਅਤੇ ਜੈਸਮੀਨ ਪਸੀਨ ਦੀ ਅਦਾਕਾਰੀ ਵੇਖੋ। ਗਿੱਲ ਰੌਂਤਾ ਦੀ ਲਿਖੀ ਅਤੇ ਸਿਮਰਜੀਤ ਸਿੰਘ ਵੱਲੋਂ ਡਾਇਰੈਕਟ ਕੀਤੀ ਪੰਜਾਬੀ ਫਿਲਮ ਜੁਦਾ। ਰਿਲੀਜ਼ ਹੋਵੇਗੀ 21 ਅਗਸਤ ਨੂੰ।
5: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
6: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
5: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
6: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
7: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
8: ਹਾਂਜੀ ਰੇਡੀਓ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ ਰਿਦਮ ਵੌਇਸ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ
1: ਪਿਆਰ ਨੂੰ ਸੁਣਨ ਲਈ ਕੰਨਾ ਵੀ ਨਹੀਂ ਦਿਲ ਦੀ ਲੋੜ ਹੁੰਦੀ
0: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ
1: ਇਹੋ ਗੱਲ ਹੈ ਤੇ ਮੈਂ ਹੁਣੇ ਆਪਣੀ ਜ਼ੁਬਾਨ ਵੱਢ ਕੇ ਹੋ ਜਾਣਾ
0: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ ਦਿਲ ਦੀ ਸੁਣਨ ਦੀ ਹੈ
2: ਜ਼ਿੰਦਗੀ ਕਿਵੇਂ ਕੱਟਾਂਗੇ ਮੈਂ ਨਹੀਂ ਰਹਿ ਸਕਦੀ ਉਹਦੇ ਬਿਨਾਂ ਮੈਨੂੰ ਉਹ ਚਾਹੀਦਾ
0: ਰਿਲੀਜ਼ਿੰਗ ਵਰਲਡ ਵਾਈਡ 4th September ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ ਲਵ ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ ਬੋਲ ਭਾਵੇਂ ਨਾ ਬੋਲ

0: ਮੇਰਾ ਕੱਢ ਕੇ ਆਈ ਆ ਸਾਡੀ ਝਾਂਜਰ ਵਿਹੜੇ ਗਹਿਰਾਂ ਦੇ ਸਾਡੀ ਝਾਂਜਰ ਵਿਹੜੇ ਗਹਿਰਾਂ ਦੇ
1: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
2: ਹਾਏ ਨੀ, ਇੰਨਾ ਸੋਹਣਾ ਮੁੰਡਾ, ਉਹ ਵੀ ਗੁੰਗਾ ਹੈ।
1: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
2: ਮੁੰਡੇ ਨੂੰ ਚਾਹੀਦੀ ਹੈ ਸਾਰੀ ਰਾਤ ਫੋਨ ਤੇ ਗੱਲਾਂ ਕਰਨ ਵਾਲੀ ਕੁੜੀ। ਤੂੰ ਬੋਲ ਨਹੀਂ ਸਕਦੀ, ਉਹਨੇ ਨਹੀਂ ਆਉਣਾ ਤੇਰੇ ਵਿੱਚ।
1: ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ। ਰਿਦਮ ਬੋਇਜ਼ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ, ਰਿਲੀਜ਼ਿੰਗ ਵਰਲਡ ਵਾਈਡ 4 September। ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ।
3: ਯਾਰ, ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
5: Hi, this is Ayushman Khurana and you're listening to Radio Hanji.

0: This station is now the ultimate power in the universe.
1: Radio Haji 1674.
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ
3: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ
4: ਜੋ ਹੁਕਮ ਮੇਰੀ ਸਰਕਾਰ
3: ਉਹ ਆ ਕਿੱਧਰ ਹੈਰੀਸ ਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
4: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰ ਸਟੰਚ
3: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ
4: ਆਹੋ ਜੀ ਆਹੋ
3: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ

ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਅੱਜ ਅਗਸਤ ਮਹੀਨੇ ਦੀ 25 ਤਾਰੀਖ ਔਰ ਸਾਲ 2026 ਮੰਗਲਵਾਰ ਦਾ ਦਿਨ, ਭਾਰਤ ਆਸਟ੍ਰੇਲੀਆ ਤੇ ਦੁਨੀਆ ਦੀਆਂ ਖਬਰਾਂ ਲੈ ਕੇ ਆਏ ਹਾਂ ਰੇਡੀਓ ਹਾਂਜੀ ਦੇ ਸ਼ਾਮ ਦੇ ਪ੍ਰੋਗਰਾਮ ਨਿਊਜ਼ ਰੂਮ ਦੇ ਵਿੱਚ, ਯਾਨੀ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ। ਹਮੇਸ਼ਾ ਦੀ ਤਰ੍ਹਾਂ ਜਿਵੇਂ ਸ਼ੁਰੂਆਤ ਕਰਦੇ ਹਾਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਤੋਂ, ਫਿਰ ਭਾਰਤ ਤੇ ਆਸਟ੍ਰੇਲੀਆ ਦੀਆਂ ਖਬਰਾਂ ਦੇ ਵੱਲ ਆਵਾਂ। ਕੌਮਾਂਤਰੀ ਖਬਰਾਂ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਸੀਰੀਆ ਦੇ ਨਾਲ ਜੁੜੀ, ਜਿੱਥੇ ਕਰੀਬ 47 ਸਾਲ ਬਾਅਦ ਸੀਰੀਆ ਨੂੰ ਇੱਕ ਵੱਡੀ ਕੂਟਨੀਤਿਕ ਅਤੇ ਆਰਥਿਕ ਰਾਹਤ ਮਿਲੀ ਹੈ। ਅਮਰੀਕਾ ਨੇ ਅਧਿਕਾਰਕ ਤੌਰ ਦੇ ਉੱਤੇ ਸੀਰੀਆ ਨੂੰ ਅੱਤਵਾਦ ਪ੍ਰਾਯੋਜਿਤ ਕਰਨ ਯਾਨੀ ਕਿ ਸਪੋਂਸਰ ਕਰਨ ਵਾਲੇ ਦੇਸ਼ਾਂ ਦੀ ਸੂਚੀ ਦੇ ਵਿੱਚੋਂ ਬਾਹਰ ਕਰ ਦਿੱਤਾ, ਜਿਸ ਦੀ ਲੰਮੇ ਸਮੇਂ ਤੋਂ ਚੱਲਦੀਆਂ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਹ ਫੈਸਲਾ ਅਜਿਹੇ ਸਮੇਂ 'ਚ ਸਾਹਮਣੇ ਆਇਆ ਜਦੋਂ ਬਸ਼ਰ ਅਲ ਅਸਦ ਦੇ ਸ਼ਾਸਨ ਦੇ ਪਤਨ ਤੋਂ ਬਾਅਦ ਨਵੀਂ ਸੀਰੀਆਈ ਸਰਕਾਰ ਖੁਦ ਨੂੰ ਕੌਮਾਂਤਰੀ ਭਾਈਚਾਰੇ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੀ ਹੈ। ਅਮਰੀਕੀ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਸੀਰੀਆ ਨੇ ਹਾਲੀਆ ਸਾਲਾਂ ਦੇ ਵਿੱਚ ਕੌਮਾਂਤਰੀ ਅੱਤਵਾਦੀ ਸੰਗਠਨਾਂ ਤੋਂ ਦੂਰੀ ਬਣਾਈ ਹੈ ਅਤੇ ਖੇਤਰੀ ਸੁਰੱਖਿਆ ਦੇ ਨਾਂ ਦੇ ਉੱਤੇ ਕਈ ਕਦਮ ਚੁੱਕੇ ਨੇ। ਇਸ ਫੈਸਲੇ ਨੂੰ ਸੀਰੀਆ ਦੇ ਆਰਥਿਕ ਪੁਨਰ ਨਿਰਮਾਣ ਅਤੇ ਵਿਦੇਸ਼ੀ ਨਿਵੇਸ਼ ਨੂੰ ਆਕਰਸ਼ਿਤ ਕਰਨ ਦੀ ਦਿਸ਼ਾ 'ਚ ਅਹਿਮ ਕਦਮ ਮੰਨਿਆ ਜਾ ਰਿਹਾ। ਅਮਰੀਕਾ ਨੇ ਸਾਲ 1979 'ਚ ਸੀਰੀਆ ਨੂੰ ਸਟੇਟ ਸਪੋਂਸਰ ਆਫ ਟੈਰਰਿਜ਼ਮ ਦੀ ਸੂਚੀ ਦੇ ਵਿੱਚ ਸ਼ਾਮਲ ਕਰ ਦਿੱਤਾ ਸੀ। ਇਸ ਟੈਗ ਦੇ ਕਾਰਨ ਸੀਰੀਆ ਦੇ ਉੱਤੇ ਕਈ ਕਿਸਮ ਦੀਆਂ ਆਰਥਿਕ ਵਿੱਤੀ ਪਾਬੰਦੀਆਂ ਲੱਗ ਗਈਆਂ ਸੀ, ਜਿਵੇਂ ਵਿਸ਼ਵ ਭਰ ਦੇ ਦੂਸਰੇ ਦੇਸ਼ਾਂ ਦੇ ਨਾਲ ਨਿਵੇਸ਼, ਬੈਂਕਿੰਗ ਲੈਣ ਦੇਣ, ਆਰਥਿਕ ਸਹਿਯੋਗ ਪ੍ਰਭਾਵਿਤ ਹੋਇਆ ਸੀ। ਅਮਰੀਕੀ ਵਿਦੇਸ਼ ਮੰਤਰਾਲੇ ਨੇ ਇਸ ਦਰਜੇ ਨੂੰ ਉਪਚਾਰਕ ਤੌਰ ਦੇ ਉੱਤੇ ਤਾਂ ਖਤਮ ਕਰ ਹੀ ਦਿੱਤਾ। ਇਸ ਦੇ ਨਾਲ ਹੀ ਹਯਾਤ ਤਹਿਰੀਰ ਅਲ ਸ਼ਾਮ ਯਾਨੀ HTS ਸੰਗਠਨ ਨੂੰ ਵੀ ਸਪੈਸ਼ਲ ਡੈਜ਼ੀਗਨੇਟਿਡ ਗਲੋਬਲ ਟੈਰਰਿਸਟ ਸੂਚੀ ਦੇ ਵਿੱਚੋਂ ਬਾਹਰ ਕਰ ਦਿੱਤਾ ਹੈ। ਹਾਲਾਂਕਿ ਵਿਭਾਗ ਨੇ ਇਹ ਸਪਸ਼ਟ ਨਹੀਂ ਕੀਤਾ ਕਿ ਸੀਰੀਆ ਦੇ ਉੱਤੇ ਪਾਬੰਦੀਆਂ ਹਟਾਉਣ ਦਾ ਮਤਲਬ ਕੀ ਇਹ ਹੈ ਕਿ ਅਮਰੀਕਾ ਵਿਸ਼ਵ ਭਰ ਦੇ ਵਿੱਚ ਅੱਤਵਾਦ ਦੀ ਸੂਚੀ ਨੂੰ ਲੈ ਕੇ ਆਪਣੇ ਰੁੱਖ ਦੇ ਅੰਦਰ ਕੋਈ ਬਦਲਾਅ ਕਰ ਰਿਹਾ। ਦੁਨੀਆ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਹ ਬਦਲਾਅ ਦੇਖਣ ਨੂੰ ਮਿਲਣਗੇ ਜਾਂ ਨਹੀਂ। ਹਾਲਾਂਕਿ ਅਮਰੀਕਾ ਨੇ ਜੁਲਾਈ ਮਹੀਨੇ 'ਚ ਇਹ ਸੰਕੇਤ ਦੇ ਦਿੱਤੇ ਸੀ ਕਿ ਸੀਰੀਆ ਨੂੰ ਇਸ ਟੈਰਰਿਸਟ ਸਪੋਂਸਰਡ ਲਿਸਟ ਦੇ ਵਿੱਚੋਂ ਬਾਹਰ ਕਰਨ ਦੇ ਉੱਤੇ ਉਹ ਵਿਚਾਰ ਕਰ ਰਹੇ ਨੇ ਅਤੇ ਰਾਸ਼ਟਰਪਤੀ ਅਰਸ਼ਦ ਅਹਿਮਦ ਅਲ ਸ਼ਰਾ ਦੀ ਅਗਵਾਈ ਦੇ ਵਿੱਚ ਸੀਰੀਆ ਨੂੰ ਵਧੇਰੇ ਹਮਾਇਤ ਦੇਣਾ ਚਾਹੁੰਦੇ ਨੇ। ਪਰ SDGT ਯਾਨੀ ਸਪੈਸ਼ਲੀ ਡੈਜ਼ੀਗਨੇਟਿਡ ਗਲੋਬਲ ਟੈਰਰਿਸਟ ਸੂਚੀ 'ਚੋਂ ਅਮਰੀਕਾ ਨੇ ਤਹਿਰੀਰ ਅਲ ਸ਼ਾਮ ਨੂੰ ਜਿਹੜਾ ਹਟਾਇਆ, ਉਹ ਇੱਕ ਵੱਡਾ ਔਰ ਇੱਕ ਐਸਾ ਫੈਸਲਾ ਮੰਨਿਆ ਜਾ ਸਕਦਾ ਜਿਸ ਦੇ ਉੱਤੇ ਕਾਫੀ ਲੋਕ ਵਿਵਾਦ ਕਰਦੇ ਹੋਣਗੇ। ਉਹਨਾਂ ਕਿਹਾ ਕਿ ਸੀਰੀਆ ਦੇ ਲਈ ਨਵੀਂ ਸਰਕਾਰ ਕੌਮਾਂਤਰੀ ਅੱਤਵਾਦ ਤੋਂ ਦੂਰੀ ਬਣਾਉਣ ਦੇ ਲਈ ਕਈ ਕਦਮ ਚੁੱਕ ਰਹੀ ਹੈ। ਨਵੰਬਰ 'ਚ ਆਈਸਿਸ ਦੇ ਖਿਲਾਫ਼ ਵੀ ਵਿਸ਼ਵ ਗਠਜੋੜ ਦੇ ਵਿੱਚ ਸ਼ਾਮਲ ਹੋ ਕੇ ਆਈਸਿਸ, ਅਲਕਾਇਦਾ, ਹਿਜਬੁੱਲਾ ਅਤੇ ਈਰਾਨ ਦੇ ਹਮਾਇਤੀ ਗੁੱਟਾਂ ਦੇ ਖਿਲਾਫ਼ ਸੀਰੀਆ ਨੇ ਕਾਰਵਾਈ ਕੀਤੀ ਸੀ। ਵੈਸੇ ਸੀਰੀਆ ਨੂੰ ਬੇਸ਼ੱਕ ਗੈਰ ਅੱਤਵਾਦੀ ਸੂਚੀ ਦੇ ਵਿੱਚ ਰੱਖ ਦਿੱਤਾ, ਪਰ ਜਿਹੜੇ ਇਜ਼ਰਾਈਲ ਦੇ ਹਮਲੇ ਨੇ ਉਹ ਹਾਲੇ ਵੀ ਸੀਰੀਆ ਦੇ ਉੱਤੇ ਰੁਕ ਨਹੀਂ ਰਹੇ ਨੇ। ਖੈਰ, ਇਜ਼ਰਾਈਲ ਦੀ ਗੱਲ ਹੁਣ ਤੁਰੀ ਹੋ ਹੈ ਤਾਂ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਜਾਮਿਨ ਨੇਤਨਯਾਹੂ ਨੇ ਚੋਣਾਂ ਤੋਂ ਠੀਕ ਪਹਿਲਾਂ ਇੱਕ ਵੱਡਾ ਦਾਅਵਾ ਕੀਤਾ। ਸੋਮਵਾਰ ਦੇ ਦਿਨ ਨੇਤਨਯਾਹੂ ਨੇ ਕਿਹਾ ਕਿ ਈਰਾਨ ਨੇ ਉਹਨਾਂ ਦੇ ਬੇਟੇ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਹਾਲਾਂਕਿ ਉਹਨਾਂ ਇਹ ਨਹੀਂ ਦੱਸਿਆ ਕਿ ਕਥਿਤ ਸਾਜ਼ਿਸ਼ ਕਦੋਂ ਕਿਵੇਂ ਹੋਈ, ਕਿ ਬੇਟੇ ਨੂੰ ਕਦੋਂ ਨਿਸ਼ਾਨਾ ਬਣਾਉਣ ਦੀ ਅਤੇ ਕਿਵੇਂ ਕੋਸ਼ਿਸ਼ ਕੀਤੀ ਗਈ। ਪਰ ਨੇਤਨਯਾਹੂ ਦੇ ਦੋਸ਼ ਤੋਂ ਇਹ ਪਤਾ ਚੱਲਦਾ ਹੈ ਕਿ ਫਰਵਰੀ ਮਹੀਨੇ 'ਚ ਅਮਰੀਕਾ ਇਜ਼ਰਾਈਲ ਦਾ ਈਰਾਨ ਦੇ ਖਿਲਾਫ਼ ਜਿਹੜਾ ਜੰਗ ਸ਼ੁਰੂ ਹੋਣ ਤੋਂ ਬਾਅਦ ਤਣਾਅ ਵਧਿਆ, ਉਸ ਦੇ ਵਿੱਚ ਹੁਣ ਤੱਕ ਨੇਤਨਯਾਹੂ ਨੇ ਨਿੱਜੀ ਤੌਰ ਦੇ ਉੱਤੇ ਇਸ ਦਾ ਲਾਹਾ ਨਹੀਂ ਸੀ ਖੱਟਿਆ। ਜਦੋਂ ਕਿਸੇ ਸਿਆਸਤਦਾਨ ਦੀ ਤਰਫ ਤੋਂ ਨਿੱਜੀ ਲਾਹਾ ਖੱਟਣ ਦਾ ਕੋਈ ਬਿਆਨ ਦਿੱਤਾ ਜਾਂਦਾ, ਜ਼ਾਹਰ ਜਿਹੀ ਗੱਲ ਹੈ ਕਿ ਇਸ ਦਰਮਿਆਨ ਚੋਣਾਂ ਨੇੜੇ ਹੋਣ ਕਰਕੇ ਇਹ ਬਿਆਨ ਜਿਹੜਾ ਹੈ ਕਾਫ਼ੀ ਜ਼ਿਆਦਾ ਚਰਚਾ ਦਾ ਵਿਸ਼ਾ ਇਜ਼ਰਾਈਲ ਦੇ ਵਿੱਚ ਬਣ ਰਿਹਾ। ਵੈਸੇ ਦੱਸ ਦਈਏ ਕਿ ਇਜ਼ਰਾਈਲ ਨੇ ਜਿਹੜੀ ਖਾਮਖਾ ਈਰਾਨ ਦੇ ਉੱਤੇ ਜੰਗ ਛੇੜੀ ਸੀ, ਉਸ ਦੇ ਵਿੱਚ ਈਰਾਨ ਦੇ ਸੁਪਰੀਮ ਲੀਡਰ ਆਯਤੁੱਲਾ ਅਲੀ ਖਾਮਨੇਈ ਅਤੇ ਦੂਸਰੇ ਵੱਡੇ ਈਰਾਨੀ ਨੇਤਾਵਾਂ ਨੂੰ ਖਤਮ ਕਰ ਦਿੱਤਾ ਸੀ। ਹੁਣ ਅਜਿਹੇ ਦੇ ਵਿੱਚ ਇਜ਼ਰਾਈਲ ਨੇ 27 ਤਰੀਕ ਨੂੰ ਜਿਹੜੀਆਂ ਚੋਣਾਂ ਹੋਣੀਆਂ ਨੇ ਉਸ ਦੇ ਵਿੱਚੋਂ ਗੁਜ਼ਰਨਾ, ਔਰ ਚੋਣਾਂ ਤੋਂ 2 ਮਹੀਨੇ ਪਹਿਲਾਂ ਨੇਤਨਯਾਹੂ ਦੇ ਗੱਠਜੋੜ ਦੀ ਸਥਿਤੀ ਕਮਜ਼ੋਰ ਚੱਲ ਰਹੀ ਹੈ। ਸਰਵੇ ਦੱਸ ਰਹੇ ਨੇ ਕਿ ਉਹਨਾਂ ਦੀ ਹਾਲਤ ਇੰਨੀ ਕਮਜ਼ੋਰ ਹੈ ਕਿ ਮੁੜ ਤੋਂ ਸਰਕਾਰ ਬਣਾਉਣ ਦੀ ਹਾਲਤ ਦੇ ਵਿੱਚ ਉਹ ਨਜ਼ਰ ਨਹੀਂ ਆ ਰਹੇ। ਐਸੇ ਦਰਮਿਆਨ ਨੇਤਨਯਾਹੂ ਨੇ ਇਜ਼ਰਾਈਲ ਦੇ ਚੈਨਲ 14 ਨੂੰ ਫੋਨ ਦੇ ਉੱਤੇ ਦਿੱਤੀ ਇੱਕ ਇੰਟਰਵਿਊ ਦੇ ਵਿੱਚ ਇਹ ਦਾਅਵਾ ਕਰ ਦਿੱਤਾ ਕਿ ਇਜ਼ਰਾਈਲ ਦੇ ਵਿੱਚ ਉਹਨਾਂ ਦੇ ਬੇਟੇ ਨੂੰ ਕਤਲ ਕਰਨ ਦੀ ਕੋਸ਼ਿਸ਼ ਈਰਾਨ ਨੇ ਕੀਤੀ ਸੀ। ਪਰ ਇਸ ਦਾਅਵੇ ਦੇ ਨਾਲ ਇਜ਼ਰਾਈਲ ਦੀ ਅੰਦਰੂਨੀ ਸੁਰੱਖਿਆ ਦੇ ਉੱਤੇ ਵੀ ਸਵਾਲ ਉੱਠਣ ਲੱਗ ਪਏ ਨੇ ਕਿ ਜੇਕਰ ਅਜਿਹਾ ਹੋਣ ਦੀ ਕੋਸ਼ਿਸ਼ ਹੋਈ ਸੀ ਤਾਂ ਉਸ ਦੇ ਪਿੱਛੇ ਕਿਤੇ ਇਜ਼ਰਾਈਲ ਦਾ ਜਿਹੜਾ ਇਹ ਕਿਹਾ ਜਾਂਦਾ ਹੈ ਕਿ ਬੜਾ ਹੀ ਕਾਮਯਾਬ ਖੁਫੀਆ ਨੈਟਵਰਕ ਹੈ, ਉਹ ਕਿਤੇ ਕਮਜ਼ੋਰ ਤਾਂ ਨਹੀਂ ਸੀ ਪੈ ਗਿਆ।
ਖੈਰ ਇਸ ਦਰਮਿਆਨ ਹੁਣ ਈਰਾਨ ਦੀਆਂ ਖਬਰਾਂ ਤੁਰੀਆਂ ਹੀ ਨੇ ਤਾਂ ਉੱਥੋਂ ਕੁਝ ਹੋਰ ਖਬਰਾਂ ਦੀ ਸਾਂਝ ਪਾ ਲਈਏ। ਸਟ੍ਰੇਟ ਆਫ ਹੋਰਮੂਜ਼ ਦੇ ਵਿੱਚ ਇੱਕ ਤੇਲ ਟੈਂਕਰ ਦੇ ਉੱਤੇ ਇੱਕ ਅਣਜਾਣ ਪ੍ਰੋਜੈਕਟਾਈਲ ਦੇ ਨਾਲ ਹਮਲਾ ਕਿੱਥੇ ਜਾਣ ਦੀ ਘਟਨਾ ਸਾਹਮਣੇ ਆਈ ਹੈ। ਬ੍ਰਿਟਿਸ਼ ਮੈਰੀਟਾਈਮ ਟ੍ਰੇਡ ਆਪਰੇਸ਼ਨਸ ਆਰਗੇਨਾਈਜੇਸ਼ਨ ਦੇ ਮੁਤਾਬਕ ਹਮਲੇ ਤੋਂ ਬਾਅਦ ਟੈਂਕਰ ਦਾ ਇੰਜਨ ਰੂਮ ਹਾਦਸੇ ਦਾ ਸ਼ਿਕਾਰ ਹੋਇਆ ਔਰ ਜਹਾਜ਼ ਡਿਸੇਬਲ ਹੋ ਗਿਆ। ਯੂਕੇ MTO ਨੇ ਟੈਂਕਰ ਦੇ ਕਪਤਾਨ ਨੂੰ ਘਟਨਾ ਦੀ ਟੈਂਕਰ ਦੇ ਕਪਤਾਨ ਦੀ ਤਰਫ ਤੋਂ UK MTO ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ ਗਈ। ਉਹਨਾਂ ਦੇ ਮੁਤਾਬਕ ਇਹ ਘਟਨਾ ਓਮਾਨ ਦੇ ਜਲ ਖੇਤਰ ਦੇ ਵਿੱਚ ਅਲ ਸ਼ੀਸ਼ਾ ਇਲਾਕੇ ਤੋਂ ਕਰੀਬ 16 ਕਿਲੋਮੀਟਰ ਉੱਤਰ ਪੂਰਬ ਦੇ ਵੱਲ ਹੋਈ ਹੈ। ਸੋਮਵਾਰ ਦੀ ਸ਼ਾਮ ਜਾਰੀ ਬਿਆਨ ਦੇ ਵਿੱਚ UK MTO ਨੇ ਇਹ ਵੀ ਦੱਸਿਆ ਹੈ ਕਿ ਤੇਲ ਟੈਂਕਰ ਦੇ ਕਪਤਾਨ ਨੇ ਜਹਾਜ਼ ਦੇ ਉੱਤੇ ਅਣਜਾਣ ਪ੍ਰੋਜੈਕਟਾਈਲ ਦੀ ਚਪੇਟ ਦੇ ਵਿੱਚ ਆਉਣ ਤੋਂ ਬਾਅਦ ਜਹਾਜ਼ ਦੀ ਆਵਾਜਾਈ ਰੋਕਣ ਦੇ ਬਾਰੇ ਜਿਹੜੀ ਜਾਣਕਾਰੀ ਸਾਂਝੀ ਕੀਤੀ ਸੀ। ਉਸ ਤੋਂ ਬਾਅਦ ਇਹ ਵੀ ਦੱਸਿਆ ਸੀ ਕਿ ਜਹਾਜ਼ ਦੇ ਚਾਲਕ ਦਲ ਦੇ ਸਾਰੇ ਮੈਂਬਰ ਸੁਰੱਖਿਅਤ ਨੇ। ਉਹਨਾਂ ਦੀ ਹਾਲਤ ਆਮ ਦੀ ਤਰ੍ਹਾਂ ਹੀ ਦੱਸੀ ਗਈ। ਇਸ ਤੋਂ ਇੱਕ ਦਿਨ ਪਹਿਲਾਂ ਵੀ UK MTO ਨੇ ਸਟ੍ਰੇਟ ਆਫ ਹੋਰਮੂਜ਼ ਦੇ ਵਿੱਚ ਵਪਾਰਕ ਜਹਾਜ਼ਾਂ ਦੀ ਆਵਾਜਾਈ ਨੂੰ ਲੈ ਕੇ ਜਾਣਕਾਰੀ ਦਿੱਤੀ ਸੀ ਅਤੇ ਕਿਹਾ ਸੀ ਕਿ ਪਿਛਲੇ 48 ਘੰਟਿਆਂ ਦੇ ਦਰਮਿਆਨ ਇਸ ਸਮੁੰਦਰੀ ਮਾਰਗ ਦੇ ਉੱਤੇ ਵਪਾਰਕ ਜਹਾਜ਼ ਜਿਹੜੇ ਨੇ ਉਹ ਘੱਟ ਹੀ ਆਏ ਨੇ, ਜ਼ਿਆਦਾ ਆਵਾਜਾਈ ਜਿਹੜੀ ਹੋ ਨਹੀਂ ਸਕੀ। ਈਰਾਨ ਦੇ ਰਾਸ਼ਟਰਪਤੀ ਮਸੂਦ ਪਜ਼ਿਸ਼ਕੀਆਨ ਨੇ ਸੋਮਵਾਰ ਦੀ ਸ਼ਾਮ ਪਾਕਿਸਤਾਨ ਦੇ ਫੌਜ ਪ੍ਰਮੁੱਖ ਆਸਿਮ ਮੁਨੀਰ ਦੇ ਨਾਲ ਮੁਲਾਕਾਤ ਕੀਤੀ ਸੀ। ਇਸ ਦਰਮਿਆਨ ਉਹਨਾਂ ਨੇ ਅਮਰੀਕਾ ਤੇ ਈਰਾਨ ਦੇ ਪ੍ਰਤੀ ਆਪਣਾ ਲਹਿਜ਼ਾ ਤੇ ਰਵੱਈਆ ਬਦਲਣ ਦੀ ਅਪੀਲ ਕੀਤੀ। ਪਜ਼ਿਸ਼ਕੀਆਨ ਨੇ ਕਿਹਾ ਕਿ ਦਬਾਅ ਤੇ ਧੌਂਸ ਦੇ ਜ਼ਰੀਏ ਅੱਗੇ ਵਧਣ ਦੀ ਬਜਾਏ ਸਮਝੌਤਿਆਂ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਹੋਰ ਜ਼ਿਆਦਾ ਆਸਾਨ ਹੋਣੀ ਚਾਹੀਦੀ ਹੈ। ਈਰਾਨ ਦੀ ਖਬਰ ਏਜੰਸੀ IRNA ਦੇ ਮੁਤਾਬਕ ਉਹਨਾਂ ਇਹ ਵੀ ਕਿਹਾ ਕਿ ਅਮਰੀਕਾ ਦਾ ਕਾਨੂੰਨ ਕੌਮਾਂਤਰੀ ਪੱਧਰ ਦੇ ਉੱਤੇ ਬਣਾਏ ਗਏ ਕਾਨੂੰਨਾਂ ਦੀ ਉਲੰਘਣਾ ਕਰਦਾ ਹੈ। ਈਰਾਨ ਦੇ ਪ੍ਰਤੀ ਆਪਣੀ ਵਚਨਬੱਧਤਾ ਨੂੰ ਉਹ ਸਵੀਕਾਰ ਨਹੀਂ ਕਰਦੇ ਅਤੇ ਇਸਲਾਮਾਬਾਦ ਐਕੋਰਡ ਦਾ ਪਾਲਣ ਹੋਣਾ ਚਾਹੀਦਾ। ਈਰਾਨੀ ਰਾਸ਼ਟਰਪਤੀ ਨੇ ਪਾਕਿਸਤਾਨ ਦੀ ਵਿਚੋਲਗੀ ਦੇ ਲਈ ਉਹਨਾਂ ਦਾ ਧੰਨਵਾਦ ਵੀ ਕੀਤਾ। ਉਹਨਾਂ ਉਮੀਦ ਜਤਾਈ ਕਿ ਦੋਹਾਂ ਦੇਸ਼ਾਂ ਦੇ ਦਰਮਿਆਨ ਲਗਾਤਾਰ ਸਹਿਯੋਗ ਦੇ ਚੱਲਦਿਆਂ ਇਸਲਾਮਾਬਾਦ ਐਕੋਰਡ ਦੇ ਟੀਚੇ ਹਾਸਲ ਕੀਤੇ ਜਾ ਸਕਣਗੇ। ਇਸ MOU ਨੂੰ ਜੂਨ ਮਹੀਨੇ ਦੇ ਵਿੱਚ ਪਾਕਿਸਤਾਨ ਦੀ ਵਿਚੋਲਗੀ ਦੇ ਨਾਲ ਈਰਾਨ ਤੇ ਅਮਰੀਕਾ ਦੇ ਦਰਮਿਆਨ ਪੇਸ਼ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਸੋਮਵਾਰ ਦੇ ਦਿਨ ਜਨਰਲ ਆਸਿਮ ਮੁਨੀਰ ਨੇ ਅਲੱਗ ਅਲੱਗ ਬੈਠਕਾਂ 'ਚ ਈਰਾਨ ਦੇ ਸਪੀਕਰ ਮੁਹੰਮਦ ਬਗਰ ਗਲੀਬਾਫ ਅਤੇ ਸੁਪਰੀਮ ਨੈਸ਼ਨਲ ਸਿਕਿਉਰਿਟੀ ਕੌਂਸਲ ਦੇ ਸੈਕਟਰੀ ਮੋਹਸਿਨ ਰਜਾਈ ਦੇ ਨਾਲ ਵੀ ਅਮਰੀਕਾ ਦੇ ਸਮਝੌਤੇ ਦੇ ਬਾਰੇ ਗੱਲ ਕੀਤੀ ਸੀ ਅਤੇ ਈਰਾਨੀ ਨੇਤਾਵਾਂ ਨੇ ਇਹੀ ਸਲਾਹ ਉਹਨਾਂ ਨੂੰ ਦਿੱਤੀ ਸੀ ਕਿ ਜੇਕਰ ਸਾਡੀ ਗੱਲ ਤੁਸੀਂ ਅਮਰੀਕਾ ਤੱਕ ਲੈ ਕੇ ਜਾਣਾ ਚਾਹੁੰਦੇ ਹੋ ਤਾਂ ਇਹੀ ਕਹੋ ਕਿ ਅਮਰੀਕਾ ਪਹਿਲਾਂ ਇਸ ਸਮਝੌਤੇ ਦਾ ਪਾਲਣ ਕਰੇ। ਖੈਰ, ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੈਨੇਡਾ ਤੋਂ ਇੰਪੋਰਟ ਹੋਣ ਵਾਲੀਆਂ ਕਾਰਾਂ, ਟਰੱਕਾਂ ਅਤੇ ਆਟੋ ਪਾਰਟਸ ਦੇ ਉੱਤੇ ਟੈਰਿਫ ਨੂੰ 25% ਤੋਂ ਵਧਾ ਕੇ 50% ਕਰਨ ਦੀ ਧਮਕੀ ਦਿੱਤੀ ਹੈ। ਟਰੰਪ ਨੇ ਸੋਮਵਾਰ ਦੇ ਦਿਨ ਕੈਨੇਡਾ ਦੇ ਆਟੋ ਸੈਕਟਰ ਦੇ ਉੱਤੇ ਟੈਰਿਫ ਦੁੱਗਣਾ ਕਰਨ ਦੀ ਗੱਲ ਕੀਤੀ ਕਿ ਕਿਹਾ ਕਿ ਨਵਾਂ ਟੈਰਿਫ 1 ਜਨਵਰੀ ਤੋਂ ਲਾਗੂ ਕਰ ਦਿੱਤਾ ਜਾਏਗਾ। ਧਮਕੀ ਅਜਿਹੇ ਸਮੇਂ 'ਚ ਸਾਹਮਣੇ ਆਈ ਹੈ ਜਦੋਂ ਅਮਰੀਕਾ ਅਤੇ ਕੈਨੇਡਾ ਦੇ ਦਰਮਿਆਨ ਟ੍ਰੇਡ ਦੇ ਨਾਲ ਜੁੜੀ ਹੋਈ ਗੱਲਬਾਤ ਖਤਮ ਹੋ ਚੁੱਕੀ ਹੈ ਅਤੇ ਦੋਹਾਂ ਦੇਸ਼ਾਂ ਦੇ ਦਰਮਿਆਨ ਤਣਾਅ ਇਸ ਵਕਤ ਸਿਖਰ 'ਤੇ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਟਰੰਪ ਦੇ ਤਾਜ਼ਾ ਟੈਰਿਫ ਦੇ ਜਿਹੜੇ ਬਿਆਨ ਨੇ ਉਸ ਨੂੰ ਲੈ ਕੇ ਇੱਕ ਧਮਕੀ ਦੱਸਿਆ ਸੀ। ਉਹਨਾਂ ਨੇ ਟਰੰਪ ਦੇ ਉੱਤੇ ਕੈਨੇਡਾ ਦੇ ਆਟੋ ਸੈਕਟਰ ਨੂੰ ਖਤਮ ਕਰਨ ਦੀ ਕੋਸ਼ਿਸ਼ ਦਾ ਦੋਸ਼ ਵੀ ਮੜਿਆ ਸੀ। ਕਾਰਨੀ ਨੇ ਕਿਹਾ ਸੀ ਕਿ ਜੇਕਰ ਅਮਰੀਕਾ ਸਹੀ ਰਵੱਈਏ ਦੇ ਨਾਲ ਗੱਲਬਾਤ ਦੀ ਟੇਬਲ ਦੇ ਉੱਤੇ ਪਰਤਦਾ ਤਾਂ ਕੈਨੇਡਾ ਵੀ ਗੱਲਬਾਤ ਕਰਨ ਦੇ ਲਈ ਤਿਆਰ ਹੈ। ਪਹਿਲਾਂ ਹੋਈ ਗੱਲਬਾਤ ਨੂੰ ਲੈ ਕੇ ਕੈਨੇਡੀਅਨ ਅਧਿਕਾਰੀਆਂ ਦਾ ਕਹਿਣਾ ਸੀ ਕਿ ਅਮਰੀਕਾ ਨੇ ਗੱਲਬਾਤ ਨੂੰ ਆਖਰੀ ਗੇੜ ਦੇ ਵਿੱਚ ਇਹ ਕਹਿ ਕੇ ਲਟਕਾ ਦਿੱਤਾ ਸੀ ਕਿ ਜਿਹੜੀਆਂ ਮੰਗਾਂ ਕੈਨੇਡਾ ਦੇ ਸਾਹਮਣੇ ਰੱਖੀਆਂ ਜਾ ਰਹੀਆਂ ਨੇ ਉਹ ਕੈਨੇਡਾ ਦੇ ਲੋਕਾਂ ਦੇ ਲਈ ਕਿਸੇ ਵੀ ਤਰੀਕੇ ਦੇ ਨਾਲ ਵਾਜਬ ਨਹੀਂ ਹੋ ਸਕਦੀਆਂ। ਇਸ ਕਰਕੇ ਉਹਨਾਂ ਨੂੰ ਕੈਨੇਡੀਅਨ ਧਿਰ ਦੀ ਤਰਫ ਤੋਂ ਸਵੀਕਾਰ ਨਹੀਂ ਕੀਤਾ ਗਿਆ। ਇਹਨਾਂ ਦੇ ਵਿੱਚ ਇੱਕ ਮੰਗ ਇਹ ਵੀ ਸੀ ਕਿ ਜਿਸ ਦੇ ਤਹਿਤ ਕੈਨੇਡਾ ਕਿਹਨਾਂ ਦੇਸ਼ਾਂ ਦੇ ਨਾਲ ਵਪਾਰਕ ਸਮਝੌਤੇ ਕਰਦਾ ਉਸ ਦੇ ਉੱਤੇ ਵੀ ਲਿਮਿਟ ਜਿਹੜੀ ਉਹ ਅਮਰੀਕਾ ਲਗਾਵੇ। ਉੱਥੇ ਅਮਰੀਕੀ ਅਧਿਕਾਰੀਆਂ ਨੇ ਕਿਹਾ ਕਿ ਇਸ ਦੇ ਲਈ ਕੈਨੇਡਾ ਹੀ ਜ਼ਿੰਮੇਵਾਰ ਹੈ। US ਟ੍ਰੇਡ ਰੈਪ੍ਰੈਜੈਂਟੇਟਿਵ ਜੈਮੀਜ਼ਨ ਗਿਰੀਅਰ ਨੇ ਸੋਮਵਾਰ ਦੇ ਦਿਨ CNBC ਦੇ ਨਾਲ ਗੱਲਬਾਤ ਦੇ ਵਿੱਚ ਕਿਹਾ ਸੀ ਕਿ ਅਸਲ ਦੇ ਵਿੱਚ ਕੈਨੇਡਾ ਅਮਰੀਕਾ ਤੋਂ ਵਧੇਰੇ ਉਮੀਦਾਂ ਰੱਖ ਰਿਹਾ ਸੀ ਜਿਸ ਨੂੰ ਅਮਰੀਕਾ ਸਵੀਕਾਰ ਨਹੀਂ ਸੀ ਕਰ ਰਿਹਾ। ਉੱਥੇ ਹੀ ਹੋਰਨਾਂ ਖਬਰਾਂ ਦੀ ਸਾਂਝ ਪਾਈਏ ਤੇ ਭਾਰਤ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਦੀ ਸਾਂਝ, ਜਿੱਥੇ ਭਾਰਤ ਦੇ ਵਿੱਚ ਸਭ ਤੋਂ ਪਹਿਲਾਂ CJP ਕਾਂਗਰਸ ਜਨਤਾ ਪਾਰਟੀ ਇੱਕ ਵਾਰ ਫਿਰ ਤੋਂ ਅੰਦੋਲਨ ਕਰਨ ਦੀ ਤਿਆਰੀ 'ਚ ਹੈ। CJP ਨੇ 5 ਸਤੰਬਰ 2026 ਨੂੰ ਨਵੀਂ ਦਿੱਲੀ ਦੇ ਵਿੱਚ ਦੇਸ਼ ਪੱਧਰੀ ਸ਼ਾਂਤੀਪੂਰਨ ਰੋਸ ਮਾਰਚ ਕਰਨ ਦਾ ਸੱਦਾ ਦਿੱਤਾ ਹੈ। CJP ਦਾ ਇਹ ਫੈਸਲਾ ਉਹਨਾਂ ਦੀ ਕੌਮੀ ਵਰਕਿੰਗ ਕਮੇਟੀ ਦੀ ਬੈਠਕ ਦੇ ਵਿੱਚ ਲਿਆ ਗਿਆ। ਬੈਠਕ ਦੇ ਵਿੱਚ ਉਹਨਾਂ ਨੇ ਕੇਂਦਰ ਸਰਕਾਰ ਦੇ ਉੱਤੇ ਵਾਅਦਾ ਖਿਲਾਫੀ ਦਾ ਦੋਸ਼ ਵੀ ਮੜਿਆ। ਕਿਹਾ ਹੈ ਕਿ ਸਰਕਾਰ ਨੇ 25 ਜੁਲਾਈ ਨੂੰ ਜਦੋਂ ਇਹ ਵਾਅਦਾ ਕਰ ਲਿਆ ਸੀ ਕਿ ਨੌਜਵਾਨਾਂ ਦੇ ਉੱਤੇ ਪਏ ਹੋਏ ਕੇਸ ਵਾਪਸ ਲਏ ਜਾਣਗੇ,
ਇਹਨਾਂ ਨੀਟ ਪੇਪਰ ਪ੍ਰੀਖਿਆ ਦੇ ਦਰਮਿਆਨ ਕੈਂਸਲ ਹੋਣ ਦੀ ਘਟਨਾਵਾਂ ਦੇ ਵਿੱਚ ਜਿਹੜੇ ਵਿਦਿਆਰਥੀਆਂ ਨੇ ਸੁਸਾਈਡ ਕੀਤਾ ਸੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਮੁਆਵਜ਼ਾ ਦਿੱਤਾ ਜਾਏਗਾ ਤੇ ਦੂਸਰੀਆਂ ਹੋਰ ਕਈ ਮੰਗਾਂ। ਸਰਕਾਰ ਨੇ ਕਹਿ ਤਾਂ ਦਿੱਤਾ ਕਿ ਇਹ ਮੰਗਾਂ ਨੂੰ ਉਹ ਸਵੀਕਾਰ ਕਰਨਗੇ ਪਰ ਹਾਲੇ ਤੱਕ ਨਹੀਂ ਕੀਤੀਆਂ ਗਈਆਂ। ਸਰਕਾਰ ਦੇ ਭਰੋਸੇ ਦੇ ਉੱਤੇ ਹੀ ਜੰਤਰ ਮੰਤਰ ਤੋਂ ਸ਼ੁਰੂ ਹੋਇਆ ਜਿਹੜਾ ਦੇਸ਼ ਪੱਧਰੀ ਅੰਦੋਲਨ ਸੀ ਉਹ ਵਾਪਸ ਲਿਆ ਗਿਆ ਸੀ ਪਰ ਇਸ ਦੇ ਇੱਕ ਮਹੀਨੇ ਬਾਅਦ ਵੀ ਕੇਂਦਰ ਵੱਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ ਹੈ। ਇਸ ਦਰਮਿਆਨ ਸੀ ਜੇ ਪੀ ਨੇ

ਦੇ ਵਿੱਚ ਜਦੋਂ ਮਿਡ ਡੇ ਮੀਲ ਸਕੀਮ ਦੇ ਅੰਦਰ ਖਾਣੇ ਦੇ ਵਿੱਚ ਲੂਣ ਦੀ ਜਗ੍ਹਾ ਸਰਫ ਰਲਾ ਕੇ ਦੇ ਦਿੱਤਾ ਜਾਂਦਾ ਹੈ, ਐਸੇ ਤਰੀਕੇ ਦੇ ਨਾਲ ਮਿਡ ਡੇ ਮੀਲ ਦੀਆਂ ਖਬਰਾਂ ਖਤਮ ਨਹੀਂ ਹੋਈਆਂ ਨੇ। ਹੁਣ ਤਾਜ਼ਾ ਖਬਰ ਰਾਜਸਥਾਨ ਦੇ ਕੋਟਾ ਜ਼ਿਲ੍ਹੇ ਤੋਂ ਆਈ ਹੈ, ਜਿੱਥੇ ਰਾਣਪੁਰ ਥਾਣਾ ਖੇਤਰ ਦੇ ਵਿੱਚ ਪੁਣੀਆਂ ਦੇਵਰੀ ਨਾਂ ਦੇ ਪਿੰਡ ਦੇ ਅੰਦਰ ਇੱਕ ਸਰਕਾਰੀ ਸਕੂਲ ਦੇ ਵਿੱਚ ਮਿਡ ਡੇ ਮੀਲ ਦਾ ਖਾਣਾ ਖਾਣ ਤੋਂ ਬਾਅਦ 27 ਬੱਚਿਆਂ ਦੀ ਤਬੀਅਤ ਅਚਾਨਕ ਵਿਗੜ ਗਈ, ਹੜਕੰਪ ਮੱਚ ਗਿਆ। ਸਕੂਲ 'ਚ ਬੱਚਿਆਂ ਨੂੰ ਦੁਪਹਿਰ ਦੇ ਖਾਣੇ 'ਚ ਕੱਦੂ ਦੀ ਸਬਜ਼ੀ ਪਰੋਸੀ ਗਈ ਸੀ। ਖਾਣੇ ਤੋਂ 2 ਘੰਟੇ ਬਾਅਦ ਹੀ ਸਾਰੇ ਬੱਚਿਆਂ ਨੂੰ ਉਲਟੀਆਂ, ਦਸਤ, ਚੱਕਰ ਆਣ, ਕਮਜ਼ੋਰੀ ਦੀਆਂ ਸ਼ਿਕਾਇਤਾਂ ਹੋਣ ਲੱਗ ਪਈਆਂ। ਬੱਚਿਆਂ ਦੀ ਵਿਗੜਦੀ ਹਾਲਤ ਦੇਖਦੇ ਹੋਇਆਂ ਪਰਿਵਾਰਕ ਮੈਂਬਰਾਂ 'ਚ ਵੀ ਅਫੜਾ ਤਫੜੀ ਮੱਚ ਗਈ। ਤੁਰੰਤ ਬੱਚਿਆਂ ਨੂੰ ਇਲਾਜ ਦੇ ਲਈ ਨਿਊ ਮੈਡੀਕਲ ਕਾਲਜ ਹਸਪਤਾਲ ਲੈ ਕੇ ਪਹੁੰਚੇ। ਹਸਪਤਾਲ ਪ੍ਰਸ਼ਾਸਨ ਵੱਲੋਂ 14 ਬੱਚਿਆਂ ਨੂੰ ਵਾਰਡ ਦੇ ਵਿੱਚ ਦਾਖਲ ਕਰਵਾਇਆ ਗਿਆ, ਜਦਕਿ ਬਾਕੀ ਦੇ ਬੱਚਿਆਂ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਘਰ ਵੀ ਭੇਜ ਦਿੱਤਾ ਗਿਆ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀ ਮੌਕੇ ਦੇ ਉੱਤੇ ਹਸਪਤਾਲ ਪਹੁੰਚੇ। ਅਧਿਕਾਰੀਆਂ ਨੇ ਦੱਸਿਆ ਕਿ ਸਕੂਲ 'ਚ ਬਣੇ ਹੋਏ ਖਾਣੇ ਦੇ ਸੈਂਪਲ ਲਏ ਗਏ ਨੇ, ਜਾਂਚ ਦੇ ਲਈ ਭੇਜੇ ਗਏ ਨੇ। ਜਾਂਚ ਰਿਪੋਰਟ ਆਉਣ ਤੋਂ ਬਾਅਦ ਹੀ ਸਪਸ਼ਟ ਹੋ ਸਕੇਗਾ ਕਿ ਤਬੀਅਤ ਖਾਣੇ ਦੀ ਖਰਾਬੀ ਦੀ ਵਜ੍ਹਾ ਦੇ ਚੱਲਦਿਆਂ ਵਿਗੜੀ ਹੈ ਜਾਂ ਫਿਰ ਕੋਈ ਹੋਰ ਵਜ੍ਹਾ ਸੀ। ਹਾਲਾਂਕਿ ਇਸ ਦੇ ਪਿੱਛੇ ਕੋਈ ਹੋਰ ਵਜ੍ਹਾ ਨਹੀਂ ਮੰਨੀ ਜਾ ਸਕਦੀ ਜਦੋਂ ਇੰਨੀ ਵੱਡੀ ਗਿਣਤੀ ਦੇ ਵਿੱਚ ਬੱਚਿਆਂ ਦੀ ਸਿਹਤ ਜਿਹੜੀ ਹੈ ਵਿਗੜ ਰਹੀ ਹੋਵੇ। ਉੱਥੇ ਹੀ ਅਗਲੀ ਖਬਰ ਜਿਹੜੀ ਉਹ ਕਾਫੀ ਹੈਰਾਨ ਵੀ ਕਰ ਸਕਦੀ ਹੈ। ਡੇਰਾ ਸੱਚਾ ਸੌਦਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਸਿੰਘ ਨੂੰ ਇੱਕ ਵਾਰ ਫਿਰ ਤੋਂ 21 ਦਿਨ ਦੀ ਫੜਲੋ ਮਿਲੀ ਹੈ। ਖਬਰ ਏਜੰਸੀ PTI ਦੇ ਮੁਤਾਬਕ ਇਹ ਜਾਣਕਾਰੀ ਅੱਜ ਦੇ ਦਿਨ ਸਵੇਰ ਵੇਲੇ ਸਾਂਝੀ ਕੀਤੀ ਗਈ ਹੈ। ਨਿਊਜ਼ ਏਜੰਸੀ ਦੇ ਮੁਤਾਬਕ ਫੜਲੋ ਦੀ ਮਿਆਦ ਇਸ ਵਕਤ ਰਾਮ ਰਹੀਮ ਨੂੰ ਸਿਰਸਾ ਸਥਿਤ ਆਪਣੇ ਡੇਰੇ ਦੇ ਹੈੱਡਕੁਆਟਰ ਦੇ ਵਿੱਚ ਰਹਿਣ ਦੇ ਲਈ ਦਿੱਤੀ ਗਈ ਹੈ। ਇਹ 17ਵੀਂ ਵਾਰ ਹੈ ਜਦੋਂ ਰਾਮ ਰਹੀਮ ਜੇਲ੍ਹ ਤੋਂ ਬਾਹਰ ਆ ਰਿਹਾ। ਰਾਮ ਰਹੀਮ ਨੂੰ ਅਗਸਤ 2017 'ਚ ਬਲਾਤਕਾਰ ਅਤੇ ਕਤਲ ਦੇ ਅਲੱਗ ਅਲੱਗ ਮਾਮਲਿਆਂ 'ਚ ਦੋਸ਼ੀ ਠਹਿਰਾਇਆ ਗਿਆ ਸੀ। ਉਦੋਂ ਹੀ ਉਸ ਨੂੰ 20 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਸੀ। ਗੁਰਮੀਤ ਰਾਮ ਰਹੀਮ ਫਿਲਹਾਲ ਹਰਿਆਣਾ ਦੇ ਰੋਹਤਕ ਦੀ ਸੁਨਾਰੀਆ ਜੇਲ੍ਹ ਦੇ ਵਿੱਚ ਬੰਦ ਹੈ। ਇਸ ਤੋਂ ਪਹਿਲਾਂ ਵੀ ਮਈ ਮਹੀਨੇ 'ਚ ਉਸ ਨੂੰ 30 ਦਿਨ ਦੀ ਪੈਰੋਲ ਮਿਲੀ ਸੀ ਅਤੇ ਉਸ ਤੋਂ ਪਹਿਲਾਂ ਜਨਵਰੀ ਮਹੀਨੇ 'ਚ 40 ਦਿਨ ਦੀ ਪੈਰੋਲ ਦਿੱਤੀ ਗਈ ਸੀ ਅਤੇ ਹੁਣ ਇੱਕ ਵਾਰ ਫਿਰ ਤੋਂ 21 ਦਿਨ ਦੀ ਪੈਰੋਲ ਦਿੱਤੀ ਜਾ ਰਹੀ ਹੈ। ਉੱਥੇ ਉਹਨਾਂ ਖਬਰਾਂ ਦੀ ਸਾਂਝ ਪਾਈਏ ਅਤੇ ਪੰਜਾਬ ਦੇ ਨਾਲ ਹੀ ਜੁੜੀ ਹੋਈ, ਜਿੱਥੇ ਮੌਸਮ ਵਿਗੜ ਰਿਹਾ ਹੈ, ਔਰ ਉੱਤਰੀ ਭਾਰਤ ਦੇ ਨਾਲ ਵੀ ਜੁੜੀ ਹੈ। ਪਹਿਲਾਂ ਉੱਤਰੀ ਭਾਰਤ ਦੇ ਨਾਲ ਜੁੜੀ ਖਬਰ, ਜਿੱਥੇ ਦਿੱਲੀ ਅਤੇ NCR ਇਲਾਕਿਆਂ ਦੇ ਵਿੱਚ, ਯਾਨੀ ਫਰੀਦਾਬਾਦ, ਨੋਇਡਾ ਅਤੇ ਹੋਰਨਾਂ ਇਲਾਕਿਆਂ ਦੇ ਵਿੱਚ ਜਿਹੜੀ ਭਾਰੀ ਮੀਂਹ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ, ਉਸ ਦਰਮਿਆਨ ਕੁਝ ਮੌਸਮ ਮਹਿਕਮੇ ਦੀ ਤਰਫ ਤੋਂ ਵਾਰਨਿੰਗਸ ਦਿੱਤੀਆਂ ਗਈਆਂ ਨੇ। ਦੱਸ ਦਈਏ ਕਿ 3 ਘੰਟੇ ਦੇ ਲਈ ਦਿੱਲੀ ਦੇ ਵਿੱਚ ਰੈੱਡ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਅੱਜ ਸਵੇਰ ਵੇਲੇ, ਜਿਹੜਾ ਕਿ ਸਵੇਰੇ 10 ਵਜੇ ਤੱਕ ਪ੍ਰਭਾਵੀ ਰਿਹਾ। ਮੌਸਮ ਵਿਭਾਗ ਨੇ ਦਿੱਲੀ ਦੇ ਸੈਂਟਰਲ ਇਲਾਕੇ, ਨਵੀਂ ਦਿੱਲੀ, ਨੌਰਥ ਅਤੇ ਨੌਰਥ ਈਸਟ ਦੇ ਇਲਾਕੇ, ਨੌਰਥ ਵੈਸਟ, ਸ਼ਹਾਦਰਾ, ਸਾਊਥ, ਸਾਊਥ ਈਸਟ ਅਤੇ ਵੈਸਟ ਦਿੱਲੀ ਦੇ ਵਿੱਚ ਗਰਜ ਚਮਕ ਦੇ ਨਾਲ ਬਿਜਲੀ ਡਿੱਗਣ ਦੀਆਂ ਸ਼ੰਕਾਵਾਂ ਜ਼ਾਹਰ ਕੀਤੀਆਂ ਸੀ। ਹੋਇਆ ਵੀ ਇੱਦਾਂ ਹੀ, ਕਰੀਬ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਰਿਕਾਰਡ ਕੀਤੀਆਂ ਗਈਆਂ। ਖ਼ਬਰਾਂ ਲਾਈਵ ਪੜ੍ਹੇ ਜਾਣ ਵੇਲੇ ਤੱਕ 15 ਮਿਲੀਮੀਟਰ ਬਾਰਿਸ਼ ਜਿਹੜੀ ਉਹ ਹੋ ਚੁੱਕੀ ਹੈ। ਮੌਸਮ ਵਿਭਾਗ ਨੇ ਦਿੱਲੀ ਦੇ ਨਾਲ ਨਾਲ ਹਰਿਆਣਾ, ਉੱਤਰਾਖੰਡ, ਉੱਤਰ ਪ੍ਰਦੇਸ਼ ਅਤੇ ਕੇਰਲ, ਮੱਧ ਪ੍ਰਦੇਸ਼ ਦੇ ਕਈ ਅਲੱਗ ਅਲੱਗ ਇਲਾਕਿਆਂ ਦੇ ਵਿੱਚ ਵੀ ਔਰੇਂਜ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਨੇ ਪ੍ਰਭਾਵਿਤ ਇਲਾਕਿਆਂ 'ਚ ਲੋਕਾਂ ਨੂੰ ਚੁਕੰਨੇ ਰਹਿਣ ਦੀ ਅਪੀਲ ਕੀਤੀ ਹੈ। ਕਿਹਾ ਹੈ ਕਿ ਦਰੱਖਤਾਂ ਅਤੇ ਕਮਜ਼ੋਰ ਢਾਂਚਿਆਂ ਤੋਂ ਦੂਰ ਰਿਹਾ ਜਾਵੇ। ਐਸੇ ਦਰਮਿਆਨ ਮੀਂਹ ਅਤੇ ਹੁਮਸ ਦੇ ਚੱਲਦਿਆਂ ਮੌਸਮ ਦੇ ਵਿੱਚ ਤਾਪਮਾਨ ਦੇ ਅੰਦਰ ਉਤਾਰ ਚੜ੍ਹਾਅ, ਥਾਂ ਥਾਂ ਪਾਣੀ ਜਮ੍ਹਾਂ ਹੋਣ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਨੇ। ਪੰਜਾਬ ਦੇ ਵਿੱਚ ਇਸ ਵਕਤ ਡੇਂਗੂ, ਮਲੇਰੀਆ, ਚਿਕਨਗੁਨੀਆ, ਵਾਇਰਲ ਬੁਖਾਰ, ਟਾਈਫਾਈਡ, ਗੈਸਟਰੋਸਾਈਟਿਸ ਅਤੇ ਚਮੜੀ ਦੇ ਨਾਲ ਜੁੜੇ ਹੋਏ ਫੰਗਲ ਇਨਫੈਕਸ਼ਨ ਦੇ ਮਾਮਲੇ ਵੱਧ ਰਹੇ ਨੇ। ਮੱਛਰਾਂ ਦੇ ਲਈ ਅਨੁਕੂਲ ਮਾਹੌਲ ਬਣਨ ਦੇ ਚੱਲਦਿਆਂ ਡੇਂਗੂ ਅਤੇ ਮਲੇਰੀਆ ਤੋਂ ਬਚਾਅ ਨੂੰ ਲੈ ਕੇ ਸਾਵਧਾਨੀਆਂ ਜਾਰੀ ਕੀਤੀਆਂ ਗਈਆਂ ਨੇ। ਡੇਂਗੂ ਦੇ ਵਿੱਚ ਤੇਜ਼ ਬੁਖਾਰ, ਸਿਰਦਰਦ, ਸਰੀਰ ਦੇ ਵਿੱਚ ਜੋੜਾਂ ਦੇ ਵਿੱਚ ਦਰਦ, ਅੱਖਾਂ ਦੇ ਪਿੱਛੇ ਦਰਦ, ਕਈ ਵਾਰ ਚਮੜੀ 'ਤੇ ਧੱਬੇ ਵੀ ਦਿਖਾਈ ਦੇਣ ਪੈਂਦੇ ਨੇ। ਚਿਕਨਗੁਨੀਆ 'ਚ ਬੁਖਾਰ ਦੇ ਨਾਲ ਨਾਲ ਜੋੜਾਂ 'ਚ ਦਰਦ, ਅਕੜਨ ਦੇ ਜਿਹੜੇ ਲੱਛਣ ਸਾਹਮਣੇ ਆਉਂਦੇ ਨੇ ਅਤੇ ਮਲੇਰੀਆ 'ਚ ਵੀ ਬੁਖਾਰ ਦੇ ਨਾਲ ਨਾਲ ਠੰਡ ਲੱਗਣ, ਪਸੀਨਾ ਆਉਣ ਦੀਆਂ ਜਿਹੜੇ ਸਿਮਟਮਸ ਨੇ ਉਹ ਦੇਖੇ ਜਾ ਸਕਦੇ ਨੇ। ਇਸ ਕਰਕੇ ਦੂਸ਼ਿਤ ਪਾਣੀ, ਦੂਸ਼ਿਤ ਭੋਜਨ, ਇਸ ਕਿਸਮ ਦੇ ਇਨਫੈਕਸ਼ਨ ਦੇ ਨਾਲ ਪੀੜਤ ਲੋਕਾਂ ਤੋਂ ਦੂਰ ਰਹਿਣ ਦੀ ਸਲਾਹ ਪੰਜਾਬ ਦੇ ਵਿੱਚ ਦਿੱਤੀ ਗਈ ਹੈ। ਇਹ ਵੀ ਕਿਹਾ ਗਿਆ ਕਿ ਹੁਮਸ ਦੇ ਕਾਰਨ ਚੰਗੜੀ 'ਤੇ ਫੰਗਲ ਇਨਫੈਕਸ਼ਨ ਵਧਣ ਦਾ ਖਤਰਾ ਹੁੰਦਾ, ਇਸ ਕਰਕੇ ਚਮੜੀ ਨੂੰ ਸੁੱਕਾ ਰੱਖਿਆ ਜਾਵੇ। ਵਧੇਰੇ ਪਸੀਨੇ ਵਾਲੇ ਕੱਪੜੇ ਜਿਹੜੇ ਨੇ ਉਹ ਤੁਰੰਤ ਬਦਲ ਦਿੱਤੇ ਜਾਣ, ਖਾਸ ਤੌਰ ਦੇ ਉੱਤੇ ਪੈਰਾਂ ਦੀਆਂ ਜੁਰਾਬਾਂ, ਸਰੀਰ ਦੇ ਉੱਤੇ ਪਾਉਣ ਵਾਲੀਆਂ ਜਿਹੜੀਆਂ ਟੀ ਸ਼ਰਟਾਂ ਕੱਪੜੇ ਨੇ, ਨਿੱਜੀ ਸਫਾਈ ਬਣਾ ਕੇ ਰੱਖੀ ਜਾਵੇ। ਮਾਹਰਾਂ ਨੇ ਅਪੀਲ ਕੀਤੀ ਹੈ ਕਿ ਮੀਂਹ ਦੇ ਦਰਮਿਆਨ ਘਰਾਂ ਦੇ ਆਲੇ ਦੁਆਲੇ ਪਾਣੀ ਨੂੰ ਖੜ੍ਹਾ ਹੋਣ ਤੋਂ
ਰੋਕਿਆ ਜਾਵੇ ਖੜੇ ਪਾਣੀ

ਵਿੱਚ ਅਕਸਰ ਮੱਛਰ ਵਧੇਰੇ ਫੈਲਦੇ ਨੇ ਤੇ ਡੇਂਗੂ ਮਲੇਰੀਆ ਦਾ ਖਤਰਾ ਬਣਿਆ ਰਹਿੰਦਾ ਹੈ। ਖੈਰ ਮੌਸਮ ਦੀ ਜਦੋਂ ਸਾਂਝ ਪਾਉਂਦੇ ਹਾਂ ਤੇ ਆਸਟ੍ਰੇਲੀਆ ਦੇ ਵਿੱਚ ਵੀ ਮੌਸਮ ਦੇ ਨਾਲ ਜੁੜੀ ਹੋਈ ਹੀ ਖਬਰ ਤੋਂ ਸ਼ੁਰੂਆਤ ਕਰ ਲੈਂਦੇ ਹਾਂ, ਜਿੱਥੇ ਆਸਟ੍ਰੇਲੀਆ ਦੇ ਵਿੱਚ ਇਸ ਵਕਤ ਮੌਸਮ ਨੂੰ ਲੈ ਕੇ ਚੇਤਾਵਨੀਆਂ ਤਾਂ ਨਹੀਂ ਪਰ ਜਿਹੜੀਆਂ ਖਬਰਾਂ ਸਾਹਮਣੇ ਆਈਆਂ ਸੀ ਕਿ ਲਗਾਤਾਰ ਜਿਹੜਾ ਮੌਸਮ ਵਿਕਟੋਰੀਆ, ਨਿਊ ਸਾਊਥ ਵੇਲਸ, ਕੈਨਬਰਾ ਦੇ ਇਲਾਕਿਆਂ ਦੇ ਵਿੱਚ ਜਿਸ ਕਿਸਮ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ। ਇਸ ਦਰਮਿਆਨ ਇਹ ਵੀ ਕਿਹਾ ਗਿਆ ਹੈ ਕਿ ਨਿਊ ਸਾਊਥ ਵੇਲਸ ਦੇ ਵਿੱਚ ਅਗਲੇ 2 ਤੋਂ 3 ਦਿਨ ਰਿਕਾਰਡ ਬਾਰਿਸ਼ ਵੀ ਪੈਣੀ ਹੈ। ਰੇਨਫਾਲ ਅਗਸਤ ਮਹੀਨੇ ਦੀ ਰਿਕਾਰਡ ਪਹਿਲਾਂ ਹੀ ਸਾਊਥ ਆਸਟ੍ਰੇਲੀਆ ਦੇ ਵਿੱਚ ਬਰਸ ਚੁੱਕੀ ਹੈ। ਇਸ ਦਰਮਿਆਨ ਟੈਲਸਟਰਾ ਦੀਆਂ ਕੁਝ ਸਰਵਿਸਿਜ਼ ਪ੍ਰਭਾਵਿਤ ਹੋਈਆਂ ਨੇ। ਸਾਊਥ ਆਸਟ੍ਰੇਲੀਆ ਦੇ ਵਿੱਚ ਯੋਰਕਟਾਊਨ ਦੇ ਕੋਲ ਜਾਂ ਲੋਅਰ ਯੋਰਕ ਪੈਨਸੂਏਲਾ ਦੇ ਵਿੱਚ ਕਿਹਾ ਗਿਆ ਹੈ ਕਿ ਤੇਜ਼ ਬਾਰਿਸ਼ ਦੇ ਚੱਲਦਿਆਂ ਉਹਨਾਂ ਦੇ ਢਾਂਚੇ ਨੂੰ ਨੁਕਸਾਨ ਪਹੁੰਚਿਆ। ਇਸੇ ਦੇ ਚੱਲਦਿਆਂ ਇੱਥੇ ਜਿਹੜਾ ਇਹ ਨੁਕਸਾਨ SES ਯਾਨੀ ਸਟੇਟ ਐਮਰਜੈਂਸੀ ਸਰਵਿਸਿਜ਼ ਦੀ ਤਰਫ ਤੋਂ ਜਾਇਜ਼ਾ ਲਿਆ ਗਿਆ, ਵਾਲੰਟੀਅਰਸ ਨੂੰ ਭੇਜਿਆ ਗਿਆ। ਖਾਸ ਤੌਰ ਦੇ ਉੱਤੇ ਸਾਊਥ ਆਸਟ੍ਰੇਲੀਆ ਦੇ ਐਡਿਥਬਰਗ, ਮੈਰੀਅਨ ਬੇ, ਪੁਆਇੰਟ ਟਰਟਨ, ਪੋਰਟ ਮੁਰਵੀ ਤੇ ਸਟੈਨਹਾਊਸ ਬੇ ਵਰਗੇ ਇਲਾਕਿਆਂ ਦੇ ਵਿੱਚ ਜਿਹੜੀਆਂ ਚੇਤਾਵਨੀਆਂ ਜਾਰੀ ਕੀਤੀਆਂ ਗਈਆਂ ਨੇ ਸਟੇਟ ਐਮਰਜੈਂਸੀ ਸਰਵਿਸਿਜ਼ ਦੀ ਤਰਫ ਤੋਂ। ਪਿਛਲੇ 24 ਘੰਟਿਆਂ ਦੇ ਦਰਮਿਆਨ ਖਾਸ ਨਿਗਾਹ ਰੱਖੀ ਜਾ ਰਹੀ ਹੈ। ਇੱਕ 43 ਸਾਲ ਦੀ ਮਹਿਲਾ ਜਿਹੜੀ ਸੀ ਪੋਰਟ ਇਲੀਅਡ ਦੇ ਇਲਾਕੇ ਦੇ ਵਿੱਚ, ਉਸ ਦੇ ਗੰਭੀਰ ਸੱਟਾਂ ਵੀ ਵੱਜੀਆਂ ਜਦੋਂ ਇਹ ਕਿਹਾ ਗਿਆ ਕਿ ਤੇਜ਼ ਬਾਰਿਸ਼ ਤੇ ਰੁੱਖਾਂ ਦੇ ਡਿੱਗਣ ਦੇ ਚੱਲਦਿਆਂ ਇਸ ਇਲਾਕੇ ਦੇ ਵਿੱਚ ਫਸ ਗਈ। ਇੱਕ 26 ਸਾਲ ਦਾ ਵੈਨ ਡਰਾਈਵਰ ਜਿਹੜਾ ਸੀ ਪੋਰਟ ਇਲੀਅਡ ਦੇ ਇਲਾਕੇ 'ਚ, ਉਸ ਨੂੰ ਵੀ ਸੱਟਾਂ ਫੇਟਾਂ ਲੱਗਣ ਦੇ ਚੱਲਦਿਆਂ ਹਸਪਤਾਲ ਭਰਤੀ ਕਰਵਾਇਆ ਗਿਆ। ਪਰ ਸੁਖਦ ਗੱਲ ਇਹ ਹੈ ਕਿ ਦੋਹਾਂ ਦੀ ਹਾਲਤ ਇਸ ਵਕਤ ਸਥਿਰ ਦੱਸੀ ਗਈ ਹੈ, ਕੋਈ ਜਾਨਲੇਵਾ ਸੱਟ ਨਹੀਂ ਵੱਜੀ ਹੈ। ਉੱਥੇ ਮੌਸਮ ਦੇ ਵਿੱਚ ਖਰਾਬੀ ਤੇ ਦੂਸਰੇ ਪਾਸੇ H5 Avian ਇਨਫਲੂਐਂਜ਼ਾ ਇਸ ਵਕਤ ਲਗਾਤਾਰ ਬਰਡ ਫਲੂ ਜਿਹੜਾ ਉਹ ਅਲੱਗ ਅਲੱਗ ਸੂਬਿਆਂ 'ਚ ਫੈਲ ਰਿਹਾ। ਕੱਲ੍ਹ ਸਵੇਰ ਵੇਲੇ ਤੱਕ ਤਸਮੇਨੀਆ ਦੇ ਵਿੱਚ ਲਗਾਤਾਰ ਆਏ ਕੇਸ ਤੇ ਹੁਣ ਕੁਇਨਜ਼ਲੈਂਡ ਦੇ ਵਿੱਚ ਦੂਸਰਾ ਪੋਜ਼ਿਟਿਵ ਕੇਸ ਸਨਸ਼ਾਈਨ ਕੋਸਟ ਦੇ ਵਿੱਚ ਰਿਕਾਰਡ ਕੀਤਾ ਗਿਆ। ਇਸ ਦਰਮਿਆਨ CSIRO ਦੇ ਤਰਫ ਤੋਂ ਤੇ ਡਿਪਾਰਟਮੈਂਟ ਆਫ ਪ੍ਰਾਇਮਰੀ ਇੰਡਸਟਰੀ ਯਾਨੀ DPIO ਦੀ ਤਰਫ ਤੋਂ ਕਿਹਾ ਗਿਆ ਕਿ ਹੁਣ ਤੱਕ 3000 ਜਾਨਵਰਾਂ ਜਨੌਰਾਂ ਦੇ ਵਿੱਚ ਇਸ ਕਿਸਮ ਦੇ ਕੇਸਾਂ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ। ਉੱਥੇ ਕੋਲਸ ਗਰੁੱਪ ਦੀ ਤਰਫ ਤੋਂ ਅੱਜ ਦੇ ਦਿਨ ਆਪਣੇ ਫੁੱਲ ਈਅਰ ਫਾਈਨੈਂਸ਼ੀਅਲਸ ਜਿਹੜੇ ਨੇ ਉਹ ਜਾਰੀ ਕੀਤੇ ਗਏ। ਦੱਸਿਆ ਗਿਆ ਕਿ ਕੋਲਸ ਗਰੁੱਪ ਜਿਹੜੇ ਕਿ ਦੇਸ਼ ਦੇ ਵਿੱਚ ਰਿਟੇਲ ਖੇਤਰ ਦੀ ਦੂਸਰੀ ਸਭ ਤੋਂ ਵੱਡੀ ਕੰਪਨੀ ਹੈ, ਉਹਨਾਂ ਦੇ ਸੇਲਸ ਰੈਵਨਿਊ ਦੇ ਵਿੱਚ ਇਜ਼ਾਫਾ ਹੋਇਆ ਲਗਭਗ 2.8% ਦਾ, ਯਾਨੀ ਕਿ ਹੁਣ $45.7 billion ਦੀ ਕਮਾਈ ਕੋਲਸ ਨੇ ਕੀਤੀ ਹੈ। ਨੈੱਟ ਪ੍ਰੋਫਿਟ ਦੀ ਜੇ ਗੱਲ ਕਰੀਏ ਤਾਂ ਸ਼ੁੱਧ ਮੁਨਾਫਾ ਜਿਹੜਾ ਉਹ 1.09 billion ਤੋਂ ਉੱਪਰ ਰਿਹਾ, ਯਾਨੀ ਕਿ ਘਾਟੇ ਜਿਹੜੇ ਨੇ ਹਟਾ ਕੇ ਉਸ ਤੋਂ ਬਾਅਦ, ਔਰ ਇਸ ਦਰਮਿਆਨ $235 million ਦੇ ਫੈਡਰਲ ਕੋਰਟ ਦੇ ਵਿੱਚ ਸਟਾਫ ਨੂੰ ਅੰਡਰ ਪੇਮੈਂਟ ਦੇਣ ਦੇ ਡਿਸੀਜਨ ਵੀ ਪੈਂਡਿੰਗ ਪਏ ਨੇ। ਯਾਨੀ ਕਿ ਜਦੋਂ $1 billion ਸ਼ੁੱਧ ਮੁਨਾਫਾ ਦਿਖਾਈ ਦਿੱਤਾ ਗਿਆ ਹੈ ਤਾਂ ਅਜਿਹੇ ਦੇ ਵਿੱਚ ਜਿਹੜੇ $235 million ਨੇ ਇਹ ਕੋਲਸ ਨੇ ਵਿੱਚ ਜੋੜੇ ਨੇ ਆਪਣੇ ਪ੍ਰੋਫਿਟ ਦੇ ਅੰਦਰ ਜਾਂ ਫਿਰ ਉਸ ਤੋਂ ਇਲਾਵਾ ਨੈੱਟ ਪ੍ਰੋਫਿਟ ਦਿਖਾਇਆ, ਇਹ ਨਹੀਂ ਦੱਸਿਆ। ਪਰ ਇਹ ਵੀ ਨਹੀਂ ਦੱਸਿਆ ਕਿ ਕੋਲਸ ਉਸ $235 billion ਦੇ ਨਿਪਟਾਰੇ ਕਰਨ ਦੇ ਲਈ ਵੀ ਤਿਆਰ ਹੈ ਜਾਂ ਨਹੀਂ। ਹਾਲਾਂਕਿ ਅਦਾਲਤ ਦੀ ਤਰਫ ਤੋਂ ਹੁਕਮ ਦੇ ਦਿੱਤੇ ਗਏ ਨੇ ਕਿ ਕੋਲਸ ਆਪਣੇ ਮੌਜੂਦਾ ਅਤੇ ਸਾਬਕਾ ਕਰਮਚਾਰੀਆਂ ਨੂੰ ਤਨਖਾਹਾਂ ਦੇ ਵਿੱਚ ਕੀਤੀਆਂ ਕਟੌਤੀਆਂ, ਘਾਟਿਆਂ ਤੋਂ ਬਾਅਦ ਜਿਹੜੀਆਂ ਉਹਨਾਂ ਦੀਆਂ ਬਣਦੀਆਂ ਤਨਖਾਹਾਂ ਨੇ, ਅੰਡਰ ਪੇਮੈਂਟਸ ਨੇ, ਉਹਨਾਂ ਨੂੰ ਤੁਰੰਤ ਅਦਾਇਗੀ ਕਰੇ। ਕੋਲਸ ਨੇ ਆਪਣੇ ਬਿਜ਼ਨਸ ਦੇ ਵਿੱਚ 3.7% ਦੀ ਗਰੋਥ ਵੀ ਦਰਸਾਈ ਹੈ। ਇਸ ਦਰਮਿਆਨ ਕੋਲਸ ਦੀ ਤਰਫ ਤੋਂ ਪਿਛਲੇ ਸਾਲ ਦੇ ਮੱਧ ਦੇ ਵਿੱਚ ਵੀ ਜਿਹੜਾ 13% ਦਾ ਇਜ਼ਾਫਾ ਦਿਖਾਇਆ, 13% ਦੀ ਗਰੋਥ ਦਿਖਾਈ ਗਈ ਸੀ, ਮਾਫ ਕਰਨਾ। ਉੱਧਰ ਇਸ ਸਾਲ ਬੁੱਧਵਾਰ ਦੇ ਦਿਨ ਜਿਹੜਾ ਮੁਨਾਫਾ ਹੈ ਉਹ ਵੂਲਵਰਸ ਦੀ ਤਰਫ ਤੋਂ ਵੀ ਜਾਰੀ ਕੀਤਾ ਜਾਣਾ, ਯਾਨੀ ਕਿ ਭਲਕੇ ਵੂਲਵਰਸ ਵੀ ਦੱਸ ਦੇਗਾ ਕਿ ਆਖਿਰਕਾਰ ਉਹਨਾਂ ਨੇ ਕਿੰਨੀ ਕਮਾਈ ਕੀਤੀ ਹੈ। ਹਾਲਾਂਕਿ ਕੋਲਸ ਦੇ ਮੁਕਾਬਲੇ ਇਸ ਸਾਲ ਥੋੜ੍ਹੀ ਵਧੇਰੇ ਕਮਾਈ ਜਿਹੜੀ ਹੈ ਪਿਛਲੇ ਸਾਲ ਜਿਹੜੀ ਹੋਈ ਹੋ ਸਕਦੀ ਹੈ, ਇਸ ਦੇ ਵਿੱਚ ਕੋਈ ਸ਼ੱਕ ਨਹੀਂ। ਇਸ ਸਾਲ ਦੀ ਕਮਾਈ ਦੇ ਅੰਕੜੇ ਅਗਲੇ ਸਾਲ ਜਾਰੀ ਕੀਤੇ ਜਾਣਗੇ, ਪਰ ਕਿਉਂਕਿ ਕਰੰਟ ਫਾਈਨੈਂਸ਼ੀਅਲ ਈਅਰ ਚੱਲ ਰਿਹਾ ਔਰ ਉਸ ਦੇ ਪਿੱਛੇ ਬਹੁਤ ਸਾਰੀਆਂ ਅਲੱਗ ਅਲੱਗ ਵੂਲਵਰਸ ਦੀ ਤਰਫ ਤੋਂ ਪ੍ਰਮੋਸ਼ਨਲ ਸਕੀਮਾਂ ਵੀ ਦੱਸੀਆਂ ਜਾ ਰਹੀਆਂ ਨੇ। ਖੈਰ ਜਦੋਂ ਸਕੀਮਾਂ ਦੀ ਗੱਲ ਆਉਂਦੀ ਹੈ, ਮੁਨਾਫਿਆਂ ਦੀ ਗੱਲ ਆਉਂਦੀ ਹੈ, ਤਾਂ ਵਿਕਟੋਰੀਆ ਦੇ ਲੋਕ ਤਿਆਰ ਰਹਿਣ, ਚੋਣਾਂ ਦਾ ਸਮਾਂ ਨੇੜੇ ਆ ਰਿਹਾ। ਚੋਣਾਂ ਦੇ ਸਮੇਂ ਦੇ ਵਿੱਚ ਆਮ ਲੋਕਾਂ ਨੂੰ ਮੁਨਾਫੇ ਲੋਲੀਪੋਪਸ ਅਕਸਰ ਅਲੱਗ ਅਲੱਗ ਪਾਰਟੀਆਂ ਦੀ ਤਰਫ ਤੋਂ ਦਿੱਤੇ ਜਾਂਦੇ ਨੇ, ਪਰ ਸੱਤਾਧਾਰੀ ਸਰਕਾਰ ਜਿਸ ਲੋਲੀਪੋਪ ਨੂੰ ਆਫਰ ਕਰ ਰਹੀ ਹੈ ਵਿਕਟੋਰੀਆ ਵਸਨੀਕਾਂ ਨੂੰ,
काफ़ी हद तक सवालों के घेरे के उठता है। प्रीमियर बेन कैरल ने ऐलान किया है कि जेकर उन्हां दी लेबर पार्टी एक बार फिर तो जित के सत्ता च स्थापित होंदी है तो विक्टोरिया के वसनीकों नूं फ्री डेंटल केयर दिती जाएगी। लेबर पार्टी सरकार ने कहा है कि इस दे खातर वह 10 दे करीब पब्लिक डेंटल क्लीनिक्स सूबे भर दे विच तैयार करनगे जिथे तुहानूं फ्री डेंटल चैकअप्स डेंटल जिहड़े वर्क्स ने अलग अलग जिन्हां च फिलिंग रूट कनाल डेंटल एक्सट्रैक्शन यानी दंद कढ़ाना आदि ये सारे शामिल ने। ये मुफ्त सेवावां जिहड़ियां ने होणगियां इन्हां दे लई अपॉइंटमेंट्स पहलां भी नहीं बनाउण दी लोड़ हुंदी होएगी जिवें कि बच्चों के केस दे विच लोड़ पै जांदी है। ये क्लीनिक्स विजिट इन क्लीनिक्स होणगे लाख दे करीब लोग एक साल दे विच इना क्लीनिक्स दे विच जा सकणगे और 365 दिन यह क्लीनिक खुले रहणगे। सवाल हुण इत्थे ये उठन लगते हैं कि सूबे दे विच जदों पहलां तो ही लेबर पार्टी की सरकार जिहदे मौजूदा पब्लिक हैल्थ सैटअप्स ने उन्हां दे विच डेंटिस्ट नूं नहीं बचा पा रहे ने, डेंटिस्ट की बड़ी भारी कमी चल रही है। कहा जा रहा है कि सूबे दे विच इस वक्त 180 फुल टाइम डेंटिस्ट की लोड़ है। जदों डेंटिस्ट की इन्नी भारी कमी है तो 10 क्लीनिक किवें बना दिते जाएंगे। और इस दे पिछे भी एक बहुत बड़ी वजह यह है कि बहुत सारे डेंटिस्ट तो विक्टोरिया सूबा छड़ के किसी दूसरे सूबे दे विच शिफ्ट हो गए हैं। इस किस्म दीआं खबरां दे दरमियान अदारे 9 न्यूज़ की तरफ तो यह दावा किया गया है कि बेन कैरल की सरकार की तरफ तो बेशक ये कहा जा रहा है कि अगलिया चोणां च जितण तो बाद वो ऐसा कुछ प्रबंध स्थापित करनगे, पर मौजूदा फैडरल हैल्थ मिनिस्टर मार्क बटलर भी इसे किस्म का दावा कर चुके हैं। उन्हें कहा है कि डेंटल केयर जिहड़ी है फ्री डेंटल केयर वो कोई प्रायोरिटी नहीं है, इस करके सूबाई माफ करना जिहड़ी फैडरल सरकार है वो तुरंत प्रभाव के नाल अजिहा नहीं सोच रही कि वह फ्री डेंटल केयर जिहड़ी है वो देश भर दे विच मेडिकेयर दे उत्ते देन। हालांकि इस तो पहला यह गल कही जा रही थी कि मौजूदा फैडरल लेबर सरकार इस किस्म दे नाल सोच जरूर रही है, पर उधर दूसरे पासे विक्टोरिया दी खबर दे आई है तो विक्टोरिया दे विच फिलहाल मौजूदा डेंटिस्ट नूं बचाई रखना ते ठीक उस तरीके दे नाल काम करना जिदा विक्टोरिया सरकार दावे कर रही है वह फिलहाल मुश्किल नज़र आता है। उत्थे आस्ट्रेलिया दे विच टोल ऑपरेटर्स दी तरफ तो मंग कीती गई है प्राइवेट टोल ऑपरेटर्स ने जिहड़े के कुछ उसे तरीके दी टोल व्यवस्था जिहड़ी आस्ट्रेलिया च स्थापित कीती जावे जिवें अमरीका दे विच देखण नूं मिलदी है डिमांड ड्रिवन। ट्रांसअर्बन नाम दी कंपनी दी तरफ तो कहा गया है कि आस्ट्रेलिया च ओह सड़कां जिथे वधेरे ट्रैफिक है उत्थे टोल पीक आवर्स दे दरमियान वधेरे होना चाहिदा है ताकि उत्थों वधेरे वसूली हो सके। खास तौर दे उत्ते उदाहरण दित्ती गई है मेलबर्न दी वेस्टगेट टनल जिथे पहले ही हायर फीसिस जिहड़ियां ने वसूलियां जांदियां ने, पर इसका मतलब यह होएगा कि जेकर इस तरीके दे नाल अमरीका दी तर्ज दे उत्ते टोल वसूले जाण लग पए तो आस्ट्रेलिया दे विच टोल दीआं कीमतां पहलां तो ही जिहड़ियां चल रही ने वो होर ज़्यादा वध जाणगियां। वैसे सिर्फ एक अंदाजा तुहानू दे रहे हैं कि मेलबर्न दे विच टोल ऑपरेटर पिछले वित्त वरे दे दरमियान 1.76 बिलियन डॉलर का रेवन्यू कमा चुके ने। मेलबर्न की सिर्फ जिहड़ी यह नवीं बनी वेस्टगेट टनल है इत्थों ही 59 मिलियन डॉलर की कमाई हुई दसी गई है। अजे दे विच कमाई दे अंदर होर इजाफा करन दी भी गल कही जा रही है। हालांकि पिछले उस तो पिछले वित्त वरे दे नालों मेलबर्न दे विच लगभग 9% वधेरे कमाई कीती गई है। ट्रांसअर्बन दी तरफ तो सिर्फ मेलबर्न ही नहीं बल्कि सिडनी और ब्रिस्बेन दे विच भी टोल ऑपरेट किए जाते हैं। ट्रांसअर्बन दी तरफ तो सिडनी दे विच 1.9 बिलियन डॉलर की कमाई कीती गई है अलग अलग टोल्स के जरिए। ASX यानी आस्ट्रेलियन स्टॉक एक्सचेंज दे विच लिस्टिड इस कंपनी ने ब्रिस्बेन दे विचों भी 633 मिलियन डॉलर की कमाई कीती है, उस तो पिछले एक वरे दे नालों लगभग 5% ज़्यादा की कमाई। उत्थे कुछ होरना मंदभागियां खबरां सड़की हादसों के नाल जुड़ियां खबरां की सांझ पाईए तो विक्टोरिया तो खबर जिथे विक्टोरिया दे विच वापरे एक सड़की हादसे दे विच एक महिला की मौत हुई दसी गई है। मेलबर्न दे ईस्ट दे विच वांटेना नाम दे सबब दे विच वैस्टफील्ड दे अंदर यह वैस्टफील्ड दे बाहर यह हादसा वापरिया जदों एक बेकाबू हुई कार एक पैदल चल रही महिला दे विचकार दे नाल जा भिड़ी। सोमवार दे वेले दोपहर वेले 1:45 बजे के आसपास एक घटना वापरी सी जदों एक 27 साला महिला
ਜਿਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਬਾਅਦ ਦੇ ਵਿੱਚ ਉਸ ਨੂੰ ਮ੍ਰਿਤਕ ਵੀ ਕਰਾਰ ਦੇ ਦਿੱਤਾ ਗਿਆ। ਉਧਰ ਇੱਕ ਸੜਕੀ ਹਾਦਸਾ ਐਡੀਲੈਡ ਦੇ ਬਿਜ਼ੀ ਇਲਾਕੇ ਪੋਰਟ ਐਡੀਲੈਡ ਦੇ ਵਿੱਚ ਅੱਜ ਸਵੇਰ ਵੇਲੇ ਵਾਪਰਿਆ, ਜਦੋਂ ਇੱਕ ਬੱਸ ਡਰਾਈਵਰ ਅਚਾਨਕ ਇੱਕ ਬ੍ਰਿਜ ਦੇ ਇੱਕ ਪੁਲ ਦੇ ਪਿੱਲਰ ਦੇ ਵਿੱਚ ਇਹ ਬੱਸ ਟਕਰਾ ਬੈਠਿਆ। ਸਵੇਰੇ 8:30 ਦੇ ਕਰੀਬ ਇਹ ਹਾਦਸਾ ਵਾਪਰਿਆ। ਰਸ਼ ਆਵਰ ਸੀ ਉਸ ਵਕਤ, ਇਸ ਕਰਕੇ ਬਹੁਤ ਸਾਰੀ ਟ੍ਰੈਫਿਕ ਵੀ ਪ੍ਰਭਾਵਿਤ ਹੋਈ, ਪਰ ਮੰਦਭਾਗੀ ਗੱਲ ਇਹ ਰਹੀ ਕਿ ਇਸ ਹਾਦਸੇ ਦੇ ਵਿੱਚ ਇਸ ਬੱਸ ਦੇ ਡਰਾਈਵਰ ਨੂੰ ਗੰਭੀਰ ਸੱਟਾਂ ਵੱਜੀਆਂ ਨੇ। ਗੰਭੀਰ ਸੱਟਾਂ ਦੇ ਚੱਲਦਿਆਂ ਉਸ ਨੂੰ ਹਸਪਤਾਲ ਵੀ ਭਰਤੀ ਕਰਵਾਇਆ ਗਿਆ, ਪਰ ਬੱਸ ਦੇ ਵਿੱਚ ਉਸ ਵਕਤ ਕੋਈ ਹੋਰ ਸਵਾਰੀ ਜਿਹੜੀ ਹੈ ਸਵਾਰ ਨਹੀਂ ਸੀ। ਉੱਥੇ ਹੀ ਆਖਰੀ ਖਬਰ ਦੀ ਸਾਂਝ ਪਾਈਏ ਤੇ ਸਿਡਨੀ ਤੋਂ, ਜਿੱਥੇ ਸਿਡਨੀ ਦੇ ਵਿੱਚ ਭਾਰਤੀ ਮੂਲ ਦੇ ਜਿਹੜੇ ਕਾਰੋਬਾਰੀ ਨੇ ਉਹਨਾਂ ਦੀ ਇੱਕ ਵੱਡੀ ਕੰਪਨੀ ਇਸ ਵਕਤ ਵਾਲੰਟਰੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਜਾ ਚੁੱਕੀ ਹੈ। ਬਾਠਲਾ ਗਰੁੱਪ ਦੇ ਨਾਲ ਮਸ਼ਹੂਰ ਸਿਡਨੀ ਦੇ ਖਾਸ ਤੌਰ 'ਤੇ ਪੱਛਮੀ ਇਲਾਕਿਆਂ ਦੇ ਵਿੱਚ ਨਿਰਮਾਣ ਕਾਰਜਾਂ ਦੇ ਵਿੱਚ ਬਾਠਲਾ ਗਰੁੱਪ ਕਾਫੀ ਵੱਡੀ ਹੱਦ ਤੱਕ ਜੁੜਿਆ ਹੋਇਆ, ਕਾਫੀ ਕਈ ਸਾਰੇ ਪ੍ਰੋਜੈਕਟਾਂ ਦੇ ਵਿੱਚ ਜੁੜਿਆ ਹੋਇਆ। ਦੱਸਿਆ ਗਿਆ ਹੈ ਕਿ ਯੂਨੀਵਰਸਲ ਪ੍ਰੋਪਰਟੀ ਗਰੁੱਪ, ਜਿਹਨੂੰ ਰਾਜ ਐਂਡ ਜੇ ਕੰਸਟਰਕਸ਼ਨ ਦੇ ਤੌਰ 'ਤੇ ਵੀ ਪਹਿਲਾਂ ਜਾਣਿਆ ਜਾਂਦਾ ਸੀ, ਇਹ ਬਾਠਲਾ ਗਰੁੱਪ ਦੇ ਨਾਲ ਲਿੰਕ ਸੀ। ਇਹਨਾਂ ਦੇ ਕਾਗਜ਼ਾਂ ਦੇ ਵਿੱਚ ਹੁਣ ਐਸਿਕ ਨੂੰ ਜਿਹੜੇ ਕਾਗਜ਼ ਪੱਤਰ ਸਪੁਰਦ ਕੀਤੇ ਗਏ ਨੇ, ਉਸ 'ਚ ਦੱਸਿਆ ਗਿਆ ਕਿ ਉਹ ਵਾਲੰਟਰੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਜਾ ਰਹੇ ਨੇ। ਬਾਠਲਾ ਗਰੁੱਪ ਦੀ ਤਰਫ ਤੋਂ ਕਈ ਸਾਰੇ ਇੰਡੀਪੈਂਡੈਂਟ ਘਰਾਂ ਦਾ, ਟਾਊਨ ਹਾਊਸਿਸ ਦਾ ਅਤੇ ਅਪਾਰਟਮੈਂਟਸ ਦਾ ਨਿਰਮਾਣ ਵੈਸਟਰਨ ਸਿਡਨੀ, ਖਾਸ ਤੌਰ 'ਤੇ ਸਕੋਫੀਲਡ, ਮਾਸਟਰ ਪਾਰਕ, ਟਲਾਵੋਂਗ ਵਰਗੇ ਸਬਰਬਸ ਦੇ ਵਿੱਚ ਕੀਤਾ ਜਾ ਰਿਹਾ। ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਭਾਰਤ ਭੂਸ਼ਣ ਦੀ ਤਰਫ ਤੋਂ ਇੰਸਟਾਗ੍ਰਾਮ ਦੇ ਉੱਤੇ ਪਾਈ ਗਈ ਆਪਣੀ ਪੋਸਟ ਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਯੂਨੀਵਰਸਲ ਪ੍ਰੋਪਰਟੀ ਗਰੁੱਪ, ਜਿਸ ਦੇ ਉੱਤੇ $3.2 billion ਦੀਆਂ ਲਾਇਬਿਲਿਟੀਜ਼ ਨੇ, ਉਹ ਇਸ ਵਕਤ ਆਪਣੇ ਦੇਣਦਾਰਾਂ ਦਾ ਕਰਜ਼ਾ ਨਹੀਂ ਚੁਕਾ ਸਕਦੀ। ਇਸੇ ਕਰਕੇ ਉਹ ਵਾਲੰਟਰੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਜਾਣ ਦੇ ਲਈ ਐਸਿਕ ਦੇ ਕੋਲ ਅਪਲਾਈ ਕਰ ਚੁੱਕੇ ਨੇ। ਵੈਸੇ UPG ਦੇ ਅਧੀਨ ਇਸ ਵਕਤ ਕਿੰਨੇ ਕੁ ਜਿਹੜੇ ਖਰੀਦਦਾਰ ਨੇ ਜਾਂ ਕਿੰਨੇ ਕੁ ਗ੍ਰਾਹਕ ਨੇ, ਇਸ ਦੀ ਕੋਈ ਅਲੱਗ ਤੋਂ ਜਾਣਕਾਰੀ ਜਿਹੜੀ ਹੈ ਸਾਂਝੀ ਨਹੀਂ ਕੀਤੀ ਗਈ ਹੈ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇਹ ਨਹੀਂ, ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 AM।

ਮੁਹੰਮਦ ਸਦੀਕ ਦਾ ਇਹ ਗਾਣਾ, ਉਹਦੇ ਚੋਂ ਮਤਲਬ ਇਹ ਚੱਕਿਆ ਹੋਇਆ ਇੱਕ ਪਾਰਟ ਹੈਗਾ, ਅਤੇ ਨਵਾਂ ਗਾਣਾ ਸਿੰਘਾ ਦਾ ਆਇਆ ਹੈਗਾ। ਪਰ ਮੈਨੂੰ ਇਹ ਲੱਗਦਾ ਹੈ ਕਿ ਥੋੜ੍ਹਾ ਜਿਹਾ ਮਿਊਜ਼ੀਕਲ ਟ੍ਰੀਟਮੈਂਟ ਘੱਟ ਹੀ ਦਿੱਤਾ ਹੈ ਡ੍ਰਿਪੀ, ਇਹਨਾਂ ਨੇ ਸ਼ੁਰੂਆਤ 'ਚ ਜੋ ਵੀ ਨਾਮ ਲਏ ਆ ਕਿ ਥੋੜ੍ਹੀ ਆਵਾਜ਼ ਦੇ ਉੱਤੇ ਕੰਮ ਕਰ ਦਿੰਦੇ ਭਾਈ, ਉਹ ਪਤਾ ਲੱਗਦਾ ਕਿ ਇੰਨੀ ਸੁਰੀਲੀ ਆਵਾਜ਼ ਨਹੀਂ ਹੈਗੀ, ਉਹ ਰੌਜ ਹੀ ਉਹ ਆਵਾਜ਼ ਆ ਰਹੀ ਹੈ ਸਿੰਘਾ ਦੀ, ਇਹੋ ਜਿਹੀ ਹੈ ਬੰਦਾ ਵਾਕਈ। ਪਤਾ ਨਹੀਂ ਮੈਨੂੰ ਕਿੰਨਾ ਕੁ ਸੁਰੀਲਾ ਗਾਣਾ ਹੈਗਾ, ਸੁਰੀਲਾ ਸਿੰਗਰ ਹੈ ਸਿੰਘਾ।

ਲੋ ਲੈਵਲ ਦਾ ਕੰਮ ਕੀਤਾ ਹੋਇਆ। ਐਨੀਵੇਜ਼, ਅੱਜ ਦੇ ਪ੍ਰੋਗਰਾਮ ਜਿਹੜੇ ਨੇ ਉਹ ਤੁਹਾਨੂੰ ਦੱਸ ਦਈਏ ਜੀ। ਹੁਣ ਲਗਾਤਾਰ ਥੋੜ੍ਹੇ ਜਿਹੇ ਗਾਣੇ, ਕੁਛ ਬ੍ਰੇਕਸ ਤੁਹਾਡੇ ਤੱਕ ਲੈ ਕੇ ਆਵਾਂਗੇ। ਅੱਜ ਡਰਾਈਬੈਕ ਸ਼ੋਅ ਐਡਾ ਲੰਬਾ ਨਹੀਂ ਹੈਗਾ, ਅਤੇ ਫਿਰ ਉਹਦੇ ਤੋਂ ਬਾਅਦ ਪ੍ਰੋਗਰਾਮ ਇਨਸਾਈਟ ਰਿਪੋਰਟ ਤੁਹਾਡੇ ਤੱਕ ਅੱਜ ਦੇ ਦਿਨ ਲੈ ਕੇ ਆਉਣਾ। ਉਹਦੀਆਂ ਤਿਆਰੀਆਂ ਦੇ ਵਿੱਚ ਵੀ ਥੋੜ੍ਹਾ ਜਿਹਾ ਟਾਈਮ ਲੰਘਾ ਦਈਏ, ਪਰ ਨਾਲ ਨਾਲ ਕੁਛ ਕੁ ਨਵੇਂ ਗਾਣੇ ਜਿਹੜੇ ਆਏ ਹੈਗੇ ਨੇ ਉਹ ਤੁਹਾਡੇ ਨਾਲ ਸਾਂਝੇ ਕਰ ਦਿੰਦੇ। ਇੱਕ ਨਵਾਂ ਗਾਣਾ ਆ ਗਿਆ, ਮੈਂ ਹੁਣ ਰੋਜ਼ ਹੀ ਚਲਾ ਦਿਆ ਕਰਨਾ ਅਵਾਰਾਪਨ ਦਾ। ਕੋਈ ਨਵਾਂ ਸੌਂਗ ਆਵੇ ਸਹੀ, ਅੱਗੇ ਚਲਾਉਂਦਾ ਅਵਾਰਾਪਨ ਦਾ ਨਹੀਂ ਇੱਕ।

ਫਾਇਆ ਦਾ ਕੀ ਮਤਲਬ ਹੋਇਆ ਵੀ? ਮੈਂ ਦੇਖ ਰਿਹਾ ਸੀਗਾ ਅਰੇਬਿਕ ਭਾਸ਼ਾ ਦੇ ਵਿੱਚ ਫਾਇਆ ਮਤਲਬ ਚਮਕੀਲੀ ਚੀਜ਼ ਨੂੰ ਕਿਹਾ ਜਾਂਦਾ, ਉਹੀ ਤਾਂ ਨਹੀਂ ਹੈਗਾ ਮਤਲਬ ਕਿਤੇ। ਐਨੀਵੇਜ਼, ਇੱਕ ਅਲੱਗ ਡਿਕਸ਼ਨਰੀ ਜਿਹੜੀ ਹੈ ਰੱਖਣੀ ਪੈਂਦੀ ਹੈਗੀ ਅੱਜ ਕੱਲ੍ਹ ਕੁਛ ਕੁ ਪੰਜਾਬੀ ਗਾਣਿਆਂ ਦੇ ਲਈ, ਇੱਧਰੋਂ ਉੱਧਰੋਂ ਵੀ ਚੱਕ ਕੇ ਲਿਆਉਂਦੇ ਹੈਗੇ ਨੇ। ਭਰਾਵਾ ਗੀਤਕਾਰ ਹੋ ਤੁਸੀਂ, ਹਿਪ ਹੋਪਰ ਨਹੀਂ ਹੈਗੇ, ਸੌਖਾ ਸੌਖਾ ਜਿਹਾ ਰੱਖਿਆ ਕਰੋ ਕੁਛ। ਹਸਤਿੰਦਰ ਦਾ ਵੀ ਨਵਾਂ ਗਾਣਾ ਸੁਣ ਲਓ ਤੁਸੀਂ।

ਬਈ ਆ ਮੁੰਡਾ ਕਿਹੜਾ ਲਿਆਂਦਾ ਸਿੰਗਰ ਇਹਨਾਂ ਨੇ। ਅਰਿਜੀਤ ਸਿੰਘ ਨੇ ਤਾਂ ਹੁਣ ਬੈਕਗਰਾਊਂਡ ਗਾਣੇ ਗਾਣੇ ਨਹੀਂ ਹੈਗੇ, ਮਿਥੁਨ ਵੀ ਨਹੀਂ ਹੁਣ ਗਾ ਰਹੇ ਹੈਗੇ। ਇਹ ਮਿਥੁਨ ਤੇ ਅਰਿਜੀਤ ਸਿੰਘ ਦਾ ਕੋਈ ਮਿਸ਼ਰਨ ਲਿਆਂਦਾ। ਸਿੰਗਰ ਦਾ ਨਾਮ ਹੈ ਆਰਯਮ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਇਨਸਾਈਟ ਰਿਪੋਰਟ ਪ੍ਰੋਗਰਾਮ ਦੇ ਵਿੱਚ ਤੁਹਾਡਾ ਜੀ ਆਇਆਂ ਨੂੰ ਆਖਦੇ ਹਾਂ, ਸਵਾਗਤ ਕਰਦੇ ਹਾਂ। ਔਰ ਇਨਸਾਈਟ ਰਿਪੋਰਟ ਦੇ ਵਿੱਚ ਅੱਜ ਦੇ ਦਿਨ ਗੱਲ ਯੂ ਐੱਸ ਐੱਸ ਆਰ ਦੀ ਕਰਨੀ ਹੈ, ਲੰਘੇ ਵੇਲੇ ਦੀ ਗੱਲ ਹੈਗੀ ਹੈ। ਅਸਲ 'ਚ ਇਹ ਮੌਕਾ ਇਸ ਕਰਕੇ ਬਣਿਆ ਕਿਉਂਕਿ ਯੂਕਰੇਨ ਦਾ ਆਜ਼ਾਦੀ ਦਿਹਾੜਾ ਹਾਲੇ ਲੰਘ ਕੇ ਹੀ ਗਿਆ, 24 ਅਗਸਤ ਨੂੰ ਹੁੰਦਾ। ਯੂਕਰੇਨ ਦੀ ਆਜ਼ਾਦੀ ਦਿਹਾੜੇ ਦੇ ਮੌਕੇ ਦੇ ਉੱਤੇ ਬਰਤਾਨੀਆ ਦੇ, ਲਾਤਵੀਆ ਦੇ ਅਤੇ ਹੋਰ ਦੂਸਰੇ ਦੇਸ਼ਾਂ ਦੇ ਰਾਸ਼ਟਰਪਤੀ ਜਾਂ ਰਾਸ਼ਟਰ ਪ੍ਰਮੁੱਖ ਉੱਥੇ ਪਹੁੰਚਦੇ ਨੇ। ਵੈਸੇ ਜਦੋਂ ਦੂਸਰੇ ਦੇਸ਼ਾਂ ਦੇ ਰਾਸ਼ਟਰ ਪ੍ਰਮੁੱਖ ਪਹੁੰਚਦੇ ਨੇ ਤਾਂ ਇਹ ਰੂਸ ਦੇ ਲਈ, ਜਿਹੜੀ ਅੱਜ ਕੱਲ੍ਹ ਜੰਗ ਇੱਕ ਚੱਲ ਰਹੀ ਹੈ, ਉਹਦੇ ਲਈ ਇੱਕ ਖਤਰਾ ਦੱਸਿਆ ਜਾ ਰਿਹਾ ਹੈ। ਕਿਉਂਕਿ ਇੱਕ ਇਹ ਵੀ ਗੱਲ ਤੁਰ ਪਈ ਹੈ ਕਿ ਨੇਟੋ ਨਾ ਸਹੀ ਤਾਂ ਫਿਰ ਇੱਕ ਐਸੀ ਤਾਕਤ ਹੀ ਬਣਾ ਲਈ ਜਾਵੇ ਜਿਸ 'ਚ ਯੂਕਰੇਨ ਉਹਨਾਂ ਦਾ ਸਾਥੀ ਹੋਵੇ, ਜਿਹਦੇ 'ਚ ਯੂ ਐੱਸ ਐੱਸ ਆਰ ਦੇ ਸਾਬਕਾ ਸਾਥੀ ਜਿਹੜੇ ਨੇ ਉਹਦਾ ਸਾਥ ਦੇਣ, ਯਾਨੀ ਲਾਤਵੀਆ ਜਾਂ ਜਿਹੜੇ ਹੋਰ ਦੂਸਰੇ ਮੁਲਕ ਹੈਗੇ ਨੇ, ਐਸਤੋਨੀਆ ਵਗੈਰਾ। ਪਰ ਬਰਤਾਨੀਆ ਦੇ ਪ੍ਰਧਾਨ ਮੰਤਰੀ ਵੀ ਇੱਥੇ ਪਹੁੰਚਦੇ ਨੇ, ਸੋ ਇੱਕ ਵੱਡਾ ਸੁਨੇਹਾ ਵੀ ਚਲਾ ਜਾਂਦਾ। ਖੈਰ, ਇਹ ਗੱਲ ਜਦੋਂ ਹੋਈ, ਇਹ ਖਬਰ ਜਦੋਂ ਮੈਂ ਪੜ੍ਹੀ, ਇਹਦੇ ਤੋਂ ਫਿਰ ਮੈਂ ਸੋਚਿਆ ਕਿ ਇਨਸਾਈਟ ਰਿਪੋਰਟ ਦੇ ਵਿੱਚ ਹੁਣ ਇਹ ਗੱਲਾਂ ਤਾਂ ਨਹੀਂ ਕਰਨੀਆਂ। ਚਲੋ, ਖੈਰ, ਇਹ ਤਾਂ ਹੋ ਹੀ ਰਹੀਆਂ ਹੈਗੀਆਂ ਨੇ ਕਿਉਂਕਿ ਡੇ ਟੂ ਡੇ ਪੋਲੀਟਿਕਸ ਹੁੰਦੀ ਹੈ, ਇਹ ਬਦਲਦੀ ਵਿਗੜਦੀ ਰਹਿੰਦੀ ਹੈਗੀ ਹੈ। ਬੜੀ ਛੇਤੀ ਹਾਲਾਤ ਬਦਲ ਜਾਂਦੇ ਨੇ, ਵਿਗੜ ਜਾਂਦੇ ਨੇ। ਜਿਵੇਂ ਹੁਣ ਅਸੀਂ ਸੀਰੀਆ 'ਚ ਦੇਖਿਆ, ਖਬਰਾਂ 'ਚ ਤੁਸੀਂ ਸੁਣਿਆ ਹੀ ਹੋਣਾ ਕਿ ਸੀਰੀਆ, ਜਿਹਨੂੰ ਲਗਭਗ 4 ਦਹਾਕੇ ਅਮੈਰੀਕਾ ਅੱਤਵਾਦੀ ਦੱਸਦਾ ਰਿਹਾ, ਹੁਣ ਇੱਕ ਮਿੱਤਰ ਦੇਸ਼ ਦੱਸਣ ਲੱਗ ਪਿਆ। ਕਿਉਂ? ਕਿਉਂਕਿ ਸੀਰੀਆ ਦੇ ਵਿੱਚ ਹੁਣ ਉਹਨਾਂ ਦਾ ਬਣਾਇਆ ਹੋਇਆ ਇੱਕ ਰਾਸ਼ਟਰਪਤੀ ਹੈਗਾ, ਰੂਸ ਵਾਲਾ ਨਹੀਂ ਹੈਗਾ। ਪਰ ਇਹ ਜਿਹੜੀ ਗੱਲ ਅੱਜ ਇੱਥੋਂ ਹੁਣ ਮੈਂ ਕਰਨ ਲੱਗਿਆ, ਇੱਥੋਂ ਸੋਚਿਆ ਕਿ ਇਨਸਾਈਟ ਰਿਪੋਰਟ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ, ਉਹ ਇਹ ਸੀ ਕਿ ਇਹ ਬੈਲੈਂਸ ਜਿਹੜਾ ਇਹ ਦੁਨੀਆ 'ਚ ਇੱਕ ਬੈਲੈਂਸ ਅਮਰੀਕਾ ਨੇ ਜਿਹੜਾ ਹੁਣ ਵਿਗਾੜ ਕੇ ਰੱਖਿਆ। ਅਮਰੀਕਾ ਇਕਲੌਤੀ ਤਾਕਤ ਹੁਣ ਰਹਿ ਗਿਆ, ਚੀਨ ਦੂਸਰੀ ਉੱਭਰਦੀ ਤਾਕਤ ਬਣ ਰਿਹਾ, ਪਰ ਉਹਦੀ ਬਰਾਬਰ ਦੀ ਤਾਕਤ ਹਲੇ ਵੀ ਨਹੀਂ ਬਣ ਪਾ ਰਿਹਾ ਹੈਗਾ। ਅਮਰੀਕਾ ਨੂੰ ਖੁੱਲ੍ਹ ਕੇ ਅੱਖਾਂ ਨਹੀਂ ਦਿਖਾ ਸਕਦਾ ਹੈਗਾ ਚੀਨ। ਉਹ ਅਲੱਗ ਗੱਲ ਹੈ ਕਿ ਅਮਰੀਕਾ ਵੀ ਚੀਨ ਨੂੰ ਨਹੀਂ ਖੁੱਲ੍ਹ ਕੇ ਅੱਖਾਂ ਦਿਖਾ ਸਕਦਾ। ਅਮਰੀਕਾ ਨੂੰ ਵੀ ਪਤਾ ਹੈ ਕਿ ਚੀਨ ਜੇ ਉਹਨਾਂ ਦੇ ਬਰਾਬਰ ਦਾ ਨਹੀਂ ਤਾਂ ਉਹਨਾਂ ਤੋਂ ਕਿਤੇ ਘੱਟ ਵੀ ਨਹੀਂ ਹੈਗਾ ਕਿ ਐਂ ਵਿੱਚ ਭਿੜ ਕੇ ਅਮਰੀਕਾ ਵੀ ਆਪਣਾ ਨੁਕਸਾਨ ਹੀ ਕਰਵਾਊਗਾ। ਪਰ ਉਹ ਗੱਲ ਨਹੀਂ ਜੋ ਅਮਰੀਕਾ ਨੇ ਇਤਿਹਾਸ 'ਚ ਦੇਖੀ ਹੈ, ਜਿਵੇਂ ਸੋਵੀਅਤ ਸੰਘ ਹੁੰਦਾ ਸੀ, ਸੋਵੀਅਤ ਯੂਨੀਅਨ ਜਾਂ ਯੂ ਐੱਸ ਐੱਸ ਆਰ ਜਾਂ ਯੂਨੀਅਨ ਆਫ ਸੋਵੀਅਤ ਸੋਸ਼ਲਿਸਟ ਰਿਪਬਲਿਕਸ, ਜੋ ਮਰਜ਼ੀ ਤੁਸੀਂ ਕਹਿ ਲਓ, ਸਾਬਕਾ ਰੂਸ, ਉਸ ਵੇਲੇ ਇੱਕ ਸੱਤਾ ਦਾ ਬੈਲੈਂਸ ਹੁੰਦਾ ਸੀ ਜਦੋਂ ਯੂ ਐੱਸ ਐੱਸ ਆਰ ਸੀ। ਔਰ ਉਸ ਵੇਲੇ ਸੱਤਾ ਦਾ ਇਹ ਬੈਲੈਂਸ ਜਿਹੜਾ ਦੁਨੀਆ ਦੇ ਵਿੱਚ ਬਹੁਤ ਜ਼ਰੂਰੀ ਸੀ, ਕਿਉਂਕਿ ਇੱਕ ਪਾਸੇ ਕੈਪੀਟਲਿਸਟ ਸੁਸਾਇਟੀ ਸੀ ਅਤੇ ਦੂਸਰੇ ਪਾਸੇ ਇੱਕ ਲੈਫਟਿਸਟ ਸੁਸਾਇਟੀ ਸੀ। ਹਾਲਾਂਕਿ ਇੱਥੇ ਵੀ ਬੈਲੈਂਸ ਬਹੁਤ ਜ਼ਰੂਰੀ ਹੈ। ਬੈਲੈਂਸ ਇਸ ਕਰਕੇ ਜ਼ਰੂਰੀ ਹੈ ਕਿ ਜਦੋਂ ਤੁਸੀਂ ਉਸ ਬੈਲੈਂਸ ਨੂੰ ਨਹੀਂ ਬਣਾ ਪਾਉਂਦੇ ਕਿਸੇ ਇੱਕ ਕੰਟਰੀ ਦੇ ਵਿੱਚ ਵੀ, ਤਾਂ ਉੱਥੇ ਵੀ ਜਿਹੜਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਤਰੱਕੀ ਨਹੀਂ ਹੋ ਸਕਦੀ। ਉਦਾਹਰਣ ਦੇ ਤੌਰ ਦੇ ਉੱਤੇ ਰਸ਼ੀਆ, ਜਿੱਥੇ ਬੜੇ ਲੰਮੇ ਚਿਰ ਤੱਕ ਲੈਫਟਿਸਟ ਪਾਰਟੀਆਂ ਨੇ ਰਾਜ ਕੀਤਾ, ਜ਼ਾਰ ਦੇ ਜਾਣ ਤੋਂ ਬਾਅਦ, ਜ਼ਾਰ ਜਿਹੜਾ ਆਖਰੀ ਰਾਜਾ ਸੀਗਾ ਰੂਸ ਦਾ ਉਸ ਤੋਂ ਬਾਅਦ, ਔਰ ਨੌਰਥ ਕੋਰੀਆ, ਚਾਈਨਾ, ਕੰਪਲੀਟਲੀ ਲੈਫਟਿਸਟ ਸੁਸਾਇਟੀਜ਼ ਹੈਗੀਆਂ ਨੇ, ਕਿਊਬਾ ਟੂ ਸਮ ਐਕਸਟੈਂਟ, ਇਹ ਇੰਨੀਆਂ ਜ਼ਿਆਦਾ ਲੈਫਟਿਸਟ ਹੈਗੀਆਂ ਨੇ ਕਿ ਉੱਥੇ ਇੱਕ ਬੈਲੈਂਸ ਹੀ ਨਹੀਂ ਹੋ ਪਾ ਰਿਹਾ। ਕਿਉਂਕਿ ਇਹਨਾਂ ਕੰਟਰੀਜ਼ ਦੇ ਵਿੱਚ, ਮੈਂ ਇੱਦਾਂ ਨਹੀਂ ਕਹਿ ਰਿਹਾ ਹੈਗਾ ਕਿ ਲੈਫਟਿਸਟ ਸੋਚ ਮਾੜੀ ਹੈਗੀ ਹੈ ਜਾਂ ਰਾਈਟ ਵਿੰਗਰ ਸੋਚ ਚੰਗੀ ਹੈਗੀ ਹੈ, ਪਰ ਇਹ ਚੱਕਰ ਇਹ ਹੈ ਕਿ ਬੈਲੈਂਸ ਹੋਣਾ ਬਹੁਤ ਜ਼ਰੂਰੀ ਹੈ। ਹੁਣ ਅਮੈਰੀਕਾ ਦੇ ਵਿੱਚ ਅੱਜ ਦੀ ਤਰੀਕ ਦੇ ਵਿੱਚ ਬਹੁਤ ਜ਼ਿਆਦਾ ਰਾਈਟ ਵਿੰਗ ਆਈਡੀਓਲੋਜੀ, ਜਦੋਂ ਤੋਂ ਟਰੰਪ ਹੈਗੇ ਨੇ, ਉਹ ਭਾਰੀ ਹੈ। ਹਾਲਾਂਕਿ ਅਮੈਰੀਕਾ ਦੇ ਵਿੱਚ ਸੱਤਾ ਦਾ ਬੈਲੈਂਸ ਕਰਨ ਵਾਲੀ ਦੂਸਰੀ ਪਾਰਟੀ ਲੈਫਟਿਸਟ ਤਾਂ ਨਹੀਂ ਕਹੀ ਜਾ ਸਕਦੀ, ਪਰ ਹਾਂ, ਸੈਂਟਰਲਿਸਟ ਪਾਰਟੀ ਇੱਕ ਮੰਨੀ ਜਾ ਸਕਦੀ ਹੈਗੀ। ਪਰ ਡੋਨਲਡ ਟਰੰਪ ਦੀ ਰਿਪਬਲਿਕਨ ਪਾਰਟੀ ਹੀ ਹਮੇਸ਼ਾ ਸੱਤਾ 'ਚ ਰਹੀ ਤਾਂ ਅਮੈਰੀਕਾ ਦਾ ਹੀ ਨਹੀਂ, ਦੁਨੀਆ ਦਾ ਵੀ ਨੁਕਸਾਨ ਹੋਊਗਾ। ਠੀਕ ਇਸੇ ਤਰੀਕੇ ਦੇ ਨਾਲ ਜਿਵੇਂ ਰੂਸ ਦਾ ਨੁਕਸਾਨ ਲੈਫਟਿਸਟ ਪਾਰਟੀ ਕਰ ਰਹੀ ਹੈ, ਚਾਈਨਾ ਦਾ ਨੁਕਸਾਨ ਕਮਿਊਨਿਸਟ ਪਾਰਟੀ, ਹਾਲਾਂਕਿ ਚਾਈਨਾ ਦੇ ਲਈ ਆਪਣੇ ਲਈ ਗੁੱਡ ਹੈਗਾ ਉਹ, ਬਟ ਉਹ ਲੌਂਗ ਟਰਮ ਦੇ ਵਿੱਚ ਕਿੰਨਾ ਚੰਗਾ ਹੋਊਗਾ ਕਿੰਨਾ ਮਾੜਾ ਹੋਊਗਾ, ਇਹਦਾ ਫੈਸਲਾ ਤਾਂ ਭਵਿੱਖ ਕਰ ਸਕਦਾ। ਪਰ ਇਹ ਸੱਤਾ ਦਾ ਬੈਲੈਂਸ ਜਿਹੜਾ ਬਹੁਤ ਜ਼ਰੂਰੀ ਹੈ। ਖੱਬੇ ਪੱਖੀ ਅਤੇ ਸੱਜੇ ਪੱਖੀ ਤਾਕਤਾਂ ਜਿਹੜੀਆਂ ਨੇ ਜਾਂ ਮਿਡ ਸੈਂਟਰਲਿਸਟ ਤਾਕਤਾਂ ਜਿਹੜੀਆਂ ਨੇ ਉਹ ਹੋਣੀਆਂ ਚਾਹੀਦੀਆਂ ਨੇ। ਇੰਡੀਆ ਦੇ ਵਿੱਚ ਭਾਜਪਾ, ਜਿਹਨੂੰ ਇੱਕ ਰਾਈਟ ਵਿੰਗਰ ਸਰਕਾਰ ਮੰਨ ਲਿਆ ਜਾਂਦਾ, ਅਤੇ ਕਾਂਗਰਸ, ਜਿਹਨੂੰ ਇੱਕ ਸੈਂਟਰਲਿਸਟ ਸਰਕਾਰ ਮੰਨ ਲਿਆ ਜਾਂਦਾ ਜਾਂ ਪਾਰਟੀਆਂ ਮੰਨ ਲਿਆ ਜਾਂਦਾ। ਹੁਣ ਜੇ
ਕੰਟੀਨਿਊ ਭਾਜਪਾ ਹੀ ਰਹੂਗੀ ਜਾਂ ਜਿੱਦਾਂ ਕੰਟੀਨਿਊ ਕਾਂਗਰਸ ਹੀ ਰਹੀ ਸੀ ਤਾਂ ਇੰਡੀਆ ਦਾ ਨੁਕਸਾਨ ਹੀ ਹੋਇਆ ਲੌਂਗ ਟਰਮ ਦੇ ਵਿੱਚ। ਸੋ ਇਸੇ ਕਰਕੇ ਕਿਹਾ ਜਾਂਦਾ ਹੈ ਕਿ ਫਿਊਚਰ ਪ੍ਰੈਡਿਕਸ਼ਨਸ ਜਿਹੜੀਆਂ ਨੇ ਉਹ ਤੈਅ ਕਰ ਦਿੰਦੀਆਂ ਨੇ ਜਦੋਂ ਪਾਰਟੀਆਂ ਇਸ ਤਰੀਕੇ ਦੇ ਨਾਲ ਕਿਸੇ ਦੇਸ਼ ਦੀ ਬਾਗਡੋਰ ਆਪਣੇ ਹੱਥ 'ਚ ਸੰਭਾਲ ਲੈਂਦੀਆਂ ਨੇ। ਜ਼ਰੂਰੀ ਹੈਗਾ ਕਿ ਬੀਜੇਪੀ ਦਾ ਜਾਣਾ ਹੋਵੇ ਅਤੇ ਕਿਸੇ ਹੋਰ ਪਾਰਟੀ ਦਾ ਭਾਰਤ ਦੇ ਵਿੱਚ, ਠੀਕ ਉਸੇ ਤਰੀਕੇ ਦੇ ਨਾਲ ਆਸਟ੍ਰੇਲੀਆ 'ਚ ਵੀ ਬਹੁਤ ਚਿਰ ਤੋਂ ਹੁਣ ਲੈਫਟਿਸਟ ਵਿਚਾਰਧਾਰਾ ਵਾਲੀ ਜਿਹੜੀ ਲੇਬਰ ਗੌਰਮੈਂਟ ਹੈਗੀ ਹੈ ਜੇ ਨਹੀਂ ਜਾਏਗੀ ਅਤੇ ਲਿਬਰਲ ਨੈਸ਼ਨਲ ਗੱਠਜੋੜ ਨਹੀਂ ਆਏਗਾ ਤਾਂ ਉਹ ਜਿਹੜਾ ਇੱਕ ਸੱਤਾ ਦਾ ਅਨੁਪਾਤ ਆ ਉਹ ਵਿਗੜ ਜਾਂਦਾ ਔਰ ਉਹਦੇ 'ਚ ਕਿਸੇ ਦੇਸ਼ ਦੀ ਤਕਦੀਰ ਤਸਵੀਰ ਬਦਲ ਜਾਂਦੀ ਹੈਗੀ। ਖੈਰ ਇੱਥੇ ਇਸ ਕਰਕੇ ਇਹ ਚੀਜ਼ ਸੋਚੀ, ਗੱਲ ਦੇਖੋ ਯੂਕਰੇਨ ਤੋਂ ਨਿਕਲੀ ਸੀਗੀ ਕਿ ਯੂਕਰੇਨ ਨੇ ਆਜ਼ਾਦੀ ਦਿਹਾੜਾ ਮਨਾਇਆ, ਫਿਰ ਮੈਂ ਸੋਚਿਆ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਿਉਂ ਨਾ ਤੁਹਾਨੂੰ ਇਹ ਦੱਸਿਆ ਜਾਵੇ ਕਿ ਕਿਸ ਤਰੀਕੇ ਦੇ ਨਾਲ USSR ਯਾਨੀ ਯੂਨਾਈਟਿਡ ਸੋਵੀਅਤ ਸੋਸ਼ਲਿਸਟ ਰਿਪਬਲਿਕਸ, ਬਾਰ ਬਾਰ ਹੁਣ ਕਿ ਇਹਦੀ ਪੂਰਾ ਨਾਮ ਲੈਣਾ, USSR ਹੀ ਕਹੂੰਗਾ ਪੂਰੇ ਪ੍ਰੋਗਰਾਮ 'ਚ, ਜਾਂ ਸੋਵੀਅਤ ਯੂਨੀਅਨ ਇੱਕ ਸੌਖਾ ਨਾਮ ਹੈਗਾ, ਪੰਜਾਬੀ 'ਚ ਅਸੀਂ ਸੋਵੀਅਤ ਸੰਘ ਦੇ ਨਾਮ ਦੇ ਨਾਲ ਜਾਣਦੇ ਹੈਗੇ, ਉਹਦਾ ਪਤਨ ਕਿਵੇਂ ਹੋਇਆ। ਪ੍ਰੋਗਰਾਮ ਨਿਊਜ਼ ਐਂਡ ਵਿਊਜ਼ ਦੇ ਵਿੱਚ, ਮਾਫ ਕਰਨਾ ਹੁਣ ਇਨਸਾਈਟ ਰਿਪੋਰਟ ਹੋ ਗਿਆ, ਸਿਰਫ ਪਤਨ ਦੀ ਗੱਲ ਨਹੀਂ ਰੱਖਣੀ ਹੈਗੀ ਕਿਉਂਕਿ ਜੇ ਪਤਨ ਹੀ ਹੋ ਗਿਆ ਤਾਂ ਫਿਰ ਤਾਂ ਇਹ ਕਿਸੇ ਹੋਰ ਹਿਸਟਰੀ ਦੀ ਕਲਾਸ ਦੀ ਤਰ੍ਹਾਂ ਹੋ ਗਿਆ ਨਾ ਸ਼ੋ, ਕੁਛ ਅਲੱਗ ਤੋਂ ਗੱਲਾਂ ਵੀ ਤੁਹਾਡੇ ਤੱਕ ਰੱਖਣੀਆਂ ਨੇ, ਜਿਹੜੇ ਹੋਰ ਫੈਕਟਰਸ ਹੈਗੇ ਨੇ ਉਹ ਵੀ ਤੁਹਾਡੇ ਨਾਲ ਸਾਂਝੇ ਕਰਦੇ ਚੱਲਾਂਗੇ, ਅਤੇ ਨਾਲ ਨਾਲ ਤੁਹਾਨੂੰ ਪਤਨ ਦੀ ਕਹਾਣੀ ਅਤੇ ਪਤਨ ਦੇ ਵਿੱਚ ਜਿਹੜੇ ਮੁੱਖ ਨਾਇਕ ਜਿਹਨੂੰ ਰੂਸ ਖਲਨਾਇਕ ਵੀ ਮੰਨਦਾ ਹੈਗਾ ਉਹਦੀ ਵੀ ਕਹਾਣੀ ਦੱਸਾਂਗੇ ਔਰ ਸ਼ੁਰੂਆਤ ਦੀ ਵੀ ਕਹਾਣੀ ਨਾਲ ਹੀ ਇਹਦੇ ਵਿੱਚ ਆ ਜਾਏਗੀ, USSR ਦੇ ਬਣਨ ਦੀ ਕਹਾਣੀ ਵੀ ਆ ਜਾਏਗੀ। ਪ੍ਰੋਗਰਾਮ ਇਨਸਾਈਟ ਰਿਪੋਰਟ।

ਅਸਲ 'ਚ ਸੋਵੀਅਤ ਸੰਘ ਦੇ ਬਣਨ ਦੀ ਕਹਾਣੀ ਤਾਂ 1922 ਤੋਂ ਸ਼ੁਰੂ ਹੁੰਦੀ ਆ, ਆਪਾਂ ਸਾਰੇ ਹੀ ਜਾਣਦੇ ਹੈਗੇ ਹਾਂ। ਉਹਦੇ ਤੋਂ ਪਹਿਲਾਂ ਥੋੜ੍ਹਾ ਜਿਹਾ ਬੈਕਡ੍ਰੋਪ ਤੁਹਾਨੂੰ ਦੱਸ ਦਿੰਦੇ ਹਾਂ, ਜਿਵੇਂ ਸੱਤਾ ਦੇ ਬੈਲੈਂਸ ਦੀ ਜਦੋਂ ਗੱਲ ਹੋਈ ਸੀਗੀ। ਅਮੈਰੀਕਾ ਦੇ ਵਿੱਚ 1760 ਤੋਂ ਇੱਕ ਉੱਥੋਂ ਦੀ ਆਜ਼ਾਦੀ ਦੀ ਇੱਕ ਲਹਿਰ ਉੱਠਣੀ ਸ਼ੁਰੂ ਹੋ ਜਾਂਦੀ ਹੈ, ਇੱਕ ਕ੍ਰਾਂਤੀ ਜਿਹਨੂੰ ਅਮਰੀਕਾ ਦੀ ਕ੍ਰਾਂਤੀ ਕਹਿ ਲੈਂਦੇ ਹਾਂ, ਉਹ ਉੱਠਣੀ ਸ਼ੁਰੂ ਹੋ ਜਾਂਦੀ ਹੈ। 1783 ਤੱਕ ਉਹ ਚੱਲਦੀ ਹੈਗੀ ਹੈ, ਅਮੈਰੀਕਾ ਦੀ ਆਜ਼ਾਦੀ ਤੱਕ ਜਿਹੜਾ ਉਹ ਇੱਕ ਸੰਘਰਸ਼ ਉੱਥੇ ਚੱਲਦਾ। ਉਹਦੇ ਬਾਰੇ ਤੁਹਾਨੂੰ ਕਈ ਵਾਰ ਦੱਸਿਆ ਕਿ ਅਮੈਰੀਕਾ ਜਿਹੜਾ ਅੱਜ ਦੀ ਮੌਜੂਦਾ ਤਰੀਕ ਦੇ ਵਿੱਚ ਅਮੈਰੀਕਾ ਉਹ ਇੱਦਾਂ ਨਹੀਂ ਹੈਗਾ। ਉਹਨੇ ਬਹੁਤ ਸਾਰੇ ਹਿੱਸੇ ਜਿਹੜੇ ਸੀ ਉਹ ਕਬਜ਼ਾਏ ਵੀ ਸੀਗੇ, ਮੈਕਸੀਕੋ ਤੋਂ ਕਬਜ਼ਾ ਲਿਆ ਸੀ, ਟੈਕਸਾਸ ਨੂੰ ਕਬਜ਼ਾ ਲਿਆ ਸੀ, ਸੰਧੀਆਂ ਸੁੰਧੀਆਂ ਕੱਢ ਲਈਆਂ ਸੀ, ਕੈਨੇਡਾ ਤੋਂ ਕਬਜ਼ਾ ਲਏ ਸੀ, ਰੂਸ ਤੋਂ ਲੈ ਲਏ ਸੀ ਅਲਾਸਕਾ ਵਰਗੇ ਏਰੀਏ। ਬਟ ਉੱਥੇ ਤੱਕ ਪਹੁੰਚਣ ਦੇ ਲਈ ਅਮੈਰੀਕਾ ਨੂੰ ਇੱਕ ਬਹੁਤ ਵੱਡਾ ਸੰਘਰਸ਼ ਕਰਨਾ ਪਿਆ ਸੀ ਉੱਥੋਂ ਦੀਆਂ ਜਿਹੜੀਆਂ ਬਸਤੀਆਂ ਸੀ, ਔਰ ਉਹ ਬਸਤੀਆਂ 13 ਬਸਤੀਆਂ ਸੀ, ਸਾਰੀਆਂ ਬ੍ਰਿਟੇਨ ਦੀ ਤਰਫ ਤੋਂ ਹੀ ਭੇਜੇ ਗਏ ਜਿਹੜੇ ਲੋਕ ਸੀਗੇ ਉੱਥੇ ਉਹ ਰਹਿ ਰਹੇ ਸੀ। ਬਾਅਦ ਦੇ ਵਿੱਚ ਉਹ ਬਰਤਾਨੀਆ ਦੇ ਹੀ ਖਿਲਾਫ ਹੋ ਗਏ। ਬਰਤਾਨੀਆ ਨੇ ਕੈਨੇਡਾ, ਕਿਉਂਕਿ ਅਮੈਰੀਕਾ ਦੇ ਬਿਲਕੁਲ ਗੁਆਂਢ ਦੇ ਵਿੱਚ ਸੀ, ਕੈਨੇਡਾ ਦੇ ਉੱਤੇ ਰਾਜ ਕਰਨ ਨੂੰ ਲੈ ਕੇ ਇੱਕ ਬੜੀ ਲੰਮੀ ਲੜਾਈ ਜਿਹੜੀ ਸੀਗੀ ਉਹ ਫਰਾਂਸ ਦੇ ਨਾਲ ਵੀ ਲੜੀ ਸੀ। ਬਰਤਾਨੀਆ ਨੇ ਕੈਨੇਡਾ ਦੇ ਉੱਤੇ ਤਾਂ ਕੰਟਰੋਲ ਲੈ ਲਿਆ ਪਰ ਅਮੈਰੀਕਾ 'ਤੇ ਕੰਟਰੋਲ ਖੋਤਾ। ਐਸੇ ਦੇ ਵਿੱਚ ਕੈਨੇਡਾ ਜਿਹੜੀ ਕਿ ਪੂਰੀ ਤਰ੍ਹਾਂ ਦੇ ਨਾਲ ਇੱਕ ਫਰੈਂਚ ਸੋਸਾਇਟੀ ਸੀਗੀ, ਫਰਾਂਸ ਦੀ ਅਧੀਨਤਾ ਦੇ ਵਿੱਚ ਸੀਗੀ। ਕੈਨੇਡਾ ਹੁਣ ਇੰਗਲੈਂਡ ਦੇ ਅਧੀਨਤਾ ਹੋ ਜਾਂਦਾ ਔਰ ਅਮੈਰੀਕਾ ਕੈਨੇਡਾ ਜਿਹੜਾ ਹੈ ਉਹ ਇੰਗਲੈਂਡ ਦੇ ਹੱਥੋਂ ਨਿਕਲ ਵੀ ਜਾਂਦਾ, ਪਰ ਫਰਾਂਸੀਸੀ ਇਸ ਗੱਲ ਨੂੰ ਨਾ ਆਪਣੇ ਮਨ ਦੇ ਵਿੱਚ ਰੱਖ ਲੈਂਦੇ ਨੇ। ਫਰੈਂਚ ਜਿਹੜੇ ਲੋਕ ਨੇ ਉਹ ਬਦਲਾ ਲੈਣ ਦੇ ਲਈ ਅਮਰੀਕਾ ਦਾ ਸਾਥ ਦੇਣ ਲੱਗਦੇ ਨੇ। ਅਮਰੀਕਾ ਦੀ ਜਿਹੜੀ ਕ੍ਰਾਂਤੀ ਸੀ, ਅਮੈਰੀਕਾ ਨੇ ਜਿਹੜਾ ਬਰਤਾਨੀਆ ਤੋਂ ਅੱਡ ਹੋਣਾ ਸੀ, ਫਰਾਂਸ ਨੂੰ ਲੱਗਿਆ ਕਿ ਜਿਹੜਾ ਕੈਨੇਡਾ ਦੇ ਉੱਤੇ ਕਬਜ਼ਾ ਹਥਿਆ ਲਿਆ ਬਰਤਾਨੀਆ ਨੇ, ਉਹਦਾ ਇੱਕ ਚੰਗਾ ਮੌਕਾ ਇਹ ਹੈਗਾ ਕਿ ਅਮੈਰੀਕਾ ਦਾ ਸਾਥ ਦਿਓ, ਅਮੈਰੀਕਾ ਨੂੰ ਹਥਿਆਰ ਦਿਓ ਅਤੇ ਉੱਥੇ ਉਹਨਾਂ ਦਾ ਜਿਹੜਾ ਕਬਜ਼ਾ ਅਮੈਰੀਕਾ ਨੂੰ ਦਵਾਓ। ਅਤੇ ਇਹਦੇ ਨਾਲ ਰਸ਼ੀਆ ਦੇ ਇੰਗਲੈਂਡ ਦੇ ਉੱਤੇ ਇੱਕ ਦਬਾਅ ਬਣੇਗਾ ਔਰ ਇੰਗਲੈਂਡ ਜਿਹੜਾ ਹੈਗਾ ਉਹ ਡਰ ਜਾਏਗਾ ਕਿ ਠੀਕ ਹੈ ਜੀ ਫਰਾਂਸ ਨੇ ਸਾਥ ਦਿੱਤਾ। ਹੁਣ ਇਸ ਚੱਕਰ ਦੇ ਵਿੱਚ ਫਰਾਂਸ ਆਪਣਾ ਬਹੁਤ ਜ਼ਿਆਦਾ ਨੁਕਸਾਨ ਕਰਵਾ ਬੈਠਿਆ। ਨੁਕਸਾਨ ਇਸ ਤਰ੍ਹਾਂ ਕਰਵਾ ਬੈਠਿਆ ਕਿ ਫਰਾਂਸ ਪਹਿਲਾਂ ਹੀ ਬਹੁਤ ਜ਼ਿਆਦਾ ਕ੍ਰਾਈਸਿਸ ਦੇ ਵਿੱਚੋਂ ਗੁਜ਼ਰ ਰਿਹਾ ਸੀਗਾ। ਐਂਡ ਗੇਮ ਜਿਹੜੀ ਹੈ ਨਾ ਅਵੈਂਜਰਸ ਦੀ ਉੱਥੇ ਚੱਲ ਹੀ ਰਹੀ ਸੀਗੀ ਔਰ ਉੱਥੇ ਫਾਈਨੈਂਸ਼ੀਅਲ ਕ੍ਰਾਈਸਿਸ ਬਹੁਤ ਵੱਡੇ ਪੱਧਰ ਦੇ ਉੱਤੇ ਚੱਲ ਰਿਹਾ ਸੀਗਾ ਔਰ ਉਸ ਕ੍ਰਾਈਸਿਸ ਦੇ ਵਿੱਚ ਉੱਥੇ ਜਿਹੜਾ ਜਦੋਂ ਇਹ ਅਮਰੀਕਾ ਦੀ ਆਜ਼ਾਦੀ ਹੁੰਦੀ ਹੈ ਉਹ ਤੋਂ ਕੁਛ ਕੁ ਸਾਲ ਬਾਅਦ, ਲਗਭਗ 7-8 ਸਾਲ ਬਾਅਦ ਕਹਿ ਲਓ ਤੁਸੀਂ, ਫਰਾਂਸ ਦੇ ਵਿੱਚ ਰੈਵੋਲਿਊਸ਼ਨ ਦੀਆਂ ਚਿੰਗਾੜੀਆਂ ਭੜਕਣ ਲੱਗ ਪੈਂਦੀਆਂ ਨੇ। 1799 ਦੇ ਵਿੱਚ ਫਰਾਂਸੀਸੀ ਕ੍ਰਾਂਤੀ ਦੀ ਗੱਲ ਉੱਠਣੀ ਸ਼ੁਰੂ ਹੋਈ ਸੀਗੀ, ਬੈਸਟਾਈਲ ਦੀ ਜੰਗ ਜਿਹਨੂੰ ਕਹਿ ਵੀ ਲਿਆ ਜਾਂਦਾ, ਸਟੋਮਿੰਗ ਆਫ ਬੈਸਟਾਈਲ, ਉੱਥੇ ਦਾ ਸ਼ਹਿਰ ਹੈਗਾ ਬੈਸਟਾਈਲ ਇੱਕ ਤਰੀਕੇ ਦੇ ਨਾਲ। ਵੈਸੇ ਇਹਦੇ 'ਤੇ ਜਿਹੜੀ ਪੂਰੀ ਦੀ ਪੂਰੀ ਕਹਾਣੀ ਹੈਗੀ ਆ, ਮੈਂ ਹੁਣ ਹੋਰ ਬਹੁਤ ਜ਼ਿਆਦਾ ਖਿੰਡ ਗਿਆ ਇਸ ਪ੍ਰੋਗਰਾਮ 'ਚ ਸਿਰਫ ਬੈਕਡ੍ਰੋਪ ਦੱਸਣ ਦੇ ਲਈ। ਸੰਖੇਪ ਦੇ ਵਿੱਚ ਦੱਸਦਾ, ਜਿਹੜਾ ਫਰਾਂਸ ਦਾ ਰੈਵੋਲਿਊਸ਼ਨ ਹੈ ਉਹਦੇ ਬਾਰੇ ਇੱਕ ਅਲੱਗ ਅਸੀਂ ਪੂਰਾ ਐਪੀਸੋਡ ਬਣਾਇਆ ਹੋਇਆ। ਸੋ ਬੈਸਟਾਈਲ ਦੀ ਜੰਗ ਕੀ ਹੈ, ਫਰਾਂਸ ਦਾ ਰੈਵੋਲਿਊਸ਼ਨ ਕੀ ਹੋਇਆ ਸੀਗਾ, ਉੱਥੇ ਕਿਵੇਂ ਰਾਜਾ ਦੇ ਸੱਤਾ ਦਾ ਅੰਤ ਹੋਇਆ ਸੀਗਾ ਅਤੇ ਉਸ ਤੋਂ ਬਾਅਦ ਕੀ ਹੋਇਆ ਸੀ, ਉਹਨੂੰ ਲੈ ਕੇ ਇੱਕ ਇਨਸਾਈਟ ਰਿਪੋਰਟ ਦਾ ਅਲੱਗ ਤੋਂ ਪੋਡਕਾਸਟ ਜਾ ਕੇ ਤੁਸੀਂ ਸਾਡੇ ਐਪ ਸਟੋਰ ਤੋਂ ਸੁਣ ਸਕਦੇ ਹੈਗੇ ਹੋ, ਰੇਡੀਓ ਹਾਂਜੀ ਤੋਂ। ਅਤੇ ਹੁਣ ਇਹ ਜਿਹੜੀ ਫਰਾਂਸ ਦੇ ਵਿੱਚ ਰੈਵੋਲਿਊਸ਼ਨ ਹੋ ਗਿਆ ਉੱਥੇ ਤੁਹਾਨੂੰ ਦੱਸਿਆ ਸੀਗਾ ਕਿ ਉਸ ਤੋਂ ਬਾਅਦ ਹੀ ਇਹ ਦੋ ਟਰਮਸ ਜਿਹੜੀਆਂ ਆ ਗਈਆਂ ਸੀਗੀਆਂ, ਲੈਫਟ ਵਿੰਗ ਰਾਈਟ ਵਿੰਗ, ਉਹ ਬੇਸਿਕਲੀ ਕੀ ਸੀਗੀਆਂ ਕਿ ਚਰਚ ਦਾ ਉੱਥੇ ਦਬਦਬਾ ਸੀ ਅਤੇ ਚਰਚ ਅਤੇ ਚਰਚ ਦੇ ਪਾਦਰੀ ਅਤੇ ਜਿਹੜੇ ਪਾਦਰੀ ਜਿਨ੍ਹਾਂ ਨੂੰ ਚਲਾਉਂਦੇ ਸੀਗੇ ਪੂੰਜੀਪਤੀ, ਉਹਨਾਂ ਦਾ ਦਬਦਬਾ ਸੀ ਅਤੇ ਉਹ ਕੈਪੀਟਲਿਸਟ ਸੁਸਾਇਟੀ ਦਾ ਦਬਦਬਾ ਸੀ। ਉਹਨਾਂ ਦੇ ਖਿਲਾਫ ਜਿਹੜੇ ਸੀ ਉੱਥੋਂ ਦੇ ਮਜ਼ਦੂਰ, ਉੱਥੋਂ ਦੇ ਆਮ ਲੋਕ, ਉਹ ਉੱਤਰ ਆਏ ਸੀਗੇ। ਉਹਨਾਂ ਨੇ ਇੱਕ ਰਾਜਾ ਦੇ ਸੱਜੇ ਪਾਸੇ ਜਿਹੜੇ ਇਹ ਲੋਕ ਬੈਠਦੇ ਸੀ ਪੂੰਜੀਪਤੀ ਜਾਂ ਪਾਦਰੀ ਲੋਕ, ਰਾਜੇ ਦੇ ਫਰਾਂਸ ਦੇ ਖੱਬੇ ਪਾਸੇ ਇਹ ਲੋਕ ਬੈਠਣ ਲੱਗ ਪਏ ਜਿਹੜੇ ਆਮ ਲੋਕ ਸੀਗੇ। ਇਹਨਾਂ ਦੀ ਦਖਲ ਅੰਦਾਜ਼ੀ ਹੌਲੀ ਹੌਲੀ ਵਧਣ ਲੱਗ ਪਈ ਅਤੇ ਇਹੀ ਬੈਸਟਾਈਲ ਜੰਗ ਦਾ ਇੱਕ ਕਾਰਨ ਵੀ ਬਣੀ ਸੀ। ਖੈਰ, ਸਟੋਮਿੰਗ ਔਫ ਬੈਸਟਾਈਲ ਉਹ ਅਲੱਗ ਕਹਾਣੀ ਹੈਗੀ। ਹੁਣ ਇਹ ਜਿਹੜਾ ਇੱਕ ਮਾਡਲ ਫਰਾਂਸ ਨੇ ਸੁਝਾਇਆ ਸੀਗਾ ਕਿ ਆਮ ਲੋਕਾਂ ਦੀ ਵੀ ਸ਼ਮੂਲੀਅਤ ਹੋ ਸਕਦੀ ਹੈ ਸ਼ਾਸਨ ਨੂੰ ਚਲਾਉਣ ਦੇ ਵਿੱਚ, ਇੱਕ ਲੈਫਟ ਵਿੰਗ ਵੀ ਹੋ ਸਕਦਾ, ਇੱਕ ਰਾਈਟ ਵਿੰਗ ਵੀ ਹੋ ਸਕਦਾ, ਉਹ ਜਿਹੜਾ ਮਾਡਲ ਸੀਗਾ ਉਹ ਰੂਸ ਦੇ ਵਿੱਚ ਗੱਲ ਤਾਂ ਹੋਣ ਲੱਗ ਪਈ ਸੀਗੀ 1920 ਬਾਏ। ਅਸਲ ਦੇ ਵਿੱਚ ਤੁਸੀਂ ਇਹ ਕਹਿ ਲਓ ਕਿ
ਦੂਸਰੀ ਆਲਮੀ ਪਹਿਲੀ ਆਲਮੀ ਜੰਗ ਜਿਹੜੀ ਫਸਟ ਵਰਲਡ ਵਾਰ ਸੀ ਉਹਦੇ ਅਖੀਰੀ ਸਾਲਾਂ ਦੇ ਵਿੱਚ ਇਹ ਗੱਲ ਉੱਠਣ ਲੱਗ ਪਈ ਸੀਗੀ ਕਿਉਂਕਿ ਰੂਸ ਵੀ ਜਿਹੜਾ ਸੀਗਾ ਉਸੇ ਤਰੀਕੇ ਦੇ ਨਾਲ ਫਰਾਂਸ ਦੀ ਤਰਜ਼ ਦੇ ਉੱਤੇ ਇੱਕ ਤਰ੍ਹਾਂ ਦੇ ਨਾਲ ਉੱਥੇ ਬਹੁਤ ਜ਼ਿਆਦਾ ਗੁਰਬਤ ਆਉਣ ਲੱਗ ਪਈ ਸੀਗੀ ਰੂਸ ਦੇ ਵਿੱਚ। ਸੋ 30 ਦਸੰਬਰ 1922 ਨੂੰ USSR ਦੀ ਉੱਥੇ ਸਥਾਪਨਾ ਹੁੰਦੀ ਹੈਗੀ ਹੈ। ਜ਼ਾਰ ਦਾ ਅੰਤ ਹੁੰਦਾ ਔਰ ਉਹਦੇ ਲਈ ਦੋ ਵੱਡੇ ਕਾਰਨ ਇਹ ਮੰਨੇ ਜਾ ਸਕਦੇ ਨੇ, ਇੱਕ ਤਾਂ ਰਸ਼ੀਅਨ ਰੈਵੋਲਿਊਸ਼ਨ ਜਿਹੜਾ 1917 ਦਾ ਰੈਵੋਲਿਊਸ਼ਨ ਸੀ ਉਹਦੇ ਵਿੱਚ ਫਰਵਰੀ ਕ੍ਰਾਂਤੀ, ਕਿਉਂਕਿ ਗਰੀਬੀ ਭੁੱਖਮਰੀ ਇੰਨੀ ਜ਼ਿਆਦਾ ਵੱਧ ਗਈ ਸੀ ਪਹਿਲੀ ਆਲਮੀ ਜੰਗ ਕਰਕੇ ਕਿ ਰੂਸ ਦੇ ਲੋਕਾਂ ਨੇ ਉੱਥੋਂ ਦੇ ਰਾਜਾ ਦਾ ਜ਼ਾਰ ਨਿਕੋਲਸ ਜਾਂ ਨਿਕੋਲਸ ਸੈਕਿੰਡ ਉਹਨੂੰ ਵੀ ਕਹਿ ਲਿਆ ਜਾਂਦਾ ਸੀ, ਦਾ ਗ੍ਰੇਟ ਨਿਕੋਲਸ ਵੀ ਕਹਿ ਲਿਆ ਜਾਂਦਾ ਸੀ, ਉਹਦਾ ਤਖਤਾ ਪਲਟ ਕਰਤਾ ਸੀ। ਦੂਜਾ ਇੱਕ ਅਕਤੂਬਰ ਕ੍ਰਾਂਤੀ, ਅਕਤੂਬਰ ਕ੍ਰਾਂਤੀ ਜਿਹੜਾ ਵਾਲਦਮੀਰ ਲੈਨਿਨ ਸੀ ਜਿਨ੍ਹਾਂ ਨੇ ਬਾਅਦ ਦੇ ਵਿੱਚ ਰੂਸ ਦੀ ਸੱਤਾ ਵੀ ਸੰਭਾਲੀ ਸੀ, ਵਾਲਦਮੀਰ ਲੈਨਿਨ ਦੀ ਅਗਵਾਈ ਦੇ ਵਿੱਚ ਉੱਥੇ ਇੱਕ ਬੋਲਸ਼ਵਿਕ ਪਾਰਟੀ ਬਣ ਗਈ ਸੀ। ਠੀਕ ਉੱਦਾਂ ਹੀ ਜਿੱਦਾਂ ਫਰਾਂਸ ਦੇ ਵਿੱਚ ਕ੍ਰਾਂਤੀ ਦੇ ਸਮੇਂ ਆਮ ਲੋਕਾਂ ਨੇ ਆਪਣਾ ਇੱਕ ਦਲ ਬਣਾ ਲਿਆ ਸੀਗਾ, ਇਸੇ ਤਰੀਕੇ ਦੇ ਨਾਲ ਰੂਸ ਦੇ ਵਿੱਚ ਵੀ ਬੇਸ਼ੱਕ ਜ਼ਾਰ ਰਾਜਾ ਸੀਗਾ ਪਰ ਬੋਲਸ਼ਵਿਕ ਨਾਮ ਦੀ ਇੱਕ ਪਾਰਟੀ ਪੋਲੀਟੀਕਲ ਪਾਰਟੀ ਉੱਥੇ ਬਣਨੀ ਸ਼ੁਰੂ ਹੋ ਗਈ ਔਰ ਇਹਨਾਂ ਨੇ ਹੀ ਜ਼ਾਰ ਨੂੰ ਸੱਤਾ 'ਚੋਂ ਹਟਾਇਆ। ਸੋ ਜਦੋਂ ਸੋਵੀਅਤ ਸੰਘ ਦੀ ਸਥਾਪਨਾ ਦੀ ਮੈਂ ਤੁਹਾਨੂੰ ਗੱਲ ਦੱਸ ਰਿਹਾ, ਉਸ ਤੋਂ ਪਹਿਲਾਂ ਤੱਕ ਰੂਸ ਰੂਸ ਹੀ ਸੀਗਾ, ਉਸ ਤੋਂ ਪਹਿਲਾਂ ਤੱਕ ਇਹ ਅਲੱਗ ਅਲੱਗ ਕੰਟਰੀਜ਼ ਜਿਹੜੇ ਸੀਗੇ ਉਹਦੇ ਵਿੱਚ ਸ਼ਾਮਿਲ ਨਹੀਂ ਸੀ, 15 ਕੰਟਰੀਜ਼ ਜਿਹੜੇ ਕਹਿ ਲਏ ਜਾਂਦੇ ਹੈਗੇ ਨੇ ਉਹ ਸ਼ਾਮਿਲ ਉਹਦੇ 'ਚ ਹੈ ਨਹੀਂ ਸੀ। ਸੋ ਜਦੋਂ ਅਕਤੂਬਰ ਕ੍ਰਾਂਤੀ ਹੁੰਦੀ ਹੈ, ਵਾਲਦਮੀਰ ਲੈਨਿਨ ਜਿਹੜਾ ਸੀਗਾ ਉਹ ਕਾਰਲ ਮਾਰਕਸ ਦੀਆਂ ਜਿਹੜੀਆਂ ਥਿਊਰੀਆਂ ਸੀ, ਕਾਰਲ ਮਾਰਕਸ ਦੀ ਥਿਊਰੀ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸੀ, ਉਹਦੇ ਵਿਚਾਰਾਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸੀ, ਇਸ ਕਰਕੇ ਜਦੋਂ USSR ਸਥਾਪਿਤ ਹੁੰਦਾ ਤਾਂ ਅਤੇ ਲੈਨਿਨ ਜਦੋਂ ਉੱਥੇ ਸੱਤਾ ਦੇ ਵਿੱਚ ਵੀ ਆਉਂਦਾ, ਲੈਨਿਨ ਪਹਿਲੀ ਵਾਰ ਬਣਦਾ, ਰਾਜੇ ਦਾ ਸ਼ਾਸਨ ਖਤਮ ਹੁੰਦਾ ਅਤੇ ਸਮਰਾਜਵਾਦ ਦੀ ਸਥਾਪਨਾ ਹੁੰਦੀ ਹੈ, ਸਮਾਜਵਾਦ ਦੀ, ਉਹਦੇ ਵਿੱਚ ਲੈਨਿਨ ਦਾ ਜਿਹੜਾ ਇੱਕ ਰੋਲ ਸੀਗਾ ਜਾਂ ਲੈਨਿਨ ਦੇ ਉੱਤੇ ਜਿਹੜਾ ਪ੍ਰਭਾਵ ਸੀ ਉਹ ਮਾਰਕਸਵਾਦ ਦਾ ਸੀਗਾ, ਇਸ ਕਰਕੇ ਉਸ ਦੇਸ਼ ਨੂੰ ਮਾਰਕਸਿਸਟ ਲੈਨਿਨ ਜਾਂ ਮਾਰਕਸ ਲੈਨਿਨ ਜਿਹੜੀ ਇੱਕ ਆਈਡੀਓਲੋਜੀ ਵੀ ਕਿਹਾ ਜਾਣ ਲੱਗ ਪਿਆ। ਇੱਕ ਇਹ ਕਾਰਨ ਸੀ ਰਸ਼ੀਅਨ ਰੈਵੋਲਿਊਸ਼ਨ, ਦੂਜਾ ਇੱਕ ਕਾਰਨ ਸੀਗਾ ਰਸ਼ੀਆ ਦਾ ਆਪਣੀ ਸਿਵਲ ਵਾਰ। ਇਨਫੈਕਟ ਜਿਹੜਾ ਇਹ ਰੂਸ ਦੀ ਕ੍ਰਾਂਤੀ ਸੀ, ਅਕਤੂਬਰ ਕ੍ਰਾਂਤੀ ਦੇ ਬਾਰੇ ਆਪਾਂ ਫਿਰ ਕਿਸੇ ਦਿਨ

ਜਦੋਂ ਤੱਕ ਯੂ ਐਸ ਐਸ ਆਰ ਬਣਿਆ ਨਹੀਂ। ਇੱਕ ਪਾਸੇ ਕਮਿਊਨਿਸਟਾਂ ਦੀ ਰੈੱਡ ਆਰਮੀ ਸੀਗੀ, ਇਹਦਾ ਜਿਹੜਾ ਇੱਕ ਇਹਨੂੰ ਬਚਾ ਕੇ ਰੱਖਿਆ ਹੋਇਆ ਸੀਗਾ, ਇਹਨੇ ਇਹਨੂੰ ਲਿਓਨ ਟ੍ਰੋਟਸਕੀ ਨੇ ਬਚਾਇਆ ਹੋਇਆ ਸੀ, ਬਣਾਇਆ ਹੋਇਆ ਸੀ, ਸੰਗਠਨ ਬੱਧ ਕੀਤਾ ਹੋਇਆ ਸੀ। ਅਤੇ ਦੂਜੇ ਪਾਸੇ ਜ਼ਾਰ ਦੇ ਹਮਾਇਤੀ ਵੀ ਸੀ, ਪੂੰਜੀਵਾਦੀ ਵੀ ਸੀ, ਉਹਨੂੰ ਵਾਈਟ ਆਰਮੀ ਕਹਿ ਲਿਆ ਜਾਂਦਾ ਸੀ। ਰੈੱਡ ਆਰਮੀ ਆਮ ਲੋਕਾਂ ਦੀ, ਮਜ਼ਦੂਰਾਂ ਦੀ ਪਾਰਟੀ ਕਹਿ ਲਓ ਤੁਸੀਂ, ਪਾਰਟੀ ਨਾ ਕਹਿ ਕੇ ਦੋ ਫੌਜਾਂ ਕਹਿ ਲਓ ਇੱਕ ਤਰ੍ਹਾਂ ਦੀਆਂ। ਅਤੇ ਜਿਹੜੀ 1922 ਤੱਕ ਰੈੱਡ ਆਰਮੀ ਸੀਗੀ, ਉਹਨੇ ਹੌਲੀ ਹੌਲੀ ਉੱਥੇ ਸੈਂਟ ਪੀਟਸਬਰਗ, ਫਿਰ ਮਾਸਕੋ, ਫਿਰ ਇੱਦਾਂ ਹੌਲੀ ਹੌਲੀ ਅਲੱਗ ਅਲੱਗ ਸ਼ਹਿਰਾਂ ਦੇ ਉੱਤੇ ਕਬਜ਼ੇ ਲੈਣੇ ਸ਼ੁਰੂ ਕੀਤੇ, ਅਤੇ ਹੌਲੀ ਹੌਲੀ ਕਰਕੇ ਪੂਰੇ ਰੂਸੀ ਸਾਮਰਾਜ ਦੇ ਅਲੱਗ ਅਲੱਗ ਹਿੱਸਿਆਂ ਦੇ ਉੱਤੇ ਕਬਜ਼ਾ ਲੈ ਲਿਆ। ਉਸ ਤੋਂ ਬਾਅਦ ਆਉਂਦੀ ਹੈ ਨਵੀਂ ਆਰਥਿਕ ਨੀਤੀ, ਗ੍ਰਹਿ ਯੁੱਧ ਜਦੋਂ ਇਹ ਚੱਲਿਆ 1917 ਤੋਂ 1922 ਤੱਕ। ਇਹ ਦਰਮਿਆਨ ਮਜ਼ਦੂਰਾਂ 'ਚ ਜਿਹੜੇ ਫੈਕਟਰੀਆਂ ਸੀਗੀਆਂ ਉਹਨਾਂ 'ਚ ਮਜ਼ਦੂਰ ਕੰਮ ਨਹੀਂ ਸੀ ਕਰਦੇ, ਇਹਨਾਂ ਧਰਨਿਆਂ ਮੁਜ਼ਾਹਰਿਆਂ 'ਚ ਚਲੇ ਜਾਂਦੇ ਸੀ ਜਾਂ ਲੜਾਈਆਂ ਲੜਨ ਦੇ ਲਈ ਰੈੱਡ ਆਰਮੀ ਦਾ ਸਾਥ ਦੇਣ ਲਈ ਚਲੇ ਜਾਂਦੇ ਸੀ। ਅਤੇ ਪੂੰਜੀਵਾਦੀਆਂ 'ਤੇ ਵੀ ਧਿਆਨ ਹੈ ਨਹੀਂ ਸੀ, ਉਹਨਾਂ ਨੂੰ ਇਹ ਸੀਗਾ ਵੀ ਪਹਿਲਾਂ ਲੈਟਸ ਜਸਟ ਸੇਵ ਆਵਰ ਸਕਿਨ, ਆਪਣੇ ਆਪ ਨੂੰ ਬਚਾ ਲਈਏ ਅਤੇ ਫਿਰ ਦੇਖਦੇ ਹਾਂ ਫੈਕਟਰੀਆਂ ਫੁਕਟਰੀਆਂ ਦਾ ਵੀ। ਅਤੇ ਕੋਈ ਇੱਧਰ ਉੱਧਰ ਹੋ ਰਹੇ ਸੀ, ਤਿੱਤਰ ਪੁੱਤਰ ਹੋ ਰਹੇ ਸੀ। ਇਨਫੈਕਟ ਜਿਹੜੇ ਇਨਵੈਸਟਰ ਵੀ ਸੀਗੇ, ਇਨਵੈਸਟਰ ਉਸ ਦੌਰ ਦੇ ਵਿੱਚ ਵੀ ਹੁੰਦੇ ਸੀ, ਰਸ਼ੀਆ ਦੇ ਵਿੱਚ ਜਿਹੜੇ ਬਾਹਰਲੇ ਇਨਵੈਸਟਰ ਸੀ ਯੂਰਪ ਦੇ ਏਸ਼ੀਆ ਦੇ, ਉਹ ਵੀ ਹੌਲੀ ਹੌਲੀ ਬਾਹਰ ਹੋਣ ਲੱਗ ਪਏ। ਅਰਥ ਵਿਵਸਥਾ ਤਬਾਹ ਹੋ ਗਈ। ਔਰ ਹੁਣ ਲੈਨਿਨ ਨੇ ਮਾਰਕਸਵਾਦੀ ਥਿਊਰੀ ਤੋਂ ਇਲਾਵਾ ਬ੍ਰੈਕਟਾਂ ਦੇ ਵਿੱਚ ਨਿੱਜੀ ਵਪਾਰ ਦੀ ਇਜਾਜ਼ਤ ਦੇ ਦਿੱਤੀ ਕਿ ਠੀਕ ਹੈ, ਬੇਸਿਕਲੀ ਤਾਂ ਜਦੋਂ ਤੁਸੀਂ ਲੈਫਟ ਮਾਰਕਸਿਸਟ ਥਿਊਰੀ ਪੜ੍ਹੋਗੇ ਤਾਂ ਲੈਨਿਨ ਪੂਰੀ ਤਰ੍ਹਾਂ ਦੇ ਨਾਲ ਮਾਰਕਸਿਸਟ ਥਿਊਰੀਜ਼ ਤੋਂ ਪ੍ਰਭਾਵਿਤ ਸੀ, ਪਰ ਦੇਸ਼ ਨੂੰ ਬਚਾਉਣਾ ਵੀ ਸੀ। ਸੋ ਇਸ ਕਰਕੇ ਉੱਥੇ ਕੁਛ ਇੱਕ ਉਹਨਾਂ ਨੇ ਜਿਹੜਾ ਇਸ ਕਿਸਮ ਦੀਆਂ ਥਿਊਰੀਆਂ ਵੀ ਲਿਆਂਦੀਆਂ ਜਿਹੜੀਆਂ ਕੈਪੀਟਲਿਸਟ ਸੋਸਾਇਟੀ ਦੇ ਵਿੱਚ ਵਰਤੀਆਂ ਜਾਂਦੀਆਂ ਨੇ। ਕਿਹਾ ਸੀ ਨਾ ਸ਼ੁਰੂਆਤ ਦੇ ਵਿੱਚ ਬੈਲੈਂਸ ਬਹੁਤ ਜ਼ਰੂਰੀ ਹੁੰਦਾ। ਅਤੇ ਫਿਰ ਆਖਿਰਕਾਰ ਇਹਨੂੰ ਚਾਰ ਅਲੱਗ ਅਲੱਗ ਜਿਹੜੀਆਂ ਫਾਊਂਡਿੰਗ ਰਿਪਬਲਿਕਸ ਬਣਾਏ ਗਏ। ਇੱਕ ਰਸ਼ੀਅਨ ਸੋਵੀਅਤ ਫੈਡਰਲ ਰਿਪਬਲਿਕ ਸੀਗਾ, ਉਹਨੂੰ ਫੈਡਰਲ ਰਿਪਬਲਿਕ ਕਹਿੰਦੇ ਸੀ, ਰਸ਼ੀਆ ਆਪ। ਉਸ ਤੋਂ ਇਲਾਵਾ ਯੂਕਰੇਨੀ ਸੋਵੀਅਤ ਸੋਸਾਇਟੀ ਸੀ ਜਾਂ ਯੂਕਰੇਨੀ ਸੋਵੀਅਤ ਰਿਪਬਲਿਕ ਸੀ, ਬੇਲਾਰੂਸ ਸੋਵੀਅਤ ਰਿਪਬਲਿਕ ਸੀ, ਟ੍ਰਾਂਸਕੇਸ਼ੀਅਨ ਸੋਵੀਅਤ ਰਿਪਬਲਿਕ ਸੀ। ਟ੍ਰਾਂਸਕੇਸ਼ੀਅਨ ਦੇ ਵਿੱਚ ਜਾਰਜੀਆ, ਆਰਮੀਨੀਆ, ਅਜ਼ਰਬੈਜ਼ਾਨ, ਇਹ ਸਾਰੀਆਂ ਕੰਟਰੀ ਸ਼ਾਮਿਲ ਸੀ। ਇੱਦਾਂ ਕਰਦੇ ਕਰਦੇ ਉਹਨਾਂ ਨੇ 1940 ਤੱਕ ਜਾਂਦੇ ਜਾਂਦੇ ਇਹ ਅਲੱਗ ਅਲੱਗ ਦੇਸ਼ ਜਿਹੜੇ ਸੀਗੇ ਆਪਣੇ 'ਚ ਸ਼ਾਮਿਲ ਕਰ ਲਏ ਸੀਗੇ। ਲੈਨਿਨ ਅਤੇ ਲੈਨਿਨ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਰਸ਼ੀਆ ਦਾ ਕੰਟਰੋਲ ਅਲੱਗ ਅਲੱਗ ਲੋਕਾਂ ਦੇ, ਲੈਨਿਨ ਤਾਂ ਵਿਚਾਰਾ 2 ਜਾਂ 4 ਸਾਲ ਹੀ ਦੇਖ ਸਕਿਆ ਮੇਰੇ ਖਿਆਲ ਦੇ ਨਾਲ। ਉਹ ਤੋਂ ਬਾਅਦ ਤਾਂ ਲੈਨਿਨ ਦੀ ਡੈੱਥ ਤੋਂ ਬਾਅਦ ਤਾਂ ਫਿਰ ਜੋਸਫ ਸਟੈਲਿਨ ਆ ਗਿਆ ਸੀਗਾ, ਅਤੇ ਸਟੈਲਿਨ ਦੀ ਖੁਆਇਸ਼ਾਂ ਉਹੋ ਜਿਹੀਆਂ ਸੀਗੀਆਂ ਜਿਹੋ ਜਿਹੀਆਂ ਕਿਸੇ ਵਕਤ ਅਲੈਗਜ਼ੈਂਡਰ ਦੀਆਂ ਹੁੰਦੀਆਂ ਸੀ। ਅਲੈਗਜ਼ੈਂਡਰ ਦੀ ਗ੍ਰੇਟ, ਸਿਕੰਦਰ ਜਿਹਨੂੰ ਆਪਾਂ ਅੱਜ ਕਹਿ ਲੈਂਦੇ ਹਾਂ ਕਿ ਪੂਰੀ ਦੁਨੀਆ 'ਤੇ ਰਾਜ ਕਰਨਾ, ਸਟਾਲਿਨ ਨੇ ਉਸੇ ਤਰੀਕੇ ਦੇ ਨਾਲ ਦੁਨੀਆ ਦੇ ਇੱਕ ਬਹੁਤ ਵੱਡੇ ਭੂ ਭਾਗ ਦੇ ਉੱਤੇ, ਕਿਉਂਕਿ ਅੱਜ ਦੀ ਤਰੀਕ 'ਚ ਤਾਂ ਰੂਸ ਜਿਹੜਾ ਮੌਜੂਦਾ ਰੂਸ ਹੈ ਉਹ ਤਾਂ ਦੁਨੀਆ ਦਾ ਸਭ ਤੋਂ ਵੱਡਾ ਲਾਰਜੈਸਟ ਲੈਂਡ ਏਰੀਆ ਹੈਗਾ ਹੀ ਹੈ। ਤੁਸੀਂ ਇਮੈਜਿਨ ਕਰੋ ਉਹਦੇ 'ਚ 15 ਹੋਰ ਮੁਲਕ ਇੱਕ ਤਰੀਕੇ ਦੇ ਨਾਲ ਸ਼ਾਮਿਲ ਹੋ ਗਏ ਸੀਗੇ, ਯੂਕਰੇਨ, ਬੇਲਾਰੂਸ, ਅੱਜ ਦੀ ਡੇਟ ਦੇ ਵਿੱਚ ਕਜ਼ਾਕਿਸਤਾਨ ਕਹਿ ਲੈਂਦੇ, ਉਸ ਵਕਤ ਕਾਜ਼ਕ ਕਹਿ ਲਿਆ ਜਾਂਦਾ ਸੀ, ਜਾਰਜੀਆ, ਅਜ਼ਰਬੈਜਾਨ, ਲਿਥੀਨੀਆ, ਮੋਲਦੋਵਾ, ਮੋਲਦੋਵਾ ਅੱਜ ਦੀ ਡੇਟ 'ਚ ਕਹਿ ਲੈਂਦੇ, ਉਸ ਵਕਤ ਮੋਲਡੋਵੀਅਨ ਕਹਿ ਲਿਆ ਜਾਂਦਾ ਸੀ, ਮੋਲਡੋਵਨ ਕਹਿ ਲਿਆ ਜਾਂਦਾ ਸੀ, ਲਾਤੀਵੀਆ, ਕਿਰਗਿਸਤਾਨ, ਤਜ਼ਾਕਿਸਤਾਨ, ਅਰਮੀਨੀਆ, ਤੁਰਕਮੇਨਿਸਤਾਨ, ਐਸਤੋਨੀਆ। ਸੋ ਇੱਦਾਂ ਕਰਕੇ ਇਹ ਅੱਜ ਦੀ ਤਰੀਕ 'ਚ ਜਿਹੜੇ ਅੱਡ ਅੱਡ ਇਹ 15 ਦੇਸ਼ ਹੈਗੇ ਨੇ, ਇਹ ਉਸ ਵਕਤ ਯੂ ਐਸ ਐਸ ਆਰ ਜਾਂ ਸੋਵੀਅਤ ਸੰਘ ਦਾ ਹਿੱਸਾ ਬਣ ਗਏ ਸੀਗੇ, ਹੌਲੀ ਹੌਲੀ ਕਰਦੇ ਹੋਏ ਸਟੈਲਿਨ ਨੇ। ਹੁਣ ਕਹਾਣੀ ਇਹ ਹੈ, ਇਹ ਤਾਂ ਤੁਹਾਨੂੰ ਬਣਨ ਦੀ ਕਹਾਣੀ ਦੱਸੀ ਹੈ, ਟੁੱਟਣ ਦੀ ਕਹਾਣੀ ਕੀ ਹੈ? ਟੁੱਟਣ ਦੀ ਕਹਾਣੀ ਅਸਲ ਦੇ ਵਿੱਚ ਜਿਹੜੀ ਤਰੀਕ ਮੰਨੀ ਜਾਂਦੀ ਹੈ ਉਹ ਤਾਂ 26 ਦਸੰਬਰ 1991 ਮੰਨੀ ਜਾਂਦੀ ਹੈ, ਪਰ ਆਪਾਂ ਯੂਕਰੇਨ ਦੀ ਆਜ਼ਾਦੀ ਤੋਂ ਗੱਲ ਸ਼ੁਰੂ ਕਰੀ ਸੀਗੀ। ਯੂਕਰੇਨ ਤੋਂ ਪਹਿਲਾਂ ਇਨਫੈਕਟ ਇਹ ਅੱਗ ਲਿਥੂਨੀਆ ਨੇ ਲਗਾਤੀ ਸੀ। ਲਿਥੂਨੀਆ ਦੇ ਅੱਗ ਲਗਾਉਣ ਦੇ ਪਿੱਛੇ ਦਾ ਰੀਜ਼ਨ ਕੀ ਸੀ ਉਹ ਵੀ ਤੁਹਾਨੂੰ ਅੱਜ ਦੇ ਦਿਨ ਦੱਸ ਦਿੰਦੇ, ਪਰ ਆਫੀਸ਼ੀਅਲੀ 26 ਦਸੰਬਰ 1991 ਨੂੰ 20ਵੀਂ ਸਦੀ ਦੀ ਸਭ ਤੋਂ ਵੱਡੀ ਸੁਪਰ ਪਾਵਰ ਦੇ ਵਿੱਚੋਂ ਇੱਕ, ਦੋ ਵੱਡੀਆਂ ਸੁਪਰ ਪਾਵਰ ਸੀਗੀਆਂ ਅਮੈਰੀਕਾ ਅਤੇ ਰਸ਼ੀਆ, ਉਹ 'ਚੋਂ ਇੱਕ ਖਤਮ ਹੋ ਗਈ। ਇਹਦੇ ਬਹੁਤ ਸਾਰੇ ਮਲਟੀਪਲ ਰੀਜ਼ਨ ਸੀਗੇ ਕਿ ਪਹਿਲਾਂ ਜ਼ਾਰ ਨੂੰ ਭਜਾਇਆ ਰਸ਼ੀਆ ਨੇ, ਜ਼ਾਰ ਦਾ ਅੰਤ ਕੀਤਾ, ਰਾਜੇ ਦਾ ਅੰਤ ਕੀਤਾ, ਰਾਜੇ ਦੇ ਅੰਤ ਤੋਂ ਬਾਅਦ ਆਮ ਲੋਕਾਂ ਨੂੰ ਜੋੜ ਕੇ ਬਣਾਇਆ ਗਿਆ ਇੱਕ ਰਾਜ, ਚਾਹੇ ਮਾਰਕਸਿਸਟ ਲੈਨਿਨ ਸੋਚ ਦੇ ਤਹਿਤ ਬਣਿਆ ਉਹ ਰਾਜ, ਫਿਰ ਉਹ 'ਚ ਜੋਸਫ ਸਟੈਲਿਨ ਦੀਆਂ

0: ਨੀਤੀਆਂ ਕਿ ਜਿਹਦੇ 'ਚ ਹੋਰ ਹੋਰ ਦੇਸ਼ਾਂ ਨੂੰ ਸ਼ਾਮਲ ਕਰਨਾ। ਪਰ ਫਿਰ ਉਹ ਤੋਂ ਬਾਅਦ ਦੂਸਰੀ ਆਲਮੀ ਜੰਗ ਤੋਂ ਬਾਅਦ ਹਾਲਾਤ ਬਦਲਦੇ ਸ਼ੁਰੂ ਹੋ ਗਏ ਅਤੇ ਉਹ ਸੋਵੀਅਤ ਯੂਨੀਅਨ ਬਣੀ ਤਾਂ ਰਹੀ, ਬਚੀ ਤਾਂ ਰਹੀ ਚਾਰ ਦਹਾਕੇ ਹੋਰ ਉਸ ਤੋਂ ਬਾਅਦ, ਪਰ ਉਹਦੇ ਕਰਕੇ ਸੋਵੀਅਤ ਯੂਨੀਅਨ ਹਮੇਸ਼ਾ ਦੇ ਲਈ ਨਹੀਂ ਸੀ ਬਣੀ ਰਹਿ ਸਕਦੀ। ਉਹਦੇ 'ਚ ਦਰਾੜ ਪੈਣੀ ਸ਼ੁਰੂ ਹੋ ਗਈ। ਸਭ ਤੋਂ ਵੱਡੀ ਦਰਾੜ ਤਾਂ 1970s ਤੋਂ 80s ਦੇ ਡੈਕੇਡ ਦੇ ਵਿੱਚ ਪਈ ਸੀਗੀ, ਕਿਉਂਕਿ ਉਹ ਐਸਾ ਟਾਈਮ ਸੀਗਾ ਜਦੋਂ ਅਮੈਰੀਕਾ ਦੇ ਵਿੱਚ ਜਿਹੜੀਆਂ ਵੱਡੀਆਂ ਵੱਡੀਆਂ ਕੰਪਨੀਆਂ ਸਥਾਪਿਤ ਹੋਣੀਆਂ ਸ਼ੁਰੂ ਹੋ ਗਈਆਂ ਸੀਗੀਆਂ, ਜਿਹੜੀਆਂ ਹਥਿਆਰ ਬਣਾਉਣ ਲੱਗ ਪਈਆਂ ਸੀ। ਰਸ਼ੀਆ 'ਚ ਵੀ ਹਥਿਆਰ ਬਣਦੇ ਸੀ, ਰੂਸ ਦੇ ਕੋਲ ਆਪਣੇ ਹਥਿਆਰ ਸੀਗੇ। ਇਨਫੈਕਟ ਰੂਸ ਨੇ ਵਰਲਡ ਦੀ ਸਭ ਤੋਂ ਪਹਿਲੀ ਇੰਟਰਕੋਂਟੀਨੈਂਟਲ ਮਿਜ਼ਾਈਲ ਤਿਆਰ ਕੀਤੀ ਸੀਗੀ ਕਿ ਇੱਕ ਮਹਾਂਦੀਪ ਤੋਂ ਦੂਸਰੇ ਮਹਾਂਦੀਪ ਤੱਕ। ਸੋ ਹਥਿਆਰਾਂ ਦੇ ਮਾਮਲੇ ਦੇ ਵਿੱਚ ਤਾਂ ਇਹ ਸੀਗਾ ਹੀ ਅੱਗੇ, ਪਰ ਉਹ ਜਿਹੜਾ ਆਰਥਿਕ ਕਮਜ਼ੋਰੀ ਸੀ ਨਾ ਜ਼ਾਰ ਦੇ ਜਾਣ ਤੋਂ ਬਾਅਦ ਜਾਂ ਉਸ ਤੋਂ ਪਹਿਲਾਂ ਵੀ ਜਿਹੜੀ ਸੀਗੀ, ਉਹ ਤੋਂ ਰੂਸ ਕਦੇ ਉੱਭਰ ਨਹੀਂ ਸੀ ਸਕਿਆ। ਉਹਦੇ ਕਰਕੇ ਕਦੇ ਰੂਸ ਦੇ ਵਿੱਚ ਮੁੜ ਕੇ ਉਹ ਜਾਣ ਜੀ ਨਹੀਂ ਆਈ ਹੈਗੀ, ਔਰ ਭਰੋਸਾ ਵੀ ਨਹੀਂ ਆਇਆ ਹੈਗਾ, ਬਾਹਰਲੇ ਇਨਵੈਸਟਰਸ ਦਾ ਭਰੋਸਾ ਵੀ ਨਹੀਂ ਆਇਆ, ਸਪੈਸ਼ਲੀ ਰੂਸ ਦੀ ਬਾਕੀ ਦੇ ਯੂਰਪ ਦੇ ਨਾਲ ਬਣ ਵੀ ਨਹੀਂ ਸਕੀ, ਕਿਉਂਕਿ ਯੂਰਪ ਦੇ ਇੱਕ ਇੱਕ ਦੇਸ਼ ਜਿਹੜੇ ਕਬਜ਼ੇ 'ਚ, ਜਿਵੇਂ ਲਾਤਵੀਆ ਹੋ ਗਿਆ, ਲਿਥੀਨੀਆ ਹੋ ਗਿਆ, ਇਹ ਦੇਸ਼, ਜਾਰਜੀਆ, ਆਰਮੇਨੀਆ, ਇਹ ਜਦੋਂ ਵਿੱਚ ਰਲਣ ਲੱਗ ਗਏ ਤਾਂ ਬਾਕੀ ਦਾ ਰੈਸਟ ਆਫ ਦੀ ਯੂਰਪ ਵੀ ਇੱਕ ਕਿਸਮ ਦੇ ਨਾਲ ਇਨਸਿਕਿਉਰਿਟੀ ਦੇ ਵਿੱਚ ਸੀਗਾ ਕਿ ਰੂਸ ਕਿਸੇ ਵੀ ਵਕਤ ਪੋਲੈਂਡ ਨੂੰ ਵੀ ਕਬਜ਼ਾ ਲੂਗਾ, ਹੈ ਨਾ, ਯੂਕਰੇਨ ਨੂੰ, ਬੇਲਾਰੂਸ ਨੂੰ ਕਬਜ਼ਾਇਆ ਹੋਇਆ ਅਤੇ ਪੋਲੈਂਡ ਤੱਕ ਆ ਗਿਆ ਅਤੇ ਫਿਰ ਜਰਮਨੀ 'ਚ ਆ ਜੂਗਾ। ਜਰਮਨੀ ਦੇ ਨਾਲ ਤਾਂ ਆਲਰੇਡੀ ਟੱਸ ਸੀਗੀ ਉਹ ਰਸ਼ੀਆ ਦੀ, ਅਤੇ ਇਸੇ ਤਰੀਕੇ ਦੇ ਨਾਲ ਇਟਲੀ, ਸਪੇਨ, ਇੰਗਲੈਂਡ, ਇਹਨਾਂ ਦੇਸ਼ਾਂ ਨੂੰ ਵੀ ਖਤਰਾ ਜਿਹਾ ਮਹਿਸੂਸ ਹੋਣ ਲੱਗ ਪਿਆ ਸੀਗਾ। ਇਸ ਕਰਕੇ ਉਹ ਵੀ ਕੋਈ ਬਹੁਤ ਜ਼ਿਆਦਾ ਰੂਸ ਦੇ ਨਾਲ ਆੜੀ ਆੜੀ ਵਾਲਾ ਸਿਸਟਮ ਨਹੀਂ ਸੀ ਉਹਨਾਂ ਦਾ ਰਿਹਾ। ਦੂਸਰਾ ਵੱਡਾ ਕਾਰਨ USSR ਦੇ ਟੁੱਟਣ ਦਾ ਸੀਗਾ ਮਿਖਾਇਲ ਗੋਰਬਾਚੇਵ। ਹੁਣ ਮਿਖਾਇਲ ਗੋਰਬਾਚੇਵ ਇੱਕ ਟਾਈਮ ਤੱਕ ਤਾਂ ਰੂਸ ਦੇ ਪ੍ਰਮੁੱਖ ਰਹੇ ਹੈਗੇ ਨੇ, ਪਰ ਪ੍ਰਮੁੱਖ ਰਹਿਣ ਦੇ ਨਾਤੇ ਉਹਨਾਂ ਨੇ ਕੁਛ ਐਸੀਆਂ ਹਰਕਤਾਂ ਤਾਂ ਨਹੀਂ ਕਹਿ ਸਕਦੀਆਂ, ਕੁਛ ਐਸੀਆਂ ਜਿਹੜੇ ਉਹਨਾਂ ਨੇ ਫੈਸਲੇ ਲਏ ਜਿਹੜੇ USSR ਦੇ ਟੁੱਟਣ ਦਾ ਸਭ ਤੋਂ ਵੱਡਾ ਕਾਰਨ ਬਣੇ। ਰਸ਼ੀਅਨ ਲੈਂਗੁਏਜ ਦੇ ਵਿੱਚ ਦੋ ਅੱਖਰ ਵਰਤੇ ਜਾਂਦੇ ਨੇ, ਗਲਾਸਨੋਸਤ, ਮੈਂ ਰਸ਼ੀਅਨ ਸਿੱਖ ਰਿਹਾ, ਗਲਾਸਨੋਸਤ ਅਤੇ ਪੈਰੈਸਤਰੀਕਾ। ਹੁਣ ਗਲਾਸਨੋਸਤ ਸਭ ਤੋਂ ਵੱਡਾ ਕਾਰਨ ਹੈ, ਪੰਜਾਬੀ 'ਚ ਜਾਂ ਤੁਹਾਨੂੰ ਸਾਦੀ ਭਾਸ਼ਾ 'ਚ ਸਮਝਾਵਾਂ ਅਤੇ ਲੋਕਾਂ ਨੂੰ ਬੋਲਣ ਦੀ, ਸਰਕਾਰ ਦੀ ਆਲੋਚਨਾ ਕਰਨ ਦੀ ਆਜ਼ਾਦੀ, ਇੱਕ ਖੁੱਲ੍ਹਪਣਾ ਜਿਹੜਾ ਦੇਣਾ ਸੀ ਉਹਨੂੰ ਗਲਾਸਨੋਸਤ ਰਸ਼ੀਅਨ ਲੈਂਗੁਏਜ 'ਚ ਕਹਿੰਦੇ ਸੀ। ਉਸ ਤੋਂ ਪਹਿਲਾਂ ਤੱਕ ਤੁਸੀਂ ਰਸ਼ੀਅਨ ਫੈਡਰੇਸ਼ਨ ਦੇ ਅਗੇਂਸਟ ਜਾਂ ਸੋਵੀਅਤ ਰਿਪਬਲਿਕ ਦੇ ਕਿਸੇ ਵੀ ਮੈਂਬਰ ਦੇ ਅਗੇਂਸਟ ਬੋਲ ਨਹੀਂ ਸੀ ਸਕਦੇ ਜਿਹਨੂੰ ਰਸ਼ੀਅਨ ਫੈਡਰੇਸ਼ਨ ਕੰਟਰੋਲ ਕਰਦੀ ਸੀ। ਦੂਸਰਾ ਪੈਰੈਸਤਰੀਕਾ, ਪੈਰੈਸਤਰੀਕਾ ਇਹ ਸੀਗਾ ਕਿ ਬੇਸਿਕਲੀ ਤੁਸੀਂ ਪੋਲੀਟੀਕਲ ਸਟਰਕਚਰ ਦੇ ਵਿੱਚ ਸੁਧਾਰ ਕਰੋ। ਉਹ ਸੁਧਾਰ ਜਿਹੜਾ ਸੀਗਾ ਉਹ ਕਈ ਦੇਸ਼ਾਂ ਦੇ ਲਈ, ਜਿਵੇਂ ਗਲਾਸਨੋਸਤ ਹੈ, ਵੀ ਖੁੱਲ੍ਹਪਣਾ ਬਣ ਗਿਆ। ਉਦਾਹਰਣ ਦੇ ਤੌਰ ਦੇ ਉੱਤੇ ਗਲਾਸਨੋਸ ਤੋਂ ਬਾਅਦ ਜਿਹੜੀ ਇੱਕ ਆਜ਼ਾਦੀ ਮਿਲ ਗਈ ਸੀ ਬੋਲਣ ਦੀ, ਉਹਦੇ ਕਰਕੇ ਕੁਛ ਬੈਲਟਿਕ ਕੰਟਰੀਜ਼, ਲਾਤਵੀਆ, ਲਿਥੀਨੀਆ, ਐਸਤੋਨੀਆ, ਇਹ ਰਸ਼ੀਅਨ ਫੈਡਰੇਸ਼ਨ ਦੇ ਖਿਲਾਫ ਬੋਲਣ ਲੱਗ ਪਏ। ਔਰ ਲਾਤਵੀਆ ਨੇ ਸਭ ਤੋਂ ਪਹਿਲਾਂ ਸ਼ੁਰੂਆਤ ਕੀਤੀ ਕਿ ਅਸੀਂ ਅੱਡ ਹੋਣ ਲੱਗੇ ਹਾਂ, ਔਰ ਅੱਡ ਹੋ ਵੀ ਗਏ ਸੀਗੇ। December 1991 ਤਾਂ ਬਹੁਤ ਦੂਰ ਦੀ ਗੱਲ ਹੈ, ਉੱਥੋਂ ਪਹਿਲਾਂ ਹੀ ਹੋ ਗਏ ਸੀ। ਇਨਫੈਕਟ ਜਦੋਂ ਪ੍ਰੋਗਰਾਮ ਦੀ ਸ਼ੁਰੂਆਤ 'ਚ ਤੁਸੀਂ ਧਿਆਨ ਦੇ ਨਾਲ ਸੁਣਿਆ ਹੋਣਾ, ਮੈਂ ਕਿਹਾ ਸੀਗਾ ਕਿ 24 ਅਗਸਤ ਨੂੰ ਜਿਹੜਾ ਸੀਗਾ ਉਹ ਯੂਕਰੇਨ ਦਾ ਆਜ਼ਾਦੀ ਦਿਹਾੜਾ ਸੀਗਾ 1991 'ਚ, ਯਾਨੀ December 1991 ਤੱਕ ਪਹੁੰਚਦਿਆਂ ਕੁਛ ਮੁਲਕ ਤਾਂ ਆਲਰੇਡੀ USSR ਦੇ ਵਿੱਚੋਂ ਨਿਕਲ ਚੁੱਕੇ ਸੀਗੇ। ਉਹ ਤਾਂ ਇੱਕ ਆਫਿਸ਼ੀਅਲ ਅਨਾਊਂਸਮੈਂਟ ਹੀ ਹੋਈ ਸੀਗੀ। ਇਨਫੈਕਟ August 1991 ਦੇ ਵਿੱਚ ਤਖਤਾ ਪਲਟ ਹੁੰਦਾ। ਹੁਣ ਮਿਖਾਇਲ ਗਬਰੋ ਜਿਹੜੇ ਨੇ ਗੋਰਬਾਚੇਵ, ਉਹ ਇਹ ਦੋ ਐਲਾਨ ਤਾਂ ਲਿਆਉਂਦੇ ਨੇ, ਸਿਰਫ ਇਹੀ ਦੋ ਐਲਾਨ ਨਹੀਂ, ਹੋਰ ਬਹੁਤ ਸਾਰੇ ਐਲਾਨ ਤਾਂ ਕਰਦੇ ਨੇ ਸੋਵੀਅਤ ਸੰਘ ਦੇ ਨੂੰ ਰੀਸ਼ੇਪ ਕਰਨ ਦੇ ਲਈ, ਪਰ ਉਹ ਜਿਹੜੇ ਕੱਟੜ ਕਮਿਊਨਿਸਟ ਲੀਡਰਸ ਸੀ ਨਾ, ਉਹ ਪਸੰਦ ਨਹੀਂ ਉਹਨਾਂ ਨੂੰ ਆਏ ਹੈਗੇ ਗੋਰਬਾਚੇਵ ਦੇ ਇਹ ਸੁਧਾਰ। ਸੋ ਇਸ ਕਰਕੇ ਉਹਨਾਂ ਨੇ ਇੱਕ ਸਾਜਿਸ਼ ਰਚੀ ਉੱਥੇ ਅਤੇ ਤਖਤਾ ਪਲਟ ਕਰਨ ਦੀ ਕੋਸ਼ਿਸ਼ ਕੀਤੀ, ਹਾਲਾਂਕਿ ਅਸਫਲ ਰਹੀ ਸੀਗੀ। ਪਰ ਅਸਫਲ ਇਸ ਕਰਕੇ ਰਹੀ ਸੀ ਕਿਉਂਕਿ ਉਸ ਵਕਤ ਟੈਂਕਰ ਟੁੰਕਰ ਲੈ ਕੇ ਚੜ ਗਏ ਸੀਗੇ ਕਿ ਜਿੱਦਾਂ ਪਹਿਲਾਂ ਜ਼ਾਰ ਨੂੰ ਖਤਮ ਕੀਤਾ ਸੀਗਾ। ਰਸ਼ੀਆ ਦਾ ਬਹੁਤ ਖੂਨੀ ਇਤਿਹਾਸ ਰਿਹਾ, ਜ਼ਾਰ ਦੇ ਜਾਣਾ ਜਾਂ ਲੈਨਿਨ ਦਾ ਆਉਣਾ ਕੋਈ ਆਸਾਨ ਕਹਾਣੀ ਨਹੀਂ ਹੈਗੀ, ਕੋਈ ਬਹੁਤ ਵਧੀਆ ਤਰੀਕੇ ਦੇ ਨਾਲ, ਕੋਈ ਬਹੁਤ ਸੋਫਿਸਟੀਕੇਟਿਡ ਤਰੀਕੇ ਦੇ ਨਾਲ ਖੱਬੇ ਪੱਖੀਆਂ ਨੇ ਰੂਸ ਦੇ ਉੱਤੇ ਰਾਜ ਨਹੀਂ ਕੀਤਾ। ਲੈਨਿਨ ਨੇ ਜਿਹੜੇ ਜ਼ੁਲਮ ਕੀਤੇ ਸੀਗੇ ਜ਼ਾਰ ਦੇ ਉੱਤੇ, ਜ਼ਾਰ ਦੇ ਕੀਤੇ ਜ਼ੁਲਮ ਵੀ ਉਹਦੇ ਅੱਗੇ ਫਿੱਕੇ ਪੈ ਗਏ। ਜਿਸ ਤਰੀਕੇ ਦੇ ਨਾਲ ਲੈਨਿਨ ਨੇ ਸਿਰਫ ਇਹ ਕਹਿ ਕੇ ਕਿ ਲੋਕਾਂ ਦੀ ਸਰਕਾਰ ਆਊਗੀ, ਲੋਕਾਂ ਦੀ ਸਰਕਾਰ ਆਊਗੀ, ਰਾਜੇ ਨੂੰ ਖਤਮ ਕਰੋ, ਉਹ ਰਾਜੇ ਨੂੰ ਖਤਮ ਜਿੱਦਾਂ ਕੀਤਾ ਸੀਗਾ, ਉਹਦੇ ਬੱਚੇ ਉਹਦੇ ਪੂਰੇ ਪਰਿਵਾਰ ਨੂੰ ਜਿਸ ਤਰੀਕੇ ਦੇ ਨਾਲ ਕਤਲ ਕੀਤਾ ਸੀ, ਉਹ ਇੱਕ ਅਲੱਗ ਕਹਾਣੀ ਹੈਗੀ ਹੈ। ਖੈਰ, ਅਤੇ ਉਸ ਤਰੀਕੇ ਦਾ ਇਤਿਹਾਸ ਜਿਹੜਾ ਦੁਹਰਾਇਆ ਜਾ ਰਿਹਾ ਸੀਗਾ। ਫਰਾਂਸ ਦੇ ਵਿੱਚ ਵੀ ਇੱਦਾਂ ਹੀ ਰਾਜੇ ਨੂੰ ਖਤਮ ਕੀਤਾ ਗਿਆ ਸੀਗਾ, ਰੂਸ ਦੇ ਵਿੱਚ ਵੀ ਇੱਦਾਂ ਹੀ ਖਤਮ ਕੀਤਾ ਗਿਆ। ਅਤੇ ਫਿਰ ਕਿਤੇ ਇਹ ਨਾ ਹੋਵੇ ਕਿ ਮਿਖਾਇਲ ਗੋਰਬਾਚੇਵ ਦੇ ਨਾਲ ਵੀ ਉਹੀ ਕੁਛ ਹੋਵੇ। ਆਧੁਨਿਕ ਜਿਹੜਾ ਰੂਸ ਸੀਗਾ 1991 ਦਾ, ਉਹ 'ਚ ਵੀ ਉਹੀ ਇਤਿਹਾਸ ਦੀਆਂ ਕਹਾਣੀਆਂ ਦੁਹਰਾਈਆਂ ਜਾਣ। ਇਸ ਕਰਕੇ ਇੱਕ ਬੰਦਾ ਜਿਹਦਾ ਨਾਮ, ਜਿਹਨੇ ਇਸ ਪੂਰੇ ਦੇ ਪੂਰੇ USSR ਦੇ, ਜਿਹਨੇ ਲਾਤੀਵੀਆ ਨੂੰ ਭੜਕਾਇਆ ਵੀ ਸੀਗਾ, ਇਨਫੈਕਟ ਰਸ਼ੀਆ ਦਾ ਹੀ ਉਹ ਬੰਦਾ ਸੀ, ਰੂਸ ਰਸ਼ੀਅਨ ਫੈਡਰੇਸ਼ਨ ਦਾ ਹੀ ਬੰਦਾ ਸੀ, ਔਰ ਉਹ ਆਪ ਚਾਹੁੰਦਾ ਸੀਗਾ ਕਿ ਜੇ ਰਸ਼ੀਆ ਨੂੰ ਇਟਸੈਲਫ ਬਚਾਉਣਾ ਹੈ, ਜੇ ਸਿਰਫ ਮੂਲ ਰੂਪ ਦੇ ਵਿੱਚ ਜਿਹੜਾ ਰੂਸ ਹੈ ਜੇ ਉਹਨੂੰ ਬਚਾਉਣਾ, ਆਹ ਜਿਹੜੀਆਂ 15 ਅਲੱਗ ਅਲੱਗ ਸਟੇਟਾਂ ਰਲਾ ਤੀਆਂ, ਇਹ ਨਾ ਤਾਂ ਸਟੇਟਸ ਦੀ ਤਰ੍ਹਾਂ ਕੰਮ ਕਰ ਰਹੀਆਂ ਨੇ, ਨਾ ਇੰਡੀਪੈਂਡੈਂਟ ਕੰਟਰੀਜ਼ ਦੀ ਤਰ੍ਹਾਂ ਕੰਮ ਕਰ ਰਹੀਆਂ ਨੇ, ਰਸ਼ੀਅਨ ਫੈਡਰੇਸ਼ਨ ਦੇ ਉੱਤੇ ਵੀ ਬੋਝ ਬਣ ਰਹੀਆਂ ਨੇ। ਉਹ ਸਾਰੀਆਂ ਆਵਾਜ਼ਾਂ ਚੁੱਕਣ ਵਾਲਾ ਇੱਕ ਖੱਬੇ ਪੱਖੀ ਵਿਅਕਤੀ ਸੀ, ਬੋਰਿਸ ਯੈਲਤਸਿਨ, ਰੂਸ ਦਾ ਪਹਿਲਾ ਰਾਸ਼ਟਰਪਤੀ ਕਹਿ ਸਕਦੇ ਹੋ ਮੌਜੂਦਾ ਰੂਸ ਦਾ। ਉਹਨੇ ਜਿਹੜੇ ਉਹ ਟੈਂਕਰ ਟੁੰਕਰ ਚੜ੍ਹ ਕੇ ਜਾ ਰਹੇ ਸੀ ਗੋਰਬਾਚੇਵ ਦੇ ਘਰ ਦੇ ਵੱਲ, ਉਹਨੇ ਰੋਕ ਲਏ ਕਿ ਨਹੀਂ, ਮਿਖਾਇਲ ਜਾਂ ਉਹਦੇ ਪਰਿਵਾਰ ਦੇ ਉੱਤੇ ਉਸ ਤਰੀਕੇ ਦੇ ਨਾਲ ਅਸੀਂ ਵਿਵਹਾਰ ਨਹੀਂ ਕਰਨਾ ਜਿੱਦਾਂ ਇਤਿਹਾਸ ਦੇ ਵਿੱਚ ਦੂਸਰਿਆਂ ਦੇ ਨਾਲ ਹੁੰਦਾ ਰਿਹਾ, ਸ਼ਾਸਕਾਂ ਦੇ ਨਾਲ। ਫਿਰ ਰਸ਼ੀਆ, ਯੂਕਰੇਨ ਅਤੇ ਬੇਲਾਰੂਸ, ਬੇਲਾਰੂਸ ਅਤੇ ਯੂਕਰੇਨ ਰਸ਼ੀਆ ਨੂੰ ਇਹ ਕਹਿੰਦੇ ਹੁੰਦੇ ਸੀਗੇ ਜਿਹੜੀਆਂ ਫੈਡਰੇਸ਼ਨ ਸੀਗੀਆਂ, ਕਿ ਰੂਸ 'ਚੋਂ ਸਾਰੇ ਅੱਡ ਹੋ ਜਾਣ ਪਰ ਅਸੀਂ ਨਹੀਂ ਤੁਹਾਡੇ ਤੋਂ ਅੱਡ ਹੁੰਦੇ। ਰਸ਼ੀਅਨ ਫੈਡਰੇਸ਼ਨ ਨੂੰ ਅਕਸਰ ਯੂਕਰੇਨ ਅਤੇ ਬੇਲਾਰੂਸ ਇਹ ਕਹਿੰਦੇ ਹੁੰਦੇ। ਬੇਲਾਰੂਸ ਤਾਂ ਖੈਰ ਅੱਜ ਦੀ ਤਰੀਕ ਦੇ ਵਿੱਚ ਵੀ ਰੂਸ ਤੋਂ ਅੱਡ ਹੋਣ ਦੇ ਬਾਵਜੂਦ ਰੂਸ ਦਾ ਕਾਫੀ ਹੱਦ ਤੱਕ ਸਾਥੀ ਹੈਗਾ, ਪਰ ਯੂਕਰੇਨ ਦੇ ਨਾਲ ਜੋ ਹੋ ਰਿਹਾ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ। ਔਰ ਇਹ ਤਿੰਨਾਂ ਦੇਸ਼ਾਂ ਦੇ ਲੀਡਰਸ ਨੇ ਰਲ ਕੇ ਇੱਕ ਬੈਲਵਜ਼ਾ ਅਕੋਰਡ ਦੇ ਉੱਤੇ ਸਾਈਨ ਕੀਤੇ ਸੀਗੇ, ਔਰ ਐਲਾਨ ਕੀਤਾ ਸੀਗਾ ਕਿ ਸੋਵੀਅਤ ਸੰਘ ਜਿਹੜਾ ਉਹ ਹੁਣ ਹੋਂਦ ਦੇ ਵਿੱਚ, ਅਸਤਿਤਵ ਦੇ ਵਿੱਚ, ਐਗਜ਼ਿਸਟੈਂਸ ਨਹੀਂ ਰਹੂਗਾ। ਔਰ ਫਿਰ ਆਖਰੀ ਅਸਤੀਫਾ ਜਿਹੜਾ ਉਹ 26 ਦਸੰਬਰ 1991 ਨੂੰ ਅਧਿਕਾਰਕ ਤੌਰ ਦੇ ਉੱਤੇ ਦਿੱਤਾ ਗਿਆ ਸੀ। 25 ਦਸੰਬਰ ਨੂੰ ਤਾਂ ਮਿਖਾਇਲ ਗੋਰਬਾਚੇਵ ਨੇ ਵੀ ਆਪਣਾ ਅਸਤੀਫਾ ਦੇ ਦਿੱਤਾ ਸੀ ਰਾਸ਼ਟਰਪਤੀ ਦੇ ਅਹੁਦੇ ਤੋਂ, ਅਤੇ ਉਸ ਤੋਂ ਬਾਅਦ ਫਿਰ ਮਾਸਕੋ ਦੇ ਵਿੱਚ ਜਿਹੜਾ ਲਾਲ ਰੰਗ ਦਾ ਇੱਕ ਝੰਡਾ ਹੁੰਦਾ ਸੀ, ਆਲੇ ਦੁਆਲੇ ਤਾਰੇ ਹੁੰਦੇ ਸੀ, ਉਹ ਝੰਡਾ ਵੀ ਲਾਹਤਾ ਸੀਗਾ, ਅਤੇ ਜਿਹੜਾ ਮੌਜੂਦਾ ਤਿਰੰਗਾ ਹੈਗਾ, 3 ਰੰਗ ਵਾਲਾ ਝੰਡਾ ਹੈਗਾ, ਲਾਲ ਨੀਲਾ ਚਿੱਟਾ, ਉਹ ਰੂਸ ਦਾ ਤਿਰੰਗਾ ਜਿਹੜਾ ਫਿਰ ਉੱਥੇ ਲਹਿਰਾਇਆ ਗਿਆ। ਹੁਣ ਔਰ ਇਹਦੇ ਕਰਕੇ ਜਿਹੜੇ ਅਲੱਗ ਅਲੱਗ ਕੰਟਰੀ ਸੀ ਉਹ ਬਾਹਰ ਹੋ ਗਏ। ਬੋਰਿਸ ਯੈਲਤਸਿਨ ਰਸ਼ੀਆ ਦੇ ਪਹਿਲੇ ਪ੍ਰੈਜ਼ੀਡੈਂਟ ਬਣਦੇ ਨੇ, 1991 ਤੋਂ 1999 ਤੱਕ ਉਹ ਪ੍ਰੈਜ਼ੀਡੈਂਟ ਰਹਿੰਦੇ ਨੇ, ਔਰ ਇਨਫੈਕਟ ਜਿਹੜਾ ਆਧੁਨਿਕ ਰੂਸ ਹੈ, ਸੁਤੰਤਰ ਰੂਸ ਹੈ, ਉਹਦੇ ਨਿਰਮਾਣ ਦਾ ਨਿਰਮਾਤਾ ਜਿਹੜਾ, ਉਹਦਾ ਪਿਤਾਮਾ ਜਿਹੜਾ, ਉਹ ਬੋਰਿਸ ਯੈਲਤਸਿਨ ਨੂੰ ਹੀ ਦੱਸਿਆ ਜਾਂਦਾ। ਉਹ ਅਲੱਗ ਚੀਜ਼ ਹੈਗੀ ਹੈ ਕਿ ਉਹਨਾਂ ਨੇ ਵੀ ਅਗਵਾਈ ਦੇ ਵਿੱਚ ਬਹੁਤ ਸਾਰੇ ਡਿਸੀਜਨ ਜਿਹੜੇ ਸੀਗੇ ਉਹ ਗਲਤ ਲਏ ਗਏ ਸੀਗੇ। ਭ੍ਰਿਸ਼ਟਾਚਾਰ ਦੇ ਵਿਰੁੱਧ ਬੋਲਣ ਵਾਲੇ ਲੋਕ ਜਿਹੜੇ ਹੁੰਦੇ ਸੀਗੇ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾ ਰਹੀਆਂ ਸੀ ਯੈਲਤਸਿਨ ਦੇ ਕਾਰਜਕਾਲ ਦੇ ਵਿੱਚ। ਇਨਫੈਕਟ ਯੂਕਰੇਨ ਅਤੇ ਬੇਲਾਰੂਸ ਦੇ ਨਾਲ ਜਿਹੜਾ ਸਮਝੌਤਾ ਕਰਵਾਇਆ ਸੀ ਬੈਲਵੋਜ਼ਾ ਅਕੋਰਡ, ਉਹ ਵੀ ਯੈਲਤਸਿਨ ਨੇ ਕਰਵਾਇਆ ਸੀਗਾ। ਇਸ ਕਰਕੇ ਰੂਸ ਦੇ ਕੁਛ ਲੋਕ ਉਹਨਾਂ ਨੂੰ ਇੱਕ ਨਾਇਕ ਦੇ ਤੌਰ 'ਤੇ ਨਹੀਂ ਦੇਖਦੇ ਹੈਗੇ, ਕਿਉਂਕਿ ਉਹਨਾਂ ਨੇ ਸੋਵੀਅਤ ਸੰਘ ਨੂੰ ਤੋੜਨ ਦੇ ਵਿੱਚ ਸਭ ਤੋਂ ਵੱਡੀ ਭੂਮਿਕਾ ਨਿਭਾਈ ਸੀਗੀ। ਪਰ ਇਸ ਦਰਮਿਆਨ ਉਹਨਾਂ ਨੇ ਕੁਛ ਐਸੇ ਡਿਸੀਜਨ ਲਏ ਜਿਹੜੇ ਰੂਸ ਨੂੰ ਕਦੇ ਮੁੜ ਤੋਂ ਆਪਣੇ ਪੈਰਾਂ 'ਤੇ ਖੜ੍ਹਾ ਕਰ ਹੀ ਨਹੀਂ ਸੀ ਸਕੇ। ਉਹ ਜਿਹੜਾ ਸੱਤਾ ਦਾ ਬੈਲੈਂਸ ਰੂਸ ਨੇ ਅਮੈਰੀਕਾ ਦੇ ਬਰਾਬਰ ਰਲ ਕੇ ਦੁਨੀਆ 'ਚ ਕਾਇਮ ਕੀਤਾ ਹੋਇਆ ਸੀ ਉਹਦੇ ਤੋਂ ਕਾਫੀ ਜ਼ਿਆਦਾ ਪਛਾੜ ਕੇ ਰੱਖਤਾ। ਪਹਿਲੀ ਚੀਜ਼ ਬੋਰਿਸ ਯੈਲਤਸਿਨ ਦੇ ਰਾਜਕਾਲ ਦੇ ਵਿੱਚ ਇਹ ਹੋਈ ਕਿ ਉਹਨਾਂ ਨੇ ਰੂਸ ਦੇ ਵਿੱਚ ਕੈਪੀਟਲਿਸਟ ਬਾਜ਼ਾਰ ਨੂੰ ਖੋਲ੍ਹਣ ਦੇ ਲਈ ਸ਼ੌਕ ਥੈਰੇਪੀ ਕਹਿੰਦੇ ਨੇ, ਉਸ ਦੌਰ ਦੇ ਵਿੱਚ 90s ਦੇ ਡੈਕੇਡ 'ਚ ਉਹਨਾਂ ਨੇ ਇੱਕ ਸ਼ੌਕ ਥੈਰੇਪੀ ਦਿੱਤੀ ਸੀਗੀ, ਪਰ ਇਹ ਰੂਸ ਨੂੰ ਬਹੁਤ ਮਹਿੰਗੀ ਪਈ ਸੀਗੀ ਕਿ ਕੈਪੀਟਲਿਸਟ ਬਾਜ਼ਾਰ ਨੂੰ ਕਿੱਦਾਂ ਖੋਲ੍ਹਤਾ। ਇਨਫੈਕਟ ਰਸ਼ੀਅਨ ਲੈਂਗੁਏਜ ਦੇ ਵਿੱਚ, ਅੱਜ ਰਸ਼ੀਅਨ ਲੈਂਗੁਏਜ ਦੇ ਕਿੰਨੇ ਅੱਖਰ ਤੁਹਾਨੂੰ ਸਿਖਾ ਦੇਣੇ ਨੇ, ਰਸ਼ੀਅਨ ਲੈਂਗੁਏਜ ਦੇ ਵਿੱਚ ਓਲੀਗਾਰਕਸ ਜਿਹੜੇ ਨੇ ਉਹ ਅਮੀਰਾਂ ਨੂੰ ਕਿਹਾ ਜਾਂਦਾ, ਅਮੀਰ ਜਿਹੜੇ ਪੂੰਜੀਪਤੀ ਸੀਗੇ, ਓਲੀਗਾਰਕਸ ਦੇ ਹੱਥਾਂ ਦੇ ਵਿੱਚ ਬਹੁਤ ਕੁਛ ਦੇਤਾ, ਜਿਹੜੇ ਕੁਛ ਚੁਣਿੰਦਾ ਅਮੀਰ ਲੋਕ ਸੀਗੇ ਰਸ਼ੀਆ ਦੇ। ਫਿਰ ਉੱਥੇ ਵਾਰ ਚੱਲਦੀ ਰਹੀ। ਇਨਫੈਕਟ ਆਪਣੀ ਆਪਸ ਦੇ ਵਿੱਚ ਉਹਨਾਂ ਦੀ ਜਿਹੜੀ ਆ ਵਾਰ ਚੱਲਦੀ ਰਹੀ, ਚੇਚਨੀਆ ਵਾਰ ਵੀ ਜਿਹੜੀ ਉਹ ਚੱਲਦੀ ਰਹੀ, ਉਹਦਾ ਵੀ ਜ਼ਿਕਰ ਇੱਕ ਅਲੱਗ ਤੋਂ ਪ੍ਰੋਗਰਾਮ ਦੇ ਵਿੱਚ ਕਰਾਂਗੇ। ਪਰ ਇਹ ਸਾਰੇ ਜਿਹੜੇ ਕਾਰਨ USSR ਦੇ ਟੁੱਟਣ ਦੇ ਤੁਸੀਂ ਕਹਿ ਸਕਦੇ ਹੋ ਕਿ ਬਣੇ ਨੇ। ਹੁਣ ਉਸ ਤੋਂ ਬਾਅਦ ਸੋਵੀਅਤ ਸੰਘ ਜਦੋਂ ਟੁੱਟ ਗਿਆ, ਵਾਟ ਆਫਟਰ ਦੈਟ? ਸੋਵੀਅਤ ਸੰਘ ਜਦੋਂ ਟੁੱਟ ਜਾਂਦਾ ਹੈ, ਜ਼ਾਹਰ ਜਿਹੀ ਗੱਲ ਹੈ ਕਿ ਅਮੈਰੀਕਾ ਨੂੰ ਸਭ ਤੋਂ ਵੱਧ ਇਹਦਾ ਫਾਇਦਾ ਹੋਇਆ ਸੀਗਾ, ਅਮੈਰੀਕਾ ਨੇ ਹੀ ਇਹਦੇ ਤੋਂ ਸਭ ਤੋਂ ਵੱਧ ਖੱਟਿਆ ਸੀਗਾ। ਔਰ ਇਹਦੇ ਪਿੱਛੇ ਇੱਕ ਤੁਸੀਂ ਇੱਕ ਸਭ ਤੋਂ ਵੱਡਾ ਸਵਾਲ ਇਹ ਵੀ ਉੱਠਦਾ ਹੋਊਗਾ ਕਿ ਸੈਕਿੰਡ ਵਰਲਡ ਵਾਰ ਜਦੋਂ ਲੜੀ ਗਈ ਸੀ, ਦੂਸਰੀ ਆਲਮੀ ਜੰਗ ਜਦੋਂ ਲੜੀ ਗਈ ਸੀ, ਉਦੋਂ ਅਮੈਰੀਕਾ ਅਤੇ ਰਸ਼ੀਆ ਤਾਂ ਇੱਕੋ ਹੀ ਅਲਾਇੰਸ ਦੇ ਅਗੇਂਸਟ ਸੀਗੇ, ਉਹ ਸੀਗਾ ਜਰਮਨੀ ਅਤੇ ਉਹਦੀਆਂ ਸਾਥੀ ਕੰਟਰੀਜ਼, ਜਰਮਨੀ ਆਸਟਰੀਆ ਵਗੈਰਾ, ਇਹਨਾਂ ਦੇ ਅਗੇਂਸਟ ਸੀਗੇ ਇਹ। ਅਤੇ ਫਿਰ ਇਹ ਅਮੈਰੀਕਾ ਅਤੇ ਰੂਸ ਅੱਡ ਅੱਡ ਕਿਵੇਂ ਹੋ ਗਏ? ਅਸਲ 'ਚ ਇਹਦੇ ਪਿੱਛੇ ਉਸ ਦੌਰ ਦੇ ਵਿੱਚ ਜਿਹੜੇ ਘਟਨਾਕ੍ਰਮ ਸੀਗੇ ਉਹ ਵੀ ਬਹੁਤ ਹੱਦ ਤੱਕ ਜ਼ਿੰਮੇਦਾਰ ਸੀ। ਅਮੈਰੀਕਾ ਨੇ ਸੈਕਿੰਡ ਵਰਲਡ ਵਾਰ ਤੋਂ ਬਾਅਦ ਆਪ ਹੀ ਐਲਾਨ ਕਰਤਾ ਸੀਗਾ ਕਿ ਆਹ ਦੇਖੋ ਜੀ, ਅਸੀਂ ਪਰਮਾਣੂ ਬੰਬ ਸਿੱਟਤੇ ਜਪਾਨ ਦੇ ਉੱਤੇ। ਜਪਾਨ ਜਿਹੜੇ ਇਟਲੀ ਜਰਮਨੀ ਦੇ ਸਾਥੀ ਹੁੰਦਾ ਸੀਗਾ ਦੇਸ਼, ਕਿ ਆਹ ਦੇਖੋ ਜੀ ਅਸੀਂ ਜਪਾਨ ਦੇ ਉੱਤੇ ਹੀਰੋਸ਼ੀਮਾ ਨਾਗਾਸਾਕੀ ਕਰਤਾ, ਦੁਨੀਆ 'ਚ ਪਹਿਲੀ ਵਾਰ ਔਰ ਇੱਕੋ ਹੀ ਵਾਰ ਪਰਮਾਣੂ ਬੰਬ ਦਾ ਜਦੋਂ ਇਸਤੇਮਾਲ ਕੀਤਾ ਗਿਆ ਵਾਰ ਦੇ ਵਿੱਚ, ਉਹ ਅਮੈਰੀਕਾ ਨੇ ਕੀਤਾ ਹੈਗਾ। ਔਰ ਹੁਣ ਅੱਜ ਦੀ ਤਰੀਕ 'ਚ ਦੁਨੀਆ ਨੂੰ ਇਹ ਭਾਸ਼ਣ ਦੇ ਰਿਹਾ ਅਮੈਰੀਕਾ ਕਿ ਪਰਮਾਣੂ ਬੰਬ ਨਹੀਂ ਬਣਾਉਣੇ ਜੀ, ਪਰਮਾਣੂ ਨਹੀਂ ਬਣਾਉਣੇ। ਭਾਈ ਤੁਸੀਂ ਉਹ ਬਣਾ ਕੇ ਤੁਸੀਂ ਉਹ ਚਲਾਇਆ, ਅੱਜ ਤੱਕ ਹੋਰ ਤਾਂ ਕਿਸੇ ਨੇ ਚਲਾਇਆ ਵੀ ਨਹੀਂ ਹੈਗਾ। ਐਨੀਵੇਜ਼, ਸੋ ਅਮੈਰੀਕਾ ਨੇ ਸੈਲਫ ਡਿਕਲੇਅਰ ਕਰਤਾ ਕਿ ਸੈਕਿੰਡ ਵਰਲਡ ਵਾਰ ਖਤਮ ਹੋ ਗਈ ਉਹਦੇ ਤੋਂ ਬਾਅਦ। ਪਰ ਅਸਲ ਦੇ ਵਿੱਚ ਦੂਸਰੀ ਆਲਮੀ ਜੰਗ ਜਿਹੜੀ ਖਤਮ ਕਰਨ ਦੇ ਪਿੱਛੇ ਰੂਸ ਹਮੇਸ਼ਾ ਆਪਣੇ ਆਪ ਨੂੰ ਰੂਸ ਹੀ ਨਹੀਂ ਬਲਕਿ ਪੂਰੀ ਦੁਨੀਆ ਹੁਣ ਤੱਕ ਮੰਨ ਰਹੀ ਸੀਗੀ, ਕਿਉਂਕਿ ਸੈਕਿੰਡ ਵਰਲਡ ਵਾਰ ਦਾ ਸਭ ਤੋਂ ਵੱਡਾ ਵਿਲਨ ਇਸ ਵੈਸਟਰਨ ਮੀਡੀਆ ਨੇ ਕਿਹਨੂੰ ਬਣਾ ਕੇ ਖੜਾ ਕੀਤਾ? ਹਿਟਲਰ ਨੂੰ, ਐਡਲਫ ਹਿਟਲਰ ਨੂੰ। ਹਿਟਲਰ ਦੀ ਮੌਤ ਦੇ ਪਿੱਛੇ ਕਾਰਨ ਕੌਣ ਸੀ? ਸੋਵੀਅਤ ਯੂਨੀਅਨ, ਉਸ ਵਕਤ ਸਟੈਲਿਨ ਜਾਂ ਉਹਨਾਂ ਦੀਆਂ ਫੌਜਾਂ, ਉਹਨਾਂ ਨੇ ਹੀ ਮਾਰਿਆ ਸੀ ਹਿਟਲਰ। ਪਹਿਲਾਂ ਹਿਟਲਰ ਨੂੰ ਆਉਂਦੇ ਤਾਂ ਉਹਨਾਂ ਨੇ ਅੰਦਰ, ਆਈ ਜਾ ਆਈ ਜਾ ਆਈ ਜਾ, ਜਦੋਂ ਅੰਦਰ ਆ ਗਿਆ ਅਤੇ ਫਿਰ ਉਹਨਾਂ ਦਾ ਰਸਦ ਪਾਣੀ ਖਿੱਚ ਕੇ ਖੋ ਕੇ ਅਤੇ ਉਹਦੀ ਆਰਮੀ ਭਜਾ ਭਜਾ ਕੇ ਫਿਰ ਕੁੱਟਿਆ, ਫਿਰ ਮਾਰਿਆ ਹਿਟਲਰ ਨੂੰ ਉਹਨਾਂ ਦੇ ਉਹਦੀ ਬੰਕਰ ਦੇ ਵਿੱਚ। ਸੋਵੀਅਤ ਯੂਨੀਅਨ ਹੁਣ ਤੱਕ ਇਹ ਸੋਚ ਰਿਹਾ ਸੀਗਾ ਕਿ ਦੁਨੀਆ ਦਾ ਰਾਖਾ ਕੌਣ? ਸੋਵੀਅਤ ਯੂਨੀਅਨ। ਅਤੇ ਸੋਵੀਅਤ ਯੂਨੀਅਨ ਦੇ ਅੱਗੇ ਅਮੈਰੀਕਾ ਆ ਕੇ ਕਿਵੇਂ ਬੀਣ ਇਹ ਵਜਾ ਗਿਆ ਕਿ ਦੇਖੋ ਜੀ ਜਪਾਨ ਦੇ ਉੱਤੇ ਅਟੈਕ ਕਰਕੇ ਤਾਂ ਅਸੀਂ ਬਚਾਇਆ ਦੁਨੀਆ ਨੂੰ? ਇਹ ਜਿਹੜਾ ਇੱਕ ਬਹੁਤ ਵੱਡਾ ਇੱਕ ਕਾਰਨ ਸੀ, ਕਿਉਂਕਿ ਡਿਸਾਈਡਿੰਗ ਫੈਕਟਰ ਸੀ, ਕਿਉਂਕਿ ਅਮੈਰੀਕਾ ਦੇ ਉਹ ਅਟੈਕ ਕਰਨ ਤੋਂ ਬਾਅਦ ਜਪਾਨ ਨੇ ਗੋਡੇ ਟੇਕਤੇ ਸੀ। ਔਰ ਇੱਕ ਟਾਈਮ ਇਹ ਵੀ ਸੀਗਾ ਜਦੋਂ ਸੋਵੀਅਤ ਯੂਨੀਅਨ ਅਤੇ ਜਪਾਨ ਦੇ ਦਰਮਿਆਨ ਅਟੈਕ ਲੜਾਈ ਚੱਲੀ ਸੀਗੀ, ਔਰ ਸੋਵੀਅਤ ਯੂਨੀਅਨ ਉਹਨੂੰ ਹਾਰ ਗਿਆ ਸੀ, ਰੂਸ ਉਸ ਜੰਗ ਨੂੰ ਹਾਰ ਗਿਆ ਸੀਗਾ। ਇਨਫੈਕਟ ਇਹ ਕਿਹਾ ਜਾਂਦਾ ਹੈ ਕਿ ਆਧੁਨਿਕ ਇਤਿਹਾਸ ਦੇ ਵਿੱਚ ਕਿਸੇ ਯੂਰਪੀ ਮੁਲਕ ਨੇ ਕਿਸੇ ਏਸ਼ੀਅਨ ਮੁਲਕ ਤੋਂ ਹਾਰ ਖਾਧੀ ਹੋਵੇ ਤਾਂ ਉਹੀ ਇਕਲੌਤੀ ਜੰਗ ਸੀਗੀ। ਸੋ ਜਪਾਨ ਜਿਹਨੇ ਰੂਸ ਨੂੰ ਹਰਾਇਆ ਅਤੇ ਉਸ ਜਪਾਨ ਨੂੰ ਅਮੈਰੀਕਾ ਨੇ ਗੋਡੇ ਲਵਾਤੇ, ਇਸ ਕਰਕੇ ਅਮੈਰੀਕਾ ਉਸ ਦਿਨ ਤੋਂ ਚੌਧਰੀ ਬਣ ਗਿਆ। ਦੈਟ ਵਾਜ਼ ਵਨ ਰੀਜ਼ਨ। ਦੂਸਰਾ ਇੱਕ ਸਭ ਤੋਂ ਵੱਡਾ ਰੀਜ਼ਨ ਸੀਗਾ ਕੋਲਡ ਵਾਰ, ਸ਼ੀਤ ਯੁੱਧ ਜਿਹਨੂੰ ਆਪਾਂ ਕਹਿ ਲੈਂਦੇ ਹਾਂ। ਪੜ੍ਹਿਆ ਹੋਣਾ ਤੁਸੀਂ ਇਤਿਹਾਸ ਦੀ ਕਿਤਾਬਾਂ 'ਚ ਕਿ 1947 ਤੋਂ 1991 ਤੱਕ, ਸੋਵੀਅਤ ਸੰਘ ਦੇ ਟੁੱਟਣ ਤੱਕ, ਅਮੈਰੀਕਾ ਅਤੇ ਰੂਸ ਇੱਕ ਦੂਸਰੇ ਦੇ ਖਿਲਾਫ ਹਥਿਆਰਾਂ ਦੇ ਨਾਲ ਨਹੀਂ ਲੜੇ, ਪਰ ਕੁਛ ਇਸ ਤਰੀਕੇ ਦੇ ਨਾਲ ਲੜੇ ਕਿ ਦੁਨੀਆ ਦੇ ਵਿੱਚ ਉਹਦੇ ਅਸਰ ਦੇਖਣ ਨੂੰ ਮਿਲੇ ਸੀਗੇ। ਉਹਦੇ ਵਿੱਚ ਕੋਲਡ ਵਾਰ, ਜਿਹਦੇ 'ਚ ਹਥਿਆਰਾਂ ਦੀ ਵਰਤੋਂ ਤਾਂ ਨਹੀਂ ਹੋਈ, ਪਰ ਹਾਂ ਇੱਕ ਦੂਸਰੇ ਤੋਂ ਅੱਗੇ ਨਿਕਲਣ ਦੀ, ਇੱਕ ਦੂਸਰੇ ਤੋਂ ਬਿਹਤਰ ਹੋਣ ਦੀ ਜਿਹੜੀ ਇੱਕ ਦੌੜ ਸੀਗੀ, ਇੱਕ ਦੂਸਰੇ ਤੋਂ ਬਿਹਤਰ ਸਾਬਿਤ ਕਰਨ ਦੀ ਜਿਹੜੀ ਇੱਕ ਦੌੜ ਸੀਗੀ, ਉਹਦੇ 'ਚ ਇਹ ਦੋਨੇ ਦੇਸ਼ ਇੱਕ ਦੂਜੇ ਨੂੰ ਭਟਕ ਨਹੀਂ ਦਿੰਦੇ ਰਹੇ। ਸਭ ਤੋਂ ਪ੍ਰਮੁੱਖ ਜਿਹੜੀ ਸੀਗੀ ਕੋਲਡ ਵਾਰ ਦੀਆਂ ਘਟਨਾਵਾਂ, ਉਹਨਾਂ 'ਚ ਇੱਕ ਤਾਂ ਬਰਲਿਨ ਜਿਹੜਾ ਜਰਮਨੀ ਦਾ ਰਾਜਧਾਨੀ ਸ਼ਹਿਰ ਸੀ, ਉਹਦੀ ਨਾਕਾਬੰਦੀ ਕਰਕੇ ਨਾ ਅਮੈਰੀਕਾ ਰਸ਼ੀਆ ਨੇ ਬਹੁਤ ਗਲਤ ਕੀਤਾ। ਸਟਾਲਿਨ ਸੀਗਾ ਉਸ ਵਕਤ, ਸਟਾਲਿਨ ਨੇ ਬਰਲਿਨ ਦੇ ਸਾਰੇ ਜ਼ਮੀਨੀ ਰਸਤੇ ਬੰਦ ਕਰਤੇ 1948 ਤੋਂ 49 ਦੇ ਵਿਚਕਾਰ, ਪਰ ਅਮੈਰੀਕਾ ਅਤੇ ਉਹਦੇ ਸਾਥੀਆਂ ਨੇ ਹਵਾਈ ਹਮਲੇ ਕੀਤੇ ਅਤੇ 11 ਮਹੀਨੇ ਜਿਹੜਾ ਇਹ ਨਾਕਾਬੰਦੀ ਜਿਹੜੀ ਰਸ਼ੀਆ ਨੇ ਕਰਕੇ ਰੱਖੀ ਸੀਗੀ ਉਹਨੂੰ ਫੇਲ ਕਰਤਾ। ਅਤੇ ਦੂਸਰੀ ਆਲਮੀ ਜੰਗ ਦੇ ਵਿੱਚ ਉਹ ਜਰਮਨੀ ਜਿਹੜਾ ਅਮੈਰੀਕਾ ਦੇ ਅਗੇਂਸਟ ਸੀ, ਜਿਹੜਾ ਰਸ਼ੀਆ ਦੇ ਅਗੇਂਸਟ ਸੀ, ਅਤੇ ਉਹ ਅਮੈਰੀਕਾ ਅਤੇ ਰਸ਼ੀਆ ਜਿਹੜੇ ਇਕੱਠੇ ਲੜ ਕੇ ਜਰਮਨੀ ਨੂੰ ਢਾ ਰਹੇ ਸੀ, ਹੁਣ ਉਸੇ ਜਰਮਨੀ ਨੂੰ ਬਚਾਉਣ ਲਈ ਅਮੈਰੀਕਾ ਅੱਗੇ ਆ ਗਿਆ, ਤਾਂ ਕਿ ਇਹ ਸਾਬਤ ਕੀਤਾ ਜਾ ਸਕੇ ਕਿ ਦੇਖੋ ਦੂਸਰੀ ਆਲਮੀ ਜੰਗ ਨੂੰ ਖਤਮ ਵੀ ਅਸੀਂ ਉਹ ਕੀਤਾ ਅਤੇ ਜਰਮਨੀ ਨੂੰ ਵੀ ਅਸੀਂ ਉਹ ਬਚਾਇਆ, ਨਹੀਂ ਤਾਂ ਜਰਮਨੀ ਵੀ ਖਤਮ ਸੀਗਾ। ਫਿਰ ਇਹ ਤੋਂ ਦੋ ਤਿੰਨ ਸਾਲਾਂ ਬਾਅਦ ਕੋਰੀਅਨ ਵਾਰ ਹੁੰਦੀ ਹੈ। ਇੱਕ ਪਾਸੇ ਜਿਹੜਾ ਸੋਵੀਅਤ ਯੂਨੀਅਨ ਸੀ, ਜਿਹੜਾ ਰਸ਼ੀਆ ਸੀ, ਉਹ ਨੌਰਥ ਕੋਰੀਆ ਨੂੰ ਸਪੋਰਟ ਕਰਦਾ ਅਤੇ ਦੂਜੇ ਪਾਸੇ ਸਾਊਥ ਕੋਰੀਆ ਜਿਹੜਾ ਉਹਨੂੰ ਅਮੈਰੀਕਾ ਸਪੋਰਟ ਕਰਦਾ। ਨੌਰਥ ਕੋਰੀਆ ਅਤੇ ਸਾਊਥ ਕੋਰੀਆ ਆਪਸ 'ਚ ਲੜਦੇ ਨੇ, ਦੋਵੇਂ ਅੱਡ ਹੋ ਜਾਂਦੇ ਨੇ, ਔਰ ਇਸ 1950 ਤੋਂ 53 ਦੇ ਦਰਮਿਆਨ ਇਸ ਚੱਲੀ ਜੰਗ ਦੇ ਵਿੱਚ ਇੱਕ ਵਾਰ ਫਿਰ ਤੋਂ ਸਾਊਥ ਕੋਰੀਆ ਦੀ ਜਿੱਤ ਹੁੰਦੀ ਹੈਗੀ ਹੈ ਇੱਕ ਤਰੀਕੇ ਦੇ ਨਾਲ, ਅਤੇ ਸਾਊਥ ਕੋਰੀਆ ਦੇ ਤਰੀਕਿਆਂ ਦੇ ਨਾਲ ਜਿਹੜੀ ਇਹ ਸੰਧੀ ਆ ਕੇ ਮੁੱਕਦੀ ਹੈਗੀ ਹੈ। ਸੋ ਇਸ ਕਰਕੇ ਅਮੈਰੀਕਾ ਫਿਰ ਇਸ ਨੂੰ ਆਪਣੀ ਜਿੱਤ ਕਰਾਰ ਦਿੰਦਾ। ਫਿਰ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਛੋਟੇ ਛੋਟੇ ਇੰਸੀਡੈਂਟ ਸੀਗੇ, ਛੋਟੇ ਨਹੀਂ ਜਾਂ ਛੋਟੇ ਜਾਂ ਵੱਡੇ ਕਹਿ ਲਓ। ਸਪੇਸ ਵਾਰ ਇੱਕ ਚੱਲ ਰਹੀ ਸੀਗੀ, ਸਪੇਸ ਦੇ ਵਿੱਚ ਜਿਹੜਾ ਸੈਟੇਲਾਈਟਸ ਭੇਜਣੇ ਨੇ, ਪੁਲਾੜ ਦੇ ਵਿੱਚ ਨਵੇਂ ਨਵੇਂ ਤਜਰਬੇ ਕਰਨੇ ਨੇ, ਉਹ 'ਚ ਰਸ਼ੀਆ ਅਤੇ ਅਮੈਰੀਕਾ ਇੱਕ ਦੂਸਰੇ ਨੂੰ ਮਾਤ ਦੇ ਰਹੇ ਸੀ। ਤੁਹਾਡੇ ਯਾਦ ਹੋਣਾ ਕਿ ਰਸ਼ੀਆ ਨੇ ਪਹਿਲਾ ਹਿਊਮਨ ਭੇਜਿਆ ਸੀਗਾ ਸਪੇਸ ਦੇ ਵਿੱਚ, ਭੇਜਣ ਦਾ ਦਾਅਵਾ ਕੀਤਾ ਸੀ, ਯੂਰੀ ਗੈਗਰਿਨ ਅਸੀਂ ਜਾਣਦੇ ਹੀ ਹਾਂ। ਅਤੇ ਉਸ ਤੋਂ ਬਾਅਦ ਅਮੈਰੀਕਾ ਨੇ ਕਹਿ ਤਾ ਕਿ ਅਸੀਂ ਦੇਖੋ ਜੀ ਉਹਨਾਂ ਨੇ ਸਪੇਸ 'ਚ ਭੇਜਿਆ, ਅਸੀਂ ਚੰਨ 'ਤੇ ਭੇਜਤਾ। ਮਤਲਬ ਸਪੇਸ 'ਚ ਪਤਾ ਨਹੀਂ 100-200 ਕਿਲੋਮੀਟਰ ਤੱਕ ਕਿੱਥੇ ਤੱਕ ਗਿਆ ਹੋਣਾ, ਅਸੀਂ ਤਾਂ ਚੰਨ ਦੇ ਉੱਤੇ ਬੰਦਾ ਭੇਜਿਆ। ਅਤੇ ਫਿਰ ਅਮੈਰੀਕਾ ਨੇ ਉਹ ਦਾਅਵਾ ਕੀਤਾ ਕਿ ਚੰਨ ਦੇ ਉੱਤੇ ਪਹਿਲਾ ਕਦਮ ਰੱਖਣ ਵਾਲਾ ਕੋਈ ਸ਼ਖਸ ਜਿਹੜਾ ਉਹ ਇੱਕ ਅਮੈਰੀਕਨ ਹੈਗਾ। ਇਹ ਸਪੇਸ ਵਾਰ ਇੱਥੇ ਨਹੀਂ ਰੁਕੀ, ਇਸ ਤੋਂ ਇਲਾਵਾ ਜਿਹੜੇ ਸੈਟੇਲਾਈਟਸ ਵੀ ਬਣਦੇ ਸੀ, ਰਸ਼ੀਆ ਨੇ ਦਾਅਵਾ ਕੀਤਾ ਕਿ ਵਰਲਡ ਦਾ ਪਹਿਲਾ ਸੈਟੇਲਾਈਟ ਜਿਹੜਾ ਹੈਗਾ ਉਹ ਰਸ਼ੀਆ ਨੇ ਬਣਾਇਆ, ਸਪੂਤਨਿਕ ਉਹਦਾ ਨਾਮ ਰੱਖਿਆ ਸੀ। ਇਨਫੈਕਟ ਆ ਹੁਣ ਕੋਵਿਡ ਦਾ ਦੌਰ ਵੀ ਜਦੋਂ ਹੋਇਆ ਸੀ ਤਾਂ ਤੁਹਾਡੇ ਯਾਦ ਹੋਣਾ ਕਿ ਪੂਰੀ ਦੁਨੀਆ ਬੰਦ ਹੋ ਗਈ ਸੀ, ਔਰ ਸਾਰੀ ਦੁਨੀਆ 'ਚ ਇੱਕੋ ਹੀ ਗੱਲ ਚੱਲ ਰਹੀ ਸੀ ਕਿ ਕੋਵਿਡ ਵੈਕਸੀਨ ਕਦੋਂ ਆਊਗੀ। ਸਾਰੀਆਂ ਕੰਟਰੀਜ਼ ਲੱਗੀਆਂ ਹੋਈਆਂ ਸੀ ਕੋਸ਼ਿਸ਼ਾਂ ਕਰਨ, ਚਾਈਨਾ ਕਹਿੰਦਾ ਜੀ ਅਸੀਂ ਬਣਾਤੀ, ਅਮੈਰੀਕਾ ਕਹਿੰਦਾ ਜੀ ਅਸੀਂ ਬਣਾ ਰਹੇ ਹੈਗੇ ਹਾਂ, ਯੂਰਪ ਕਹਿ ਰਿਹਾ ਬਣਾ ਰਹੇ ਹਾਂ, ਇੰਡੀਆ ਕਹਿ ਰਿਹਾ ਅਸੀਂ ਬਣਾ ਰਹੇ ਹਾਂ, ਆਸਟ੍ਰੇਲੀਆ ਤੱਕ ਰਿਹਾ ਸੀਗਾ ਵੀ ਦੇਖੋ ਜਿਹੜਾ ਬਣਾ ਲੂਗਾ ਉਹ ਫਿਰ ਸਾਨੂੰ ਦੇ ਦਿਓ। ਰਸ਼ੀਆ ਕਹਿੰਦਾ ਕਿ ਸਭ ਤੋਂ ਪਹਿਲਾਂ ਅਸੀਂ ਬਣਾਈ ਹੈ, ਸਪੂਤਨਿਕ ਹੀ ਉਹਦਾ ਨਾਮ ਦਿੱਤਾ ਗਿਆ ਸੀ ਉਸ ਵੈਕਸੀਨ ਦਾ, ਜੇ ਤੁਹਾਡੇ ਬਹੁਤਾ ਪਿੱਛੇ ਵੀ ਨਹੀਂ ਜਾ ਰਿਹਾ ਮੈਂ, ਉਹ 2020-21 ਦੀ ਗੱਲ ਹੈਗੀ। ਰਸ਼ੀਆ ਨੇ ਜਿਹੜੀ ਵੈਕਸੀਨ ਬਣਾਈ ਸੀ ਉਹ ਸਪੂਤਨਿਕ ਦੇ ਨਾਮ 'ਤੇ ਹੀ ਰੱਖੀ ਸੀ, ਉਹ ਸੈਟੇਲਾਈਟ ਜਿਹੜਾ ਉਹਨਾਂ ਨੇ ਪਹਿਲੀ ਵਾਰ ਪੁਲਾੜ 'ਚ ਭੇਜਿਆ ਸੀ, ਇਹ ਸਾਬਤ ਕਰਨ ਦੇ ਲਈ ਕਿ ਪਹਿਲੀ ਵਾਰ ਦੁਨੀਆ 'ਚ ਜਿਹੜੀ ਵੀ ਚੀਜ਼ ਹੁੰਦੀ ਹੈ, ਜਿਹੜੀ ਵੀ ਤਰੱਕੀ ਹੁੰਦੀ ਹੈ, ਜੋ ਵੀ ਕਾਮਯਾਬੀ ਹੁੰਦੀ ਹੈ, ਉਹ ਰਸ਼ੀਆ ਹੀ ਖੱਟ ਕੇ ਲਿਆਉਂਦਾ। ਅਤੇ ਸਪੇਸ ਵਾਰ ਹੀ ਨਹੀਂ, ਫਿਰ ਇਨਫੈਕਟ ਆਪਣਾ ਕਿਊਬਾ ਦੇ ਵਿੱਚ ਇੱਕ ਵਾਰ ਤਾਂ ਚਲੋ ਪਰਮਾਣੂ ਬੰਬ ਅਮੈਰੀਕਾ ਨੇ ਚਲਾਈ ਦਿੱਤੇ ਸੀ, ਦੂਜੀ ਵਾਰ ਫਿਰ ਚੱਲ ਜਾਣੇ ਸੀਗੇ ਉਹ ਤੋਂ ਬਾਅਦ ਕਿਊਬਾ ਦੇ ਵਿੱਚ, ਪਰ ਰਸ਼ੀਆ ਨੂੰ ਆਪਣੀਆਂ ਮਿਜ਼ਾਈਲਾਂ ਚੱਕਣੀਆਂ ਪੈ ਗਈਆਂ ਕਿਊਬਾ 'ਚੋਂ, ਇਸ ਕਰਕੇ ਉਹਨਾਂ ਦੀ ਖਾਸੀ ਬੇਇੱਜ਼ਤੀ ਹੋਈ ਸੀ। ਕਿਊਬਾ ਸੰਕਟ ਕੀ ਹੈ 1960s ਦਾ, ਉਹ ਵੀ ਤੁਹਾਡੇ ਨਾਲ ਇੱਕ ਅਲੱਗ ਪ੍ਰੋਗਰਾਮ ਦੇ ਵਿੱਚ, ਕਿਉਂਕਿ ਕੱਲ੍ਹ ਖਿੰਡ ਜਾਣੀ ਆ, ਹੁਣ ਤਾਂ ਪ੍ਰੋਗਰਾਮ ਮੁੱਕਣ ਵਾਲਾ। ਫਿਰ ਵੀਅਤਨਾਮ ਵਾਰ, ਵੀਅਤਨਾਮ ਵਾਰ ਦੇ ਵਿੱਚ ਅਸਲ ਦੇ ਵਿੱਚ ਵੀਅਤਨਾਮ ਨੇ, ਜਿਹੜਾ ਨੌਰਥ ਵੀਅਤਨਾਮ ਸੀਗਾ ਉਹਦੀ ਰਸ਼ੀਆ ਨੇ ਹੈਲਪ ਕੀਤੀ ਸੀ, ਅਤੇ ਸਦਰਨ ਵੀਅਤਨਾਮ ਜਿਹੜਾ ਸੀਗਾ ਉਹਦੀ ਅਮੈਰੀਕਾ ਹੈਲਪ ਕਰ ਰਿਹਾ ਸੀਗਾ। ਹਾਲਾਂਕਿ ਵੀਅਤਨਾਮ ਦੇ ਵਿੱਚ ਅਮੈਰੀਕਾ ਬੁਰੀ ਤਰ੍ਹਾਂ ਦੇ ਨਾਲ ਹਾਰ ਕੇ ਨਿਕਲਿਆ ਸੀਗਾ, ਪਰ ਫਿਰ ਵੀ ਵੀਅਤਨਾਮ ਦੇ ਵਿੱਚ ਜਿਹੜਾ ਅੱਜ ਦੀ ਤਰੀਕ ਦੇ ਵਿੱਚ ਜਿਹੜਾ ਵੀਅਤਨਾਮ ਹੈ ਉਹ ਨੌਰਦਰਨ ਵੀਅਤਨਾਮ ਦੇ ਆਗੂ ਜਾਂ ਉੱਥੋਂ ਦੇ ਸ਼ਾਸਕ ਨਹੀਂ ਹੈਗੇ, ਸਾਊਥ ਵਾਲੇ ਪਾਸੇ ਦੇ ਨੇ। ਯਾਨੀ ਕਿ ਅਮੈਰੀਕਾ ਨੂੰ ਇੱਕ ਤਰੀਕੇ ਦੇ ਨਾਲ ਫਿਰ ਤੋਂ ਫਾਇਦਾ ਹੁੰਦਾ, ਔਰ ਸੋਵੀਅਤ ਸੰਘ ਨੂੰ ਨੁਕਸਾਨ ਚੁੱਕਣਾ ਪੈਂਦਾ ਦੂਸਰਿਆਂ ਦੀਆਂ ਲੜਾਈਆਂ ਦੇ ਵਿੱਚ ਜਾ ਕੇ। ਇਨਫੈਕਟ ਹੰਗਰੀ ਦੀ 1956 ਅਤੇ ਚੈਕੋਸਲਵਾਕੀਆ ਦੀ 1968, ਇੱਥੇ ਵੀ ਡੈਮੋਕ੍ਰੇਸੀ ਸਥਾਪਿਤ ਕਰਨ ਦੀ ਜਿਹੜੀ ਲੋਕਾਂ ਦੀ ਮੰਗ ਸੀਗੀ ਉਹ ਵਿਦਰੋਹ ਦੇ ਵਿੱਚ ਸੋਵੀਅਤ ਸੰਘ ਨੇ ਜਿਸ ਤਰੀਕੇ ਦੀ ਭੂਮਿਕਾ ਨਿਭਾਈ ਸੀਗੀ, ਨਾਲੇ ਤਾਂ ਆਪਣੀ ਇਮੇਜ ਖਰਾਬ ਕੀਤੀ, ਨਾਲੇ ਖਰਚਾ ਕੀਤਾ। ਫਿਰ ਅਫਗਾਨਿਸਤਾਨ ਦੇ ਉੱਤੇ ਲੜਾਈ ਛੇੜਤੀ 1979 ਦੇ ਵਿੱਚ, ਅਫਗਾਨਿਸਤਾਨ ਨੂੰ ਅੱਜ ਤੱਕ ਕੋਈ ਇਤਿਹਾਸ 'ਚ ਜਿੱਤ ਨਹੀਂ ਸਕਿਆ ਹੈਗਾ। ਆ ਪਿੱਛੇ ਜੇ ਅਮੈਰੀਕਾ ਨੂੰ ਵੀ ਉੱਥੋਂ ਆਪਣੇ ਟਿੰਡ ਪੋੜੀ ਚੱਕ ਕੇ ਭੱਜਣਾ ਪਿਆ ਸੀਗਾ, ਫਿਰ ਤੋਂ ਤਾਲਿਬਾਨ ਆ ਗਏ ਨੇ, ਅਤੇ ਰਸ਼ੀਆ ਨੇ ਵੀ ਇਹੀ ਕੋਸ਼ਿਸ਼ ਕੀਤੀ ਸੀ। 10 ਸਾਲ ਕੋਸ਼ਿਸ਼ ਚੱਲਦੀ ਰਹੀ ਸੀ ਰਸ਼ੀਆ ਦੀ 79 ਤੋਂ ਲੈ ਕੇ 89 ਤੱਕ। ਉਸ ਜੰਗ ਨੂੰ ਜਿਵੇਂ ਅਮੈਰੀਕਾ ਨੂੰ ਨਮੋਸ਼ੀ ਮਿਲੀ ਸੀਗੀ ਵੀਅਤਨਾਮ 'ਚੋਂ, ਠੀਕ ਉਸੇ ਤਰੀਕੇ ਦੇ ਨਾਲ ਅਫਗਾਨਿਸਤਾਨ ਨੂੰ ਰਸ਼ੀਆ ਦਾ ਵੀਅਤਨਾਮ ਕਿਹਾ ਜਾ ਸਕਦਾ, ਕਿਉਂਕਿ ਰਸ਼ੀਆ ਨੂੰ ਬਹੁਤ ਬੇਕਾਰ ਹਾਰ ਮਿਲੀ ਸੀਗੀ। ਅਫਗਾਨਿਸਤਾਨ ਦੇ ਉੱਤੇ ਕਬਜ਼ਾ ਤਾਂ ਲਿਆ ਹੀ ਨਹੀਂ, ਉਲਟਾ ਖਜ਼ਾਨਾ ਖਾਲੀ ਕਰਵਾ ਬੈਠੇ ਸੀ ਆਪਣਾ। ਹੁਣ ਇੱਕ ਜਿਹੜੀ ਇਹ ਹਥਿਆਰਾਂ ਦੀ ਦੌੜ ਸੀਗੀ, ਜਿਵੇਂ ਸਟਾਰ ਵਾਰਸ ਵਰਗੀਆਂ ਕੰਪਨੀਆਂ, SDA ਵਰਗੀਆਂ ਜਾਂ ਬੋਇੰਗ ਵਰਗੀਆਂ ਜਾਂ ਲੋਕਿਡ ਮਾਰਟਿਨ ਵਰਗੀਆਂ, ਇਹ ਕੰਪਨੀਆਂ ਅਮੈਰੀਕਾ 'ਚ ਆਉਂਦੀਆਂ ਨੇ, ਕੰਮ ਸ਼ੁਰੂ ਕਰਦੀਆਂ ਨੇ, ਕੰਮ ਤਾਂ ਕਰ ਹੀ ਰਹੀਆਂ ਸੀ ਪਹਿਲਾਂ ਤੋਂ ਹੀ, ਪਰ ਇਹ ਸੈਟੇਲਾਈਟ ਬਣਾ ਰਹੀਆਂ ਨੇ ਜੀ, ਫਾਈਟਰ ਜੈੱਟ ਬਣਾ ਰਹੀਆਂ, ਮਿਜ਼ਾਈਲਾਂ ਬਣਾ ਰਹੀਆਂ ਨੇ। ਔਨ ਦੀ ਅਦਰ ਹੈਂਡ, ਰਸ਼ੀਆ ਦੇ ਵਿੱਚ ਓਡਾ ਵੱਡਾ ਇੰਡੀਪੈਂਡੈਂਟ ਇਨਵੈਸਟਮੈਂਟ ਨਹੀਂ ਸੀ ਹੋ ਰਹੀ। ਏਸ਼ੀਆ 'ਚੋਂ, ਅਫਰੀਕਾ 'ਚੋਂ, ਲੈਟਿਨ ਅਮੈਰੀਕਾ 'ਚੋਂ ਉੱਠ ਉੱਠ ਕੇ ਲੋਕ ਅਮੈਰੀਕਾ 'ਚ ਜਾ ਰਹੇ ਹੈਗੇ ਨੇ, ਉੱਥੇ ਇਨਵੈਸਟ ਕਰ ਰਹੇ ਨੇ, ਰਸ਼ੀਆ ਦੇ ਵੱਲ ਹੋ ਨਹੀਂ ਰਿਹਾ। ਸੋ ਕੋਲਡ ਵਾਰ ਦੇ ਵਿੱਚ ਅਮਰੀਕਾ ਨੇ ਇੱਕ ਤਰੀਕੇ ਦੇ ਨਾਲ ਅਲੱਗ ਥਲੱਗ ਪਾਤਾ ਸੀਗਾ, ਔਰ ਇਹੀ ਕਾਰਨ ਬਣਿਆ ਸੀਗਾ ਕਿ USSR ਜਿਹੜਾ ਉਹ ਟੁੱਟਣ ਦਾ। ਸੋ 1941 ਤੋਂ ਲੈ ਕੇ 1922 ਤੋਂ ਲੈ ਕੇ 1991 ਤੱਕ ਦੁਨੀਆ ਦਾ ਸਭ ਤੋਂ ਵੱਡਾ ਭੂ ਭਾਗ ਰਸ਼ੀਆ ਦੇ ਕੋਲ ਰਿਹਾ, ਸਭ ਤੋਂ ਵੱਡੀ ਆਬਾਦੀ ਤੀਸਰੀ ਇਹਨਾਂ ਦੀ ਰਹੀ, ਸਭ ਤੋਂ ਜ਼ਿਆਦਾ ਰਿਸੋਰਸਿਸ ਇਹਨਾਂ ਦੇ ਕੋਲ ਰਹੇ, ਔਰ ਸਭ ਤੋਂ ਵੱਧ ਜਿਹੜੀ ਨੁਕਸਾਨ ਵੀ ਜੇ ਕਿਸੇ ਨੇ ਝੱਲਿਆ ਆਧੁਨਿਕ ਦੌਰ ਦੇ ਵਿੱਚ, ਤਾਂ ਉਹ ਰਸ਼ੀਆ ਨੂੰ ਹੀ ਝੱਲਣਾ ਪਿਆ, ਔਰ ਇਹਦੇ ਕਰਕੇ ਉਹ ਕਈ ਸਾਲ ਪਿੱਛੇ ਹੁੰਦੇ ਗਏ। ਇਹਦੇ ਪਿੱਛੇ ਬਹੁਤ ਸਾਰੇ ਅਲੱਗ ਅਲੱਗ ਕਾਰਨ ਨੇ, ਪਰ ਇੱਕ ਧਰਮ ਬਹੁਤ ਵੱਡਾ ਕਾਰਨ ਹੈਗਾ। ਰੂਸ ਦੀਆਂ ਚਰਚਾਂ ਦੇ ਉੱਤੇ ਕਿਹਦਾ ਕੰਟਰੋਲ ਰਹੂਗਾ, ਖੱਬੇ ਪੱਖੀਆਂ ਦਾ ਕਿ ਰਾਈਟ ਵਿੰਗਰਸ ਦਾ, ਪੂੰਜੀਪਤੀਆਂ ਦਾ? ਠੀਕ ਉਸੇ ਤਰੀਕੇ ਦੇ ਨਾਲ ਜਿੱਦਾਂ ਜੈਰੂਸਲਮ ਵਰਗੇ ਧਾਰਮਿਕ ਸ਼ਹਿਰ ਦੇ ਉੱਤੇ ਕਬਜ਼ਾ ਕਿਹਦਾ ਰਹੂਗਾ, ਅਰਬੀਆਂ ਦਾ, ਮੁਸਲਮਾਨਾਂ ਦਾ ਜਾਂ ਯਹੂਦੀਆਂ ਦਾ? ਇਹ ਜਿਹੜਾ ਧਰਮ ਹੈ, ਇਹਦੇ ਆਧਾਰ ਦੇ ਉੱਤੇ ਬਹੁਤ ਸਾਰੀਆਂ ਜੰਗਾਂ ਜਿਹੜੀਆਂ ਨੇ ਦੁਨੀਆ ਭਰ ਦੇ ਵਿੱਚ ਹੋਈਆਂ ਨੇ, ਪਰ ਫਿਰ ਵੀ ਅਖੀਰ ਦੇ ਵਿੱਚ ਇਹ ਇੱਕ ਐਸਾ ਕਾਰਨ ਹੈ ਜਿਹਦੇ ਉੱਤੇ ਆਪਾਂ ਗੱਲ ਨਹੀਂ ਕਰ ਸਕਦੇ, ਜਿਹੜਾ ਇੱਕ ਟੈਬੂ ਸਬਜੈਕਟ ਹੈ, ਇਹਦੇ 'ਤੇ ਨਹੀਂ ਗੱਲ ਕਰਨੀ, ਹੋਰ ਜਿਹੜੇ ਮਰਜ਼ੀ ਵਿਸ਼ੇ 'ਤੇ ਗੱਲ ਕਰੋ। ਪਰ ਰਸ਼ੀਆ ਦੇ ਇਸ, ਖੈਰ ਮੈਂ ਸੋਚਿਆ ਇਹ ਸੀਗਾ ਕਿ ਯੂਕਰੇਨ ਦੀ ਆਜ਼ਾਦੀ ਤੋਂ ਇਹ ਇੱਕ ਮਸਲਾ ਨਿਕਲ ਕੇ ਸਾਹਮਣੇ ਆਇਆ ਸੀ, ਇਹਦੀ ਗੱਲ ਕਰਾਂਗੇ, ਅਤੇ ਇਹਦੇ 'ਚ ਹੋਪਫੁਲੀ ਕਿ ਤੁਹਾਨੂੰ USSR ਦੇ ਬਣਨ ਅਤੇ ਫਿਰ ਬਣ ਕੇ ਟੁੱਟਣ ਦੀ ਥੋੜ੍ਹੀ ਜਿਹੀ ਕਹਾਣੀ ਪਤਾ ਜ਼ਰੂਰ ਚੱਲੀ ਹੋਵੇ। ਵਿਸਤਾਰ ਦੇ ਵਿੱਚ ਕੋਸ਼ਿਸ਼ ਕਰਦੇ ਹਾਂ ਕਿਸੇ ਦਿਨ ਕਿਸੇ ਡਾਕੂਮੈਂਟਰੀ ਸ਼ੇਪ ਦੇ ਵਿੱਚ ਤੁਹਾਨੂੰ ਇਸ ਸਾਰੀ ਸਕ੍ਰਿਪਟ ਨੂੰ ਲੈ ਕੇ ਆਉਣੇ, ਪਰ ਇਨਸਾਈਟ ਰਿਪੋਰਟ ਦੇ ਵਿੱਚ ਮੇਨ ਸਾਡਾ ਮਕਸਦ ਇਹੀ ਹੁੰਦਾ ਕਿ ਖਬਰਾਂ ਹੀ ਨਹੀਂ, ਖਬਰਾਂ ਤੋਂ ਇਲਾਵਾ ਜਿਹੜੀਆਂ ਉਹਦੇ ਅੰਦਰ ਛੁਪੀਆਂ ਹੋਈਆਂ ਸੱਚਾਈਆਂ ਹੈਗੀਆਂ ਉਹ ਵੀ ਤੁਹਾਨੂੰ ਦੱਸ ਦਿੱਤੀਆਂ ਜਾਣ, ਅਤੇ ਇਸੇ ਕਰਕੇ ਇਹ ਪ੍ਰੋਗਰਾਮ ਜਿਹੜਾ ਉਹ ਤੁਹਾਡੇ ਤੱਕ ਲੈ ਕੇ ਆਉਂਦੇ। ਫਿਲਹਾਲ ਅੱਜ ਦੇ ਪ੍ਰੋਗਰਾਮ 'ਚ ਇੰਨਾ ਹੀ, ਧੰਨਵਾਦ।
1: ਜ਼ਿੱਪੀ ਮਿਊਜ਼ਿਕ ਅਤੇ ਮਿਊਜ਼ਿਕ ਟਾਈਮ ਪ੍ਰੋਡਕਸ਼ਨਸ ਪੇਸ਼ ਕਰਦੇ ਨੇ ਪੰਜਾਬੀ ਫਿਲਮ ਜੁਦਾ, ਅਧੂਰੇ ਪਿਆਰ ਦੀ ਪੂਰੀ ਕਹਾਣੀ।
2: ਮੇਰੀ ਜ਼ਿੰਦਗੀ ਚੋਣ ਵਾਲੀ ਪਹਿਲੀ ਕੁੜੀ ਵੀ ਤੂੰ ਆ ਤੇ ਆਖਰੀ ਵੀ ਤੂੰ।
1: ਗੁਲਾਬ ਸਿੱਧੂ ਅਤੇ ਜੈਸਮੀਨ ਪਸੀਨ ਦੀ ਅਦਾਕਾਰੀ, ਵੇਖੋ ਗਿੱਲ ਰੌਂਤਾ ਦੀ ਲਿਖੀ ਅਤੇ ਸਿਮਰਜੀਤ ਸਿੰਘ ਵੱਲੋਂ ਡਾਇਰੈਕਟ ਕੀਤੀ ਪੰਜਾਬੀ ਫਿਲਮ ਜੁਦਾ। ਰਿਲੀਜ਼ ਹੋਵੇਗੀ 21 ਅਗਸਤ ਨੂੰ।
3: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
4: ਜੋ ਹੁਕਮ ਮੇਰੀ ਸਰਕਾਰ।
3: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
4: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ,
3: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
4: ਆਹੋ ਜੀ ਆਹੋ,
3: ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਵਧੀਆ ਤੁਹਾਡਾ ਦਿਨ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ ਦੇ ਵਿੱਚ ਹੋਗੇ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ।

ਗੁਰਬਚਨ ਸਿੰਘ ਜੀ ਆਪਣੀ ਉਮਰ ਦੀ ਆਖਰੀ ਪੜਾਅ ਦੇ ਵਿੱਚ ਘਰ ਦੇ ਇੱਕ ਕੋਨੇ ਦੇ ਵਿੱਚ ਚੁੱਪ ਚਾਪ ਬੈਠੇ, ਉੱਧਰ ਨੂੰਹ ਤੇ ਪੁੱਤ ਆਪੋ ਆਪਣੇ ਕੰਮਾਂ ਦੇ ਵਿੱਚ ਉਲਝੇ ਜੇ ਨਜ਼ਰ ਆਉਂਦੇ, ਜਿਵੇਂ ਕਾਲ ਸੀ। ਨੂੰਹ ਨੇ ਆਵਾਜ਼ ਦਿੱਤੀ, ਪਾਪਾ ਜੀ ਉਹ ਬਿਰਧ ਆਸ਼ਰਮ ਵਾਲੇ ਆਉਣ ਹੀ ਵਾਲੇ ਹੋਣੇ ਆ, ਅਤੇ ਜੋ ਵੀ ਪੁੱਛਣਗੇ ਨਾ ਹਾਂ ਦੇ ਵਿੱਚ ਜਵਾਬ ਦਿਓ, ਜ਼ਿਆਦਾ ਬਹਿਸ ਨਾ ਕਰਿਓ। ਅਸਲ 'ਚ ਮੇਰੇ ਕੋਲ ਸਮਾਂ ਨਹੀਂ, ਮੈਂ ਦਫ਼ਤਰੋਂ ਲੇਟ ਹੋ ਜਾਣਾ। ਬਜ਼ੁਰਗ ਬਿਲਕੁਲ ਸ਼ਾਂਤ ਬੈਠੇ ਰਹੇ, ਆਪਣੇ ਨੌਂ ਦੀਆਂ ਗੱਲਾਂ ਉਹਨਾਂ ਨੂੰ ਕੌੜੀਆਂ ਤਾਂ ਲੱਗਦੀਆਂ ਪਰ ਹਮੇਸ਼ਾ ਸਹਾਰ ਜਾਂਦੇ। ਇਹਨਾਂ ਨੂੰ ਉਹਨਾਂ ਦਾ ਪੁੱਤ ਵੀ ਕਮਰੇ 'ਚੋਂ ਬਾਹਰ ਨਿਕਲਿਆ। ਨੌਂ ਨੂੰ ਕਹਿਣ ਲੱਗਾ, ਵੇਖ ਮੈਂ ਦਫ਼ਤਰ ਜਾਣਾ, ਤੂੰ ਪਿਤਾ ਜੀ ਨੂੰ ਸੰਭਾਲ ਲਵੇਂਗੀ। ਅੱਗੋਂ ਚਿੜਕੇ ਕਹਿਣ ਲੱਗੀ, ਕਿਉਂ ਮੈਂ ਨਹੀਂ ਜਾਣਾ, ਮੇਰੀ ਵੀ ਸਹੇਲੀ ਬਿਮਾਰ ਹੈ, ਵਿਚਾਰੀ ਬੜੀ ਪਰੇਸ਼ਾਨ ਹੈ, ਮੈਂ ਉਹਨੂੰ ਵੇਖ ਕੇ ਫਿਰ ਦਫ਼ਤਰ ਜਾਣਾ, ਤੁਹਾਨੂੰ ਆਪਣੇ ਕੰਮਾਂ ਦੀ ਪਈ ਰਹਿੰਦੀ। ਗੱਲ ਕੀ ਕਿ ਦੋਵੇਂ ਆਪੋ ਆਪਣੀ ਬਹਿਸ ਦੇ ਵਿੱਚ ਪਏ ਨੇ, ਆਪਣੀ ਆਪਣੀ ਜ਼ਿੰਮੇਵਾਰੀ ਇੱਕ ਦੂਸਰੇ ਨੂੰ ਦੇਣ ਦੀ ਕੋਸ਼ਿਸ਼ ਕਰ ਰਹੇ ਨੇ। ਪਰ ਉੱਧਰ ਗੁਰਬਚਨ ਸਿੰਘ ਜੀ ਉਹ ਕੋਸ਼ਿਸ਼ ਕਰ ਰਹੇ ਨੇ ਆਪਣੀਆਂ ਅੱਖਾਂ ਦੇ ਵਿੱਚ ਆਏ ਅੱਥਰੂ ਲਿਖਾਉਣ ਦੀ। ਪਦੇ ਦਰਵਾਜ਼ੇ ਦੇ ਉੱਤੇ ਇੱਕ ਦਸਤਕ ਹੋਈ, ਦਰਵਾਜ਼ਾ ਖੋਲ੍ਹਣ ਦੇ ਉੱਤੇ ਇੱਕ ਨੌਜਵਾਨ ਕੁੜੀ ਅੰਦਰ ਦਾਖਲ ਹੋਈ, ਦੋਵੇਂ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਬੁਲਾਈ ਅਤੇ ਕਹਿਣ ਲੱਗੀ, ਕੀ ਇਹ ਗੁਰਬਚਨ ਸਿੰਘ ਹੋਰਾਂ ਦਾ ਘਰ ਹੈ? ਪੁੱਤਰ ਨੇ ਹਾਂ ਦੇ ਵਿੱਚ ਜਵਾਬ ਦਿੱਤਾ ਅਤੇ ਪੁੱਛਿਆ, ਤੁਸੀਂ ਕੌਣ ਹੋ? ਮੈਂ ਬਿਰਧ ਆਸ਼ਰਮ ਤੋਂ ਆਈ ਹਾਂ, ਮੈਂ ਤੁਹਾਡੇ ਪਿਤਾ ਜੀ ਨੂੰ ਲੈਣ ਆਈ ਹਾਂ। ਪੁੱਤਰ ਨੇ ਬਹੁਤਾ ਕੁਛ ਨਾ ਬੋਲਦਿਆਂ ਆਪਣੇ ਪਿਓ ਵੱਲ ਨੂੰ ਇਸ਼ਾਰਾ ਕਰ ਦਿੱਤਾ। ਕੁੜੀ ਗੁਰਬਚਨ ਸਿੰਘ ਹੋਰਾਂ ਕੋਲ ਜਾ ਕੇ ਬੜੇ ਅਦਬ ਸਤਿਕਾਰ ਦੇ ਨਾਲ ਸਤਿ ਸ਼੍ਰੀ ਅਕਾਲ ਬੁਲਾਉਂਦੀ ਅਤੇ ਕੋਲ ਪਈ ਕੁਰਸੀ ਦੇ ਕੋਲ ਉੱਤੇ ਬੈਠ ਜਾਂਦੀ ਹੈ। ਉਸਨੇ ਆਪਣੇ ਆਪ ਦਾ ਪਰਚੇ ਦਿੱਤਾ ਅਤੇ ਕਿਹਾ, ਅੰਕਲ ਜੀ ਸ਼ਾਇਦ ਤੁਸੀਂ ਮੈਨੂੰ ਪਛਾਣਿਆ ਨਹੀਂ, ਮੈਂ ਤੁਹਾਨੂੰ ਜਾਣਦੀ ਹਾਂ, ਮੈਂ ਤੁਹਾਡੇ ਮਿੱਤਰ ਰਾਧੇ ਸ਼ਾਮ ਦੀ ਧੀ ਹਾਂ। ਪਿਤਾ ਜੀ ਕਹਿ ਰਹੇ ਸੀ ਉਹਨਾਂ ਨੇ ਵੀ ਨਾਲ ਆਉਣਾ ਪਰ ਕੋਈ ਜ਼ਰੂਰੀ ਕੰਮ ਆ ਗਿਆ, ਇਸ ਵਜ੍ਹਾ ਕਰਕੇ ਮੈਨੂੰ ਇਕੱਲੀ ਨੂੰ ਆਉਣਾ ਪਿਆ। ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਤੁਹਾਨੂੰ ਬਿਰਧ ਆਸ਼ਰਮ ਭੇਜਿਆ ਜਾ ਰਿਹਾ ਤਾਂ ਕਾਫ਼ੀ ਮਾਯੂਸ ਜਿਹੇ ਨਜ਼ਰ ਆਏ ਸੀ, ਉਹ ਜਲਦ ਤੋਂ ਜਲਦ ਤੁਹਾਨੂੰ ਮਿਲਣਾ ਚਾਹੁੰਦੇ ਨੇ। ਉਹਨਾਂ ਨੇ ਮੈਨੂੰ ਭੇਜਿਆ ਤਾਂ ਕਿ ਮੈਂ ਤੁਹਾਨੂੰ ਉਹਨਾਂ ਦੇ ਕੋਲ ਲੈ ਕੇ ਜਾ ਸਕਾਂ। ਇਹ ਸੁਣ ਕੇ ਨੌਂ ਅਤੇ ਪੁੱਤ ਦੇ ਜਿੱਦਾਂ ਕੰਨ ਖੜ੍ਹੇ ਹੋਣਗੇ। ਹੁਣ ਨੌਂ ਅਤੇ ਕੁੜੀ ਉੱਧਰੋਂ ਹੇਠਾਂ ਤੱਕ ਇੱਕ ਦੂਸਰੇ ਨੂੰ ਵੇਖ ਰਹੇ ਨੇ। ਨੌਂ ਦੀਆਂ ਨਜ਼ਰਾਂ ਦੇ ਵਿੱਚ ਕੋਈ ਬਹੁਤਾ ਪਿਆਰ ਨਹੀਂ ਉਸ ਕੁੜੀ ਦੇ ਲਈ, ਹਾਲੇ ਵੀ ਇੱਕ ਕਾਲ ਹੈ। ਇੱਕ ਤਰ੍ਹਾਂ ਦੀਆਂ ਵਾਕਬੀਆਂ ਕੱਢੀ ਜਾਂਦੀ, ਮਨ ਹੀ ਮਨ ਸੋਚੀ ਜਾਂਦੀ, ਜਿਹੜੇ ਕੰਮ ਆਈ ਹੈ ਉਹ ਕੰਮ ਕਿਉਂ ਨਹੀਂ ਕਰਦੀ। ਬਹੁਤਾ ਚਿਰ ਬਰਦਾਸ਼ਤ ਨਾ ਕਰ ਸਕੀ ਅਤੇ ਬੋਲੀ, ਤੁਹਾਡੇ ਵਰਗੇ ਜਿਹੜੇ ਘੱਟ ਪੜ੍ਹੇ ਲਿਖੇ ਲੋਕ ਨੇ ਨਾ, ਉਹ ਇਹ ਕਦੀ ਨਹੀਂ ਸਮਝ ਸਕਦੇ ਕਿ ਅਸੀਂ ਜਿਹੜੇ ਮਲਟੀਨੈਸ਼ਨਲ ਕੰਪਨੀਆਂ 'ਚ ਕੰਮ ਕਰਦੇ ਹਾਂ ਉਹਨਾਂ ਦਾ ਸਮਾਂ ਕਿੰਨਾ ਕੀਮਤੀ ਹੁੰਦਾ। ਜੇ ਤੁਹਾਨੂੰ ਰਤਾ ਵਿਲਮ ਹੋਵੇ ਨਾ ਤਾਂ ਤੁਸੀਂ ਇਹਨਾਂ ਗੱਲਾਂ ਦੇ ਵਿੱਚ ਸਾਡਾ ਸਮਾਂ ਬਰਬਾਦ ਨਾ ਕਰੋ। ਅਤੇ ਨਾਲੇ ਹਾਂ, ਸਾਡੇ ਕੋਲ ਸਮਾਂ ਘੱਟ ਹੈ, ਅਸੀਂ ਇਹਨਾਂ ਦਾ ਸਹੀ ਤਰੀਕੇ ਦੇ ਨਾਲ ਖਿਆਲ ਨਹੀਂ ਰੱਖ ਸਕਦੇ, ਦੇਖਭਾਲ ਨਹੀਂ ਕਰ ਸਕਦੇ। ਇਸ ਵਜ੍ਹਾ ਕਰਕੇ ਅਸੀਂ ਦੋਵਾਂ ਨੇ ਫੈਸਲਾ ਲਿਆ ਕਿ ਇਹਨਾਂ ਨੂੰ ਬਿਰਧ ਆਸ਼ਰਮ ਭੇਜ ਦਿੱਤਾ ਜਾਵੇ ਤਾਂ ਕਿ ਇਹਨਾਂ ਦਾ ਸਹੀ ਢੰਗ ਦੇ ਨਾਲ ਉੱਥੇ ਖਿਆਲ ਰੱਖਿਆ ਜਾ ਸਕੇ। ਉੱਥੇ ਕਿਹੜਾ ਮੁਕਤ ਦੇ ਵਿੱਚ ਰੱਖਣਾ ਤੁਸੀਂ? ਪੁੱਤ ਵੀ ਨੌਂ ਦੀ ਕਈ ਗੱਲ ਦੇ ਵਿੱਚ ਥੋੜ੍ਹੀ ਜਿਹੀ ਪ੍ਰੋੜਤਾ ਕਰਦਾ ਨਜ਼ਰ ਆਇਆ ਅਤੇ ਕੁੜੀ ਨੂੰ ਕਹਿਣ ਲੱਗਾ, ਤੁਸੀਂ ਐਵੇਂ ਹੋਰ ਇੱਧਰ ਉੱਧਰ ਦੀਆਂ ਫਾਲਤੂ ਗੱਲਾਂ ਦੇ ਵਿੱਚ ਸਮਾਂ ਨਾ ਬਿਤਾਇਓ, ਮੇਰੇ ਕੋਲ ਸਮਾਂ ਅਸਲ ਦੇ ਵਿੱਚ ਘੱਟ ਹੈ, ਹੋਰ ਕੋਈ ਗੱਲ ਰਹਿ ਗਈ ਹੋਏਗੀ ਤਾਂ ਰਸਤੇ ਦੇ ਵਿੱਚ ਕਰ ਲੈਣਾ, ਨਾਲੇ ਸਾਡਾ ਨਿੱਜੀ ਮਾਮਲਾ, ਅਸੀਂ ਆਪਣੇ ਮਾਂ ਪਿਓ ਦੀ ਸੇਵਾ ਕਰੀਏ
ਕਿੱਦਾਂ ਕਰੀਏ, ਉਹ ਅਸੀਂ ਭਲੀ ਭਾਂ 'ਤੇ ਜਾਣਦੇ ਹਾਂ। ਕੁੜੀ ਨੇ ਦੋਵਾਂ ਦੀਆਂ ਗੱਲਾਂ ਚੁੱਪ ਚਾਪ ਸੁਣੀਆਂ ਤਾਂ ਕਹਿਣ ਲੱਗੀ, ਜੇ ਤੁਸੀਂ ਬੁਰਾ ਨਾ ਮਨਾਓ ਤਾਂ ਮੈਂ ਤੁਹਾਨੂੰ ਕੁਛ ਕਹਿਣਾ ਚਾਹੁੰਦੀ ਹਾਂ, ਤੁਹਾਡਾ ਜ਼ਿਆਦਾ ਸਮਾਂ ਨਹੀਂ ਲਵਾਂਗੀ, ਪੁੱਤਰ ਨੇ ਚਿੜ ਕੇ ਕਿਹਾ। ਵੈਸੇ ਮੈਂ ਹੋਰ ਲੈਕਚਰ ਸੁਣਦੇ ਮੂਡ ਵਿੱਚ ਵੀ ਨਹੀਂ। ਇਹ ਜੋ ਤੁਸੀਂ ਪੜ੍ਹੇ ਲਿਖੇ ਵਾਲੀ ਗੱਲ ਕੀਤੀ ਹੈ ਨਾ, ਮੈਂ ਵੈਸੇ ਤੁਹਾਨੂੰ ਆਪਣਾ ਇੰਟਰੋਡਕਸ਼ਨ ਦੇਣਾ ਭੁੱਲ ਗਈ। ਮੈਂ MBA ਕੀਤੀ ਹੈ, ਉਹ ਵੀ ਟੌਪ ਦੀ ਯੂਨੀਵਰਸਿਟੀ ਦੇ ਵਿੱਚੋਂ। 3 ਸਾਲ ਇੱਕ ਤੁਹਾਡੇ ਵਰਗੀ ਵੱਡੀ ਕੰਪਨੀ ਦੇ ਵਿੱਚ ਕੰਮ ਵੀ ਕੀਤਾ। ਇਹਨਾਂ ਨੌਕਰੀਆਂ ਦੇ ਵਿੱਚ ਮੈਨੂੰ ਸਕੂਨ ਨਹੀਂ ਸੀ ਮਿਲਦਾ, ਇਸ ਕਰਕੇ ਮੈਂ ਉਹ ਨੌਕਰੀਆਂ ਛੱਡ ਕੇ ਹੁਣ ਬਜ਼ੁਰਗਾਂ ਦੀ ਸੇਵਾ ਕਰਦੀ। ਇਹ ਨੌਕਰੀ ਘੱਟ ਅਤੇ ਸੇਵਾ ਜ਼ਿਆਦਾ ਲੱਗਦੀ ਹੈ, ਪਰ ਇਹ ਸਭ ਛੱਡੋ। ਤੁਹਾਡੇ ਪਤੇ ਦੀ ਗੱਲ ਤਾਂ ਕੁਛ ਹੋਰ ਦੱਸਣਾ ਚਾਹੁੰਦੀ। ਜਦੋਂ ਤੁਹਾਡੇ ਪਿਤਾ ਜੀ ਦੀ ਫਾਈਲ ਮੇਰੇ ਕੋਲ ਪਹੁੰਚੀ ਤਾਂ ਮੈਂ ਚੰਗੀ ਤਰ੍ਹਾਂ ਉਹਦਾ ਨਿਰੀਖਣ ਕਰ ਰਹੀ ਸੀ। ਉਸੇ ਦੇ ਦਰਮਿਆਨ ਟੇਬਲ 'ਤੇ ਪਈ ਫਾਈਲ ਮੇਰੇ ਪਿਤਾ ਜੀ ਨੇ ਵੇਖੀ। ਮੈਨੂੰ ਉਹ ਇੱਕ ਕਹਾਣੀ ਸੁਣਾਉਣ ਲੱਗੇ, ਉਹੀ ਅੱਜ ਮੈਂ ਤੁਹਾਡੇ ਨਾਲ ਸਾਂਝੀ ਕਰਦੀ ਹਾਂ। 30 ਸਾਲ ਪਹਿਲਾਂ ਇੱਕ ਜੋੜਾ ਅਨਾਥ ਆਸ਼ਰਮ ਆਇਆ ਸੀ। ਉਦੋਂ ਮੇਰੇ ਪਿਤਾ ਜੀ ਇਕੱਲੇ ਅਨਾਥ ਆਸ਼ਰਮ ਰਨ ਕਰਦੇ ਸੀ, ਅਤੇ ਉੱਥੋਂ ਇੱਕ ਬੱਚਾ ਉਹਨਾਂ ਨੇ ਗੋਦ ਲੈ ਲਿਆ। ਉਸ ਬਜ਼ੁਰਗ ਨੇ ਨਾ ਸਿਰਫ ਬੱਚੇ ਨੂੰ ਘਰ ਦਿੱਤਾ, ਸਗੋਂ ਆਪਣੇ ਪੁੱਤਰਾਂ ਨਾਲੋਂ ਵਧੇਰੇ ਪਿਆਰ ਵੀ ਦਿੱਤਾ। ਜਦੋਂ ਵੀ ਕਿਤੇ ਆਸ਼ਰਮ ਚੈੱਕ ਕਰਨ ਦੇ ਲਈ ਆਉਂਦਾ, ਜਿੰਨਾ ਉਹ ਸੋਚ ਕੇ ਆਉਂਦੇ ਉਸ ਤੋਂ ਕਿਤੇ ਵਧੇਰੇ ਅਤੇ ਵਧੀਆ ਤਰੀਕੇ ਦੇ ਨਾਲ ਉਹਦੀ ਪਰਵਰਿਸ਼ ਹੋ ਰਹੀ ਹੁੰਦੀ। ਵਧੀਆ ਪਛਾਣ ਦਿੱਤੀ, ਪਿਆਰ ਦਿੱਤਾ। ਪੁੱਤਰ ਕੁੜੀ ਨੂੰ ਵਿੱਚੇ ਟੋਕ ਕੇ ਕਹਿਣ ਲੱਗਾ, ਮੈਂ ਤੁਹਾਨੂੰ ਕਿਹਾ ਮੈਂ ਛੇਤੀ ਕੰਮ 'ਤੇ ਜਾਣਾ, ਅਤੇ ਤੁਸੀਂ ਮੈਨੂੰ ਇਹ ਬੇਕਾਰ ਦੀਆਂ ਕਹਾਣੀਆਂ ਸੁਣਾ ਰਹੇ ਹੋ। ਨਹੀਂ, ਇਹ ਕਹਾਣੀ ਤੁਹਾਨੂੰ ਸੁਣਨੀ ਪਏਗੀ, ਕੁੜੀ ਨੇ ਫਿਰ ਦੁਬਾਰਾ ਜ਼ੋਰ ਦਿੱਤਾ। ਐਟਲੀਸਟ ਤੁਹਾਨੂੰ ਇਹ ਜਾਣਨਾ ਹੋਊਗਾ ਕਿ ਉਹ ਬੱਚਾ ਕੌਣ ਸੀ। ਉਸ ਬੱਚੇ ਦਾ ਨਾਂ ਸੀ ਜਤਿੰਦਰ। ਇਹ ਸੁਣਦੇ ਜਿੱਦਾਂ ਨੌਂ ਪੁੱਤ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਹੋਵੇ। ਨਾ ਹੁਣ ਤੁਸੀਂ ਇਹ ਕਹਿਣਾ ਚਾਹ ਰਹੇ ਹੋ ਕਿ ਮੇਰੇ ਪਿਤਾ ਜੀ ਨੇ ਮੈਨੂੰ ਨਾਥ ਆਸ਼ਰਮ 'ਚ ਲਿਆ ਕੇ ਪਾਲਿਆ ਸੀ। ਕੁੜੀ ਕੁਰਸੀ ਤੋਂ ਉੱਠ ਕੇ ਕਹਿਣ ਲੱਗੀ, ਹਾਂ ਕੀ ਗੱਲ, ਸੱਚ ਕੌੜਾ ਲੱਗਦਾ। ਇਹਨਾਂ ਚੀਜ਼ਾਂ ਦੇ ਤੁਹਾਨੂੰ ਪਰੂਫ ਚਾਹੀਦੇ ਹੋਣਗੇ, ਤੁਸੀਂ ਪੜ੍ਹੇ ਲਿਖੇ ਹੋਏ ਨਾ, ਵੱਡੀਆਂ ਕੰਪਨੀਆਂ ਦੇ ਵਿੱਚ ਕੰਮ ਕਰਦੇ ਹੋ, ਅਤੇ ਆਹ ਸਾਰੇ ਪਰੂਫ ਮੈਂ ਲੈ ਕੇ ਆਈ। ਇਹਨਾਂ ਬਜ਼ੁਰਗਾਂ ਨੇ ਤੁਹਾਨੂੰ ਨਾਥ ਆਸ਼ਰਮ 'ਚੋਂ ਲਿਆ ਕੇ ਪਾਲਿਆ, ਤੁਸੀਂ ਇਹਨਾਂ ਦੀ ਸੰਤਾਨ ਨਹੀਂ ਹੈ। ਇਹਨਾਂ ਨੇ ਆਪਣੇ ਪਿਓ ਹੋਣ ਦਾ ਫਰਜ਼ ਨਿਭਾਇਆ, ਪਰ ਹੁਣ ਤੁਸੀਂ ਪੁੱਤ ਦਾ ਫਰਜ਼ ਨਹੀਂ ਨਿਭਾ ਪਾ ਰਹੇ, ਕੁੜੀ ਨੇ ਥੋੜ੍ਹੀ ਉੱਚੀ ਸੁਰ ਦੇ ਵਿੱਚ ਕਿਹਾ। ਇਹ ਬਜ਼ੁਰਗ ਜਿਹਨੂੰ ਤੁਸੀਂ ਬਿਰਧ ਆਸ਼ਰਮ ਭੇਜ ਰਹੇ ਹੋ ਨਾ, ਇਹ ਉਹੀ ਇਨਸਾਨ ਹੈ ਜਿਹੜਾ ਤੁਹਾਨੂੰ ਇੱਕ ਦਿਨ ਉੱਥੋਂ ਲੈ ਕੇ ਆਇਆ ਸੀ, ਅਤੇ ਹੁਣ ਤੁਸੀਂ ਇਹ ਸਿਲਾ ਦੇ ਰਹੇ ਹੋ ਕਿ ਵਾਪਸ ਇਹਨੂੰ ਉੱਥੇ ਭੇਜ ਰਹੇ ਹੋ। ਕੱਲ੍ਹੋਂ ਤੁਹਾਡੇ ਧੀਆਂ ਪੁੱਤ ਵੀ ਤੁਹਾਡੇ ਨਾਲ ਇੱਦਾਂ ਹੀ ਕਰਨਗੇ। ਪੁੱਤ ਨੇ ਆਪਣੇ ਆਪ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ, ਪਰ ਹੁਣ ਉਹ ਭੁੱਲ ਚੁੱਕਾ ਸੀ ਕਿਤੇ ਉਹਨੇ ਕੰਮ 'ਤੇ ਜਾਣਾ। ਹੁਣ ਉਹਨੂੰ ਕੋਈ ਕਾਲ ਨਹੀਂ ਸੀ, ਹੁਣ ਤਾਂ ਅਜੀਬ ਜੀ ਬੇਚੈਨੀ ਸੀ। ਚੱਕਰ ਖਾ ਕੇ ਡਿੱਗਦਾ ਬਚਿਆ, ਇਹ ਕਿਵੇਂ ਹੋ ਸਕਦਾ। ਪਿਓ ਵੱਲ ਨੂੰ ਵੇਖਦਿਆਂ ਕਹਿਣ ਲੱਗਾ, ਕੀ ਇਹ ਸੱਚ, ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ। ਘਰਵਾਲੀ ਨੇ ਵੀ ਸਹਾਰਾ ਦੇਣ ਦੀ ਕੋਸ਼ਿਸ਼ ਕੀਤੀ, ਥੋੜ੍ਹਾ ਗੁੱਸੇ ਦੇ ਵਿੱਚ ਝਿੜਕਿਆ ਵੀ, ਪਰ ਹੁਣ ਬਹੁਤ ਦੇਰ ਹੋ ਚੁੱਕੀ ਸੀ ਕਿਉਂਕਿ ਗੁਰਭਜਨ ਸਿੰਘ ਜੀ ਵੀ ਇਹ ਸਭ ਵੇਖ ਰਹੇ ਸੀ। ਕੁੜੀ ਵੱਲ ਵੇਖ ਕੇ ਕਹਿਣ ਲੱਗੇ,
बच्चे चली गए। हुण मेरे लिए इस घर दे विच कुछ नहीं बचा, हुण तां मैं भी चाहुंदा इस घर दे विचों चले जावां। कुड़ी ने उन्हां दी बांह फड़ी तां दोवें आश्रम वल नूं तुर पए। पुत्र इस हालात दे विच नहीं सी कि वह रोक सके, अपने आप नूं संभालण दे विच ही कितना समां लग गया ते नौ हाले भी नहीं सी चाहुंदी कि बजुर्ग नूं रोकिया जावे। शायद कितें ना कितें शर्म आ रही होवे, शायद कितें ना कितें पछतावा होवे, शायद इन्हां दे विचों कोई लाचार नज़र आ रहा होवे। पर सच ये सी कि जदों उन्हां दे अपने करन दा समां आया तां लोड़ दे नालों वधेरे व्यस्त नज़र आए। अजोके समय दे विच आपां कम्मां कारां दे विच इन्ने क ज़्यादा व्यस्त नज़र आउंदे कि सानूं साडे बहुत जरूरी काम कुछ होर नज़र आउंदे ने, कम्म नालों वधेरे होर कोई जरूरी काम नज़र ही नहीं आउंदा।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਵਧੀਆ ਤੁਹਾਡਾ ਦਿਨ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ ਦੇ ਵਿੱਚ ਹੋਗੇ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ।

ਗੁਰਬਚਨ ਸਿੰਘ ਜੀ ਆਪਣੀ ਉਮਰ ਦੀ ਆਖਰੀ ਪੜਾਅ ਦੇ ਵਿੱਚ ਸਨ। ਘਰ ਦੇ ਇੱਕ ਕੋਨੇ ਦੇ ਵਿੱਚ ਚੁੱਪ ਚਾਪ ਬੈਠੇ, ਉੱਧਰ ਨੂੰਹ ਤੇ ਪੁੱਤ ਆਪੋ ਆਪਣੇ ਕੰਮਾਂ ਦੇ ਵਿੱਚ ਉਲਝੇ ਜਿਹੇ ਨਜ਼ਰ ਆਉਂਦੇ, ਜਿਵੇਂ ਕਾਲ ਸੀ। ਨੂੰਹ ਨੇ ਆਵਾਜ਼ ਦਿੱਤੀ, ਪਾਪਾ ਜੀ ਉਹ ਬਿਰਧ ਆਸ਼ਰਮ ਵਾਲੇ ਆਉਣ ਹੀ ਵਾਲੇ ਹੋਣੇ ਆ, ਅਤੇ ਜੋ ਵੀ ਪੁੱਛਣਗੇ ਨਾ ਹਾਂ ਦੇ ਵਿੱਚ ਜਵਾਬ ਦਿਓ, ਜ਼ਿਆਦਾ ਬਹਿਸ ਨਾ ਕਰਿਓ। ਅਸਲ 'ਚ ਮੇਰੇ ਕੋਲ ਸਮਾਂ ਨਹੀਂ, ਮੈਂ ਦਫ਼ਤਰੋਂ ਲੇਟ ਹੋ ਜਾਣਾ। ਬਜ਼ੁਰਗ ਬਿਲਕੁਲ ਸ਼ਾਂਤ ਬੈਠੇ ਰਹੇ, ਆਪਣੇ ਨੌਂ ਦੀਆਂ ਗੱਲਾਂ ਉਹਨਾਂ ਨੂੰ ਕੌੜੀਆਂ ਤਾਂ ਲੱਗਦੀਆਂ ਪਰ ਹਮੇਸ਼ਾ ਸਹਾਰ ਜਾਂਦੇ। ਇਹਨਾਂ ਨੂੰ ਉਹਨਾਂ ਦਾ ਪੁੱਤ ਵੀ ਕਮਰੇ 'ਚੋਂ ਬਾਹਰ ਨਿਕਲਿਆ। ਨੌਂ ਨੂੰ ਕਹਿਣ ਲੱਗਾ, ਵੇਖ ਮੈਂ ਦਫ਼ਤਰ ਜਾਣਾ, ਤੂੰ ਪਿਤਾ ਜੀ ਨੂੰ ਸੰਭਾਲ ਲਵੇਂਗੀ। ਅੱਗੋਂ ਝਿੜਕੇ ਕਹਿਣ ਲੱਗੀ, ਕਿਉਂ ਮੈਂ ਨਹੀਂ ਜਾਣਾ, ਮੇਰੀ ਵੀ ਸਹੇਲੀ ਬਿਮਾਰ ਹੈ, ਵਿਚਾਰੀ ਬੜੀ ਪਰੇਸ਼ਾਨ ਹੈ, ਮੈਂ ਉਹਨੂੰ ਵੇਖ ਕੇ ਫਿਰ ਦਫ਼ਤਰ ਜਾਣਾ, ਤੁਹਾਨੂੰ ਆਪਣੇ ਕੰਮਾਂ ਦੀ ਪਈ ਰਹਿੰਦੀ। ਗੱਲ ਕੀ ਕਿ ਦੋਵੇਂ ਆਪੋ ਆਪਣੀ ਬਹਿਸ ਦੇ ਵਿੱਚ ਪਏ ਨੇ, ਆਪਣੀ ਆਪਣੀ ਜ਼ਿੰਮੇਵਾਰੀ ਇੱਕ ਦੂਸਰੇ ਨੂੰ ਦੇਣ ਦੀ ਕੋਸ਼ਿਸ਼ ਕਰ ਰਹੇ ਨੇ। ਪਰ ਉੱਧਰ ਗੁਰਬਚਨ ਸਿੰਘ ਜੀ ਉਹ ਕੋਸ਼ਿਸ਼ ਕਰ ਰਹੇ ਨੇ ਆਪਣੀਆਂ ਅੱਖਾਂ ਦੇ ਵਿੱਚ ਆਏ ਅੱਥਰੂ ਲਿਖਾਉਣ ਦੀ। ਪਦੇ ਦਰਵਾਜ਼ੇ ਦੇ ਉੱਤੇ ਇੱਕ ਦਸਤਕ ਹੋਈ, ਦਰਵਾਜ਼ਾ ਖੋਲ੍ਹਣ ਦੇ ਉੱਤੇ ਇੱਕ ਨੌਜਵਾਨ ਕੁੜੀ ਅੰਦਰ ਦਾਖਲ ਹੋਈ, ਦੋਵੇਂ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਬੁਲਾਈ ਅਤੇ ਕਹਿਣ ਲੱਗੀ, ਕੀ ਇਹ ਗੁਰਬਚਨ ਸਿੰਘ ਹੋਰਾਂ ਦਾ ਘਰ ਹੈ? ਪੁੱਤਰ ਨੇ ਹਾਂ ਦੇ ਵਿੱਚ ਜਵਾਬ ਦਿੱਤਾ ਅਤੇ ਪੁੱਛਿਆ, ਤੁਸੀਂ ਕੌਣ ਹੋ? ਮੈਂ ਬਿਰਧ ਆਸ਼ਰਮ ਤੋਂ ਆਈ ਹਾਂ, ਮੈਂ ਤੁਹਾਡੇ ਪਿਤਾ ਜੀ ਨੂੰ ਲੈਣ ਆਈ ਹਾਂ। ਪੁੱਤਰ ਨੇ ਬਹੁਤਾ ਕੁਛ ਨਾ ਬੋਲਦਿਆਂ ਆਪਣੇ ਪਿਓ ਵੱਲ ਨੂੰ ਇਸ਼ਾਰਾ ਕਰ ਦਿੱਤਾ। ਕੁੜੀ ਗੁਰਬਚਨ ਸਿੰਘ ਹੋਰਾਂ ਕੋਲ ਜਾ ਕੇ ਬੜੇ ਅਦਬ ਸਤਿਕਾਰ ਦੇ ਨਾਲ ਸਤਿ ਸ਼੍ਰੀ ਅਕਾਲ ਬੁਲਾਉਂਦੀ ਅਤੇ ਕੋਲ ਪਈ ਕੁਰਸੀ ਦੇ ਕੋਲ ਉੱਤੇ ਬੈਠ ਜਾਂਦੀ ਹੈ। ਉਸਨੇ ਆਪਣੇ ਆਪ ਦਾ ਪਰਚੇ ਦਿੱਤਾ ਅਤੇ ਕਿਹਾ, ਅੰਕਲ ਜੀ ਸ਼ਾਇਦ ਤੁਸੀਂ ਮੈਨੂੰ ਪਛਾਣਿਆ ਨਹੀਂ, ਮੈਂ ਤੁਹਾਨੂੰ ਜਾਣਦੀ ਹਾਂ, ਮੈਂ ਤੁਹਾਡੇ ਮਿੱਤਰ ਰਾਧੇ ਸ਼ਾਮ ਦੀ ਧੀ ਹਾਂ। ਪਿਤਾ ਜੀ ਕਹਿ ਰਹੇ ਸੀ ਉਹਨਾਂ ਨੇ ਵੀ ਨਾਲ ਆਉਣਾ ਪਰ ਕੋਈ ਜ਼ਰੂਰੀ ਕੰਮ ਆ ਗਿਆ, ਇਸ ਵਜ੍ਹਾ ਕਰਕੇ ਮੈਨੂੰ ਇਕੱਲੀ ਨੂੰ ਆਉਣਾ ਪਿਆ। ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਤੁਹਾਨੂੰ ਬਿਰਧ ਆਸ਼ਰਮ ਭੇਜਿਆ ਜਾ ਰਿਹਾ ਤਾਂ ਕਾਫ਼ੀ ਮਾਯੂਸ ਜਿਹੇ ਨਜ਼ਰ ਆਏ ਸੀ, ਉਹ ਜਲਦ ਤੋਂ ਜਲਦ ਤੁਹਾਨੂੰ ਮਿਲਣਾ ਚਾਹੁੰਦੇ ਨੇ। ਉਹਨਾਂ ਨੇ ਮੈਨੂੰ ਭੇਜਿਆ ਤਾਂ ਕਿ ਮੈਂ ਤੁਹਾਨੂੰ ਉਹਨਾਂ ਦੇ ਕੋਲ ਲੈ ਕੇ ਜਾ ਸਕਾਂ। ਇਹ ਸੁਣ ਕੇ ਨੌਂ ਅਤੇ ਪੁੱਤ ਦੇ ਜਿੱਦਾਂ ਕੰਨ ਖੜ੍ਹੇ ਹੋਣਗੇ। ਹੁਣ ਨੌਂ ਅਤੇ ਕੁੜੀ ਉੱਧਰੋਂ ਹੇਠਾਂ ਤੱਕ ਇੱਕ ਦੂਸਰੇ ਨੂੰ ਵੇਖ ਰਹੇ ਨੇ। ਨੌਂ ਦੀਆਂ ਨਜ਼ਰਾਂ ਦੇ ਵਿੱਚ ਕੋਈ ਬਹੁਤਾ ਪਿਆਰ ਨਹੀਂ ਉਸ ਕੁੜੀ ਦੇ ਲਈ, ਹਾਲੇ ਵੀ ਇੱਕ ਕਾਲ ਹੈ। ਇੱਕ ਤਰ੍ਹਾਂ ਦੀਆਂ ਵਾਕਵੀਆਂ ਕੱਢੀ ਜਾਂਦੀ, ਮਨ ਹੀ ਮਨ ਸੋਚੀ ਜਾਂਦੀ, ਜਿਹੜੇ ਕੰਮ ਆਈ ਹੈ ਉਹ ਕੰਮ ਕਿਉਂ ਨਹੀਂ ਕਰਦੀ। ਬਹੁਤਾ ਚਿਰ ਬਰਦਾਸ਼ਤ ਨਾ ਕਰ ਸਕੀ ਅਤੇ ਬੋਲੀ, ਤੁਹਾਡੇ ਵਰਗੇ ਜਿਹੜੇ ਘੱਟ ਪੜ੍ਹੇ ਲਿਖੇ ਲੋਕ ਨੇ ਨਾ, ਉਹ ਇਹ ਕਦੀ ਨਹੀਂ ਸਮਝ ਸਕਦੇ ਕਿ ਅਸੀਂ ਜਿਹੜੇ ਮਲਟੀਨੈਸ਼ਨਲ ਕੰਪਨੀਆਂ 'ਚ ਕੰਮ ਕਰਦੇ ਹਾਂ ਉਹਨਾਂ ਦਾ ਸਮਾਂ ਕਿੰਨਾ ਕੀਮਤੀ ਹੁੰਦਾ। ਜੇ ਤੁਹਾਨੂੰ ਰਤਾ ਵੀਲਮ ਹੋਵੇ ਨਾ ਤਾਂ ਤੁਸੀਂ ਇਹਨਾਂ ਗੱਲਾਂ ਦੇ ਵਿੱਚ ਸਾਡਾ ਸਮਾਂ ਬਰਬਾਦ ਨਾ ਕਰੋ। ਅਤੇ ਨਾਲੇ ਹਾਂ, ਸਾਡੇ ਕੋਲ ਸਮਾਂ ਘੱਟ ਹੈ, ਅਸੀਂ ਇਹਨਾਂ ਦਾ ਸਹੀ ਤਰੀਕੇ ਦੇ ਨਾਲ ਖਿਆਲ ਨਹੀਂ ਰੱਖ ਸਕਦੇ, ਦੇਖਭਾਲ ਨਹੀਂ ਕਰ ਸਕਦੇ। ਇਸ ਵਜ੍ਹਾ ਕਰਕੇ ਅਸੀਂ ਦੋਵਾਂ ਨੇ ਫੈਸਲਾ ਲਿਆ ਕਿ ਇਹਨਾਂ ਨੂੰ ਬਿਰਧ ਆਸ਼ਰਮ ਭੇਜ ਦਿੱਤਾ ਜਾਵੇ ਤਾਂ ਕਿ ਇਹਨਾਂ ਦਾ ਸਹੀ ਢੰਗ ਦੇ ਨਾਲ ਉੱਥੇ ਖਿਆਲ ਰੱਖਿਆ ਜਾ ਸਕੇ। ਉੱਥੇ ਕਿਹੜਾ ਮੁਕਤ ਦੇ ਵਿੱਚ ਰੱਖਣਾ ਤੁਸੀਂ? ਪੁੱਤ ਵੀ ਨੌਂ ਦੀ ਕਈ ਗੱਲ ਦੇ ਵਿੱਚ ਥੋੜ੍ਹੀ ਜਿਹੀ ਪ੍ਰੋੜਤਾ ਕਰਦਾ ਨਜ਼ਰ ਆਇਆ ਅਤੇ ਕੁੜੀ ਨੂੰ ਕਹਿਣ ਲੱਗਾ, ਤੁਸੀਂ ਐਵੇਂ ਹੋਰ ਇੱਧਰ ਉੱਧਰ ਦੀਆਂ ਫਾਲਤੂ ਗੱਲਾਂ ਦੇ ਵਿੱਚ ਸਮਾਂ ਨਾ ਬਿਤਾਇਓ, ਮੇਰੇ ਕੋਲ ਸਮਾਂ ਅਸਲ ਦੇ ਵਿੱਚ ਘੱਟ ਹੈ, ਹੋਰ ਕੋਈ ਗੱਲ ਰਹਿ ਗਈ ਹੋਏਗੀ ਤਾਂ ਰਸਤੇ ਦੇ ਵਿੱਚ ਕਰ ਲੈਣਾ, ਨਾਲੇ ਸਾਡਾ ਨਿੱਜੀ ਮਾਮਲਾ, ਅਸੀਂ ਆਪਣੇ ਮਾਂ ਪਿਓ ਦੀ ਸੇਵਾ ਕਰੀਏ
ਕਿੱਦਾਂ ਕਰੀਏ, ਉਹ ਅਸੀਂ ਭਲੀ ਭਾਂ 'ਤੇ ਜਾਣਦੇ ਹਾਂ। ਕੁੜੀ ਨੇ ਦੋਵਾਂ ਦੀਆਂ ਗੱਲਾਂ ਚੁੱਪ ਚਾਪ ਸੁਣੀਆਂ ਤਾਂ ਕਹਿਣ ਲੱਗੀ, ਜੇ ਤੁਸੀਂ ਬੁਰਾ ਨਾ ਮਨਾਓ ਤਾਂ ਮੈਂ ਤੁਹਾਨੂੰ ਕੁਛ ਕਹਿਣਾ ਚਾਹੁੰਦੀ ਹਾਂ, ਤੁਹਾਡਾ ਜ਼ਿਆਦਾ ਸਮਾਂ ਨਹੀਂ ਲਵਾਂਗੀ, ਪੁੱਤਰ ਨੇ ਚਿੜ ਕੇ ਕਿਹਾ। ਵੈਸੇ ਮੈਂ ਹੋਰ ਲੈਕਚਰ ਸੁਣਨ ਦੇ ਮੂਡ ਵਿੱਚ ਵੀ ਨਹੀਂ। ਇਹ ਜੋ ਤੁਸੀਂ ਪੜ੍ਹੇ ਲਿਖੇ ਵਾਲੀ ਗੱਲ ਕੀਤੀ ਹੈ ਨਾ, ਮੈਂ ਵੈਸੇ ਤੁਹਾਨੂੰ ਆਪਣਾ ਇੰਟਰੋਡਕਸ਼ਨ ਦੇਣਾ ਭੁੱਲ ਗਈ। ਮੈਂ MBA ਕੀਤੀ ਹੈ, ਉਹ ਵੀ ਟੋਪ ਦੀ ਯੂਨੀਵਰਸਿਟੀ ਦੇ ਵਿੱਚੋਂ। 3 ਸਾਲ ਇੱਕ ਤੁਹਾਡੇ ਵਰਗੀ ਵੱਡੀ ਕੰਪਨੀ ਦੇ ਵਿੱਚ ਕੰਮ ਵੀ ਕੀਤਾ। ਇਹਨਾਂ ਨੌਕਰੀਆਂ ਦੇ ਵਿੱਚ ਮੈਨੂੰ ਸਕੂਨ ਨਹੀਂ ਸੀ ਮਿਲਦਾ, ਇਸ ਕਰਕੇ ਮੈਂ ਉਹ ਨੌਕਰੀਆਂ ਛੱਡ ਕੇ ਹੁਣ ਬਜ਼ੁਰਗਾਂ ਦੀ ਸੇਵਾ ਕਰਦੀ। ਇਹ ਨੌਕਰੀ ਘੱਟ ਅਤੇ ਸੇਵਾ ਜ਼ਿਆਦਾ ਲੱਗਦੀ ਹੈ, ਪਰ ਇਹ ਸਭ ਛੱਡੋ। ਤੁਹਾਡੇ ਪਤੇ ਦੀ ਗੱਲ ਤਾਂ ਕੁਛ ਹੋਰ ਦੱਸਣਾ ਚਾਹੁੰਦੀ। ਜਦੋਂ ਤੁਹਾਡੇ ਪਿਤਾ ਜੀ ਦੀ ਫਾਈਲ ਮੇਰੇ ਕੋਲ ਪਹੁੰਚੀ ਤਾਂ ਮੈਂ ਚੰਗੀ ਤਰ੍ਹਾਂ ਉਹਦਾ ਨਿਰੀਖਣ ਕਰ ਰਹੀ ਸੀ। ਉਸੇ ਦੇ ਦਰਮਿਆਨ ਟੇਬਲ 'ਤੇ ਪਈ ਫਾਈਲ ਮੇਰੇ ਪਿਤਾ ਜੀ ਨੇ ਵੇਖੀ। ਮੈਨੂੰ ਉਹ ਇੱਕ ਕਹਾਣੀ ਸੁਣਾਉਣ ਲੱਗੇ, ਉਹੀ ਅੱਜ ਮੈਂ ਤੁਹਾਡੇ ਨਾਲ ਸਾਂਝੀ ਕਰਦੀ ਹਾਂ। 30 ਸਾਲ ਪਹਿਲਾਂ ਇੱਕ ਜੋੜਾ ਅਨਾਥ ਆਸ਼ਰਮ ਆਇਆ ਸੀ। ਉਦੋਂ ਮੇਰੇ ਪਿਤਾ ਜੀ ਇਕੱਲੇ ਅਨਾਥ ਆਸ਼ਰਮ ਰਨ ਕਰਦੇ ਸੀ, ਅਤੇ ਉੱਥੋਂ ਇੱਕ ਬੱਚਾ ਉਹਨਾਂ ਨੇ ਗੋਦ ਲੈ ਲਿਆ। ਉਸ ਬਜ਼ੁਰਗ ਨੇ ਨਾ ਸਿਰਫ ਬੱਚੇ ਨੂੰ ਘਰ ਦਿੱਤਾ, ਸਗੋਂ ਆਪਣੇ ਪੁੱਤਰਾਂ ਨਾਲੋਂ ਵਧੇਰੇ ਪਿਆਰ ਵੀ ਦਿੱਤਾ। ਜਦੋਂ ਵੀ ਕਿਤੇ ਆਸ਼ਰਮ ਚੈੱਕ ਕਰਨ ਦੇ ਲਈ ਆਉਂਦਾ, ਜਿੰਨਾ ਉਹ ਸੋਚ ਕੇ ਆਉਂਦੇ ਉਸ ਤੋਂ ਕਿਤੇ ਵਧੇਰੇ ਅਤੇ ਵਧੀਆ ਤਰੀਕੇ ਦੇ ਨਾਲ ਉਹਦੀ ਪਰਵਰਿਸ਼ ਹੋ ਰਹੀ ਹੁੰਦੀ। ਵਧੀਆ ਪਛਾਣ ਦਿੱਤੀ, ਪਿਆਰ ਦਿੱਤਾ। ਪੁੱਤਰ ਕੁੜੀ ਨੂੰ ਵਿੱਚੇ ਟੋਕ ਕੇ ਕਹਿਣ ਲੱਗਾ, ਮੈਂ ਤੁਹਾਨੂੰ ਕਿਹਾ ਮੈਂ ਛੇਤੀ ਕੰਮ 'ਤੇ ਜਾਣਾ ਅਤੇ ਤੁਸੀਂ ਮੈਨੂੰ ਇਹ ਵਿੱਚ ਬੇਕਾਰ ਦੀਆਂ ਕਹਾਣੀਆਂ ਸੁਣਾ ਰਹੇ ਹੋ। ਨਹੀਂ, ਇਹ ਕਹਾਣੀ ਤੁਹਾਨੂੰ ਸੁਣਨੀ ਪਏਗੀ, ਕੁੜੀ ਨੇ ਫਿਰ ਦੁਬਾਰਾ ਜ਼ੋਰ ਦਿੱਤਾ। ਐਟਲੀਸਟ ਤੁਹਾਨੂੰ ਇਹ ਜਾਣਨਾ ਹੋਊਗਾ ਕਿ ਉਹ ਬੱਚਾ ਕੌਣ ਸੀ। ਉਸ ਬੱਚੇ ਦਾ ਨਾਂ ਸੀ ਜਤਿੰਦਰ। ਇਹ ਸੁਣਦੇ ਜਿੱਦਾਂ 9 ਪੁੱਤ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਹੋਵੇ। ਨਾ ਹੁਣ ਤੁਸੀਂ ਇਹ ਕਹਿਣਾ ਚਾਹ ਰਹੇ ਹੋ ਕਿ ਮੇਰੇ ਪਿਤਾ ਜੀ ਨੇ ਮੈਨੂੰ ਨਾਥ ਆਸ਼ਰਮ 'ਚ ਲਿਆ ਕੇ ਪਾਲਿਆ ਸੀ। ਕੁੜੀ ਕੁਰਸੀ ਤੋਂ ਉੱਠ ਕੇ ਕਹਿਣ ਲੱਗੀ, ਹਾਂ ਕੀ ਗੱਲ, ਸੱਚ ਕੌੜਾ ਲੱਗਦਾ। ਇਹਨਾਂ ਚੀਜ਼ਾਂ ਦੇ ਤੁਹਾਨੂੰ ਪਰੂਫ ਚਾਹੀਦੇ ਹੋਣਗੇ, ਤੁਸੀਂ ਪੜ੍ਹੇ ਲਿਖੇ ਹੋਏ ਨਾ, ਵੱਡੀਆਂ ਕੰਪਨੀਆਂ ਦੇ ਵਿੱਚ ਕੰਮ ਕਰਦੇ ਹੋ, ਅਤੇ ਆਹ ਸਾਰੇ ਪਰੂਫ ਮੈਂ ਲੈ ਕੇ ਆਈ ਹਾਂ। ਇਹਨਾਂ ਬਜ਼ੁਰਗਾਂ ਨੇ ਤੁਹਾਨੂੰ ਨਾਥ ਆਸ਼ਰਮ 'ਚੋਂ ਲਿਆ ਕੇ ਪਾਲਿਆ, ਤੁਸੀਂ ਇਹਨਾਂ ਦੀ ਸੰਤਾਨ ਨਹੀਂ ਹੈ। ਇਹਨਾਂ ਨੇ ਆਪਣੇ ਪਿਓ ਹੋਣ ਦਾ ਫਰਜ਼ ਨਿਭਾਇਆ, ਪਰ ਹੁਣ ਤੁਸੀਂ ਪੁੱਤ ਦਾ ਫਰਜ਼ ਨਹੀਂ ਨਿਭਾ ਪਾ ਰਹੇ, ਕੁੜੀ ਨੇ ਥੋੜ੍ਹੀ ਉੱਚੀ ਸੁਰ ਦੇ ਵਿੱਚ ਕਿਹਾ। ਇਹ ਬਜ਼ੁਰਗ ਜਿਹਨੂੰ ਤੁਸੀਂ ਬਿਰਧ ਆਸ਼ਰਮ ਭੇਜ ਰਹੇ ਹੋ ਨਾ, ਇਹ ਉਹੀ ਇਨਸਾਨ ਹੈ ਜਿਹੜਾ ਤੁਹਾਨੂੰ ਇੱਕ ਦਿਨ ਉੱਥੋਂ ਲੈ ਕੇ ਆਇਆ ਸੀ, ਅਤੇ ਹੁਣ ਤੁਸੀਂ ਇਹ ਸਿਲਾ ਦੇ ਰਹੇ ਹੋ ਕਿ ਵਾਪਸ ਇਹਨੂੰ ਉੱਥੇ ਭੇਜ ਰਹੇ ਹੋ। ਕੱਲ੍ਹ ਤੁਹਾਡੇ ਧੀਆਂ ਪੁੱਤ ਵੀ ਤੁਹਾਡੇ ਨਾਲ ਇੱਦਾਂ ਹੀ ਕਰਨਗੇ। ਪੁੱਤ ਨੇ ਆਪਣੇ ਆਪ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ, ਪਰ ਹੁਣ ਉਹ ਭੁੱਲ ਚੁੱਕਾ ਸੀ ਕਿਤੇ ਉਹਨੇ ਕੰਮ 'ਤੇ ਜਾਣਾ, ਹੁਣ ਉਹਨੂੰ ਕੋਈ ਕਾਲ ਨਹੀਂ ਸੀ, ਹੁਣ ਤਾਂ ਅਜੀਬ ਜੀ ਬੇਚੈਨੀ ਸੀ। ਚੱਕਰ ਖਾ ਕੇ ਡਿੱਗਦਾ ਬਚਿਆ, ਇਹ ਕਿਵੇਂ ਹੋ ਸਕਦਾ। ਪਿਓ ਵੱਲ ਨੂੰ ਵੇਖਦਿਆਂ ਕਹਿਣ ਲੱਗਾ, ਕੀ ਇਹ ਸੱਚ, ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ। ਘਰਵਾਲੀ ਨੇ ਵੀ ਸਹਾਰਾ ਦੇਣ ਦੀ ਕੋਸ਼ਿਸ਼ ਕੀਤੀ, ਥੋੜ੍ਹਾ ਗੁੱਸੇ ਦੇ ਵਿੱਚ ਝਿੜਕਿਆ ਵੀ, ਪਰ ਹੁਣ ਬਹੁਤ ਦੇਰ ਹੋ ਚੁੱਕੀ ਸੀ ਕਿਉਂਕਿ ਗੁਰਭਜਨ ਸਿੰਘ ਜੀ ਵੀ ਇਹ ਸਭ ਵੇਖ ਰਹੇ ਸੀ। ਕੁੜੀ ਵੱਲ ਵੇਖ ਕੇ ਕਹਿਣ ਲੱਗੇ,
ਬੱਚੇ ਚੱਲੀਏ। ਹੁਣ ਮੇਰੇ ਲਈ ਇਸ ਘਰ ਦੇ ਵਿੱਚ ਕੁਛ ਨਹੀਂ ਬਚਿਆ, ਹੁਣ ਤਾਂ ਮੈਂ ਵੀ ਚਾਹੁੰਦਾ ਇਸ ਘਰ ਦੇ ਵਿੱਚੋਂ ਚਲੇ ਜਾਵਾਂ। ਕੁੜੀ ਨੇ ਉਹਨਾਂ ਦੀ ਬਾਂਹ ਫੜੀ ਤਾਂ ਦੋਵੇਂ ਆਸ਼ਰਮ ਵੱਲ ਨੂੰ ਤੁਰ ਪਏ। ਪੁੱਤਰ ਇਸ ਹਾਲਾਤ ਦੇ ਵਿੱਚ ਨਹੀਂ ਸੀ ਕਿ ਉਹ ਰੋਕ ਸਕੇ, ਆਪਣੇ ਆਪ ਨੂੰ ਸੰਭਾਲਣ ਦੇ ਵਿੱਚ ਹੀ ਕਿੰਨਾ ਸਮਾਂ ਲੱਗ ਗਿਆ, ਅਤੇ ਨੌਂ ਹਾਲੇ ਵੀ ਨਹੀਂ ਸੀ ਚਾਹੁੰਦੀ ਕਿ ਬਜ਼ੁਰਗ ਨੂੰ ਰੋਕਿਆ ਜਾਵੇ। ਸ਼ਾਇਦ ਕਿਤੇ ਨਾ ਕਿਤੇ ਸ਼ਰਮ ਆ ਰਹੀ ਹੋਵੇ, ਸ਼ਾਇਦ ਕਿਤੇ ਨਾ ਕਿਤੇ ਪਛਤਾਵਾ ਹੋਵੇ, ਸ਼ਾਇਦ ਇਹਨਾਂ ਦੇ ਵਿੱਚੋਂ ਕੋਈ ਲਾਚਾਰ ਨਜ਼ਰ ਆ ਰਿਹਾ ਹੋਵੇ। ਪਰ ਸੱਚ ਇਹ ਸੀ ਕਿ ਜਦੋਂ ਉਹਨਾਂ ਦੇ ਆਪਣੇ ਕਰਨ ਦਾ ਸਮਾਂ ਆਇਆ ਤਾਂ ਲੋੜ ਦੇ ਨਾਲੋਂ ਵਧੇਰੇ ਵਿਅਸਤ ਨਜ਼ਰ ਆਏ। ਅਜੋਕੇ ਸਮੇਂ ਦੇ ਵਿੱਚ ਆਪਾਂ ਕੰਮਾਂ ਕਾਰਾਂ ਦੇ ਵਿੱਚ ਇੰਨੇ ਕੁ ਜ਼ਿਆਦਾ ਵਿਅਸਤ ਨਜ਼ਰ ਆਉਂਦੇ ਹਾਂ ਕਿ ਸਾਨੂੰ ਸਾਡੇ ਬਹੁਤ ਜ਼ਰੂਰੀ ਕੰਮ ਕੁਛ ਹੋਰ ਨਜ਼ਰ ਆਉਂਦੇ ਨੇ, ਕੰਮ ਨਾਲੋਂ ਵਧੇਰੇ ਹੋਰ ਕੋਈ ਜ਼ਰੂਰੀ ਕੰਮ ਨਜ਼ਰ ਹੀ ਨਹੀਂ ਆਉਂਦਾ।

0: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
1: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ,
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ। ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ, 186, 189, 190, 482 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ। IME ਐਡਵਾਈਜ਼ਰ
3: Zippy Music ਅਤੇ Music Time Productions ਪੇਸ਼ ਕਰਦੇ ਨੇ ਪੰਜਾਬੀ ਫਿਲਮ ਜੁਦਾ, ਅਧੂਰੇ ਪਿਆਰ ਦੀ ਪੂਰੀ ਕਹਾਣੀ।
4: ਮੇਰੀ ਜ਼ਿੰਦਗੀ ਚ ਆਉਣ ਵਾਲੀ ਪਹਿਲੀ ਕੁੜੀ ਵੀ ਤੂੰ ਆ ਤੇ ਆਖਰੀ ਵੀ ਤੂੰ।
3: ਗੁਲਾਬ ਸਿੱਧੂ ਅਤੇ ਜੈਸਮੀਨ ਪਸੀਨ ਦੀ ਅਦਾਕਾਰੀ, ਵੇਖੋ ਗਿੱਲ ਰੌਂਤਾ ਦੀ ਲਿਖੀ ਅਤੇ ਸਿਮਰਜੀਤ ਸਿੰਘ ਵੱਲੋਂ ਡਾਇਰੈਕਟ ਕੀਤੀ ਪੰਜਾਬੀ ਫਿਲਮ ਜੁਦਾ। ਰਿਲੀਜ਼ ਹੋਵੇਗੀ 21 ਅਗਸਤ ਨੂੰ।
5: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
6: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿੱਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
5: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
6: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
7: ਰਿਦਮ ਬੋਇਸ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ।
8: ਪਿਆਰ ਨੂੰ ਸੁਣਨ ਲਈ ਕੰਨਾਂ ਦੀ ਨਹੀਂ, ਦਿਲ ਦੀ ਲੋੜ ਹੁੰਦੀ।
7: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
8: ਇਹੋ ਗੱਲ ਹੈ ਤੇ ਮੈਂ ਹੁਣੇ ਆਪਣੀ ਜ਼ਬਾਨ ਵੱਢ ਕੇ ਹੋ ਜਾਣਾ।
7: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
9: ਜ਼ਿੰਦਗੀ ਕਿਵੇਂ ਕੱਟਾਂਗੀ ਮੈਂ, ਨਹੀਂ ਰਹਿ ਸਕਦੀ ਉਹਦੇ ਬਿਨਾਂ, ਮੈਨੂੰ ਉਹ ਚਾਹੀਦਾ।
7: ਰਿਲੀਜ਼ਿੰਗ ਵਰਲਡ ਵਾਈਡ 4 September, ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ। ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ, ਬੋਲ ਭਾਵੇਂ ਨਾ ਬੋਲ।
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ। ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ, 186, 189, 190, 482 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ। IME ਐਡਵਾਈਜ਼ਰ,
7: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
10: ਹਾਏ ਨੀ, ਇੰਨਾ ਸੋਹਣਾ ਮੁੰਡਾ, ਉਹ ਵੀ ਗੁੰਗਾ ਹੈ।
7: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
11: ਮੁੰਡਿਆਂ ਨੂੰ ਚਾਹੀਦੀ ਹੈ ਸਾਰੀ ਰਾਤ ਫੋਨ ਤੇ ਗੱਲਾਂ ਕਰਨ ਵਾਲੀ ਕੁੜੀ, ਤੂੰ ਬੋਲ ਨਹੀਂ ਸਕਦੀ, ਉਹਨੇ ਨਹੀਂ ਆਉਣਾ ਤੇਰੇ ਵਿੱਚ।
7: ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ, ਰਿਦਮ ਬੋਇਸ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ। ਰਿਲੀਜ਼ਿੰਗ ਵਰਲਡ ਵਾਈਡ 4 September, ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ।
5: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
6: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿੱਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
5: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
6: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
0: ਲਾਦੇ ਫਿਰ
3: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
4: ਹਾਂਜੀ ਰੇਡੀਓ।

ਸਵਾਗਤ ਹੈ ਤੁਹਾਡਾ ਅੱਜ ਦੀ ਕਹਾਣੀ ਅੱਜ ਦੇ ਵਿਚਾਰ ਦੇ ਵਿੱਚ। ਆਪਾਂ ਪਿਛਲੇ ਕੁਝ ਸਮੇਂ ਤੋਂ ਸ਼ਾਇਦ ਇੰਟਰਨੈਟ ਤੇ ਇੱਕ ਮੀਮ ਜਿਹਾ ਦੇਖਦੇ ਹੋਣੇ ਆ, ਇੱਕ ਫਨੀ ਜੀ ਵੀਡੀਓ ਜਿਹਦੇ ਵਿੱਚ ਉਹ ਕਹਿੰਦਾ ਵੀਰ ਇਹ ਤਾਂ ਧੱਕਾ, ਇਹ ਧੱਕਾ ਜਿਹੜਾ ਆਪਾਂ ਬੜੇ ਚਿਰ ਤੋਂ ਸੁਣਦੇ ਆਉਂਦੇ ਹਾਂ, ਇਸ ਸ਼ਬਦ ਤੋਂ ਤੁਸੀਂ ਸਾਰੇ ਭਲੀ ਭਾਤੀ ਜਾਣੂ ਹੋਵੋਗੇ, ਜਾਣਦੇ ਹੋਵੋਗੇ ਧੱਕਾ ਸ਼ਬਦ ਦਾ ਮਤਲਬ ਵੀ ਅਤੇ ਅਰਥ ਵੀ। ਮੈਂ ਜਦ ਨਵਾਂ ਨਵਾਂ ਇੱਥੇ ਮੈਲਬਰਨ ਆਇਆ ਸੀ ਤਾਂ ਮੈਂ ਡੋਮੀਨੋਜ਼ ਕੰਮ ਕਰਦਾ ਸੀ ਇੱਕ ਸਮਾਂ, ਛੋਟੀ ਉਮਰ ਹੋਣ ਕਰਕੇ, ਲੋੜ ਤੋਂ ਵੱਧ ਐਨਰਜੀ ਹੋਣ ਕਰਕੇ ਹਮੇਸ਼ਾ ਹਰੇਕ ਚੀਜ਼ ਨੂੰ ਭੱਜ ਨੱਠ ਕੇ ਕਰਨਾ, ਕੋਈ ਵੀ ਕੰਮ ਹੋਣਾ ਛੇਤੀ ਨਿਬੇੜਨ ਦੀ ਕੋਸ਼ਿਸ਼ ਕਰਨੀ ਕਾਹਲੀ 'ਚ। ਅਤੇ ਉੱਥੇ ਇੱਕ ਹੋਰ ਵੀਰਾ ਕੰਮ ਕਰਦਾ ਸੀਗਾ ਮੈਥੋਂ ਉਮਰ ਦੇ ਵਿੱਚ ਵੱਡਾ, ਉਹਨੇ ਮੈਨੂੰ ਅਕਸਰ ਨੋਟ ਕਰਨਾ ਇੱਦਾਂ ਭੱਜ ਨੱਠ ਕਰਦੇ ਨੂੰ, ਕਦੀ ਇੱਧਰ ਨੂੰ ਤੁਰਜਣਾ, ਕਦੀ ਕੈਨ ਹੀ ਖੁੱਲ੍ਹਣੇ ਅਤੇ ਉਹਨਾਂ ਦੇ ਉੱਪਰ ਹੀ ਬੜਾ ਜ਼ੋਰ ਜਿਹਾ ਲਾਉਣਾ, ਧੱਕਾ ਜਿਹਾ ਕਰਨਾ। ਉਹਨੇ ਮੈਨੂੰ ਕਾਫ਼ੀ ਵਾਰ ਕਿਹਾ ਕਿ ਵਿਸ਼ਾਲ ਧੱਕਾ ਨਹੀਂ ਕਰੀਦਾ, ਜਾਂ ਕਹਿ ਲਓ ਕਾਹਲ ਨਹੀਂ ਕਰੀਦੀ, ਗੁੱਸਾ ਨਹੀਂ ਕਰੀਦਾ, ਪਰ ਮੈਂ ਲੱਗੇ ਰਹਿਣਾ। ਪਰ ਹਾਂਜੀ, ਹੁਣੀ ਨੂੰ ਕੌਣ ਟਾਲ ਸਕਦਾ, ਇੱਕ ਦਿਨ ਇੱਦਾਂ ਹੀ ਕੋਕੋਨਟ ਦੇ ਕੈਨ ਦੇ ਨਾਲ ਜਾਂ ਪਾਈਨਐਪਲ ਦੇ ਕੈਨ ਦੇ ਨਾਲ ਧੱਕਾ ਕਰਦਿਆਂ ਉਹ ਕੈਨ ਟੁੱਟ ਕੇ ਮੇਰੀ ਉਂਗਲੀ ਦੇ ਉੱਪਰ ਵੱਜਿਆ ਅਤੇ ਉਸ ਦੇ ਉੱਪਰੋਂ ਖੂਨ ਨਿਕਲਣ ਲੱਗ ਗਿਆ। ਉਹ ਜਿਹੜਾ ਕੱਟ ਸੀਗਾ ਉਹ ਥੋੜ੍ਹਾ ਡੂੰਘਾ ਸੀਗਾ। ਉਸ ਵੀਰੇ ਨੇ ਨਾਲ ਤੇ ਮੈਨੂੰ ਬੈਂਡੇਜ ਲਿਆ ਕੇ ਦਿੱਤੀ, ਹੱਥ 'ਤੇ ਪਾਣੀ ਪੂਣੀ ਪਾਇਆ ਅਤੇ ਨਾਲ ਕਹੀ ਜਾਵੇ ਧੱਕਾ ਨਹੀਂ ਕਰੀਦਾ ਵਿਸ਼ਾਲ, ਧੱਕਾ ਨਹੀਂ ਕਰੀਦਾ। ਅਤੇ ਮੈਂ ਵੀ ਹਾਸੇ ਪਾ ਕਹਿਤਾ ਕਿ ਭਾਈ ਧੱਕਾ ਤਾਂ ਬਾਦਲ ਵੀ ਕਰਦੇ ਨੇ। ਅਤੇ ਉਹਦਾ ਸਹਿਜ ਸੁਭਾਅ ਅੱਗੋਂ ਜਵਾਬ ਸੀ ਦੁਖੀ ਵੀ ਤਾਂ ਉਹੀ ਹੋਣਗੇ। ਫਿਰ ਉਹ ਦਿਨ ਗਿਆ ਅਤੇ ਅੱਜ ਦਾ ਦਿਨ। ਕਾਫ਼ੀ ਕੋਸ਼ਿਸ਼ ਕੀਤੀ ਮੈਂ ਕਿ ਜ਼ਿੰਦਗੀ 'ਚ ਕਾਫ਼ੀ ਚੀਜ਼ਾਂ ਨਾਲ ਧੱਕਾ ਨਾ ਕਰਾਂ, ਸ਼ੁਰੂਆਤ ਹੁੰਦੀ ਆ ਹਮੇਸ਼ਾ ਆਪਣੇ ਆਪ ਤੋਂ। ਆਪਾਂ ਕਹਿੰਦੇ ਹਾਂ ਸੁਣਦੇ ਹਾਂ ਧੱਕਾ ਨਹੀਂ ਕਰੀਦਾ ਕਿਸੇ ਨਾਲ, ਪਰ ਆਪਣੇ ਆਪ ਨਾਲ, ਆਪਣੀ ਸਿਹਤ ਨਾਲ, ਆਪਣੇ ਸਰੀਰ ਨਾਲ, ਆਪਣੇ ਮਨ ਦੇ ਨਾਲ, ਆਪਣੀਆਂ ਇੱਛਾਵਾਂ ਦੇ ਨਾਲ, ਪਰਿਵਾਰ ਨਾਲ, ਬੱਚਿਆਂ ਨਾਲ, ਗਾਹੇ ਬਗਾਹੇ ਪਤਾ ਨਹੀਂ ਕਿੰਨੇ ਧੱਕੇ ਸਾਰਾ ਦਿਨ ਚੱਲਦੇ ਰਹਿੰਦੇ ਨੇ। ਉਹ ਧੱਕੇ ਕਈ ਵਾਰੀ ਕੰਮਾਂ ਕਾਰਾਂ ਦੇ ਨਾਲ ਵੀ ਚੱਲਦੇ ਨੇ, ਧੱਕੇ ਕਈ ਵਾਰੀ ਰਿਸ਼ਤਿਆਂ ਨਾਲ ਵੀ ਚੱਲਦੇ ਨੇ, ਅਤੇ ਉਸੇ ਧੱਕਿਆਂ ਤੋਂ ਫਿਰ ਕਾਹਲੀਆਂ, ਗੁੱਸਾ ਪਣਪਦਾ। ਸਿਆਣੇ ਨੇ ਹਮੇਸ਼ਾ ਇੱਕ ਗੱਲ ਦੇ ਉੱਪਰ ਬੜਾ ਜ਼ੋਰ ਦਿੱਤਾ ਕਿ ਕਾਹਲੀ ਅੱਗੇ ਟੋਏ, ਹੁਣ ਜਾਂ ਸਾਨੂੰ ਟੋਏ ਨਜ਼ਰ ਨਹੀਂ ਆਉਂਦੇ ਜਾਂ ਟੋਏ ਟੱਪਣੇ ਵੀ ਸਾਡਾ ਇੱਕ ਨਿਤਮਰਾ ਦਾ ਕੰਮ ਹੋ ਗਿਆ, ਹੌਲੀ ਨਹੀਂ ਹੋਣਾ, ਟੋਇਆ ਟੱਪ ਲਾਂਗੇ। ਕਈ ਵਾਰੀ ਟ੍ਰੈਫਿਕ ਲਾਈਟਾਂ ਦੇ ਖਲੋਤਿਆਂ 2 ਮਿੰਟ 'ਚ ਹੀ ਗੁੱਸਾ ਆ ਜਾਂਦਾ, ਉਹਦੇ ਵਿੱਚ ਦੂਜੇ ਦੀ ਗਲਤੀ ਹੋ ਸਕਦੀ, ਦੂਜੇ ਡਰਾਈਵਰ ਦੀ, ਜਿੰਨੇ ਲਾਈਟਾਂ ਤੋਂ ਸਮੇਂ ਸਿਰ ਗੱਡੀ ਨੂੰ ਹੀ ਤਰੀ ਫੋਨ ਦੇ ਉੱਪਰ ਲੱਗਾ ਸੀ, ਪਰ ਸਾਡਾ ਗੁੱਸਾ ਉਹ ਤਾਂ ਸਾਡੇ ਅੰਦਰ ਹੀ ਸੀ ਨਾ, ਉਹਦੀ ਪ੍ਰਤੀਕਿਰਿਆ ਕਰਕੇ ਜ਼ਰੂਰ ਤੁਹਾਡੇ ਕੋਲ ਉਬਲ ਕੇ ਬਾਹਰ ਆ ਗਿਆ, ਪਰ ਗੁੱਸਾ ਤੁਹਾਡਾ ਆਪਣਾ ਸੀ, ਉਹ ਧੱਕਾ ਤੁਹਾਡਾ ਆਪਣਾ ਸੀ ਜਿਹੜਾ ਇੱਕ ਸਮੇਂ ਆਪਣੇ ਆਪ ਨਾਲ ਕੀਤਾ, ਗੁੱਸੇ ਦੇ ਕਾਲ ਦੇ ਰੂਪ ਦੇ ਵਿੱਚ ਅੰਦਰ ਬਹਿ ਗਿਆ। ਇਹੋ ਕਾਲ, ਇਹੋ ਗੁੱਸਾ ਫਿਰ ਜਦੋਂ ਕੋਈ ਆਪਣਾ ਵੀ ਛੋਟੀ ਜਿਹੀ ਗੱਲ ਕਹਿੰਦਾ ਤਾਂ ਅਸੀਂ ਸਹਾਰਦੇ ਨਹੀਂ, ਅਸੀਂ ਰੀਜ਼ਨਿੰਗ ਦਿੰਦੇ ਹਾਂ ਇਹਦਾ ਕਾਰਨ ਆ ਹੈ, ਇਹਦਾ ਕਾਰਨ ਆ ਹੈ, ਅਸੀਂ ਹੋਰ ਗੁੱਸੇ 'ਚ ਆ ਜਾਂਦੇ। ਉਹੀ ਗੁੱਸਾ ਜਿਹੜਾ ਧੱਕੇ ਕਰਕੇ, ਕਾਲੀਆਂ ਕਰਕੇ ਆਇਆ। ਸੋ ਇਹ ਧੱਕਿਆਂ ਤੋਂ ਜੇ ਅਣਜਾਣ ਹੋ ਤੁਸੀਂ ਤਾਂ ਨਾ ਕਰੋ, ਥੋੜ੍ਹਾ ਸਮਾਂ ਆਪਣੇ ਆਪ ਨਾਲ ਬਤੀਤ ਕਰੋ ਕਿ ਇਸ ਧੱਕੇ ਤੋਂ, ਇਸ ਕਾਲੀ ਤੋਂ ਥੋੜ੍ਹੀ ਜਿਹੀ ਨਿਜ਼ਾਤ ਪਾਈ ਜਾਵੇ, ਥੋੜ੍ਹਾ ਸਬਰ ਆਵੇ, ਥੋੜ੍ਹਾ ਠਹਿਰਾ ਆਵੇ, ਜ਼ਿੰਦਗੀ ਆਪਣੇ ਆਪ ਹੌਲੀ ਹੌਲੀ ਮਹਿਸੂਸ ਹੋਊਗੀ। ਅਤੇ ਬਸ ਫਿਰ ਹੀ ਕਹਿਣਾ ਨਹੀਂ ਪਊ ਕਿ ਵੀਰੇ ਇਹ ਤਾਂ ਧੱਕਾ, ਸੋ ਧੱਕੇ ਨਾ ਕਰੋ ਆਪਣੇ ਆਪ ਨਾਲ,
ਸਿਹਤ ਨਾਲ, ਸਮਝੌਤਿਆਂ ਨਾਲ, ਆਪਣੇ ਮਨ ਨਾਲ, ਅਤੇ ਸਾਰਾ ਕੁਝ ਦੇਖਿਓ ਕਿੱਡਾ ਹੌਲਾ, ਕਿੱਡਾ ਸੋਹਣਾ, ਟ੍ਰੈਫਿਕ ਵੀ ਕਿੱਡੀ ਸਮੂਥ, ਅਤੇ ਰਿਸ਼ਤੇ ਵੀ ਕਿੱਡੇ ਸਮੂਥ, ਅਤੇ ਕੰਮ ਵਾਲਾ ਉਹ ਸੱਜਣ ਜਿਹੜਾ ਕਦੀ ਵੀ ਚੰਗਾ ਨਹੀਂ ਲੱਗਿਆ, ਉਹ ਵੀ ਤੁਹਾਨੂੰ ਵਧੀਆ ਲੱਗੇਗਾ। ਪਰ ਸ਼ਰਤ ਇੱਕੋ, ਧੱਕਾ ਨਹੀਂ ਕਰੀਦਾ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
2: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
2: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au
3: ਹਾਂਜੀ ਹਾਂਜੀ ਓਏ

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
2: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
3: ਹਾਂਜੀ ਰੇਡੀਓ।
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਅੱਜ ਅਗਸਤ ਮਹੀਨੇ ਦੀ 25 ਤਾਰੀਖ ਔਰ ਸਾਲ 2026 ਮੰਗਲਵਾਰ ਦਾ ਦਿਨ, ਭਾਰਤ ਆਸਟ੍ਰੇਲੀਆ ਤੇ ਦੁਨੀਆ ਦੀਆਂ ਖਬਰਾਂ ਲੈ ਕੇ ਆਏ ਹਾਂ ਰੇਡੀਓ ਹਾਂਜੀ ਦੇ ਸ਼ਾਮ ਦੇ ਪ੍ਰੋਗਰਾਮ ਨਿਊਜ਼ ਰੂਮ ਦੇ ਵਿੱਚ, ਯਾਨੀ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ। ਹਮੇਸ਼ਾ ਦੀ ਤਰ੍ਹਾਂ ਜਿਵੇਂ ਸ਼ੁਰੂਆਤ ਕਰਦੇ ਹਾਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਤੋਂ, ਫਿਰ ਭਾਰਤ ਤੇ ਆਸਟ੍ਰੇਲੀਆ ਦੀਆਂ ਖਬਰਾਂ ਦੇ ਵੱਲ ਆਵਾਂ। ਕੌਮਾਂਤਰੀ ਖਬਰਾਂ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਸੀਰੀਆ ਦੇ ਨਾਲ ਜੁੜੀ, ਜਿੱਥੇ ਕਰੀਬ 47 ਸਾਲ ਬਾਅਦ ਸੀਰੀਆ ਨੂੰ ਇੱਕ ਵੱਡੀ ਕੂਟਨੀਤਿਕ ਅਤੇ ਆਰਥਿਕ ਰਾਹਤ ਮਿਲੀ ਹੈ। ਅਮਰੀਕਾ ਨੇ ਅਧਿਕਾਰਕ ਤੌਰ ਦੇ ਉੱਤੇ ਸੀਰੀਆ ਨੂੰ ਅੱਤਵਾਦ ਪ੍ਰਾਯੋਜਿਤ ਕਰਨ ਯਾਨੀ ਕਿ ਸਪੋਂਸਰ ਕਰਨ ਵਾਲੇ ਦੇਸ਼ਾਂ ਦੀ ਸੂਚੀ ਦੇ ਵਿੱਚੋਂ ਬਾਹਰ ਕਰ ਦਿੱਤਾ, ਜਿਸ ਦੀ ਲੰਮੇ ਸਮੇਂ ਤੋਂ ਚੱਲਦੀਆਂ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਫੈਸਲਾ ਅਜਿਹੇ ਸਮੇਂ 'ਚ ਸਾਹਮਣੇ ਆਇਆ ਜਦੋਂ ਬਸ਼ਰ ਅਲ ਅਸਦ ਦੇ ਸ਼ਾਸਨ ਦੇ ਪਤਨ ਤੋਂ ਬਾਅਦ ਨਵੀਂ ਸੀਰੀਆਈ ਸਰਕਾਰ ਖੁਦ ਨੂੰ ਕੌਮਾਂਤਰੀ ਭਾਈਚਾਰੇ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੀ ਹੈ। ਅਮਰੀਕੀ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਸੀਰੀਆ ਨੇ ਹਾਲੀਆ ਸਾਲਾਂ ਦੇ ਵਿੱਚ ਕੌਮਾਂਤਰੀ ਅੱਤਵਾਦੀ ਸੰਗਠਨਾਂ ਤੋਂ ਦੂਰੀ ਬਣਾਈ ਹੈ ਅਤੇ ਖੇਤਰੀ ਸੁਰੱਖਿਆ ਦੇ ਨਾਂ ਦੇ ਉੱਤੇ ਕਈ ਕਦਮ ਚੁੱਕੇ ਨੇ। ਇਸ ਫੈਸਲੇ ਨੂੰ ਸੀਰੀਆ ਦੇ ਆਰਥਿਕ ਪੁਨਰ ਨਿਰਮਾਣ ਅਤੇ ਵਿਦੇਸ਼ੀ ਨਿਵੇਸ਼ ਨੂੰ ਆਕਰਸ਼ਿਤ ਕਰਨ ਦੀ ਦਿਸ਼ਾ 'ਚ ਅਹਿਮ ਕਦਮ ਮੰਨਿਆ ਜਾ ਰਿਹਾ। ਅਮਰੀਕਾ ਨੇ ਸਾਲ 1979 'ਚ ਸੀਰੀਆ ਨੂੰ ਸਟੇਟ ਸਪੋਂਸਰ ਆਫ ਟੈਰੋਰਿਜ਼ਮ ਦੀ ਸੂਚੀ ਦੇ ਵਿੱਚ ਸ਼ਾਮਲ ਕਰ ਦਿੱਤਾ ਸੀ। ਇਸ ਟੈਗ ਦੇ ਕਾਰਨ ਸੀਰੀਆ ਦੇ ਉੱਤੇ ਕਈ ਕਿਸਮ ਦੀਆਂ ਆਰਥਿਕ ਵਿੱਤੀ ਪਾਬੰਦੀਆਂ ਲੱਗ ਗਈਆਂ ਸੀ, ਜਿਵੇਂ ਵਿਸ਼ਵ ਭਰ ਦੇ ਦੂਸਰੇ ਦੇਸ਼ਾਂ ਦੇ ਨਾਲ ਨਿਵੇਸ਼, ਬੈਂਕਿੰਗ ਲੈਣ ਦੇਣ, ਆਰਥਿਕ ਸਹਿਯੋਗ ਪ੍ਰਭਾਵਿਤ ਹੋਇਆ ਸੀ। ਅਮਰੀਕੀ ਵਿਦੇਸ਼ ਮੰਤਰਾਲੇ ਨੇ ਇਸ ਦਰਜੇ ਨੂੰ ਔਪਚਾਰਕ ਤੌਰ ਦੇ ਉੱਤੇ ਤਾਂ ਖਤਮ ਕਰ ਹੀ ਦਿੱਤਾ। ਇਸ ਦੇ ਨਾਲ ਹੀ ਹਯਾਤ ਤਹਿਰੀਰ ਅਲ ਸ਼ਾਮ ਯਾਨੀ HTS ਸੰਗਠਨ ਨੂੰ ਵੀ ਸਪੈਸ਼ਲ ਡੈਜੀਗਨੇਟਿਡ ਗਲੋਬਲ ਟੈਰਰਿਸਟ ਸੂਚੀ ਦੇ ਵਿੱਚੋਂ ਬਾਹਰ ਕਰ ਦਿੱਤਾ ਹੈ। ਹਾਲਾਂਕਿ ਵਿਭਾਗ ਨੇ ਇਹ ਸਪਸ਼ਟ ਨਹੀਂ ਕੀਤਾ ਹੈ ਕਿ ਸੀਰੀਆ ਦੇ ਉੱਤੇ ਪਾਬੰਦੀਆਂ ਹਟਾਉਣ ਦਾ ਮਤਲਬ ਕੀ ਇਹ ਹੈ ਕਿ ਅਮਰੀਕਾ ਵਿਸ਼ਵ ਭਰ ਦੇ ਵਿੱਚ ਅੱਤਵਾਦ ਦੀ ਸੂਚੀ ਨੂੰ ਲੈ ਕੇ ਆਪਣੇ ਰੁੱਖ ਦੇ ਅੰਦਰ ਕੋਈ ਬਦਲਾਅ ਕਰ ਰਿਹਾ। ਦੁਨੀਆ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਹ ਬਦਲਾਅ ਦੇਖਣ ਨੂੰ ਮਿਲਣਗੇ ਜਾਂ ਨਹੀਂ। ਹਾਲਾਂਕਿ ਅਮਰੀਕਾ ਨੇ ਜੁਲਾਈ ਮਹੀਨੇ 'ਚ ਇਹ ਸੰਕੇਤ ਦੇ ਦਿੱਤੇ ਸੀ ਕਿ ਸੀਰੀਆ ਨੂੰ ਇਸ ਟੈਰਰਿਸਟ ਸਪੋਂਸਰਡ ਲਿਸਟ ਦੇ ਵਿੱਚੋਂ ਬਾਹਰ ਕਰਨ ਦੇ ਉੱਤੇ ਉਹ ਵਿਚਾਰ ਕਰ ਰਹੇ ਨੇ ਅਤੇ ਰਾਸ਼ਟਰਪਤੀ ਅਰਸ਼ਦ ਅਹਿਮਦ ਅਲ ਸ਼ਰਾ ਦੀ ਅਗਵਾਈ ਦੇ ਵਿੱਚ ਸੀਰੀਆ ਨੂੰ ਵਧੇਰੇ ਹਮਾਇਤ ਦੇਣਾ ਚਾਹੁੰਦੇ ਨੇ। ਪਰ SDGT ਯਾਨੀ ਸਪੈਸ਼ਲੀ ਡੈਜੀਗਨੇਟਿਡ ਗਲੋਬਲ ਟੈਰਰਿਸਟ ਸੂਚੀ 'ਚੋਂ ਅਮਰੀਕਾ ਨੇ ਤਹਿਰੀਰ ਅਲ ਸ਼ਾਮ ਨੂੰ ਜਿਹੜਾ ਹਟਾਇਆ ਉਹ ਇੱਕ ਵੱਡਾ ਔਰ ਇੱਕ ਐਸਾ ਫੈਸਲਾ ਮੰਨਿਆ ਜਾ ਸਕਦਾ ਜਿਸ ਦੇ ਉੱਤੇ ਕਾਫੀ ਲੋਕ ਵਿਵਾਦ ਕਰਦੇ ਹੋਣਗੇ। ਉਹਨਾਂ ਕਿਹਾ ਕਿ ਸੀਰੀਆ ਦੇ ਲਈ ਨਵੀਂ ਸਰਕਾਰ ਕੌਮਾਂਤਰੀ ਅੱਤਵਾਦ ਤੋਂ ਦੂਰੀ ਬਣਾਉਣ ਦੇ ਲਈ ਕਈ ਕਦਮ ਚੁੱਕ ਰਹੀ ਹੈ। ਨਵੰਬਰ 'ਚ ਆਈਸਿਸ ਦੇ ਖਿਲਾਫ ਵੀ ਵਿਸ਼ਵ ਗਠਜੋੜ ਦੇ ਵਿੱਚ ਸ਼ਾਮਲ ਹੋ ਕੇ ਆਈਸਿਸ, ਅਲ ਕਾਇਦਾ, ਹਿਜਬੁੱਲਾ ਅਤੇ ਈਰਾਨ ਦੇ ਹਮਾਇਤੀ ਗੁੱਟਾਂ ਦੇ ਖਿਲਾਫ ਸੀਰੀਆ ਨੇ ਕਾਰਵਾਈ ਕੀਤੀ ਸੀ। ਵੈਸੇ ਸੀਰੀਆ ਨੂੰ ਬੇਸ਼ੱਕ ਗੈਰ ਅੱਤਵਾਦੀ ਸੂਚੀ ਦੇ ਵਿੱਚ ਰੱਖ ਦਿੱਤਾ ਹੈ, ਪਰ ਜਿਹੜੇ ਇਜ਼ਰਾਈਲ ਦੇ ਹਮਲੇ ਨੇ ਉਹ ਹਾਲੇ ਵੀ ਸੀਰੀਆ ਦੇ ਉੱਤੇ ਰੁਕ ਨਹੀਂ ਰਹੇ ਨੇ। ਖੈਰ ਇਜ਼ਰਾਈਲ ਦੀ ਗੱਲ ਹੁਣ ਤੁਰੀ ਹੋ ਹੈ ਤਾਂ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਜਾਮਿਨ ਨੇਤਨਯਾਹੂ ਨੇ ਚੋਣਾਂ ਤੋਂ ਠੀਕ ਪਹਿਲਾਂ ਇੱਕ ਵੱਡਾ ਦਾਅਵਾ ਕੀਤਾ। ਸੋਮਵਾਰ ਦੇ ਦਿਨ ਨੇਤਨਯਾਹੂ ਨੇ ਕਿਹਾ ਕਿ ਈਰਾਨ ਨੇ ਉਹਨਾਂ ਦੇ ਬੇਟੇ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਹਾਲਾਂਕਿ ਉਹਨਾਂ ਇਹ ਨਹੀਂ ਦੱਸਿਆ ਕਿ ਕਥਿਤ ਸਾਜ਼ਿਸ਼ ਕਦੋਂ ਕਿਵੇਂ ਹੋਈ, ਕਿ ਬੇਟੇ ਨੂੰ ਕਦੋਂ ਨਿਸ਼ਾਨਾ ਬਣਾਉਣ ਦੀ ਅਤੇ ਕਿਵੇਂ ਕੋਸ਼ਿਸ਼ ਕੀਤੀ ਗਈ। ਪਰ ਨੇਤਨਯਾਹੂ ਦੇ ਦੋਸਤ ਤੋਂ ਇਹ ਪਤਾ ਚੱਲਦਾ ਹੈ ਕਿ ਫਰਵਰੀ ਮਹੀਨੇ 'ਚ ਅਮਰੀਕਾ ਇਜ਼ਰਾਈਲ ਦਾ ਈਰਾਨ ਦੇ ਖਿਲਾਫ ਜਿਹੜਾ ਜੰਗ ਸ਼ੁਰੂ ਹੋਣ ਤੋਂ ਬਾਅਦ ਤਣਾਅ ਵਧਿਆ। ਉਸ ਦੇ ਵਿੱਚ ਹੁਣ ਤੱਕ ਨੇਤਨਯਾਹੂ ਨੇ ਨਿੱਜੀ ਤੌਰ ਦੇ ਉੱਤੇ ਇਸ ਦਾ ਲਾਹਾ ਨਹੀਂ ਸੀ ਖੱਟਿਆ। ਜਦੋਂ ਕਿਸੇ ਸਿਆਸਤਦਾਨ ਦੀ ਤਰਫ ਤੋਂ ਨਿੱਜੀ ਲਾਹਾ ਖੱਟਣ ਦਾ ਕੋਈ ਬਿਆਨ ਦਿੱਤਾ ਜਾਂਦਾ, ਜ਼ਾਹਰ ਜਿਹੀ ਗੱਲ ਹੈ ਕਿ ਇਸ ਦਰਮਿਆਨ ਚੋਣਾਂ ਨੇੜੇ ਹੋਣ ਕਰਕੇ ਇਹ ਬਿਆਨ ਜਿਹੜਾ ਹੈ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਇਜ਼ਰਾਈਲ ਦੇ ਵਿੱਚ ਬਣ ਰਿਹਾ। ਵੈਸੇ ਦੱਸ ਦਈਏ ਕਿ ਇਜ਼ਰਾਈਲ ਨੇ ਜਿਹੜੀ ਖਾਮਖਾ ਈਰਾਨ ਦੇ ਉੱਤੇ ਜੰਗ ਛੇੜੀ ਸੀ ਉਸ ਦੇ ਵਿੱਚ ਈਰਾਨ ਦੇ ਸੁਪਰੀਮ ਲੀਡਰ ਆਯਾਤੁੱਲਾ ਅਲੀ ਖਾਮਨੇਈ ਅਤੇ ਦੂਸਰੇ ਵੱਡੇ ਈਰਾਨੀ ਨੇਤਾਵਾਂ ਨੂੰ ਖਤਮ ਕਰ ਦਿੱਤਾ ਸੀ। ਹੁਣ ਅਜਿਹੇ ਦੇ ਵਿੱਚ ਇਜ਼ਰਾਈਲ ਨੇ ਅਕਤੂਬਰ 27 ਤਰੀਕ ਨੂੰ ਜਿਹੜੀਆਂ ਚੋਣਾਂ ਹੋਣੀਆਂ ਨੇ ਉਸ ਦੇ ਵਿੱਚੋਂ ਗੁਜ਼ਰਨਾ, ਔਰ ਚੋਣਾਂ ਤੋਂ 2 ਮਹੀਨੇ ਪਹਿਲਾਂ ਨੇਤਨਯਾਹੂ ਦੇ ਗੱਠਜੋੜ ਦੀ ਸਥਿਤੀ ਕਮਜ਼ੋਰ ਚੱਲ ਰਹੀ ਹੈ। ਸਰਵੇ ਦੱਸ ਰਹੇ ਨੇ ਕਿ ਉਹਨਾਂ ਦੀ ਹਾਲਤ ਇੰਨੀ ਕਮਜ਼ੋਰ ਹੈ ਕਿ ਮੁੜ ਤੋਂ ਸਰਕਾਰ ਬਣਾਉਣ ਦੀ ਹਾਲਤ ਦੇ ਵਿੱਚ ਉਹ ਨਜ਼ਰ ਨਹੀਂ ਆ ਰਹੇ। ਐਸੇ ਦਰਮਿਆਨ ਨੇਤਨਯਾਹੂ ਨੇ ਇਜ਼ਰਾਈਲ ਦੇ ਚੈਨਲ 14 ਨੂੰ ਫੋਨ ਦੇ ਉੱਤੇ ਦਿੱਤੀ ਇੱਕ ਇੰਟਰਵਿਊ ਦੇ ਵਿੱਚ ਇਹ ਦਾਅਵਾ ਕਰ ਦਿੱਤਾ ਕਿ ਇਜ਼ਰਾਈਲ ਦੇ ਵਿੱਚ ਉਹਨਾਂ ਦੇ ਬੇਟੇ ਨੂੰ ਕਤਲ ਕਰਨ ਦੀ ਕੋਸ਼ਿਸ਼ ਈਰਾਨ ਨੇ ਕੀਤੀ ਸੀ। ਪਰ ਇਸ ਦਾਅਵੇ ਦੇ ਨਾਲ ਇਜ਼ਰਾਈਲ ਦੀ ਅੰਦਰੂਨੀ ਸੁਰੱਖਿਆ ਦੇ ਉੱਤੇ ਵੀ ਸਵਾਲ ਉੱਠਣ ਲੱਗ ਪਏ ਨੇ ਕਿ ਜੇਕਰ ਅਜਿਹਾ ਹੋਣ ਦੀ ਕੋਸ਼ਿਸ਼ ਹੋਈ ਸੀ ਤਾਂ ਉਸ ਦੇ ਪਿੱਛੇ ਕਿਤੇ ਇਜ਼ਰਾਈਲ ਦਾ ਜਿਹੜਾ ਇਹ ਕਿਹਾ ਜਾਂਦਾ ਹੈ ਕਿ ਬੜਾ ਹੀ ਕਾਮਯਾਬ ਖੁਫੀਆ ਨੈਟਵਰਕ ਹੈ ਉਹ ਕਿਤੇ ਕਮਜ਼ੋਰ ਤਾਂ ਨਹੀਂ ਸੀ ਪੈ ਗਿਆ।
ਖੈਰ ਇਸ ਦਰਮਿਆਨ ਹੁਣ ਈਰਾਨ ਦੀਆਂ ਖਬਰਾਂ ਤੁਰੀਆਂ ਹੀ ਨੇ ਤਾਂ ਉੱਥੋਂ ਕੁਝ ਹੋਰ ਖਬਰਾਂ ਦੀ ਸਾਂਝ ਪਾ ਲਈਏ। ਸਟ੍ਰੇਟ ਆਫ ਹੋਰਮੂਜ਼ ਦੇ ਵਿੱਚ ਇੱਕ ਤੇਲ ਟੈਂਕਰ ਦੇ ਉੱਤੇ ਇੱਕ ਅਣਜਾਣ ਪ੍ਰੋਜੈਕਟਾਈਲ ਦੇ ਨਾਲ ਹਮਲਾ ਕੀਤੇ ਜਾਣ ਦੀ ਘਟਨਾ ਸਾਹਮਣੇ ਆਈ ਹੈ। ਬ੍ਰਿਟਿਸ਼ ਮੈਰੀਟਾਈਮ ਟ੍ਰੇਡ ਆਪਰੇਸ਼ਨਸ ਆਰਗੇਨਾਈਜੇਸ਼ਨ ਦੇ ਮੁਤਾਬਕ ਹਮਲੇ ਤੋਂ ਬਾਅਦ ਟੈਂਕਰ ਦਾ ਇੰਜਨ ਰੂਮ ਹਾਦਸੇ ਦਾ ਸ਼ਿਕਾਰ ਹੋਇਆ ਔਰ ਜਹਾਜ਼ ਡਿਸੇਬਲ ਹੋ ਗਿਆ। ਯੂਕੇ MTO ਨੇ ਟੈਂਕਰ ਦੇ ਕਪਤਾਨ ਨੂੰ ਘਟਨਾ ਦੀ ਟੈਂਕਰ ਦੇ ਕਪਤਾਨ ਦੀ ਤਰਫ ਤੋਂ UK MTO ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ ਗਈ। ਉਹਨਾਂ ਦੇ ਮੁਤਾਬਕ ਇਹ ਘਟਨਾ ਓਮਾਨ ਦੇ ਜਲ ਖੇਤਰ ਦੇ ਵਿੱਚ ਅਲ ਸ਼ੀਸ਼ਾ ਇਲਾਕੇ ਤੋਂ ਕਰੀਬ 16 ਕਿਲੋਮੀਟਰ ਉੱਤਰ ਪੂਰਬ ਦੇ ਵੱਲ ਹੋਈ ਹੈ। ਸੋਮਵਾਰ ਦੀ ਸ਼ਾਮ ਜਾਰੀ ਬਿਆਨ ਦੇ ਵਿੱਚ UK MTO ਨੇ ਇਹ ਵੀ ਦੱਸਿਆ ਹੈ ਕਿ ਤੇਲ ਟੈਂਕਰ ਦੇ ਕਪਤਾਨ ਨੇ ਜਹਾਜ਼ ਦੇ ਉੱਤੇ ਅਣਜਾਣ ਪ੍ਰੋਜੈਕਟਾਈਲ ਦੀ ਚਪੇਟ ਦੇ ਵਿੱਚ ਆਉਣ ਤੋਂ ਬਾਅਦ ਜਹਾਜ਼ ਦੀ ਆਵਾਜਾਈ ਰੋਕਣ ਦੇ ਬਾਰੇ ਜਿਹੜੀ ਜਾਣਕਾਰੀ ਸਾਂਝੀ ਕੀਤੀ ਸੀ। ਉਸ ਤੋਂ ਬਾਅਦ ਇਹ ਵੀ ਦੱਸਿਆ ਸੀ ਕਿ ਜਹਾਜ਼ ਦੇ ਚਾਲਕ ਦਲ ਦੇ ਸਾਰੇ ਮੈਂਬਰ ਸੁਰੱਖਿਅਤ ਨੇ। ਉਹਨਾਂ ਦੀ ਹਾਲਤ ਆਮ ਦੀ ਤਰ੍ਹਾਂ ਹੀ ਦੱਸੀ ਗਈ। ਇਸ ਤੋਂ ਇੱਕ ਦਿਨ ਪਹਿਲਾਂ ਵੀ UK MTO ਨੇ ਸਟ੍ਰੇਟ ਆਫ ਹੋਰਮੂਜ਼ ਦੇ ਵਿੱਚ ਵਪਾਰਕ ਜਹਾਜ਼ਾਂ ਦੀ ਆਵਾਜਾਈ ਨੂੰ ਲੈ ਕੇ ਜਾਣਕਾਰੀ ਦਿੱਤੀ ਸੀ ਅਤੇ ਕਿਹਾ ਸੀ ਕਿ ਪਿਛਲੇ 48 ਘੰਟਿਆਂ ਦੇ ਦਰਮਿਆਨ ਇਸ ਸਮੁੰਦਰੀ ਮਾਰਗ ਦੇ ਉੱਤੇ ਵਪਾਰਕ ਜਹਾਜ਼ ਜਿਹੜੇ ਨੇ ਉਹ ਘੱਟ ਹੀ ਆਏ ਨੇ, ਜ਼ਿਆਦਾ ਆਵਾਜਾਈ ਜਿਹੜੀ ਹੋ ਨਹੀਂ ਸਕੀ। ਈਰਾਨ ਦੇ ਰਾਸ਼ਟਰਪਤੀ ਮਸੂਦ ਪਜ਼ਿਸ਼ਕੀਆਨ ਨੇ ਸੋਮਵਾਰ ਦੀ ਸ਼ਾਮ ਪਾਕਿਸਤਾਨ ਦੇ ਫੌਜ ਪ੍ਰਮੁੱਖ ਆਸਿਮ ਮੁਨੀਰ ਦੇ ਨਾਲ ਮੁਲਾਕਾਤ ਕੀਤੀ ਸੀ। ਇਸ ਦਰਮਿਆਨ ਉਹਨਾਂ ਨੇ ਅਮਰੀਕਾ ਤੇ ਈਰਾਨ ਦੇ ਪ੍ਰਤੀ ਆਪਣਾ ਲਹਿਜ਼ਾ ਤੇ ਰਵੱਈਆ ਬਦਲਣ ਦੀ ਅਪੀਲ ਕੀਤੀ। ਪਜ਼ਿਸ਼ਕੀਆਨ ਨੇ ਕਿਹਾ ਕਿ ਦਬਾਅ ਤੇ ਧੌਂਸ ਦੇ ਜ਼ਰੀਏ ਅੱਗੇ ਵਧਣ ਦੀ ਬਜਾਏ ਸਮਝੌਤਿਆਂ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਹੋਰ ਜ਼ਿਆਦਾ ਆਸਾਨ ਹੋਣੀ ਚਾਹੀਦੀ ਹੈ। ਈਰਾਨ ਦੀ ਖਬਰ ਏਜੰਸੀ IRNA ਦੇ ਮੁਤਾਬਕ ਉਹਨਾਂ ਇਹ ਵੀ ਕਿਹਾ ਕਿ ਅਮਰੀਕਾ ਦਾ ਕਾਨੂੰਨ ਕੌਮਾਂਤਰੀ ਪੱਧਰ ਦੇ ਉੱਤੇ ਬਣਾਏ ਗਏ ਕਾਨੂੰਨਾਂ ਦੀ ਉਲੰਘਣਾ ਕਰਦਾ ਹੈ। ਈਰਾਨ ਦੇ ਪ੍ਰਤੀ ਆਪਣੀ ਵਚਨਬੱਧਤਾ ਨੂੰ ਉਹ ਸਵੀਕਾਰ ਨਹੀਂ ਕਰਦੇ ਅਤੇ ਇਸਲਾਮਾਬਾਦ ਐਕੋਰਡ ਦਾ ਪਾਲਣ ਹੋਣਾ ਚਾਹੀਦਾ। ਈਰਾਨੀ ਰਾਸ਼ਟਰਪਤੀ ਨੇ ਪਾਕਿਸਤਾਨ ਦੀ ਵਿਚੋਲਗੀ ਦੇ ਲਈ ਉਹਨਾਂ ਦਾ ਧੰਨਵਾਦ ਵੀ ਕੀਤਾ। ਉਹਨਾਂ ਉਮੀਦ ਜਤਾਈ ਕਿ ਦੋਹਾਂ ਦੇਸ਼ਾਂ ਦੇ ਦਰਮਿਆਨ ਲਗਾਤਾਰ ਸਹਿਯੋਗ ਦੇ ਚੱਲਦਿਆਂ ਇਸਲਾਮਾਬਾਦ ਐਕੋਰਡ ਦੇ ਟੀਚੇ ਹਾਸਲ ਕੀਤੇ ਜਾ ਸਕਣਗੇ। ਇਸ MOU ਨੂੰ ਜੂਨ ਮਹੀਨੇ ਦੇ ਵਿੱਚ ਪਾਕਿਸਤਾਨ ਦੀ ਵਿਚੋਲਗੀ ਦੇ ਨਾਲ ਈਰਾਨ ਤੇ ਅਮਰੀਕਾ ਦੇ ਦਰਮਿਆਨ ਪੇਸ਼ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਸੋਮਵਾਰ ਦੇ ਦਿਨ ਜਨਰਲ ਆਸਿਮ ਮੁਨੀਰ ਨੇ ਅਲੱਗ ਅਲੱਗ ਬੈਠਕਾਂ 'ਚ ਈਰਾਨ ਦੇ ਸਪੀਕਰ ਮੁਹੰਮਦ ਬਗਰ ਗਲੀਬਾਫ ਅਤੇ ਸੁਪਰੀਮ ਨੈਸ਼ਨਲ ਸਿਕਿਉਰਿਟੀ ਕੌਂਸਲ ਦੇ ਸੈਕਟਰੀ ਮੋਹਸਿਨ ਰਜਾਈ ਦੇ ਨਾਲ ਵੀ ਅਮਰੀਕਾ ਦੇ ਸਮਝੌਤੇ ਦੇ ਬਾਰੇ ਗੱਲ ਕੀਤੀ ਸੀ ਅਤੇ ਈਰਾਨੀ ਨੇਤਾਵਾਂ ਨੇ ਇਹੀ ਸਲਾਹ ਉਹਨਾਂ ਨੂੰ ਦਿੱਤੀ ਸੀ ਕਿ ਜੇਕਰ ਸਾਡੀ ਗੱਲ ਤੁਸੀਂ ਅਮਰੀਕਾ ਤੱਕ ਲੈ ਕੇ ਜਾਣਾ ਚਾਹੁੰਦੇ ਹੋ ਤਾਂ ਇਹੀ ਕਹੋ ਕਿ ਅਮਰੀਕਾ ਪਹਿਲਾਂ ਇਸ ਸਮਝੌਤੇ ਦਾ ਪਾਲਣ ਕਰੇ। ਖੈਰ, ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੈਨੇਡਾ ਤੋਂ ਇੰਪੋਰਟ ਹੋਣ ਵਾਲੀਆਂ ਕਾਰਾਂ, ਟਰੱਕਾਂ ਅਤੇ ਆਟੋ ਪਾਰਟਸ ਦੇ ਉੱਤੇ ਟੈਰਿਫ ਨੂੰ 25% ਤੋਂ ਵਧਾ ਕੇ 50% ਕਰਨ ਦੀ ਧਮਕੀ ਦਿੱਤੀ ਹੈ। ਟਰੰਪ ਨੇ ਸੋਮਵਾਰ ਦੇ ਦਿਨ ਕੈਨੇਡਾ ਦੇ ਆਟੋ ਸੈਕਟਰ ਦੇ ਉੱਤੇ ਟੈਰਿਫ ਦੁੱਗਣਾ ਕਰਨ ਦੀ ਗੱਲ ਕੀਤੀ ਕਿ ਕਿਹਾ ਕਿ ਨਵਾਂ ਟੈਰਿਫ 1 ਜਨਵਰੀ ਤੋਂ ਲਾਗੂ ਕਰ ਦਿੱਤਾ ਜਾਏਗਾ। ਧਮਕੀ ਅਜਿਹੇ ਸਮੇਂ 'ਚ ਸਾਹਮਣੇ ਆਈ ਹੈ ਜਦੋਂ ਅਮਰੀਕਾ ਅਤੇ ਕੈਨੇਡਾ ਦੇ ਦਰਮਿਆਨ ਟ੍ਰੇਡ ਦੇ ਨਾਲ ਜੁੜੀ ਹੋਈ ਗੱਲਬਾਤ ਖਤਮ ਹੋ ਚੁੱਕੀ ਹੈ ਅਤੇ ਦੋਹਾਂ ਦੇਸ਼ਾਂ ਦੇ ਦਰਮਿਆਨ ਤਣਾਅ ਇਸ ਵਕਤ ਸਿਖਰ 'ਤੇ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਟਰੰਪ ਦੇ ਤਾਜ਼ਾ ਟੈਰਿਫ ਦੇ ਜਿਹੜੇ ਬਿਆਨ ਨੇ ਉਸ ਨੂੰ ਲੈ ਕੇ ਇੱਕ ਧਮਕੀ ਦੱਸਿਆ ਸੀ। ਉਹਨਾਂ ਨੇ ਟਰੰਪ ਦੇ ਉੱਤੇ ਕੈਨੇਡਾ ਦੇ ਆਟੋ ਸੈਕਟਰ ਨੂੰ ਖਤਮ ਕਰਨ ਦੀ ਕੋਸ਼ਿਸ਼ ਦਾ ਦੋਸ਼ ਵੀ ਮੜਿਆ ਸੀ। ਕਾਰਨੀ ਨੇ ਕਿਹਾ ਸੀ ਕਿ ਜੇਕਰ ਅਮਰੀਕਾ ਸਹੀ ਰਵੱਈਏ ਦੇ ਨਾਲ ਗੱਲਬਾਤ ਦੀ ਟੇਬਲ ਦੇ ਉੱਤੇ ਪਰਤਦਾ ਤਾਂ ਕੈਨੇਡਾ ਵੀ ਗੱਲਬਾਤ ਕਰਨ ਦੇ ਲਈ ਤਿਆਰ ਹੈ। ਪਹਿਲਾਂ ਹੋਈ ਗੱਲਬਾਤ ਨੂੰ ਲੈ ਕੇ ਕੈਨੇਡੀਅਨ ਅਧਿਕਾਰੀਆਂ ਦਾ ਕਹਿਣਾ ਸੀ ਕਿ ਅਮਰੀਕਾ ਨੇ ਗੱਲਬਾਤ ਨੂੰ ਆਖਰੀ ਗੇੜ ਦੇ ਵਿੱਚ ਇਹ ਕਹਿ ਕੇ ਲਟਕਾ ਦਿੱਤਾ ਸੀ ਕਿ ਜਿਹੜੀਆਂ ਮੰਗਾਂ ਕੈਨੇਡਾ ਦੇ ਸਾਹਮਣੇ ਰੱਖੀਆਂ ਜਾ ਰਹੀਆਂ ਨੇ ਉਹ ਕੈਨੇਡਾ ਦੇ ਲੋਕਾਂ ਦੇ ਲਈ ਕਿਸੇ ਵੀ ਤਰੀਕੇ ਦੇ ਨਾਲ ਵਾਜਬ ਨਹੀਂ ਹੋ ਸਕਦੀਆਂ। ਇਸ ਕਰਕੇ ਉਹਨਾਂ ਨੂੰ ਕੈਨੇਡੀਅਨ ਧਿਰ ਦੀ ਤਰਫ ਤੋਂ ਸਵੀਕਾਰ ਨਹੀਂ ਕੀਤਾ ਗਿਆ। ਇਹਨਾਂ ਦੇ ਵਿੱਚ ਇੱਕ ਮੰਗ ਇਹ ਵੀ ਸੀ ਕਿ ਜਿਸ ਦੇ ਤਹਿਤ ਕੈਨੇਡਾ ਕਿਹਨਾਂ ਦੇਸ਼ਾਂ ਦੇ ਨਾਲ ਵਪਾਰਕ ਸਮਝੌਤੇ ਕਰਦਾ ਉਸ ਦੇ ਉੱਤੇ ਵੀ ਲਿਮਿਟ ਜਿਹੜੀ ਆ ਉਹ ਅਮਰੀਕਾ ਲਗਾਵੇ। ਉੱਥੇ ਅਮਰੀਕੀ ਅਧਿਕਾਰੀਆਂ ਨੇ ਕਿਹਾ ਕਿ ਇਸ ਦੇ ਲਈ ਕੈਨੇਡਾ ਹੀ ਜ਼ਿੰਮੇਵਾਰ ਹੈ। US ਟ੍ਰੇਡ ਰੈਪ੍ਰੈਜੈਂਟੇਟਿਵ ਜੈਮੀਜ਼ਨ ਗਿਰੀਅਰ ਨੇ ਸੋਮਵਾਰ ਦੇ ਦਿਨ CNBC ਦੇ ਨਾਲ ਗੱਲਬਾਤ ਦੇ ਵਿੱਚ ਕਿਹਾ ਸੀ ਕਿ ਅਸਲ ਦੇ ਵਿੱਚ ਕੈਨੇਡਾ ਅਮਰੀਕਾ ਤੋਂ ਵਧੇਰੇ ਉਮੀਦਾਂ ਰੱਖ ਰਿਹਾ ਸੀ ਜਿਸ ਨੂੰ ਅਮਰੀਕਾ ਸਵੀਕਾਰ ਨਹੀਂ ਸੀ ਕਰ ਰਿਹਾ। ਉੱਥੇ ਹੀ ਹੋਰਨਾਂ ਖਬਰਾਂ ਦੀ ਸਾਂਝ ਪਾਈਏ ਤੇ ਭਾਰਤ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਦੀ ਸਾਂਝ, ਜਿੱਥੇ ਭਾਰਤ ਦੇ ਵਿੱਚ ਸਭ ਤੋਂ ਪਹਿਲਾਂ CJP ਕਾਂਗਰਸ ਜਨਤਾ ਪਾਰਟੀ ਇੱਕ ਵਾਰ ਫਿਰ ਤੋਂ ਅੰਦੋਲਨ ਕਰਨ ਦੀ ਤਿਆਰੀ 'ਚ ਹੈ। CJP ਨੇ 5 ਸਤੰਬਰ 2026 ਨੂੰ ਨਵੀਂ ਦਿੱਲੀ ਦੇ ਵਿੱਚ ਦੇਸ਼ ਪੱਧਰੀ ਸ਼ਾਂਤੀਪੂਰਨ ਰੋਸ ਮਾਰਚ ਕਰਨ ਦਾ ਸੱਦਾ ਦਿੱਤਾ ਹੈ। CJP ਦਾ ਇਹ ਫੈਸਲਾ ਉਹਨਾਂ ਦੀ ਕੌਮੀ ਵਰਕਿੰਗ ਕਮੇਟੀ ਦੀ ਬੈਠਕ ਦੇ ਵਿੱਚ ਲਿਆ ਗਿਆ। ਬੈਠਕ ਦੇ ਵਿੱਚ ਉਹਨਾਂ ਨੇ ਕੇਂਦਰ ਸਰਕਾਰ ਦੇ ਉੱਤੇ ਵਾਅਦਾ ਖਿਲਾਫੀ ਦਾ ਦੋਸ਼ ਵੀ ਮੜਿਆ। ਕਿਹਾ ਹੈ ਕਿ ਸਰਕਾਰ ਨੇ 25 ਜੁਲਾਈ ਨੂੰ ਜਦੋਂ ਇਹ ਵਾਅਦਾ ਕਰ ਲਿਆ ਸੀ ਕਿ ਨੌਜਵਾਨਾਂ ਦੇ ਉੱਤੇ ਪਏ ਹੋਏ ਕੇਸ ਵਾਪਸ ਲਏ ਜਾਣਗੇ,
ਇਹਨਾਂ ਨੀਟ ਪੇਪਰ ਪ੍ਰੀਖਿਆ ਦੇ ਦਰਮਿਆਨ ਕੈਂਸਲ ਹੋਣ ਦੀ ਘਟਨਾਵਾਂ ਦੇ ਵਿੱਚ ਜਿਹੜੇ ਵਿਦਿਆਰਥੀਆਂ ਨੇ ਸੁਸਾਈਡ ਕੀਤਾ ਸੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਮੁਆਵਜ਼ਾ ਦਿੱਤਾ ਜਾਏਗਾ ਤੇ ਦੂਸਰੀਆਂ ਹੋਰ ਕਈ ਮੰਗਾਂ। ਸਰਕਾਰ ਨੇ ਕਹਿ ਤਾਂ ਦਿੱਤਾ ਕਿ ਇਹ ਮੰਗਾਂ ਨੂੰ ਉਹ ਸਵੀਕਾਰ ਕਰਨਗੇ ਪਰ ਹਾਲੇ ਤੱਕ ਨਹੀਂ ਕੀਤੀਆਂ ਗਈਆਂ। ਸਰਕਾਰ ਦੇ ਭਰੋਸੇ ਦੇ ਉੱਤੇ ਹੀ ਜੰਤਰ ਮੰਤਰ ਤੋਂ ਸ਼ੁਰੂ ਹੋਇਆ ਜਿਹੜਾ ਦੇਸ਼ ਪੱਧਰੀ ਅੰਦੋਲਨ ਸੀ ਉਹ ਵਾਪਸ ਲਿਆ ਗਿਆ ਸੀ, ਪਰ ਇਸ ਦੇ ਇੱਕ ਮਹੀਨੇ ਬਾਅਦ ਵੀ ਕੇਂਦਰ ਵੱਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ ਹੈ। ਇਸ ਦਰਮਿਆਨ CJP ਨੇ ਖਾਸ ਤੌਰ ਤੇ ਪੂਰੇ ਦੇਸ਼ ਦੇ ਵਿੱਚ ਦਰਜ FIRs ਨੂੰ ਲੈ ਕੇ ਸਰਕਾਰ ਦੇ ਖਿਲਾਫ ਰੁਖ ਕੀਤਾ। CJP ਦੀ ਵਰਕਿੰਗ ਕਮੇਟੀ ਦੀ ਬੈਠਕ 'ਚ ਸਰਬਸੰਮਤੀ ਦੇ ਨਾਲ ਇਸ ਮਾਰਚ ਦਾ ਫੈਸਲਾ ਲਿਆ ਗਿਆ। ਵੈਸੇ CJP ਇਹਨਾਂ ਦਿਨਾਂ ਦੇ ਵਿੱਚ ਸਕੂਲਾਂ ਦੇ ਅੰਦਰ ਜਾ ਕੇ ਵੀ ਪੜਤਾਲਾਂ ਕਰ ਰਹੀ ਹੈ ਔਰ ਕੇਂਦਰ ਸਰਕਾਰ ਦੇ ਉੱਤੇ ਇਲਜ਼ਾਮ ਮੜੇ ਜਾ ਰਹੇ ਨੇ ਕਿ ਭਾਰਤ ਦੇ ਸਕੂਲਾਂ ਦੀ ਖਸਤਾ ਹਾਲਤ ਦੇ ਲਈ ਖਾਸ ਤੌਰ ਦੇ ਉੱਤੇ BJP ਸ਼ਾਸਿਤ ਸੂਬਿਆਂ ਦੇ ਵਿੱਚ ਸਰਕਾਰਾਂ ਜ਼ਿੰਮੇਦਾਰ ਨੇ। ਬਿਹਾਰ ਦੇ ਵਿੱਚ ਜਦੋਂ ਮਿਡ ਡੇ ਮੀਲ ਸਕੀਮ ਦੇ ਅੰਦਰ ਖਾਣੇ ਦੇ ਵਿੱਚ ਲੂਣ ਦੀ ਜਗ੍ਹਾ ਸਰਫ ਰਲਾ ਕੇ ਦੇ ਦਿੱਤਾ ਜਾਂਦਾ, ਐਸੇ ਤਰੀਕੇ ਦੇ ਨਾਲ ਮਿਡ ਡੇ ਮੀਲ ਦੀਆਂ ਖਬਰਾਂ ਖਤਮ ਨਹੀਂ ਹੋਈਆਂ ਨੇ। ਹੁਣ ਤਾਜ਼ਾ ਖਬਰ ਰਾਜਸਥਾਨ ਦੇ ਕੋਟਾ ਜ਼ਿਲ੍ਹੇ ਤੋਂ ਆਈ ਹੈ ਜਿੱਥੇ ਰਾਣਪੁਰ ਥਾਣਾ ਖੇਤਰ ਦੇ ਵਿੱਚ ਪੁਣੀਆਂ ਦੇਵਰੀ ਨਾਂ ਦੇ ਪਿੰਡ ਦੇ ਅੰਦਰ ਇੱਕ ਸਰਕਾਰੀ ਸਕੂਲ ਦੇ ਵਿੱਚ ਮਿਡ ਡੇ ਮੀਲ ਦਾ ਖਾਣਾ ਖਾਣ ਤੋਂ ਬਾਅਦ 27 ਬੱਚਿਆਂ ਦੀ ਤਬੀਅਤ ਅਚਾਨਕ ਵਿਗੜ ਗਈ, ਹੜਕੰਪ ਮੱਚ ਗਿਆ। ਸਕੂਲ 'ਚ ਬੱਚਿਆਂ ਨੂੰ ਦੁਪਹਿਰ ਦੇ ਖਾਣੇ 'ਚ ਕੱਦੂ ਦੀ ਸਬਜ਼ੀ ਪਰੋਸੀ ਗਈ ਸੀ। ਖਾਣੇ ਤੋਂ 2 ਘੰਟੇ ਬਾਅਦ ਹੀ ਸਾਰੇ ਬੱਚਿਆਂ ਨੂੰ ਉਲਟੀਆਂ, ਦਸਤ, ਚੱਕਰਾਂ, ਕਮਜ਼ੋਰੀ ਦੀਆਂ ਸ਼ਿਕਾਇਤਾਂ ਹੋਣ ਲੱਗ ਪਈਆਂ। ਬੱਚਿਆਂ ਦੀ ਵਿਗੜਦੀ ਹਾਲਤ ਦੇਖਦੇ ਆਇਆਂ ਪਰਿਵਾਰਕ ਮੈਂਬਰਾਂ 'ਚ ਵੀ ਅਫੜਾ ਤਫੜੀ ਮੱਚ ਗਈ। ਤੁਰੰਤ ਬੱਚਿਆਂ ਨੂੰ ਇਲਾਜ ਦੇ ਲਈ ਨਿਊ ਮੈਡੀਕਲ ਕਾਲਜ ਹਸਪਤਾਲ ਲੈ ਕੇ ਪਹੁੰਚੇ। ਹਸਪਤਾਲ ਪ੍ਰਸ਼ਾਸਨ ਵੱਲੋਂ 14 ਬੱਚਿਆਂ ਨੂੰ ਵਾਰਡ ਦੇ ਵਿੱਚ ਦਾਖਲ ਕਰਵਾਇਆ ਗਿਆ, ਜਦਕਿ ਬਾਕੀ ਦੇ ਬੱਚਿਆਂ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਘਰ ਵੀ ਭੇਜ ਦਿੱਤਾ ਗਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀ ਮੌਕੇ ਦੇ ਉੱਤੇ ਹਸਪਤਾਲ ਪਹੁੰਚੇ। ਅਧਿਕਾਰੀਆਂ ਨੇ ਦੱਸਿਆ ਕਿ ਸਕੂਲ 'ਚ ਬਣੇ ਹੋਏ ਖਾਣੇ ਦੇ ਸੈਂਪਲ ਲਏ ਗਏ ਨੇ, ਜਾਂਚ ਦੇ ਲਈ ਭੇਜੇ ਗਏ ਨੇ। ਜਾਂਚ ਰਿਪੋਰਟ ਆਉਣ ਤੋਂ ਬਾਅਦ ਹੀ ਸਪਸ਼ਟ ਹੋ ਸਕੇਗਾ ਕਿ ਤਬੀਅਤ ਖਾਣੇ ਦੀ ਖਰਾਬੀ ਦੀ ਵਜ੍ਹਾ ਦੇ ਚੱਲਦਿਆਂ ਵਿਗੜੀ ਹੈ ਜਾਂ ਫਿਰ ਕੋਈ ਹੋਰ ਵਜ੍ਹਾ ਸੀ। ਹਾਲਾਂਕਿ ਇਸ ਦੇ ਪਿੱਛੇ ਕੋਈ ਹੋਰ ਵਜ੍ਹਾ ਨਹੀਂ ਮੰਨੀ ਜਾ ਸਕਦੀ ਜਦੋਂ ਇੰਨੀ ਵੱਡੀ ਗਿਣਤੀ ਦੇ ਵਿੱਚ ਬੱਚਿਆਂ ਦੀ ਸਿਹਤ ਜਿਹੜੀ ਹੈ ਵਿਗੜ ਰਹੀ ਹੋਵੇ। ਉੱਥੇ ਹੀ ਅਗਲੀ ਖਬਰ ਜਿਹੜੀ ਉਹ ਕਾਫੀ ਹੈਰਾਨ ਵੀ ਕਰ ਸਕਦੀ ਹੈ। ਡੇਰਾ ਸੱਚਾ ਸੌਦਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਸਿੰਘ ਨੂੰ ਇੱਕ ਵਾਰ ਫਿਰ ਤੋਂ 21 ਦਿਨ ਦੀ ਫੜਲੋ ਮਿਲੀ ਹੈ। ਖਬਰ ਏਜੰਸੀ PTI ਦੇ ਮੁਤਾਬਕ ਇਹ ਜਾਣਕਾਰੀ ਅੱਜ ਦੇ ਦਿਨ ਸਵੇਰ ਵੇਲੇ ਸਾਂਝੀ ਕੀਤੀ ਗਈ ਹੈ। ਨਿਊਜ਼ ਏਜੰਸੀ ਦੇ ਮੁਤਾਬਕ ਫੜਲੋ ਦੀ ਮਿਆਦ ਇਸ ਵਕਤ ਰਾਮ ਰਹੀਮ ਨੂੰ ਸਿਰਸਾ ਸਥਿਤ ਆਪਣੇ ਡੇਰੇ ਦੇ ਹੈੱਡਕੁਆਟਰ ਦੇ ਵਿੱਚ ਰਹਿਣ ਦੇ ਲਈ ਦਿੱਤੀ ਗਈ ਹੈ। ਇਹ 17ਵੀਂ ਵਾਰ ਹੈ ਜਦੋਂ ਰਾਮ ਰਹੀਮ ਜੇਲ੍ਹ ਤੋਂ ਬਾਹਰ ਆ ਰਿਹਾ। ਰਾਮ ਰਹੀਮ ਨੂੰ ਅਗਸਤ 2017 'ਚ ਬਲਾਤਕਾਰ ਅਤੇ ਕਤਲ ਦੇ ਅਲੱਗ ਅਲੱਗ ਮਾਮਲਿਆਂ 'ਚ ਦੋਸ਼ੀ ਠਹਿਰਾਇਆ ਗਿਆ ਸੀ। ਉਦੋਂ ਹੀ ਉਸ ਨੂੰ 20 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਸੀ। ਗੁਰਮੀਤ ਰਾਮ ਰਹੀਮ ਫਿਲਹਾਲ ਹਰਿਆਣਾ ਦੇ ਰੋਹਤਕ ਦੀ ਸੁਨਾਰੀਆ ਜੇਲ੍ਹ ਦੇ ਵਿੱਚ ਬੰਦ ਹੈ। ਇਸ ਤੋਂ ਪਹਿਲਾਂ ਵੀ ਮਈ ਮਹੀਨੇ 'ਚ ਉਸ ਨੂੰ 30 ਦਿਨ ਦੀ ਪੈਰੋਲ ਮਿਲੀ ਸੀ ਅਤੇ ਉਸ ਤੋਂ ਪਹਿਲਾਂ ਜਨਵਰੀ ਮਹੀਨੇ 'ਚ 40 ਦਿਨ ਦੀ ਪੈਰੋਲ ਦਿੱਤੀ ਗਈ ਸੀ ਅਤੇ ਹੁਣ ਇੱਕ ਵਾਰ ਫਿਰ ਤੋਂ 21 ਦਿਨ ਦੀ ਪੈਰੋਲ ਦਿੱਤੀ ਜਾ ਰਹੀ ਹੈ। ਉੱਥੇ ਹੀ ਉਹਨਾਂ ਖਬਰਾਂ ਦੀ ਸਾਂਝ ਪਾਈਏ ਅਤੇ ਪੰਜਾਬ ਦੇ ਨਾਲ ਹੀ ਜੁੜੀ ਹੋਈ ਜਿੱਥੇ ਮੌਸਮ ਵਿਗੜ ਰਿਹਾ ਹੈ ਔਰ ਉੱਤਰੀ ਭਾਰਤ ਦੇ ਨਾਲ ਵੀ ਜੁੜੀ ਹੈ। ਪਹਿਲਾਂ ਉੱਤਰੀ ਭਾਰਤ ਦੇ ਨਾਲ ਜੁੜੀ ਖਬਰ ਜਿੱਥੇ ਦਿੱਲੀ ਅਤੇ NCR ਇਲਾਕਿਆਂ ਦੇ ਵਿੱਚ ਯਾਨੀ ਫਰੀਦਾਬਾਦ, ਨੋਇਡਾ ਅਤੇ ਹੋਰਨਾਂ ਇਲਾਕਿਆਂ ਦੇ ਵਿੱਚ ਜਿਹੜੀ ਭਾਰੀ ਮੀਂਹ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ, ਉਸ ਦਰਮਿਆਨ ਕੁਝ ਮੌਸਮ ਮਹਿਕਮੇ ਦੀ ਤਰਫ ਤੋਂ ਵਾਰਨਿੰਗਸ ਦਿੱਤੀਆਂ ਗਈਆਂ ਨੇ। ਦੱਸ ਦਈਏ ਕਿ 3 ਘੰਟੇ ਦੇ ਲਈ ਦਿੱਲੀ ਦੇ ਵਿੱਚ ਰੈੱਡ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਅੱਜ ਸਵੇਰ ਵੇਲੇ, ਜਿਹੜਾ ਕਿ ਸਵੇਰੇ 10 ਵਜੇ ਤੱਕ ਪ੍ਰਭਾਵੀ ਰਿਹਾ। ਮੌਸਮ ਵਿਭਾਗ ਨੇ ਦਿੱਲੀ ਦੇ ਸੈਂਟਰਲ ਇਲਾਕੇ, ਨਵੀਂ ਦਿੱਲੀ, ਨੌਰਥ ਅਤੇ ਨੌਰਥ ਈਸਟ ਦੇ ਇਲਾਕੇ, ਨੌਰਥ ਵੈਸਟ, ਸ਼ਹਾਦਰਾ, ਸਾਊਥ, ਸਾਊਥ ਈਸਟ ਅਤੇ ਵੈਸਟ ਦਿੱਲੀ ਦੇ ਵਿੱਚ ਗਰਜ ਚਮਕ ਦੇ ਨਾਲ ਬਿਜਲੀ ਡਿੱਗਣ ਦੀਆਂ ਸ਼ੰਕਾਵਾਂ ਜ਼ਾਹਰ ਕੀਤੀਆਂ ਸੀ। ਹੋਇਆ ਵੀ ਇੱਦਾਂ ਹੀ, ਕਰੀਬ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਰਿਕਾਰਡ ਕੀਤੀਆਂ ਗਈਆਂ। ਖ਼ਬਰਾਂ ਲਾਈਵ ਪੜ੍ਹੇ ਜਾਣ ਵੇਲੇ ਤੱਕ 15 ਮਿਲੀਮੀਟਰ ਬਾਰਿਸ਼ ਜਿਹੜੀ ਉਹ ਹੋ ਚੁੱਕੀ ਹੈ। ਮੌਸਮ ਵਿਭਾਗ ਨੇ ਦਿੱਲੀ ਦੇ ਨਾਲ ਨਾਲ ਹਰਿਆਣਾ, ਉੱਤਰਾਖੰਡ, ਉੱਤਰ ਪ੍ਰਦੇਸ਼ ਅਤੇ ਕੇਰਲ, ਮੱਧ ਪ੍ਰਦੇਸ਼ ਦੇ ਕਈ ਅਲੱਗ ਅਲੱਗ ਇਲਾਕਿਆਂ ਦੇ ਵਿੱਚ ਵੀ ਔਰੇਂਜ ਅਲਰਟ ਜਾਰੀ ਕੀਤਾ। ਮੌਸਮ ਵਿਭਾਗ ਨੇ ਪ੍ਰਭਾਵਿਤ ਇਲਾਕਿਆਂ 'ਚ ਲੋਕਾਂ ਨੂੰ ਚੁਕੰਨੇ ਰਹਿਣ ਦੀ ਅਪੀਲ ਕੀਤੀ ਹੈ। ਕਿਹਾ ਹੈ ਕਿ ਦਰੱਖਤਾਂ ਅਤੇ ਕਮਜ਼ੋਰ ਢਾਂਚਿਆਂ ਤੋਂ ਦੂਰ ਰਿਹਾ ਜਾਵੇ। ਐਸੇ ਦਰਮਿਆਨ ਮੀਂਹ ਅਤੇ ਹੁਮਸ ਦੇ ਚੱਲਦਿਆਂ ਮੌਸਮ ਦੇ ਵਿੱਚ ਤਾਪਮਾਨ ਦੇ ਅੰਦਰ ਉਤਾਰ ਚੜ੍ਹਾਅ, ਥਾਂ ਥਾਂ ਪਾਣੀ ਜਮ੍ਹਾਂ ਹੋਣ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਨੇ। ਪੰਜਾਬ ਦੇ ਵਿੱਚ ਇਸ ਵਕਤ ਡੇਂਗੂ, ਮਲੇਰੀਆ, ਚਿਕਨਗੁਨੀਆ, ਵਾਇਰਲ ਬੁਖਾਰ, ਟਾਈਫਾਈਡ, ਗੈਸਟਰੋਸਾਈਟਿਸ ਅਤੇ ਚਮੜੀ ਦੇ ਨਾਲ ਜੁੜੇ ਹੋਏ ਫੰਗਲ ਇਨਫੈਕਸ਼ਨ ਦੇ ਮਾਮਲੇ ਵੱਧ ਰਹੇ ਨੇ। ਮੱਛਰਾਂ ਦੇ ਲਈ ਅਨੁਕੂਲ ਮਾਹੌਲ ਬਣਨ ਦੇ ਚੱਲਦਿਆਂ ਡੇਂਗੂ ਅਤੇ ਮਲੇਰੀਆ ਤੋਂ ਬਚਾਅ ਨੂੰ ਲੈ ਕੇ
ਸਾਵਧਾਨੀਆਂ ਜਾਰੀ ਕੀਤੀਆਂ ਗਈਆਂ ਨੇ। ਡੇਂਗੂ ਦੇ ਵਿੱਚ ਤੇਜ਼ ਬੁਖਾਰ, ਸਿਰਦਰਦ, ਸਰੀਰ ਦੇ ਵਿੱਚ ਜੋੜਾਂ ਦੇ ਵਿੱਚ ਦਰਦ, ਅੱਖਾਂ ਦੇ ਵਿੱਚ ਦਰਦ, ਕਈ ਵਾਰ ਚਮੜੀ ਤੇ ਧੱਬੇ ਵੀ ਦਿਖਾਈ ਦੇਣ ਪੈਂਦੇ ਨੇ। ਚਿਕਨਗੁਨੀਆ 'ਚ ਬੁਖਾਰ ਦੇ ਨਾਲ ਨਾਲ ਜੋੜਾਂ 'ਚ ਦਰਦ, ਅਕੜਨ ਦੇ ਜਿਹੜੇ ਲੱਛਣ ਸਾਹਮਣੇ ਆਉਂਦੇ ਨੇ, ਅਤੇ ਮਲੇਰੀਆ 'ਚ ਵੀ ਬੁਖਾਰ ਦੇ ਨਾਲ ਨਾਲ ਠੰਡ ਲੱਗਣ, ਪਸੀਨਾ ਆਉਣ ਦੀਆਂ ਜਿਹੜੇ ਸਿਮਟਮਸ ਨੇ ਉਹ ਦੇਖੇ ਜਾ ਸਕਦੇ ਨੇ। ਇਸ ਕਰਕੇ ਦੂਸ਼ਿਤ ਪਾਣੀ, ਦੂਸ਼ਿਤ ਭੋਜਨ, ਇਸ ਕਿਸਮ ਦੇ ਇਨਫੈਕਸ਼ਨ ਦੇ ਨਾਲ ਪੀੜਤ ਲੋਕਾਂ ਤੋਂ ਦੂਰ ਰਹਿਣ ਦੀ ਸਲਾਹ ਪੰਜਾਬ ਦੇ ਵਿੱਚ ਦਿੱਤੀ ਗਈ ਹੈ। ਇਹ ਵੀ ਕਿਹਾ ਗਿਆ ਕਿ ਹੁਮਸ ਦੇ ਕਾਰਨ ਚੰਗੜੀ 'ਤੇ ਫੰਗਲ ਇਨਫੈਕਸ਼ਨ ਵਧਣ ਦਾ ਖਤਰਾ ਹੁੰਦਾ ਹੈ। ਇਸ ਕਰਕੇ ਚਮੜੀ ਨੂੰ ਸੁੱਕਾ ਰੱਖਿਆ ਜਾਵੇ, ਵਧੇਰੇ ਪਸੀਨੇ ਵਾਲੇ ਕੱਪੜੇ ਜਿਹੜੇ ਨੇ ਉਹ ਤੁਰੰਤ ਬਦਲ ਦਿੱਤੇ ਜਾਣ, ਖਾਸ ਤੌਰ ਦੇ ਉੱਤੇ ਪੈਰਾਂ ਦੀਆਂ ਜੁਰਾਬਾਂ, ਸਰੀਰ ਦੇ ਉੱਤੇ ਪਾਉਣ ਵਾਲੀਆਂ ਜਿਹੜੀਆਂ ਟੀ ਸ਼ਰਟਾਂ ਕੱਪੜੇ ਨੇ, ਨਿੱਜੀ ਸਫਾਈ ਬਣਾ ਕੇ ਰੱਖੀ ਜਾਵੇ। ਮਾਹਰਾਂ ਨੇ ਅਪੀਲ ਕੀਤੀ ਹੈ ਕਿ ਮੀਂਹ ਦੇ ਦਰਮਿਆਨ ਘਰਾਂ ਦੇ ਆਲੇ ਦੁਆਲੇ ਪਾਣੀ ਨੂੰ ਖੜ੍ਹਾ ਹੋਣ ਤੋਂ ਰੋਕਿਆ ਜਾਵੇ। ਖੜ੍ਹੇ ਪਾਣੀ ਦੇ ਵਿੱਚ ਅਕਸਰ ਮੱਛਰ ਵਧੇਰੇ ਫੈਲਦੇ ਨੇ ਅਤੇ ਡੇਂਗੂ ਮਲੇਰੀਆ ਦਾ ਖਤਰਾ ਬਣਿਆ ਰਹਿੰਦਾ ਹੈ। ਖੈਰ, ਮੌਸਮ ਦੀ ਜਦੋਂ ਸਾਂਝ ਪਾਉਂਦੇ ਹਾਂ ਅਤੇ ਆਸਟ੍ਰੇਲੀਆ ਦੇ ਵਿੱਚ ਵੀ ਮੌਸਮ ਦੇ ਨਾਲ ਜੁੜੀ ਹੋਈ ਹੀ ਖਬਰ ਤੋਂ ਸ਼ੁਰੂਆਤ ਕਰ ਲੈਂਦੇ ਹਾਂ, ਜਿੱਥੇ ਆਸਟ੍ਰੇਲੀਆ ਦੇ ਵਿੱਚ ਇਸ ਵਕਤ ਮੌਸਮ ਨੂੰ ਲੈ ਕੇ ਚੇਤਾਵਨੀਆਂ ਤਾਂ ਨਹੀਂ ਪਰ ਜਿਹੜੀਆਂ ਖਬਰਾਂ ਸਾਹਮਣੇ ਆਈਆਂ ਸੀ ਕਿ ਲਗਾਤਾਰ ਜਿਹੜਾ ਮੌਸਮ ਵਿਕਟੋਰੀਆ, ਨਿਊ ਸਾਊਥ ਵੇਲਸ, ਕੈਨਬਰਾ ਦੇ ਇਲਾਕਿਆਂ ਦੇ ਵਿੱਚ ਜਿਸ ਕਿਸਮ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ। ਇਸ ਦਰਮਿਆਨ ਇਹ ਵੀ ਕਿਹਾ ਗਿਆ ਹੈ ਕਿ ਨਿਊ ਸਾਊਥ ਵੇਲਸ ਦੇ ਵਿੱਚ ਅਗਲੇ 2 ਤੋਂ 3 ਦਿਨ ਰਿਕਾਰਡ ਬਾਰਿਸ਼ ਵੀ ਪੈਣੀ ਹੈ। ਰੇਨਫਾਲ ਅਗਸਤ ਮਹੀਨੇ ਦੀ ਰਿਕਾਰਡ ਪਹਿਲਾਂ ਹੀ ਸਾਊਥ ਆਸਟ੍ਰੇਲੀਆ ਦੇ ਵਿੱਚ ਬਰਸ ਚੁੱਕੀ ਹੈ। ਇਸ ਦਰਮਿਆਨ ਟੈਲਸਟਰਾ ਦੀਆਂ ਕੁਛ ਸਰਵਿਸਿਜ਼ ਪ੍ਰਭਾਵਿਤ ਹੋਈਆਂ ਨੇ। ਸਾਊਥ ਆਸਟ੍ਰੇਲੀਆ ਦੇ ਵਿੱਚ ਯੋਰਕਟਾਊਨ ਦੇ ਕੋਲ ਜਾਂ ਲੋਅਰ ਯੋਰਕ ਪੈਨਸੂਏਲਾ ਦੇ ਵਿੱਚ ਕਿਹਾ ਗਿਆ ਹੈ ਕਿ ਤੇਜ਼ ਬਾਰਿਸ਼ ਦੇ ਚੱਲਦਿਆਂ ਉਹਨਾਂ ਦੇ ਢਾਂਚੇ ਨੂੰ ਨੁਕਸਾਨ ਪਹੁੰਚਿਆ। ਇਸੇ ਦੇ ਚੱਲਦਿਆਂ ਇੱਥੇ ਜਿਹੜਾ ਇਹ ਨੁਕਸਾਨ SES ਯਾਨੀ ਸਟੇਟ ਐਮਰਜੈਂਸੀ ਸਰਵਿਸਿਜ਼ ਦੀ ਤਰਫ ਤੋਂ ਜਾਇਜ਼ਾ ਲਿਆ ਗਿਆ, ਵਾਲੰਟੀਅਰਸ ਨੂੰ ਭੇਜਿਆ ਗਿਆ। ਖਾਸ ਤੌਰ ਦੇ ਉੱਤੇ ਸਾਊਥ ਆਸਟ੍ਰੇਲੀਆ ਦੇ ਐਡਿਥਬਰਗ, ਮੈਰੀਅਨ ਬੇ, ਪੁਆਇੰਟ ਅਰਟਨ, ਪੋਰਟ ਮੁਰਵੀ ਅਤੇ ਸਟੈਨਹਾਊਸ ਬੇ ਵਰਗੇ ਇਲਾਕਿਆਂ ਦੇ ਵਿੱਚ ਜਿਹੜੀਆਂ ਚੇਤਾਵਨੀਆਂ ਜਾਰੀ ਕੀਤੀਆਂ ਗਈਆਂ ਨੇ ਸਟੇਟ ਐਮਰਜੈਂਸੀ ਸਰਵਿਸਿਜ਼ ਦੀ ਤਰਫ ਤੋਂ। ਪਿਛਲੇ 24 ਘੰਟਿਆਂ ਦੇ ਦਰਮਿਆਨ ਖਾਸ ਨਿਗਾਹ ਰੱਖੀ ਜਾ ਰਹੀ ਹੈ। ਇੱਕ 43 ਸਾਲ ਦੀ ਮਹਿਲਾ ਜਿਹੜੀ ਸੀ ਪੋਰਟ ਇਲੀਅਟ ਦੇ ਇਲਾਕੇ ਦੇ ਵਿੱਚ, ਉਸ ਦੇ ਗੰਭੀਰ ਸੱਟਾਂ ਵੀ ਵੱਜੀਆਂ ਜਦੋਂ ਇਹ ਕਿਹਾ ਗਿਆ ਕਿ ਤੇਜ਼ ਬਾਰਿਸ਼ ਅਤੇ ਰੁੱਖਾਂ ਦੇ ਡਿੱਗਣ ਦੇ ਚੱਲਦਿਆਂ ਇਸ ਇਲਾਕੇ ਦੇ ਵਿੱਚ ਫਸ ਗਈ। ਇੱਕ 26 ਸਾਲ ਦਾ ਵੈਨ ਡਰਾਈਵਰ ਜਿਹੜਾ ਸੀ ਪੋਰਟ ਇਲੀਅਟ ਦੇ ਇਲਾਕੇ 'ਚ, ਉਸ ਨੂੰ ਵੀ ਸੱਟਾਂ ਫੇਟਾਂ ਲੱਗਣ ਦੇ ਚੱਲਦਿਆਂ ਹਸਪਤਾਲ ਭਰਤੀ ਕਰਵਾਇਆ ਗਿਆ। ਪਰ ਸੁਖਦ ਗੱਲ ਇਹ ਹੈ ਕਿ ਦੋਹਾਂ ਦੀ ਹਾਲਤ ਇਸ ਵਕਤ ਸਥਿਰ ਦੱਸੀ ਗਈ ਹੈ, ਕੋਈ ਜਾਨਲੇਵਾ ਸੱਟ ਨਹੀਂ ਵੱਜੀ ਹੈ। ਉੱਥੇ ਮੌਸਮ ਦੇ ਵਿੱਚ ਖਰਾਬੀ ਅਤੇ ਦੂਸਰੇ ਪਾਸੇ H5 ਏਵੀਅਨ ਇਨਫਲੂਐਂਜ਼ਾ, ਇਸ ਵਕਤ ਲਗਾਤਾਰ ਬਰਡ ਫਲੂ ਜਿਹੜਾ ਉਹ ਅਲੱਗ ਅਲੱਗ ਸੂਬਿਆਂ 'ਚ ਫੈਲ ਰਿਹਾ। ਕੱਲ੍ਹ ਸਵੇਰ ਵੇਲੇ ਤੱਕ ਤਸਮੇਨੀਆ ਦੇ ਵਿੱਚ ਲਗਾਤਾਰ ਆਏ ਕੇਸ ਅਤੇ ਹੁਣ ਕੁਇਨਜ਼ਲੈਂਡ ਦੇ ਵਿੱਚ ਦੂਸਰਾ ਪੋਜ਼ਿਟਿਵ ਕੇਸ ਸਨਸ਼ਾਈਨ ਕੋਸਟ ਦੇ ਵਿੱਚ ਰਿਕਾਰਡ ਕੀਤਾ ਗਿਆ। ਇਸ ਦਰਮਿਆਨ CSIRO ਦੀ ਤਰਫ ਤੋਂ ਅਤੇ ਡਿਪਾਰਟਮੈਂਟ ਆਫ ਪ੍ਰਾਇਮਰੀ ਇੰਡਸਟਰੀ ਯਾਨੀ DPIO ਦੀ ਤਰਫ ਤੋਂ ਕਿਹਾ ਗਿਆ ਕਿ ਹੁਣ ਤੱਕ 3000 ਜਾਨਵਰਾਂ ਜਨੌਰਾਂ ਦੇ ਵਿੱਚ ਇਸ ਕਿਸਮ ਦੇ ਕੇਸਾਂ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ। ਉੱਥੇ ਕੋਲਸ ਗਰੁੱਪ ਦੀ ਤਰਫ ਤੋਂ ਅੱਜ ਦੇ ਦਿਨ ਆਪਣੇ ਫੁੱਲ ਈਅਰ ਫਾਈਨੈਂਸ਼ੀਅਲਸ ਜਿਹੜੇ ਨੇ ਉਹ ਜਾਰੀ ਕੀਤੇ ਗਏ। ਦੱਸਿਆ ਗਿਆ ਕਿ ਕੋਲਸ ਗਰੁੱਪ ਜਿਹੜੇ ਕਿ ਦੇਸ਼ ਦੇ ਵਿੱਚ ਰਿਟੇਲ ਖੇਤਰ ਦੀ ਦੂਸਰੀ ਸਭ ਤੋਂ ਵੱਡੀ ਕੰਪਨੀ ਹੈ, ਉਹਨਾਂ ਦੇ ਸੇਲਸ ਰੈਵਨਿਊ ਦੇ ਵਿੱਚ ਇਜ਼ਾਫਾ ਹੋਇਆ ਲਗਭਗ 2.8% ਦਾ, ਯਾਨੀ ਕਿ ਹੁਣ $45.7 billion ਦੀ ਕਮਾਈ ਕੋਲਸ ਨੇ ਕੀਤੀ ਹੈ। ਨੈੱਟ ਪ੍ਰੋਫਿਟ ਦੀ ਜੇ ਗੱਲ ਕਰੀਏ ਤਾਂ ਸ਼ੁੱਧ ਮੁਨਾਫਾ ਜਿਹੜਾ 1.09 billion ਤੋਂ ਉੱਪਰ ਰਿਹਾ, ਯਾਨੀ ਕਿ ਘਾਟੇ ਜਿਹੜੇ ਨੇ ਹਟਾ ਕੇ ਉਸ ਤੋਂ ਬਾਅਦ, ਔਰ ਇਸ ਦਰਮਿਆਨ $235 million ਦੇ ਫੈਡਰਲ ਕੋਰਟ ਦੇ ਵਿੱਚ ਸਟਾਫ ਨੂੰ ਅੰਡਰ ਪੇਮੈਂਟ ਦੇਣ ਦੇ ਡਿਸੀਜਨ ਵੀ ਪੈਂਡਿੰਗ ਪਏ ਨੇ। ਯਾਨੀ ਕਿ ਜਦੋਂ $1 billion ਸ਼ੁੱਧ ਮੁਨਾਫਾ ਦਿਖਾਈ ਦਿੱਤਾ ਗਿਆ ਹੈ ਤਾਂ ਅਜਿਹੇ ਦੇ ਵਿੱਚ ਜਿਹੜੇ $235 million ਨੇ ਇਹ ਕੋਲਸ ਨੇ ਵਿੱਚ ਜੋੜੇ ਨੇ ਆਪਣੇ ਪ੍ਰੋਫਿਟ ਦੇ ਅੰਦਰ ਜਾਂ ਫਿਰ ਉਸ ਤੋਂ ਇਲਾਵਾ ਨੈੱਟ ਪ੍ਰੋਫਿਟ ਦਿਖਾਇਆ, ਇਹ ਨਹੀਂ ਦੱਸਿਆ। ਪਰ ਇਹ ਵੀ ਨਹੀਂ ਦੱਸਿਆ ਕਿ ਕੋਲਸ ਉਸ $235 billion ਦੇ ਨਿਪਟਾਰੇ ਕਰਨ ਦੇ ਲਈ ਵੀ ਤਿਆਰ ਹੈ ਜਾਂ ਨਹੀਂ। ਹਾਲਾਂਕਿ ਅਦਾਲਤ ਦੀ ਤਰਫ ਤੋਂ ਹੁਕਮ ਦੇ ਦਿੱਤੇ ਗਏ ਨੇ ਕਿ ਕੋਲਸ ਆਪਣੇ ਮੌਜੂਦਾ ਅਤੇ ਸਾਬਕਾ ਕਰਮਚਾਰੀਆਂ ਨੂੰ ਤਨਖਾਹਾਂ ਦੇ ਵਿੱਚ ਕੀਤੀਆਂ ਕਟੌਤੀਆਂ, ਘਾਟਿਆਂ ਤੋਂ ਬਾਅਦ ਜਿਹੜੀਆਂ ਉਹਨਾਂ ਦੀਆਂ ਬਣਦੀਆਂ ਤਨਖਾਹਾਂ ਨੇ, ਅੰਡਰ ਪੇਮੈਂਟਸ ਨੇ, ਉਹਨਾਂ ਨੂੰ ਤੁਰੰਤ ਅਦਾਇਗੀ ਕਰੇ। ਕੋਲਸ ਨੇ ਆਪਣੇ ਬਿਜ਼ਨਸ ਦੇ ਵਿੱਚ 3.7% ਦੀ ਗਰੋਥ ਵੀ
दर्शाई है। इस दरमियान कोल्स की तरफ तो पिछले साल के मध्य दे विच भी जिहड़ा 13% का इजाफा दिखाया, 13% की ग्रोथ दिखाई गई सी, माफ करना। उधर इस साल बुधवार दे दिन जिहड़ा मुनाफा है वह वूलवर्स की तरफ तो भी जारी किया जाना, यानी कि भलके वूलवर्स भी दस देगा कि आखिरकार उन्होंने किन्नी कमाई की है। हालांकि कोल्स के मुकाबले इस साल थोड़ी बधेरे कमाई जिहड़ी है पिछले साल जिहड़ी हुई हो सकती है, इस दे विच कोई शक नहीं। इस साल की कमाई के आंकड़े अगले साल जारी किए जाएंगे, पर क्योंकि करंट फाइनैशियल ईयर चल रहे और उस दे पिछे बहुत सारिया अलग अलग वूलवर्स की तरफ तो प्रमोशनल स्कीम भी दसिया जा रही ने। खैर जदों स्कीम की गल आती है, मुनाफिया की गल आती है, तो विक्टोरिया के लोग तैयार रहन, चोणा का समा नेड़े आ रहा, चोणा के समय के आम लोगों मुनाफे लॉलीपॉप्स अक्सर अलग अलग पार्टियां दी तरफ तो दिते जांदे ने, पर सत्ताधारी सरकार जिस लॉलीपॉप नू ऑफर कर रही है विक्टोरिया वसनीकां नू काफ़ी हद तक सवालों के घेरे दे विच उठता है। प्रीमियर बेन कैरल ने ऐलान किया है कि जेकर उन्हां दी लेबर पार्टी एक बार फिर तो जित के सत्ता च स्थापित हुंदी है तो विक्टोरिया दे वसनीकां नू फ्री डेंटल केयर दिती जाएगी। लेबर पार्टी सरकार ने कहा है कि इस दे खातर वह 10 दे करीब पब्लिक डेंटल क्लीनिक्स सूबे भर दे विच तैयार करनगे, जिथे तुहानू फ्री डेंटल चैकअप्स, डेंटल जिहड़े वर्क्स ने अलग अलग जिन्हां च फिलिंग, रूट कनाल, डेंटल एक्सट्रैक्शन यानी दंद कढ़ाना आदि, ये सारे शामिल ने। ये मुफ्त सेवावां जिहड़ियां ने होणगियां, इन्हां दे लई अपॉइंटमेंट्स पहलां भी नहीं बनाउण दी लोड़ हुंदी होएगी, जिवें कि बच्चों के केस दे विच लोड़ पै जांदी है। ये क्लीनिक्स विजिट इन क्लीनिक्स होणगे, लख दे करीब लोग एक साल दे विच इना क्लीनिक्स दे विच जा सकणगे और 365 दिन यह क्लीनिक खुले रहणगे। सवाल हुण इत्थे ये उठन लगदे ने कि सूबे दे विच जदों पहलां तों ही लेबर पार्टी की सरकार जिहदे मौजूदा पब्लिक हैल्थ सैटअप्स ने उन्हां दे विच डेंटिस्ट नूं नहीं बचा पा रहे ने, डेंटिस्ट की बड़ी भारी कमी चल रही है। कहा जा रहा है कि सूबे दे विच इस वक्त 180 फुल टाइम डेंटिस्ट की लोड़ है, जदों डेंटिस्ट की इन्नी भारी कमी है तो 10 क्लीनिक किवें बना दिते जाएंगे। और इस दे पिछे भी एक बहुत बड़ी वजह यह है कि बहुत सारे डेंटिस्ट तो विक्टोरिया सूबा छड़ के किसी दूसरे सूबे दे विच शिफ्ट हो गए हैं। इस किस्म दीआं खबरां दे दरमियान अदारे 9 न्यूज़ की तरफ तो यह दावा किया गया है कि बेन कैरल की सरकार की तरफ तो बेशक ये कहा जा रहा है कि अगलिया चोणा च जितने तो बाद वो ऐसा कुछ प्रबंध स्थापित करनगे, पर मौजूदा फैडरल हैल्थ मिनिस्टर मार्क बटलर भी इसे किस्म का दावा कर चुके हैं। उन्होंने कहा है कि डेंटल केयर जिहड़ी है, फ्री डेंटल केयर, वो कोई प्रायोरिटी नहीं है, इस करके सूबाई माफ करना जी फैडरल सरकार है वह तुरंत प्रभाव के नाल अजिहा नहीं सोच रही कि वह फ्री डेंटल केयर जिहड़ी है वह देश भर के मेडिकेयर के उत्ते देन। हालांकि इस तो पहला यह गल कही जा रही थी कि मौजूदा फैडरल लेबर सरकार इस किस्म के नाल सोच जरूर रही है, पर उधर दूसरे पास विक्टोरिया की खबर दे आई है तो विक्टोरिया के फिलहाल

ਜਿੱਥੇ ਵਧੇਰੇ ਟ੍ਰੈਫਿਕ ਹੈ ਉੱਥੇ ਟੋਲ ਪੀਕ ਆਵਰਸ ਦੇ ਦਰਮਿਆਨ ਵਧੇਰੇ ਹੋਣਾ ਚਾਹੀਦਾ ਹੈ ਤਾਂ ਕਿ ਉੱਥੋਂ ਵਧੇਰੇ ਵਸੂਲੀ ਹੋ ਸਕੇ। ਖਾਸ ਤੌਰ ਦੇ ਉੱਤੇ ਉਦਾਹਰਣ ਦਿੱਤੀ ਗਈ ਹੈ ਮੈਲਬਨ ਦੀ ਵੈਸਟਗੇਟ ਟਨਲ, ਜਿੱਥੇ ਪਹਿਲਾਂ ਹੀ ਹਾਇਰ ਫੀਸਿਸ ਜਿਹੜੀਆਂ ਨੇ ਵਸੂਲੀਆਂ ਜਾਂਦੀਆਂ ਨੇ। ਪਰ ਇਸਦਾ ਮਤਲਬ ਇਹ ਹੋਏਗਾ ਕਿ ਜੇਕਰ ਇਸ ਤਰੀਕੇ ਦੇ ਨਾਲ ਅਮਰੀਕਾ ਦੀ ਤਰਜ਼ ਦੇ ਉੱਤੇ ਟੋਲ ਵਸੂਲੇ ਜਾਣ ਲੱਗ ਪਏ ਤਾਂ ਆਸਟ੍ਰੇਲੀਆ ਦੇ ਵਿੱਚ ਟੋਲ ਦੀਆਂ ਕੀਮਤਾਂ ਪਹਿਲਾਂ ਤੋਂ ਹੀ ਜਿਹੜੀਆਂ ਚੱਲ ਰਹੀਆਂ ਨੇ ਉਹ ਹੋਰ ਜ਼ਿਆਦਾ ਵੱਧ ਜਾਣਗੀਆਂ। ਵੈਸੇ ਸਿਰਫ ਇੱਕ ਅੰਦਾਜ਼ਾ ਤੁਹਾਨੂੰ ਦੇ ਰਹੇ ਹਾਂ ਕਿ ਮੈਲਬਨ ਦੇ ਵਿੱਚ ਟੋਲ ਓਪਰੇਟਰ ਪਿਛਲੇ ਵਿੱਤ ਵਰ੍ਹੇ ਦੇ ਦਰਮਿਆਨ $1.76 billion ਦਾ ਰੈਵਨਿਊ ਕਮਾ ਚੁੱਕੇ ਨੇ। ਮੈਲਬਨ ਦੀ ਸਿਰਫ ਜਿਹੜੀ ਇਹ ਨਵੀਂ ਬਣੀ ਵੈਸਟਗੇਟ ਟਨਲ ਹੈ ਇੱਥੋਂ ਹੀ $59 million ਦੀ ਕਮਾਈ ਹੋਈ ਦੱਸੀ ਗਈ ਹੈ। ਅਜੇ ਇਹਦੇ ਵਿੱਚ ਕਮਾਈ ਦੇ ਅੰਦਰ ਹੋਰ ਇਜ਼ਾਫਾ ਕਰਨ ਦੀ ਵੀ ਗੱਲ ਕਹੀ ਜਾ ਰਹੀ ਹੈ। ਹਾਲਾਂਕਿ ਪਿਛਲੇ ਉਸ ਤੋਂ ਪਿਛਲੇ ਵਿੱਤ ਵਰ੍ਹੇ ਦੇ ਨਾਲੋਂ ਮੈਲਬਨ ਦੇ ਵਿੱਚ ਲਗਭਗ 9% ਵਧੇਰੇ ਕਮਾਈ ਕੀਤੀ ਗਈ ਹੈ। ਟ੍ਰਾਂਸ ਅਰਬਨ ਦੀ ਤਰਫ ਤੋਂ ਸਿਰਫ ਮੈਲਬਨ ਹੀ ਨਹੀਂ ਬਲਕਿ ਸਿਡਨੀ ਔਰ ਬ੍ਰਿਸਬੇਨ ਦੇ ਵਿੱਚ ਵੀ ਟੋਲ ਆਪਰੇਟ ਕੀਤੇ ਜਾਂਦੇ ਨੇ। ਟ੍ਰਾਂਸ ਅਰਬਨ ਦੀ ਤਰਫ ਤੋਂ ਸਿਡਨੀ ਦੇ ਵਿੱਚ $1.9 billion ਦੀ ਕਮਾਈ ਕੀਤੀ ਗਈ ਹੈ ਅਲੱਗ ਅਲੱਗ ਟੋਲਸ ਦੇ ਜ਼ਰੀਏ। ASX ਯਾਨੀ ਆਸਟ੍ਰੇਲੀਅਨ ਸਟਾਕ ਐਕਸਚੇਂਜ ਦੇ ਵਿੱਚ ਲਿਸਟਿਡ ਇਸ ਕੰਪਨੀ ਨੇ ਬ੍ਰਿਸਬੇਨ ਦੇ ਵਿੱਚੋਂ ਵੀ $633 million ਦੀ ਕਮਾਈ ਕੀਤੀ ਹੈ। ਉਸ ਤੋਂ ਪਿਛਲੇ ਇੱਕ ਵਰ੍ਹੇ ਦੇ ਨਾਲੋਂ ਲਗਭਗ 5% ਜ਼ਿਆਦਾ ਦੀ ਕਮਾਈ। ਉੱਥੇ ਕੁਝ ਹੋਰਨਾ ਮੰਦਭਾਗੀਆਂ ਖਬਰਾਂ, ਸੜਕੀ ਹਾਦਸਿਆਂ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਤੇ ਵਿਕਟੋਰੀਆ ਤੋਂ ਖਬਰ, ਜਿੱਥੇ ਵਿਕਟੋਰੀਆ ਦੇ ਵਿੱਚ ਵਾਪਰੇ ਇੱਕ ਸੜਕੀ ਹਾਦਸੇ ਦੇ ਵਿੱਚ ਇੱਕ ਮਹਿਲਾ ਦੀ ਮੌਤ ਹੋਈ ਦੱਸੀ ਗਈ ਹੈ। ਮੈਲਬਨ ਦੇ ਈਸਟ ਦੇ ਵਿੱਚ ਵਾਂਟੇਨਾ ਨਾਮ ਦੇ ਸਬਰਬ ਦੇ ਵਿੱਚ ਵੈਸਟਫੀਲਡ ਦੇ ਬਾਹਰ ਇਹ ਹਾਦਸਾ ਵਾਪਰਿਆ ਜਦੋਂ ਇੱਕ ਬੇਕਾਬੂ ਹੋਈ ਕਾਰ ਇੱਕ ਪੈਦਲ ਚੱਲ ਰਹੀ ਮਹਿਲਾ ਦੇ ਵਿਚਕਾਰ ਦੇ ਨਾਲ ਜਾ ਭਿੜੀ। ਸੋਮਵਾਰ ਦੇ ਵੇਲੇ ਦੁਪਹਿਰ ਵੇਲੇ 1:45 ਦੇ ਆਸ ਪਾਸ ਇਹ ਘਟਨਾ ਵਾਪਰੀ ਸੀ ਜਦੋਂ ਇੱਕ 27 ਸਾਲਾ ਮਹਿਲਾ ਜਿਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ, ਬਾਅਦ ਦੇ ਵਿੱਚ ਉਸਨੂੰ ਮ੍ਰਿਤਕ ਵੀ ਕਰਾਰ ਦੇ ਦਿੱਤਾ ਗਿਆ। ਉੱਧਰ ਇੱਕ ਸੜਕੀ ਹਾਦਸਾ ਐਡੀਲੈਡ ਦੇ ਬਿਜ਼ੀ ਇਲਾਕੇ ਪੋਰਟ ਐਡੀਲੈਡ ਦੇ ਵਿੱਚ ਅੱਜ ਸਵੇਰ ਵੇਲੇ ਵਾਪਰਿਆ ਜਦੋਂ ਇੱਕ ਬੱਸ ਡਰਾਈਵਰ ਅਚਾਨਕ ਇੱਕ ਬ੍ਰਿਜ ਦੇ ਇੱਕ ਪੁਲ ਦੇ ਪਿੱਲਰ ਦੇ ਵਿੱਚ ਇਹ ਬੱਸ ਟਕਰਾ ਬੈਠਿਆ। ਸਵੇਰੇ 8:30 ਦੇ ਕਰੀਬ ਇਹ ਹਾਦਸਾ ਵਾਪਰਿਆ। ਰਸ਼ ਆਵਰ ਸੀ ਉਸ ਵਕਤ, ਇਸ ਕਰਕੇ ਬਹੁਤ ਸਾਰੀ ਟ੍ਰੈਫਿਕ ਵੀ ਪ੍ਰਭਾਵਿਤ ਹੋਈ। ਪਰ ਮੰਦਭਾਗੀ ਗੱਲ ਇਹ ਰਹੀ ਕਿ ਇਸ ਹਾਦਸੇ ਦੇ ਵਿੱਚ ਇਸ ਬੱਸ ਦੇ ਡਰਾਈਵਰ ਨੂੰ ਗੰਭੀਰ ਸੱਟਾਂ ਵੱਜੀਆਂ ਨੇ। ਗੰਭੀਰ ਸੱਟਾਂ ਦੇ ਚੱਲਦਿਆਂ ਉਸਨੂੰ ਹਸਪਤਾਲ ਵੀ ਭਰਤੀ ਕਰਵਾਇਆ ਗਿਆ, ਪਰ ਬੱਸ ਦੇ ਵਿੱਚ ਉਸ ਵਕਤ ਕੋਈ ਹੋਰ ਸਵਾਰੀ ਜਿਹੜੀ ਹੈ ਸਵਾਰ ਨਹੀਂ ਸੀ। ਉੱਥੇ ਆਖਰੀ ਖਬਰ ਦੀ ਸਾਂਝ ਪਾਈਏ ਤੇ ਸਿਡਨੀ ਤੋਂ, ਜਿੱਥੇ ਸਿਡਨੀ ਦੇ ਵਿੱਚ ਭਾਰਤੀ ਮੂਲ ਦੇ ਜਿਹੜੇ ਕਾਰੋਬਾਰੀ ਨੇ ਉਹਨਾਂ ਦੀ ਇੱਕ ਵੱਡੀ ਕੰਪਨੀ ਇਸ ਵਕਤ ਵਾਲੰਟਰੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਜਾ ਚੁੱਕੀ ਹੈ। ਬਾਠਲਾ ਗਰੁੱਪ ਦੇ ਨਾਲ ਮਸ਼ਹੂਰ ਸਿਡਨੀ ਦੇ ਖਾਸ ਤੌਰ 'ਤੇ ਪੱਛਮੀ ਇਲਾਕਿਆਂ ਦੇ ਵਿੱਚ ਨਿਰਮਾਣ ਕਾਰਜਾਂ ਦੇ ਵਿੱਚ ਬਾਠਲਾ ਗਰੁੱਪ ਕਾਫੀ ਵੱਡੀ ਹੱਦ ਤੱਕ ਜੁੜਿਆ ਹੋਇਆ, ਕਾਫੀ ਕਈ ਸਾਰੇ ਪ੍ਰੋਜੈਕਟਾਂ ਦੇ ਵਿੱਚ ਜੁੜਿਆ ਹੋਇਆ। ਦੱਸਿਆ ਗਿਆ ਹੈ ਕਿ ਯੂਨੀਵਰਸਲ ਪ੍ਰੋਪਰਟੀ ਗਰੁੱਪ ਜਿਹਨੂੰ ਰਾਜ ਐਂਡ ਜੇ ਕੰਸਟਰਕਸ਼ਨ ਦੇ ਤੌਰ 'ਤੇ ਵੀ ਪਹਿਲਾਂ ਜਾਣਿਆ ਜਾਂਦਾ ਸੀ, ਇਹ ਬਾਠਲਾ ਗਰੁੱਪ ਦੇ ਨਾਲ ਲਿੰਕ ਸੀ। ਇਹਨਾਂ ਦੇ ਕਾਗਜ਼ਾਂ ਦੇ ਵਿੱਚ ਹੁਣ ਐਸਿਕ ਨੂੰ ਜਿਹੜੇ ਕਾਗਜ਼ ਪੱਤਰ ਸਪੁਰਦ ਕੀਤੇ ਗਏ ਨੇ ਉਸ 'ਚ ਦੱਸਿਆ ਗਿਆ ਕਿ ਉਹ ਵਾਲੰਟਰੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਜਾ ਰਹੇ ਨੇ। ਬਾਠਲਾ ਗਰੁੱਪ ਦੀ ਤਰਫ ਤੋਂ ਕਈ ਸਾਰੇ ਇੰਡੀਪੈਂਡੈਂਟ ਘਰਾਂ ਦਾ, ਟਾਊਨ ਹਾਊਸਿਸ ਦਾ ਅਤੇ ਅਪਾਰਟਮੈਂਟਸ ਦਾ ਨਿਰਮਾਣ ਵੈਸਟਰਨ ਸਿਡਨੀ, ਖਾਸ ਤੌਰ 'ਤੇ ਸਕੋਫੀਲਡ, ਮਾਸਟਰ ਪਾਰਕ, ਟਲਾਵੋਂਗ ਵਰਗੇ ਸਬਰਬਸ ਦੇ ਵਿੱਚ ਕੀਤਾ ਜਾ ਰਿਹਾ। ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਭਾਰਤ ਭੂਸ਼ਣ ਦੀ ਤਰਫ ਤੋਂ ਇੰਸਟਾਗ੍ਰਾਮ ਦੇ ਉੱਤੇ ਪਾਈ ਗਈ ਆਪਣੀ ਪੋਸਟ ਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਯੂਨੀਵਰਸਲ ਪ੍ਰੋਪਰਟੀ ਗਰੁੱਪ ਜਿਸ ਦੇ ਉੱਤੇ $3.2 billion ਦੀਆਂ ਲਾਇਬਿਲਿਟੀਜ਼ ਨੇ, ਉਹ ਇਸ ਵਕਤ ਆਪਣੇ ਦੇਣਦਾਰਾਂ ਦਾ ਕਰਜ਼ਾ ਨਹੀਂ ਚੁਕਾ ਸਕਦੀ। ਇਸੇ ਕਰਕੇ ਉਹ ਵਾਲੰਟਰੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਜਾਣ ਦੇ ਲਈ ਐਸਿਕ ਦੇ ਕੋਲ ਅਪਲਾਈ ਕਰ ਚੁੱਕੇ ਨੇ। ਵੈਸੇ UPG ਦੇ ਅਧੀਨ ਇਸ ਵਕਤ ਕਿੰਨੇ ਕੁ ਜਿਹੜੇ ਖਰੀਦਦਾਰ ਨੇ ਜਾਂ ਕਿੰਨੇ ਕੁ ਗ੍ਰਾਹਕ ਨੇ ਇਸ ਦੀ ਕੋਈ ਅਲੱਗ ਤੋਂ ਜਾਣਕਾਰੀ ਜਿਹੜੀ ਹੈ ਸਾਂਝੀ ਨਹੀਂ ਕੀਤੀ ਗਈ ਹੈ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇਹ ਨਹੀਂ, ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 AM।

Noise Entertainment presents Bol Paave Na Bol, releasing worldwide 4th September. Written and directed by Rakesh Dhawan. ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ

0: ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
1: ਹਾਏ ਨੀ, ਇੰਨਾ ਸੋਹਣਾ ਮੁੰਡਾ, ਉਹ ਵੀ ਗੁੰਗਾ।
0: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
2: ਮੁੰਡੇ ਨੂੰ ਚਾਹੀਦੀ ਹੈ ਸਾਰੀ ਰਾਤ ਫੋਨ ਤੇ ਗੱਲਾਂ ਕਰਨ ਵਾਲੀ ਕੁੜੀ। ਤੂੰ ਬੋਲ ਨਹੀਂ ਸਕਦੀ, ਉਹਨੇ ਨਹੀਂ ਆਉਣਾ ਤੇਰੇ ਪਿੱਛੇ।
0: ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ ਰਿਦਮ ਬੋਇਸ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ
1: ਪਿਆਰ ਨੂੰ ਸੁਣਨ ਲਈ ਕੰਨਾਂ ਦੀ ਨਹੀਂ ਦਿਲ ਦੀ ਲੋੜ ਹੁੰਦੀ
0: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ
1: ਇਹੋ ਗੱਲ ਹੈ ਤੇ ਮੈਂ ਹੁਣੇ ਆਪਣੀ ਜ਼ੁਬਾਨ ਵੱਢ ਕੇ ਹੋ ਜਾਣਾ
0: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ ਦਿਲ ਦੀ ਸੁਣਨ ਦੀ ਹੈ
2: ਜ਼ਿੰਦਗੀ ਕਿਵੇਂ ਕੱਟਾਂਗੀ ਮੈਂ ਨਹੀਂ ਰਹਿ ਸਕਦੀ ਉਹਦੇ ਬਿਨਾਂ ਮੈਨੂੰ ਉਹ ਚਾਹੀਦਾ
0: ਰਿਲੀਜ਼ਿੰਗ ਵਰਲਡ ਵਾਈਡ 4th ਸਪਟੈਂਬਰ ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ ਲਵ ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ ਬੋਲ ਭਾਵੇਂ ਨਾ ਬੋਲ
3: ਯੂ ਆਰ ਲਿਸਨਿੰਗ
4: Radio Hanji, 1674 AM, 24/7 Indian Radio, Sydney ka apna Indian Radio Station.
5: Radio Hanji,
3: stay tuned.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਜ਼ਿੱਪੀ ਮਿਊਜ਼ਿਕ ਅਤੇ ਮਿਊਜ਼ਿਕ ਟਾਈਮ ਪ੍ਰੋਡਕਸ਼ਨਸ ਪੇਸ਼ ਕਰਦੇ ਨੇ ਪੰਜਾਬੀ ਫਿਲਮ ਜੁਦਾ ਅਧੂਰੇ ਪਿਆਰ ਦੀ ਪੂਰੀ ਕਹਾਣੀ
2: ਮੇਰੀ ਜ਼ਿੰਦਗੀ ਚੋਣ ਵਾਲੀ ਪਹਿਲੀ ਕੁੜੀ ਵੀ ਤੂੰ ਆ ਤੇ ਆਖਰੀ ਵੀ ਤੂੰ
1: ਗੁਲਾਬ ਸਿੱਧੂ ਅਤੇ ਜੈਸਮੀਨ ਪਸੀਨ ਦੀ ਅਦਾਕਾਰੀ ਵੇਖੋ ਗਿੱਲ ਰੌਂਤਾ ਦੀ ਲਿਖੀ ਅਤੇ ਸਿਮਰਜੀਤ ਸਿੰਘ ਵੱਲੋਂ ਡਾਇਰੈਕਟ ਕੀਤੀ ਪੰਜਾਬੀ ਫਿਲਮ ਜੁਦਾ ਰਿਲੀਜ਼ ਹੋਵੇਗੀ 21 ਅਗਸਤ ਨੂੰ
3: ਦਿਲ ਤਾਂ ਹਰ ਕਿਸੀ ਕੇ ਪਾਸ ਹੋਤਾ ਹੈ ਲੇਕਿਨ ਸਭ ਦਿਲ ਵਾਲੇ ਨਹੀਂ ਹੋਤੇ
4: ਸਤਿ ਸ਼੍ਰੀ ਅਕਾਲ ਟੂ ਆਲ ਦ ਰੇਡੀਓ ਹਾਂਜੀ ਲਿਸਨਰਸ
5: ਦੱਸ

ਹੁਣ ਸਾਡੀਆਂ ਰੇਡੀਓਆਂ ਤੇ ਉੱਚੀ ਉੱਚੀ ਲੋ ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਸੁੱਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ, ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ, ਤੁਹਾਡੇ ਤੱਕ ਪਹੁੰਚਾਏ ਨੇ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.
2: ਰੇਡੀਓ ਹਾਂਜੀ 1674 ਮੈਂ ਦੋਸਤੋ ਸਮਾਂ ਹੋ ਚੁੱਕਾ। ਗੱਲਬਾਤ ਆਪਾਂ ਹਰਮਿੰਦਰ ਢਿੱਲੋਂ ਜੀ ਦੇ ਨਾਲ ਕਰੀਏ, ਆਪਣੇ ਵਾਤਾਵਰਨ ਦੇ ਬਾਰੇ, ਇਸ ਕੁਦਰਤ ਦੇ ਬਾਰੇ ਕੁਛ ਜਾਣੀਏ ਕੀ ਆਪਾਂ ਕਰ ਸਕਦੇ ਹਾਂ, ਕਿਹੜੀਆਂ ਕਿਹੜੀਆਂ ਚੀਜ਼ਾਂ ਸਾਡੇ ਲਈ ਜਾਣਨੀਆਂ ਜ਼ਰੂਰੀ ਨੇ। ਸੋ ਸਾਨੂੰ ਹਮੇਸ਼ਾ ਹਰ ਹਫ਼ਤੇ ਆ ਕੇ ਅਤੇ ਸਾਡੇ ਨਾਲ ਇਹ ਸਾਂਝ ਪਾਉਂਦੇ ਨੇ ਅਤੇ ਸਾਨੂੰ ਸਾਡੀ ਭਾਸ਼ਾ ਦੇ ਵਿੱਚ ਜਾਣਕਾਰੀ ਦਿੰਦੇ ਨੇ। ਉਹ ਫਿਰ ਇੱਕ ਵਾਰੀ ਫਿਰ ਤੋਂ ਲਾਹਾ ਲੈਂਦੇ ਹਾਂ। ਭਾਈ ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਦੇ।
3: ਭਾਈ ਜੀ ਸਤਿ ਸ਼੍ਰੀ ਅਕਾਲ, ਅਤੇ ਤੁਹਾਡੇ ਸੁਣਨ ਵਾਲਿਆਂ ਨੂੰ, ਤੁਹਾਡੀ ਟੀਮ ਨੂੰ ਵੀ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ
2: ਜੀ। ਸਤਿ ਸ਼੍ਰੀ ਅਕਾਲ ਭਾਈ, ਕੀ ਚੱਲ ਰਿਹਾ ਤੁਹਾਡੇ ਮੁਲਕ ਦੇ ਵਿੱਚ, ਕਿਵੇਂ ਦੇ ਹਾਲਾਤ ਨੇ, ਕਿਵੇਂ ਦਾ ਮੌਸਮ?
3: ਮੌਸਮ ਸਾਡੇ ਜੀ ਬੜਾ ਕਦੀ ਉੱਪਰ ਕਦੀ ਥੱਲੇ ਵਾਲੀ ਗੱਲ ਆ। ਪਹਿਲਾਂ ਪਿਛਲੇ ਹਫ਼ਤੇ ਗਰਮੀ ਬਹੁਤ ਪਈ ਤੇ ਇਸ ਹਫ਼ਤੇ ਕਾਫੀ ਠੰਡ ਹੋਈ ਆ। ਆਲਮੋਸਟ ਡੇਲੀ ਮੀਂਹ ਪੈ ਜਾਂਦਾ ਤੇ ਇਹ ਜਿਵੇਂ ਪੰਜਾਬ ਚ ਮੈਂ ਕੱਲ ਗੱਲ ਕਰ ਰਿਹਾ ਸੀ ਕਿਸੇ ਨੇ, ਇਸ ਵਾਰੀ ਉੱਥੇ ਮੌਨਸੂਨ ਤਾਂ ਆਈ ਨਹੀਂ ਹੈ, ਕਿਤੇ ਇੱਕਾ ਦੁੱਕਾ ਛਿੱਟ ਪੈ ਗਿਆ ਮੀਂਹ ਤੇ ਇਵੇਂ ਸਾਡੇ ਇੱਥੇ ਚੱਲ ਰਿਹਾ। ਇੱਥੇ ਇਸ ਵਾਰੀ ਓਦਾਂ ਗਰਮੀ ਦੀ ਰੁੱਤ ਪਹਿਲਾਂ ਲੇਟ ਆਈ ਤੇ ਹੁਣ ਜਦੋਂ ਆਈ ਵੀ ਆ ਤੇ ਉਹ ਮਤਲਬ ਹੋਰ ਗਰਸ ਉਗੜ ਗਈ ਤੇ ਈਵਨ ਲੋਕਾਂ ਨੇ ਜਿਹੜੀ ਸਬਜ਼ੀਆਂ ਲਾਈਆਂ ਨੇ ਜਿਵੇਂ ਕਰੇਲੇ ਵਗੈਰਾ, ਭਿੰਡੀਆਂ, ਉਹਨਾਂ ਨੂੰ ਗਰਮੀ ਚਾਹੀਦੀ ਹੈ, ਉਹ ਬਿਲਕੁਲ ਨਹੀਂ ਹੋ ਰਹੀਆਂ।
2: ਸੋ ਕਾਫੀ ਸਮੱਸਿਆ ਵੇਖੋ ਚਾਰ ਚੁਫੇਰੇ ਆਪਾਂ ਕਹਿ ਲਈਏ ਕਿ ਖੇਤੀਬਾੜੀ ਨੂੰ ਲੈ ਕੇ, ਸਾਡੇ ਖਾਣ ਪੀਣ ਨੂੰ ਲੈ ਕੇ ਆ ਰਹੀ ਆ। ਹੁਣ ਹੌਲੀ ਹੌਲੀ ਇੱਦਾਂ ਲੱਗਦਾ ਵੀ ਜਿਵੇਂ ਉਹ ਜਿਹੜੀਆਂ ਤਰਪਾਲਾਂ ਜੀਆਂ ਪਾ ਕੇ ਜਾਂ ਫਿਰ ਗ੍ਰੀਨ ਹਾਊਸ ਬਣਾ ਬਣਾ ਕੇ ਜਿਹੜੀ ਖੇਤੀ ਕੀਤੀ ਜਾਂਦੀ ਆ, ਉਹੋ ਹੀ ਫਿਰ ਗਾਂ ਚੱਲਣ ਵਾਲੀ ਆ। ਨਹੀਂ ਤੇ ਫਿਰ ਮੌਸਮ ਦੇ ਵਿੱਚ ਕਦੀ ਬਹੁਤ ਜ਼ਿਆਦਾ ਠੰਡ ਤੇ ਕਦੀ ਗਰਮੀ।
3: ਹਾਂਜੀ ਬਿਲਕੁਲ, ਪਰ ਅਸੀਂ ਜਿਹੜੀਆਂ ਉਹ ਗ੍ਰੀਨ ਹਾਊਸ ਹੁੰਦੇ ਆ ਉਹ ਤਾਂ ਬਹੁਤ ਘੱਟ ਚੀਜ਼ਾਂ ਉਗਾ ਸਕਦੇ ਹਾਂ। ਹਾਂ ਉਹ 'ਚ ਤਾਂ ਅਸੀਂ ਜਿਹੜੀਆਂ ਪੱਤਿਆਂ ਵਾਲੀਆਂ ਚੀਜ਼ਾਂ ਨੇ ਜਿਵੇਂ ਲੈਟਸ ਹੋ ਗਈ, ਕੇਲ ਹੋ ਗਈ, ਥੋੜ੍ਹੇ ਬਹੁਤ ਛੇ ਟਮਾਟਰ ਉੱਗ ਜਾਂਦੇ ਹੋਣ, ਸੋ ਉਹ ਬੜਾ ਲਿਮਿਟਿਡ ਹੈ ਅਤੇ ਸਾਨੂੰ ਸੂਰਜ ਤਾਂ ਚਾਹੀਦਾ ਚਾਹੀਦਾ ਅਤੇ ਉਹਦੇ ਫਸਲਾਂ ਦੇ ਲੋੜ ਮੁਤਾਬਕ ਸਾਨੂੰ ਮੌਸਮ ਵੀ ਚਾਹੀਦੇ ਨੇ। ਜੇ ਸਾਡੇ ਮੌਸਮਾਂ 'ਚ ਗੜਬੜ ਹੋਏਗੀ ਤਾਂ ਫਿਰ ਤਾਂ ਸਾਡੀਆਂ ਜਿਹੜਾ ਸਾਡਾ ਖਾਣ ਦੀ ਪ੍ਰਣਾਲੀ ਆ, ਪੂਰੀ ਫੂਡ ਚੇਨ ਹੈ, ਉਹ 'ਚ ਤਾਂ ਗੜਬੜ ਹੋ ਜਾਏਗੀ ਨਾ।
2: ਜੀ ਬਿਲਕੁਲ, ਇਹ ਸਮੱਸਿਆ ਤਾਂ ਵੇਖੋ ਚੱਲ ਰਹੀ ਆ ਤਗੜੀ। ਅਤੇ ਇੱਕ ਹੋਰ ਇਸ ਟਾਈਮ ਦੇ ਉੱਤੇ ਜਿਹੜੀ ਸਮੱਸਿਆ ਵਰਲਡ ਵਾਈਡ ਡਿਸਕਸ ਕੀਤੀ ਜਾ ਰਹੀ ਆ, ਫੈਸ਼ਨ ਦੇ ਉੱਤੇ ਗੱਲਬਾਤ ਹੋ ਰਹੀ ਆ। ਫੈਸ਼ਨ ਦੇ ਉੱਤੇ ਗੱਲਬਾਤ ਹੁੰਦੀ ਆ ਅਤੇ ਲੀੜੇ ਕੱਪੜਿਆਂ ਦੇ ਉੱਤੇ ਹੁੰਦੀ ਆ, ਅਤੇ ਉਸ ਤੋਂ ਬਾਅਦ ਫਿਰ ਗੱਲ ਇੱਥੇ ਆ ਜਾਂਦੀ ਹੈ ਕਿ ਇਹਦੀ ਜ਼ਰੂਰਤ ਕੀ ਹੈ ਅਤੇ ਇਹਦਾ ਵਾਤਾਵਰਨ ਦੇ ਉੱਤੇ ਅਸਰ ਕੀ ਆ। ਅੱਜ ਦੀ ਜਿਹੜੀ ਗੱਲਬਾਤ ਹੈ, ਜਿੱਦਾਂ ਤੁਸੀਂ ਦੱਸ ਰਹੇ ਸੀ, ਆਪਾਂ ਥ੍ਰਿਫਟਿੰਗ ਦੇ ਉੱਤੇ ਕਰਾਂਗੇ, ਹੈ ਕੀ ਆ ਥ੍ਰਿਫਟਿੰਗ?
3: ਹਾਂਜੀ ਬਿਲਕੁਲ, ਇਹ ਸ਼ਬਦ ਜੀ ਬਹੁਤਿਆਂ ਨੇ ਸੁਣਿਆ ਨਹੀਂ ਹੋਣਾ ਤੇ ਖਾਸ ਕਰਕੇ ਜੇ ਤਾਂ ਜਿਹੜੇ ਤੁਹਾਡੇ ਘਰ ਟੀਨੇਜਰ ਨਿਆਣੇ ਨੇ ਫਿਰ ਜ਼ਰੂਰ ਸੁਣਿਆ ਹੋਏਗਾ। ਥ੍ਰਿਫਟਿੰਗ ਉਹ ਕਹਿੰਦੇ ਨੇ ਬਈ, ਥ੍ਰਿਫਟ ਦਾ ਮਤਲਬ ਹੁੰਦਾ ਵੀ ਤੁਸੀਂ ਜਿਹੜੀ ਕੋਈ ਚੀਜ਼ ਸਸਤੀ ਲੱਭਣੀ, ਹੈ ਨਾ, ਮਤਲਬ ਐਕਚੁਅਲ ਮੀਨਿੰਗ ਤੇ ਆ। ਤੇ ਪਰ ਉਹ ਅਸਲ 'ਚ ਜੁੜਿਆ ਹੋਇਆ ਥ੍ਰਿਫਟਿੰਗ ਵਰਡ, ਅੱਜ ਕੱਲ੍ਹ ਲੋਕ ਜਿਹੜੇ ਕੱਪੜੇ ਖਰੀਦਦੇ ਨੇ ਉਹ ਨਵੇਂ ਨਹੀਂ ਖਰੀਦਦੇ, ਉਹ ਜਿਹੜੇ ਕੱਪੜੇ ਜਿਹਨੂੰ ਆਪਾਂ ਸੈਕਿੰਡ ਹੈਂਡ ਕਹਿੰਦੇ ਇੰਡੀਆ 'ਚ ਜਾਂ ਪੁਰਾਣੇ ਕਹਿੰਦੇ ਆ, ਉਹ ਖਰੀਦਦੇ ਨੇ। ਤੇ ਇਹ ਬੜਾ ਵੱਡਾ ਟ੍ਰੈਂਡ ਹੈ ਅਸਲ 'ਚ, ਤੇ ਇਨਫੈਕਟ ਜਿਹੜੇ ਫੈਸ਼ਨ ਇੰਡਸਟਰੀ ਦਾ ਸੈਗਮੈਂਟ, ਜਿਹੜਾ ਕੱਪੜਿਆਂ ਦਾ ਸੈਗਮੈਂਟ ਸਭ ਤੋਂ ਵੱਧ ਤੇਜ਼ੀ ਨਾਲ ਗਰੋ ਹੋ ਰਿਹਾ ਉਹ ਥ੍ਰਿਫਟਿੰਗ ਦਾ ਹੈਗਾ। ਇੱਥੋਂ ਤੱਕ ਕਿ ਜਿਹੜੀਆਂ ਕਈ ਕੰਪਨੀਆਂ ਨੇ ਵੱਡੀਆਂ ਨੇ ਜਿਵੇਂ ਲੂਲੂ ਲੈਮਨ ਹੈ, ਉਹਨਾਂ ਨੇ ਆਪਣੇ ਥ੍ਰਿਫਟ ਸਟੋਰ ਖੋਲ ਲਏ ਜਿੱਥੇ ਉਹ ਆਪਣੇ ਕਿ ਬ੍ਰਾਂਡ ਦੇ ਜਿਹੜੇ ਕੱਪੜੇ ਨੇ ਕਿਸੇ ਨੇ ਵਾਪਸ ਕੀਤੇ ਨੇ, ਥੋੜੇ ਬਹੁਤ ਪਾਏ ਨੇ, ਉਹਨਾਂ ਨੂੰ ਉਹ ਵੇਚਦੇ ਆ। ਸੋ ਭਾਈ ਜੀ ਇਸ ਤਰ੍ਹਾਂ ਵੀ ਜਿਹੜੇ ਸਾਡੇ ਕੱਪੜੇ ਨੇ ਉਹਨਾਂ ਦਾ ਕਾਰਬਨ ਫੁੱਟਪ੍ਰਿੰਟ ਬੜਾ ਵੱਡਾ ਤੇ ਉਹਨਾਂ ਤੇ ਪਾਣੀ ਬੜਾ ਲੱਗਦਾ, ਤੇ ਇਸ ਲਈ ਤਕਰੀਬਨ 10% ਦੇ ਕਰੀਬ ਜਿਹੜਾ ਦੁਨੀਆਂ ਦੇ ਕਾਰਬਨ ਮਿਸ਼ਨਸ ਨੇ ਉਹ ਕੱਪੜਿਆਂ ਨਾਲ ਜੁੜੇ ਹੋਏ ਨੇ, ਫੈਸ਼ਨ ਇੰਡਸਟਰੀ ਨਾਲ ਜੁੜੇ ਹੋਏ ਨੇ। ਸੋ ਇਸ ਲਈ ਇਹ ਬਹੁਤ ਵੱਡਾ ਤੇ ਇਹਦੇ ਵਿੱਚ ਸਾਨੂੰ ਜੇ ਅਸੀਂ ਘਟਾ ਸਕਦੇ ਹਾਂ ਉਹ ਬੜੀ ਵੱਡੀ ਗੱਲ ਹੈ। ਤੇ ਇੱਕ ਘਟਾਉਣ ਦਾ ਸਭ ਤੋਂ ਸੌਖਾ ਤਰੀਕਾ ਇਹ ਹੈ ਵੀ ਤੁਸੀਂ ਨਵੇਂ ਕੱਪੜੇ ਨਾ ਖਰੀਦੋ। ਤੇ ਵੈਸੇ ਇਹ ਗੱਲ ਬੜੀ ਇਹ ਗੱਲ ਹੈ ਵੀ ਸਾਡੇ ਸਾਡੀ ਕਮਿਊਨਿਟੀ 'ਚ ਜੇ ਤੁਸੀਂ ਕਿਸੇ ਨੂੰ ਇਹ ਕਹੋ ਵੀ ਤੂੰ ਕੱਪੜੇ ਜਿਹੜੇ ਨੇ ਜਿੱਥੇ ਨਵੇਂ ਲੈਣ ਦੀ ਬਜਾਏ ਜਿੱਥੇ ਕਿ ਪਾਏ ਹੋਏ ਨੇ ਥੋੜੇ ਬਹੁਤ ਉਹ ਲਿਆ, ਤਾਂ ਉਹ ਬੰਦਾ ਉਹ ਕੱਚਾ ਜਿਹਾ ਮਹਿਸੂਸ ਕਰਦਾ, ਕਿਉਂਕਿ ਅਸੀਂ ਇਹਨੂੰ ਜੋੜਿਆ ਹੋਇਆ ਗਰੀਬੀ ਦੇ ਨਾਲ ਵੀ ਗਰੀਬ ਲੋਕ ਨੇ ਜਿਹੜੇ ਪੁਰਾਣੇ ਕੱਪੜੇ, ਨਾਲੇ ਅਸੀਂ ਥ੍ਰਿਫਟਿੰਗ ਨੂੰ ਜਿਹੜੇ ਵਰਤੇ ਹੋਏ ਕੱਪੜਿਆਂ ਨੂੰ ਜੋੜਿਆ ਵੀ ਉਹ ਫਟੇ ਹੁੰਦੇ ਨੇ ਤੇ ਗੰਦੇ ਹੁੰਦੇ ਨੇ ਹਨਾ, ਪਰ ਇਹ ਬਿਲਕੁਲ ਨੀ। ਸੋ ਮੇਰੇ ਖਿਆਲ ਜਿਹੜੇ ਤੁਸੀਂ ਜੇ ਥ੍ਰਿਫਟਿੰਗ ਨਹੀਂ ਕੀਤੀ ਜਾਂ ਨਹੀਂ ਕਰਦੇ ਜਾਂ ਨਹੀਂ ਸੁਣਿਆ ਤੇ ਘੱਟੋ ਘੱਟ ਇੱਕ ਕੰਮ ਕਰੋ ਵੀ ਜਿਹੜਾ ਵੀ ਤੁਹਾਡੇ ਸ਼ਹਿਰ ਚ ਥ੍ਰਿਫਟ ਸਟੋਰ ਹੈ ਤੇ ਹਰੇਕ ਥਾਂ ਤੇ ਵੱਖਰੇ ਵੱਖਰੇ ਨਾਂ ਹੁੰਦੇ ਨੇ ਉਹਨਾਂ ਦੇ, ਤੁਸੀਂ ਥੋੜਾ ਗੂਗਲ ਸਰਚ ਕਰੋਗੇ ਤੁਹਾਨੂੰ ਮਿਲ ਜਾਣਾ। ਤੁਸੀਂ ਇੱਕ ਵਾਰੀ ਉੱਥੇ ਫੇਰਾ ਜ਼ਰੂਰ ਪਾ ਕੇ ਆਇਓ, ਉੱਥੇ ਕੱਪੜੇ ਵੇਖ ਕੇ ਜ਼ਰੂਰ ਆਇਓ। ਬਹੁਤ ਸਾਰੇ ਕੱਪੜੇ ਨੇ ਜਿਹੜੇ ਬ੍ਰਾਂਡ ਨਹੀਂ ਹੁੰਦੇ ਨੇ, ਕਿਸੇ ਨੂੰ ਕਿਸੇ ਦਾ ਗਿਫਟ ਮਿਲਿਆ ਉਹਨੂੰ ਨਹੀਂ ਪਸੰਦ ਆਇਆ ਉਹਨੇ ਚੱਕ ਕੇ ਦਿੱਤਾ, ਕਿਸੇ ਨੂੰ ਉਹਦਾ ਸਾਈਜ਼ ਨਹੀਂ ਨਾ ਪਾਇਆ, ਕਿਸੇ ਦੇ ਕੋਲ ਗਲਤੀ ਨਾਲ ਖਰੀਦਿਆ ਗਿਆ ਕਿਸੇ ਦੇ ਨਾਲ, ਉਹ ਇਸ ਤਰ੍ਹਾਂ ਦੇ ਬਣੇ ਤੇ ਪਾਏ ਵੀ ਹੁੰਦੇ ਨੇ ਪਰ ਬੜੇ ਜੈਂਟਲੀ ਪਾਏ ਹੁੰਦੇ ਨੇ, ਜਿਹੜੇ ਇਹ ਨਹੀਂ ਕੋਈ ਫਟੇ ਹੋਏ ਨੇ ਲੀਰਾਂ ਹੋਏ ਨੇ, ਨੈਚੁਰਲੀ ਉਹ ਆਪਾਂ ਨਹੀਂ ਕੋਈ ਵੀ ਨਹੀਂ ਪਾਏਗਾ ਜਿਹੜੇ ਫਟੇ ਹੋਏ ਨੇ, ਤੇ ਜਿਹੜਾ ਉਹਦਾ ਇਹ ਪੂਰਾ ਉਹਦਾ ਪੱਖ ਹੈ ਵੀ ਉਹ ਪਾਏ ਹੋਏ ਨੇ ਤੇ ਜਿਹਦੇ ਤੋਂ ਲੋਕਾਂ ਨੂੰ ਕਚਿਆਣ ਆਉਂਦੀ ਹੈ ਵੀ ਮੈਂ ਕਿਉਂ ਪਾਵਾਂ ਉਹ ਪਤਾ ਨੀ ਬੰਦਾ ਕੌਣ ਹੋਏਗਾ, ਤੇ ਉਹਨਾਂ ਨੂੰ ਬੜਾ ਸੌਖਾ ਮੇਰਾ ਸਵਾਲ ਹੈ ਬਈ ਤੁਸੀਂ ਜੇ ਕਦੇ ਕਿਸੇ ਹੋਟਲ ਚ ਜਾ ਕੇ ਰਹੇ ਹੋ, ਹਰੇਕ ਬੰਦਾ ਰਹਿੰਦਾ, ਤੇ ਜੇ ਹੋਟਲ ਦੇ ਬੈਡ ਚ ਜਾ ਕੇ ਤੁਸੀਂ ਸੌਂਦੇ ਹੋ, ਜਿਹੜਾ ਸਰਾਣੇ ਦਾ ਲਿਹਾਫ ਹੈ, ਜਿਹੜੀ ਤੁਹਾਡੀ ਰਜਾਈ ਦਾ ਲਿਹਾਫ ਹੈ, ਜਿਹੜੀ ਉੱਤੇ ਚਾਦਰ ਵਿਛੀ ਹੈ, ਜਿਹੜੀ ਚਾਦਰ ਉੱਤੇ ਲੈਂਦੇ ਹੋ, ਤੁਸੀਂ ਕੀ ਸੋਚਦੇ ਹੋ ਤੁਹਾਡੇ ਲਈ ਹਰ ਵਾਰੀ ਨਵੀਂ ਖਰੀਦੀ ਜਾਂਦੀ ਹੈ? ਉਹਦੇ ਚ ਹਜ਼ਾਰਾਂ ਬੰਦੇ ਆ ਕੇ ਸੌ ਚੁੱਕੇ ਨੇ, ਤੇ ਜਦੋਂ ਬੰਦਾ ਸੌਂਦਾ ਪੂਰਾ ਲਿਪਟਿਆ ਹੁੰਦਾ ਚਾਦਰ ਦੇ ਵਿੱਚ, ਤੁਹਾਡੇ ਸਾਰੇ ਸਰੀਰ ਨਾਲ ਲੱਗਦੀ ਹੈ, ਤੁਸੀਂ 8 ਘੰਟੇ ਸੌਂਦੇ ਹੋ, ਤੇ ਜੇ ਉਹ ਚਾਦਰ ਜਿਹੜੀ ਤੁਸੀਂ 8 ਘੰਟੇ ਲੰਮੇ ਪੈ ਕੇ ਐਨ ਲਪੇਟ ਹੋ ਕੇ ਸੌ ਸਕਦੇ ਹੋ, ਤੇ ਜਿਹਦੇ ਚ ਪਹਿਲੇ ਹਜ਼ਾਰਾਂ ਬੰਦੇ ਸੌ ਕੇ ਗਏ ਨੇ, ਤੇ ਫਿਰ ਇੱਕ ਜਿਹੜੀ ਕਿਸੇ ਦੀ ਪਾਈ ਹੋਈ ਜੇ ਪੈਂਟ ਹੈ ਜਾਂ ਟੀ ਸ਼ਰਟ ਹੈ ਜਾਂ ਖਾਸ ਕਰਕੇ ਇਸ ਤਰ੍ਹਾਂ ਦਾ ਕੋਈ ਚੀਜ਼ ਹੈ, ਫਿਰ ਉਹਦੇ ਚ ਕੀ ਫਰਕ ਹੈ? ਜੇ ਤੁਸੀਂ ਉਹਨੂੰ ਧੋ ਲਿਆ ਡਰਾਈ ਕਲੀਨ ਕਰ ਲਿਆ ਤਾਂ ਮੁੜ ਕੇ ਉਹ ਨਵੀਂ ਵਰਗੀ ਹੈ। ਸੋ ਇਹ ਸਾਡਾ ਮਨ ਦੀ ਦਿਮਾਗ ਦੀ ਕਾਢ ਹੈ, ਇਹ ਹਕੀਕਤ ਨਹੀਂ ਹੈ। ਜੇ ਹਕੀਕਤ ਹੋਵੇ ਤਾਂ ਫਿਰ ਲੋਕ
2: ਲੋਕ ਜਿਹੜੇ ਐਨਰਜੀ ਦੇ ਉੱਤੇ ਗੱਲ ਕਰਦੇ ਆ, ਬੋਡੀ ਐਨਰਜੀ ਤੇ ਗੱਲ ਕਰਦੇ ਆ, ਜੋਤਿਸ਼ ਤੇ ਗੱਲਾਂ ਕਰਦੇ ਨੇ, ਉਹ ਔਰੇ ਤੇ ਗੱਲ ਕਰਦੇ ਨੇ, ਤੇ ਉਹ ਇੱਥੋਂ ਤੱਕ ਵੀ ਮੈਂ ਕਈ ਵਾਰ ਸੁਣਿਆ ਪੌਡਕਾਸਟਾਂ ਦੇ ਵਿੱਚ ਵੀ ਉਹ ਤੁਸੀਂ ਦੂਸਰੇ ਦਾ ਭਾਰ ਤੁਸੀਂ ਕੈਰੀ ਕਰ ਲੈਂਦੇ ਹੋ, ਜੇ ਤੁਸੀਂ ਕਿਸੇ ਦਾ ਕੱਪੜਾ ਪਾਉਂਦੇ ਹੋ ਤੇ ਉਹਦੇ ਕਰਮ ਤੁਹਾਡੇ ਨਾਲ ਕਿਸੇ ਨਾ ਕਿਸੇ ਤਰੀਕੇ ਨਾਲ ਪੁਰਚੇ, ਮਤਲਬ ਉਹਨਾਂ ਦੀਆਂ ਇੱਦਾਂ ਦੀਆਂ ਐਕਸਪਲੇਨੇਸ਼ਨਸ ਨੇ, ਇਸ ਵਜ੍ਹਾ ਕਰਕੇ ਉਹ ਯਾਨੀ ਕਿ ਇਸ ਪਾਸੇ ਨੂੰ ਮੈਂ ਵੇਖਿਆ ਵਾ ਵੀ ਉਹ, ਮੈਂ ਨਹੀਂ ਕਹਿੰਦਾ ਵੀ ਸਾਰੇ, ਪਰ ਕੁਛ ਇੱਕ ਜਿਹੜੇ ਮੈਂ ਸੁਣੇ ਨੇ ਉਹ ਇੱਦਾਂ ਦੇ ਕਲਿੱਪ ਤੁਰੇ ਫਿਰਦੇ ਨੇ ਵੀ ਨਹੀਂ ਤੁਹਾਨੂੰ ਕੱਪੜਾ ਜਿਹੜਾ ਉਹ ਆਪਣਾ ਹੀ ਪਾਉਣਾ ਚਾਹੀਦਾ।
3: ਪਰ ਬਾਈ ਜੀ, ਜਿਹੜੇ ਨਵੇਂ ਕੱਪੜਿਆਂ ਦੇ ਸਟੋਰ ਵੀ ਨੇ, ਤੁਸੀਂ ਮੰਨ ਲਓ ਕੱਲ੍ਹ ਨੂੰ ਤੁਸੀਂ ਲੈ ਕੇ ਆਏ, ਹਰੇਕ ਸਟੋਰ ਦੀ ਪੋਲਿਸੀ ਹੈ ਵੀ ਜੇ ਤੁਹਾਨੂੰ ਉਹ ਚੀਜ਼ ਚੰਗੀ ਨਾ ਲੱਗੇ ਤੁਸੀਂ ਵਾਪਸ ਕਰ ਦਿਓ, ਭਾਵੇਂ 2 ਦਿਨ ਚ ਕਰ ਦਿਓ, 3 ਦਿਨ ਚ ਕਰ ਦਿਓ। ਹੁਣ ਤੁਸੀਂ ਇੱਕ ਕਮੀਜ਼ ਲੈ ਕੇ ਆਏ, ਤੁਸੀਂ ਪੈਂਟ ਲੈ ਕੇ ਆਏ ਜਾਂ ਕੋਈ ਟੀ ਸ਼ਰਟ ਲੈ ਕੇ ਆਏ, ਤੁਸੀਂ ਪਹਿਲਾਂ ਤਾਂ ਜਾਓ ਉੱਥੇ ਪਾ ਕੇ ਦੇਖਦੇ ਹੋ, ਜੇ ਤੁਸੀਂ ਘਰ ਲੈ ਆਏ ਫਿਰ ਤੁਸੀਂ ਪਾ ਕੇ ਵੇਖੀ, ਤੁਹਾਨੂੰ ਘਰਦਿਆਂ ਨੇ ਕਿਹਾ ਤਰੀ ਇਹ ਤਾਂ ਰੰਗ ਜਚਦਾ ਨਹੀਂ ਹੈ ਜਾਂ ਇਹ ਤੁਹਾਡੀ ਉੱਚੀ ਹੈ ਜਾਂ ਟਾਈਟ ਹੈ ਫਲਾਨਾ, ਤੁਸੀਂ ਮੋੜਿਆ, ਹੁਣ ਉਹ ਜਿਹੜੀ ਹੈ ਚੀਜ਼ ਉਹਨੂੰ ਸੁੱਟਣੀ ਥੋੜੋ ਆ, ਉਹਨੇ ਮੁੜ ਕੇ ਪੈਕੇਜ ਕਰਕੇ ਲੇਬਰ ਲਾ ਕੇ ਉੱਥੇ ਲਾ ਦੇਣੀ ਆ। ਜਿਹੜੇ ਸਟੋਰ ਚ ਕੱਪੜੇ ਨਵੇਂ ਸਟੋਰਾਂ ਚੋਂ ਕੱਪੜੇ ਤੁਸੀਂ ਲੈ ਕੇ ਆਉਂਦੇ ਹੋ, ਤੁਹਾਨੂੰ ਕੀ ਗਰੰਟੀ ਹੈ ਕਿ ਉਹ ਪਹਿਲਾਂ ਕਿਸੇ ਨੇ ਨਹੀਂ ਪਾਏ? ਭਾਵੇਂ ਉਹਨੇ 5 ਮਿੰਟ ਲਈ ਪਾਏ ਹੋਣ, 10 ਮਿੰਟ ਲਈ ਪਾਏ ਹੋਣ, ਪਰ ਜੇ ਆਪਾਂ ਔਰੇ ਦੀ ਗੱਲ ਕਰਦੇ ਹਾਂ ਉਹਦਾ ਤਾਂ ਕੋਈ ਟਾਈਮ ਨਾਲ ਕੋਈ ਨਹੀਂ ਹੈ, ਸੋ ਇਹਦਾ ਕੋਈ ਮਕਸਦ ਨਹੀਂ ਹੈ। ਦੂਜੀ ਗੱਲ, ਤੁਸੀਂ ਗੂਗਲ ਕਰ ਲਓ ਜੀ ਕਿੰਨੀਆਂ ਸੈਲੈਬ੍ਰਿਟੀਜ਼ ਨੇ ਜਿਹੜੀਆਂ ਹਾਲੀਵੁੱਡ ਦੀਆਂ ਜਿਹੜੀਆਂ ਥ੍ਰਿਫਟ ਤੇ ਪਾਉਂਦੇ ਨੇ, ਉੱਥੇ ਤੁਹਾਨੂੰ ਐਕਟਰਸਿਸ ਦੇ ਨਾਂ ਆ ਜਾਣਗੇ, ਜਿਹੜੇ ਆਪਣਾ ਅਵਾਰਡ ਲੈਣ ਗਈ ਉਹ ਤੇ ਉਹਨੇ ਸਿਰਫ $5 ਦੀ ਟੀ ਸ਼ਰਟ ਖਰੀਦੀ ਸੀ ਥ੍ਰਿਫਟ ਸਟੋਰ ਤੇ ਜਿਹੜੀ ਉਹ ਪਾ ਕੇ ਗਈ, ਇੱਦਾਂ ਦੀਆਂ ਬੜੀਆਂ ਬੜੀਆਂ ਤੁਹਾਨੂੰ ਮਿਸਾਲ ਮਿਲ ਜਾਣਗੀਆਂ। ਅਸੀਂ ਉਹ ਚ ਪਿੱਛੇ ਹਾਂ ਨਾ, ਖਾਸ ਕਰਕੇ ਆਪਾਂ ਜਿਹੜੇ ਵੱਡੀ ਉਮਰ ਦੇ ਹਾਂ, ਜਿਹੜੇ ਆਪਾਂ ਹਿੰਦੁਸਤਾਨ ਤੇ ਜੰਮ ਕੇ ਪਾਕਿਸਤਾਨ ਚ ਜੰਮ ਕੇ ਆਏ ਹਾਂ, ਸੋ ਅਸੀਂ ਕਿਉਂਕਿ ਸਾਡੇ ਉੱਥੇ ਜਿਹੜੇ ਕੱਪੜੇ ਵਿਕਦੇ ਸੀ ਪੁਰਾਣੇ ਉਹ ਬਹੁਤ ਘਟੀਆ ਹੁੰਦੇ ਸੀ ਹਨਾ, ਉਹ ਸੱਚਮੁੱਚ ਹੀ ਮਤਲਬ ਤੁਸੀਂ ਕਹਿ ਸਕਦੇ ਹੋ ਕਿ ਨਹੀਂ ਸੀ ਪਾਏ ਜਾ ਸਕਦੇ, ਉਹ ਗਰੀਬਾਂ ਦੇ ਪਾਉਣ ਵਾਲੇ ਹੁੰਦੇ ਸੀ। ਪਰ ਹੁਣ ਜਿਹੜਾ ਥ੍ਰਿਫਟ ਵਾਲੀ ਮੂਵਮੈਂਟ ਹੈ, ਨਵੀਂ ਮੂਵਮੈਂਟ ਹੈ, ਇਹ ਉਹ ਵਾਲੀ ਨਹੀਂ ਹੈ ਜਿਹੜੀ ਅਸੀਂ ਪੁਰਾਣੀ ਜਿਹਨੂੰ ਅਸੀਂ ਸੋਚਿਆ ਸੀ, ਤੇ ਇਹਦੇ ਵਿੱਚ ਜਿਹੜੇ ਨੇ ਮੈਨੂੰ ਦੱਸਦਾ ਕੋਈ ਸੰਗ ਨਹੀਂ ਆਉਂਦੀ ਕਿ ਮੇਰੀਆਂ 2 ਬੇਟੀਆਂ ਨੇ ਉਹ ਕੋਈ ਨਵਾਂ ਕੱਪੜਾ ਨਹੀਂ ਲੈਂਦੀਆਂ, ਇੱਕ ਉਹਨਾਂ ਚ PhD ਕਰ ਰਹੀ ਹੈ ਯੂਨੀਵਰਸਿਟੀ ਦੇ ਵਿੱਚ, ਦੂਜੀ ਨੇ ਮਾਸਟਰ ਕਰਕੇ ਉਹ ਆਪਣੀ ਇੱਥੇ ਗੌਰਮੈਂਟ ਜੋਬ ਦੇ ਉੱਤੇ ਹੈ, ਤੇ ਜਿਹੜੀ ਮੇਰੀ ਬੇਟੀ PhD ਕਰ ਰਹੀ ਹੈ ਉਹ ਸ਼ਿਕਾਗੋ ਯੂਨੀਵਰਸਿਟੀ ਕਰ ਰਹੀ ਹੈ, ਪਹਿਲਾਂ ਓਕਸਫੋਰਡ ਤੋਂ ਪੜ੍ਹ ਕੇ ਆਈ ਹੈ, ਉਹ ਤਕਰੀਬਨ ਆਪਣੇ 90% 95% ਜਿਹੜੇ ਉਹਨਾਂ ਦੇ ਕੱਪੜੇ ਨੇ ਉਹ ਥ੍ਰਿਫਟ ਤੋਂ ਲੈਂਦੇ ਨੇ।
2: ਮੈਂ ਵੇਖ ਰਿਹਾ ਸੀ ਆਪਣੇ ਜਿਹੜੇ ਨੌਜਵਾਨ ਨੇ ਉਹਨਾਂ ਦੇ ਵਿੱਚ ਕਾਫੀ ਕਹਿੰਦੇ ਨੇ ਕਿ ਰੁਝਾਨ ਵੱਧ ਰਿਹਾ ਵਾ ਜਿਹੜੇ ਜੈਨਜੀ ਨੇ ਯਾਨੀ ਕਿ ਸਾਡੀ ਨੌਜਵਾਨ ਪੀੜ੍ਹੀ ਉਹਨਾਂ ਦੇ ਵਿੱਚ 62% ਲੋਕ ਨਵੇਂ ਕੱਪੜੇ ਖਰੀਦਣ ਦੀ ਬਜਾਏ ਹੁਣ ਇਹ ਸੈਕਿੰਡ ਹੈਂਡ ਕੱਪੜੇ ਪਾਉਣ ਨੂੰ ਪਹਿਲ ਦੇ ਰਹੇ ਨੇ 62% ਲੋਕ ਜਿਹੜੇ ਨੇ ਉਹ ਇਸ ਪਾਸੇ ਨੂੰ ਤੁਰ ਪਏ ਨੇ ਜੈਨਜੀ ਦੇ ਵਿੱਚੋਂ ਜੈਨਜੀ ਇਕੱਲੇ ਦੀ ਆਪਾਂ ਗੱਲ ਕਰ ਰਹੇ ਹਾਂ ਇੱਕ ਹੋਰ ਤਾਜ਼ਾ ਰਿਪੋਰਟ ਇਹ ਕਹਿੰਦੀ ਆ ਵੀ 52% ਜਿਹੜੇ ਕੰਜ਼ੂਮਰ ਨੇ ਉਹ ਸੈਕਿੰਡ ਹੈਂਡ ਕੱਪੜੇ ਖਰੀਦਦੇ ਨੇ ਅਤੇ 60% ਲੋਕਾਂ ਦਾ ਇਹ ਮੰਨਣਾ ਹੈ ਕਿ ਉਹਨਾਂ ਦੇ ਨਾਲ ਉਹਨਾਂ ਦਾ ਪੈਸਾ ਜਿਹੜਾ ਯਾਨੀ ਕਿ ਉਹਦੀ ਜਿਹੜੀ ਬੈਸਟ ਵੈਲਿਊ ਆ ਉਹ ਉਹਨਾਂ ਨੂੰ ਮਿਲਦੀ ਹੈ ਸੋ ਅਦਰਵਾਈਜ਼ ਉਹ ਲੁੱਟੇ ਲੁੱਟੇ ਜਿਹਾ ਮਹਿਸੂਸ ਕਰਦੇ ਨੇ
3: ਬਿਲਕੁਲ ਜੀ ਬਾਈ ਜੀ ਮੈਂ ਵਕੀਲ ਹਾਂ ਮੇਰੀ 60 ਸਾਲ ਉਮਰ ਹੈ ਮੈਂ ਮੇਰੇ ਕੋਲ 2 ਡਿਗਰੀਆਂ ਇੰਜੀਨੀਅਰਿੰਗ ਦੀਆਂ ਨੇ ਅਤੇ ਗੁਰੂ ਦੀ ਕਿਰਪਾ ਹੈ ਪਰ ਮੈਂ ਨਵੇਂ ਕੱਪੜੇ ਨਹੀਂ ਖਰੀਦਦਾ ਮੈਂ ਉੱਥੋਂ ਲੈ ਕੇ ਆਉਂਦਾ ਅਤੇ ਉਹਦਾ ਮੇਰਾ ਇੱਕੋ ਇੱਕ ਕਾਰਨ ਹੈ ਕਿ ਧਰਤੀ ਨੂੰ ਅਸੀਂ ਕਿਵੇਂ ਬਚਾਉਣਾ ਮੈਂ ਇੱਕ ਲੂਲੂਲੈਮਨ ਪੈਂਟ ਚਾਹੀਦੀ ਸੀ ਆਪਣੇ ਆਫਿਸ ਦੇ ਲਈ ਲੂਲੂਲੈਮਨ ਦੀਆਂ ਪੈਂਟਸ ਆਉਂਦੀਆਂ ਨੇ ਤਕਰੀਬਨ ਸਾਡੇ ਇੱਥੇ ਉਹ ਤੁਹਾਨੂੰ $130 $40 ਦੀ ਮਿਲਦੀ ਨਵੀਂ ਅਤੇ ਮੈਂ ਉੱਥੋਂ ਲੈ ਕੇ ਆਇਆ ਬਿਲਕੁਲ ਨਵੀਆਂ ਵਰਗੀ ਆ ਮੇਰੇ ਖਿਆਲ ਮੈਨੂੰ $25 ਦੇ ਵਿੱਚ ਮਿਲੀ ਉਹ ਮਤਲਬ ਪੈਸੇ ਬਚਾਉਣ ਦੀ ਭਾਵੇਂ ਨਹੀਂ ਵੀ ਪਰ ਪੈਸੇ ਬਚਾਉਣ ਦਾ ਬਹੁਤ ਵੱਡਾ ਢੰਗ ਹੈ ਇਹ ਸੋ ਪਿਛਲੇ ਸਾਡੇ ਪਰਿਵਾਰ ਦੇ ਵਿੱਚ 2025 ਜਿਹੜਾ ਸਨ ਬੀਤੇ ਆ ਉਹਦੇ ਵਿੱਚ ਸਾਡੇ 5 ਵਿਆਹ ਸੀ ਸਾਨੂੰ ਇੱਥੇ ਅਮੈਰੀਕਾ ਤੇ ਕੈਲੀਫੋਰਨੀਆ ਸੋ ਅਸੀਂ ਮੈਂ ਮੇਰੀ ਵਾਈਫ ਤੇ ਬੇਟੀਆਂ ਸੀ ਅਸੀਂ ਉਹ 5 ਵਿਆਹ ਅਟੈਂਡ ਕੀਤੇ ਅਸੀਂ 5 ਵਿਆਹਾਂ ਦੇ ਇੱਕ ਵੀ ਕੱਪੜਾ ਨਵਾਂ ਨਹੀਂ ਖਰੀਦਿਆ ਇੱਕ ਵੀ ਜੁੱਤੀ ਨਵੀਂ ਨਹੀਂ ਖਰੀਦੀ ਤੇ ਅਸੀਂ ਵੀ ਵਿਆਹ ਤਾਂ ਉਹਨਾਂ ਆਨੰਦ ਮਾਣਿਆ ਜਿੰਨਾ ਦੂਜੇ ਲੋਕਾਂ ਨੇ ਮਾਣਿਆ ਤੇ ਇੱਕ ਵਿਆਹ ਜਿਹੜਾ ਸੀ ਜੇ ਇਸ ਬੇਟੀ ਦਾ ਵਿਆਹ ਸੀ ਲੜਕੀ ਦਾ ਉਹਦੀ ਮਾਂ ਨੇ ਵੀ ਇੱਕ ਵੀ ਕੱਪੜਾ ਨਵਾਂ ਨਹੀਂ ਖਰੀਦਿਆ
2: ਸੋ ਕਮਾਲ ਹੈ ਨਾ ਇਹ ਚੀਜ਼ਾਂ ਸਾਨੂੰ ਪਤਾ ਨਹੀਂ ਹੁੰਦੀਆਂ ਆਪਾਂ ਵੇਖੋ ਵੇਖੀ ਮਹਿੰਗੇ ਤੋਂ ਮਹਿੰਗੇ ਅਤੇ ਨਵੇਂ ਤੋਂ ਨਵੇਂ ਵੱਲ ਆਪਾਂ ਜ਼ਰੂਰ ਭੱਜਦੇ ਹਾਂ ਪਰ ਇੱਦਾਂ ਦੀਆਂ ਚੀਜ਼ਾਂ ਜਦੋਂ ਆਪਣੇ ਸੁਣ 'ਚ ਆਉਣਗੀਆਂ ਤਾਂ ਸ਼ਾਇਦ ਸਾਡੇ 'ਤੇ ਅਸਰ ਜ਼ਰੂਰ ਹੋਊਗਾ ਅੱਛਾ ਜਿਹੜੇ ਸਾਡੇ ਕੱਪੜੇ ਹੁੰਦੇ ਨੇ ਆਪਾਂ ਆਮ ਤੌਰ ਦੇ ਉੱਤੇ ਇੱਥੇ ਚਲੋ ਆਸਟ੍ਰੇਲੀਆ ਦੇ ਵਿੱਚ ਵੀ ਕਲੈਕਸ਼ਨ ਪੁਆਇੰਟ ਹੁੰਦੇ ਨੇ ਜਾਂ ਫਿਰ ਉਹ ਘਰੋਂ ਆ ਕੇ ਚੁੱਕ ਕੇ ਲੈ ਜਾਂਦੇ ਨੇ ਉਹ ਕੀ ਉਹ ਵੀ ਉਹਨਾਂ ਹੀ ਸਟੋਰਾਂ ਦੇ ਉੱਤੇ ਦਿੱਤੇ ਜਾ ਸਕਦੇ ਹੁੰਦੇ ਆ
3: ਹਾਂਜੀ ਬਿਲਕੁਲ ਮੈਂ ਆਸਟ੍ਰੇਲੀਆ ਦੇ ਬਾਰੇ ਮਤਲਬ ਆਸਟ੍ਰੇਲੀਆ ਕੈਨੇਡਾ ਵਾਂਗੂ ਹੀ ਆ ਉਹ ਜਿਹੜੇ ਤੁਹਾਡੇ ਪੁਰਾਣੇ ਕੱਪੜੇ ਨੇ ਫੋਨ ਜੇ ਮੰਨ ਲਓ ਮੇਰੇ ਰਿਸ਼ਤੇਦਾਰ ਆ ਬਾਈ ਜੀ ਉਹਨਾਂ ਦੇ ਕੋਲ 400 ਪੱਗਾਂ ਨੇ 400 ਪੱਗਾਂ ਤੇ 365 ਦਿਨ ਹੁੰਦੇ ਸਾਲ ਦੇ ਤੇ ਮੈਂ ਉਹਨੂੰ ਮੈਂ ਕਿਹਾ ਵੀ ਮੈਂ ਤੈਨੂੰ ਚੈਲੰਜ ਕਰਦਾ ਤੂੰ ਮੈਨੂੰ ਉਹਨਾਂ ਦੇ ਰੰਗ ਵੀ ਨੀ ਦੱਸ ਸਕਦਾ ਹਨਾ ਤੇ ਇਵੇਂ ਮੇਰੇ ਕੋਲ ਰਿਸ਼ਤੇਦਾਰ ਨੇ ਉਹਨਾਂ ਦੇ ਕੋਲ 250 ਤੋਂ ਵੱਧ ਕਮੀਜ਼ਾਂ ਨੇ ਜਾਣਦਾ ਤੁਸੀਂ ਉਹਨਾਂ ਨੂੰ ਆਫਰ ਕਰੋ ਵੀ ਮੇਰੇ ਕੋਲ ਵਾਧੂ ਨੇ ਤੁਸੀਂ ਲੈਣੀ ਤੇ ਲੈ ਲਓ ਹਨਾ ਲੈਂਦੇ ਨੇ ਹੁਣ ਜਿਵੇਂ ਮੈਂ ਤੈਨੂੰ ਦੱਸਿਆ ਮੇਰੀ ਵਾਈਫ ਵਿਆਹ ਤੇ ਗਏ ਤੇ ਉਹਨਾਂ ਨੇ ਇੱਕ ਸਾੜੀ ਜਿਹੜੀ ਸੀ ਆਪਣੀ ਫਰੈਂਡ ਤੋਂ ਬੋਰੋ ਕੀਤੀ ਸਿਲਕ ਦੀ ਸਾੜੀ ਜਿਹੜੀਆਂ ਸਿਲਕ ਦੀਆਂ ਸਾੜੀਆਂ ਨੇ ਉਹ ਤਾਂ 50-50 ਸਾਲ 100-100 ਸਾਲ ਚੱਲਦੀਆਂ ਨੇ ਹੁਣ ਉਹ ਜਿਹੜੀ ਸਾੜੀ ਸੀ ਉਹ ਜਿਹੜੀ ਉਹਨੇ ਆਪਣੀ ਫਰੈਂਡ ਤੋਂ ਲਈ ਉਹਨੂੰ ਆਪਣੀ ਮਾਂ ਤੋਂ ਮਿਲੀ ਸੀ ਤੇ ਮਾਂ ਨੂੰ ਗਾ ਉਹਦੀ ਮਾਂ ਤੋਂ ਮਿਲੀ ਸੀ ਉਹਦੀ ਨਾਨੀ ਦੀ ਸਾੜੀ ਸੀ ਉਹ 3ਜੀ ਪੀੜ੍ਹੀ ਚ ਚੱਲ ਰਹੀ ਹੈ ਸਾੜੀ ਜਿਹੜੀ ਸਿਲਕ ਦੀ ਹੈ ਨਾ ਤੇ ਉਹ ਕਿ ਤੁਸੀਂ ਸਾੜੀ ਨਾਲ ਹੀ ਹੈ ਹਾਂ ਮੁੜ ਕੇ ਉਹਨੂੰ ਤੁਸੀਂ ਰੱਖ ਦਿੰਦੇ ਹੋ ਕਿਵੇਂ ਜਿਹੜੇ ਸਾਡੇ ਸੂਟ ਨੇ ਸੋ ਤੁਸੀਂ ਜਿਹੜੇ ਸੂਟ ਨੇ ਜਿੱਦਾਂ ਮੇਰੀ ਵਾਈਫ ਆ ਉਹ ਨਾ 3 ਸਿਸਟਰਸ ਨੇ ਗਾ ਉਹਨਾਂ ਦੇ ਬੱਚੇ ਨੇ ਸੋ ਅਸੀਂ ਜਿਹੜਾ ਵੀ ਹੁੰਦਾ ਤੁਸੀਂ ਦੂਜੇ ਨੂੰ ਪੁੱਛ ਲੈਂਦੇ ਹੋ ਤੇ ਤੁਸੀਂ ਪਹਿਲਾਂ ਤੇ ਇਹ ਕਰੋ ਵੀ ਤੁਸੀਂ ਉਹ ਆਪਣੇ ਆਲੇ ਦੁਆਲੇ ਨਿਗਾਹ ਮਾਰੋ ਕਿਹੜਾ ਬੰਦਾ ਜਿਹਨੂੰ ਤੁਸੀਂ ਉਹ ਦੇ ਸਕਦੇ ਹੋ ਬੜੇ ਪਿਆਰ ਦੇ ਨਾਲ ਤੁਸੀਂ ਕੋਈ ਗਲੋਂ ਨੀ ਲਾ ਰਹੇ ਗਾਰਬੇਜ ਬਣਾ ਕੇ ਨੀ ਸੁੱਟ ਰਹੇ ਤੇ ਉਹਨੂੰ ਦਿਓ ਜਿਹਨੂੰ ਲੋੜ ਹੈ ਤੇ ਉਹ ਤੋਂ ਬਾਅਦ ਮੰਨ ਲਓ ਜੇ ਤੁਹਾਡੇ ਕੋਲ ਫਿਰ ਵੀ ਕੱਪੜੇ ਵੱਧ ਗਏ ਨੇ ਜਾਂ ਤੁਹਾਡੇ ਹੁਣ ਪਸੰਦ ਨਹੀਂ ਹਰੇਕ ਸ਼ਹਿਰ ਦੇ ਵਿੱਚ ਤੁਹਾਡੀ ਜਾਂ ਸਾਲਵੇਸ਼ਨ ਆਰਮੀ ਹੁੰਦੀ ਆ ਜਾਂ ਗੁੱਡਵਿਲ ਇੰਡਸਟਰੀਜ਼ ਹੁੰਦੀਆਂ ਨੇ ਜਾਂ ਈਵਨ ਸਟੋਰ ਨੇ ਜਿਹੜੇ ਸਟੋਰ ਵੇਚਦੇ ਨੇ ਉਹ ਤੁਹਾਡੇ ਤੋਂ ਖਰੀਦਦੇ ਵੀ ਨੇ ਤੁਸੀਂ ਉੱਥੇ ਲੈ ਜਾ ਆਪਣਾ ਜਿਹੜੇ ਕੱਪੜੇ ਨੇ ਤੁਸੀਂ ਉਹਨਾਂ ਕੋਲ ਲੈ ਜਾਓ ਦੇਖਦੇ ਨੇ ਵੀ ਇਹ ਅੱਜ ਕੱਲ੍ਹ ਫੈਸ਼ਨ 'ਚ ਹੈ ਇਹਨਾਂ 'ਤੇ ਕੋਈ ਖਰਾਬੀ ਤਾਂ ਨਹੀਂ ਆ ਉਹ ਤੁਹਾਡੇ ਤੋਂ ਖਰੀਦ ਲੈਣਗੇ ਸੋ ਤੁਹਾਨੂੰ ਸੁੱਟਣ ਦੀ ਬਿਲਕੁਲ ਲੋੜ ਨਹੀਂ ਆ ਤੇ ਜਿੰਨਾ ਉਹ ਨਵਾਂ ਕੱਪੜਾ ਜਾਂ ਜਿੰਨਾ ਵਧੀਆ ਹਾਲੇ ਉਹ ਤੁਹਾਨੂੰ ਉਹਦੇ ਹਿਸਾਬ ਨਾਲ ਪੇ ਕਰਨਗੇ ਕਈ ਤਰ੍ਹਾਂ ਦੇ ਸਟੋਰ ਨੇ ਕੋਈ ਤੁਹਾਨੂੰ ਪੈਸੇ ਪੇ ਕਰ ਦਿੰਦੇ ਨੇ ਕੋਈ ਕਹਿੰਦੇ ਵੀ ਠੀਕ ਆ ਤੁਸੀਂ ਇਹਨੂੰ ਰੱਖ ਦਿਓ ਤੁਹਾਨੂੰ ਨੰਬਰ ਦੇ ਦਿੰਦੇ ਆ ਵੀ ਜੇ ਇਹ ਵਿਕ ਗਿਆ ਤੁਹਾਨੂੰ ਅਸੀਂ ਉਹਦੇ ਵਿੱਚੋਂ 9% ਦੇ ਦਾਂਗੇ ਸੋ ਬੜੇ ਸਕੀਮਾਂ ਨੇ ਇਨਫੈਕਟ ਖਾਸ ਕਰਕੇ ਤੇ ਕੈਨੇਡਾ ਦੇ ਵਿੱਚ ਤਾਂ ਹੁਣ ਜਿਹੜੇ ਸਾਡੇ ਕਿਉਂਕਿ ਸਾਡੇ ਪੰਜਾਬੀ ਜਿਹੜੀਆਂ ਔਰਤਾਂ ਵਿਆਹਾਂ ਤੇ ਸੂਟ ਬਹੁਤ ਪਾਏ ਜਾਂਦੇ ਨਾ ਜੇ 5 ਈਵੈਂਟਸ ਹੈ 5 ਸੂਟ ਹੋ ਗਏ ਦੁਬਾਰਾ ਦੂਜੇ ਵਿਆਹ ਤੇ ਨੀ ਪਾਇਆ ਜਾਂਦਾ ਮੁੜ ਕੇ, ਕਿਉਂਕਿ ਕਹਿੰਦੇ ਜੀ ਇਹ ਤਾਂ ਲੋਕਾਂ ਨੇ ਵੇਖ ਲਿਆ ਮੈਂ ਪਾ ਲਿਆ ਸੀ। ਤੇ ਉਹ ਇੱਦਾਂ ਦੇ ਇੱਕ ਬਿਜ਼ਨਸ ਨੇ ਜਿਹੜੇ ਉਹ ਖਰੀਦਦੇ ਨੇ ਤੁਹਾਡੇ ਤੋਂ, ਖਰੀਦ ਕੇ ਮੁੜ ਕੇ ਵੇਚਦੇ ਨੇ। ਸਾਡੇ ਹੁਣ ਇਹ ਸਾਡੀ ਪਾਪੂਲੇਸ਼ਨ ਇੰਨੀ ਜ਼ਿਆਦਾ ਹੋ ਗਈ ਕਿ ਇਹ ਹੁਣ ਬਿਜ਼ਨਸ ਚੱਲ ਰਿਹਾ। ਤੁਹਾਨੂੰ ਲੋਕ ਰੈਂਟ ਤੇ ਦਿੰਦੇ ਨੇ ਵੀ ਤੁਸੀਂ ਵਿਆਹ ਜਾਣਾ ਕਿਸੇ ਦੇ, ਤੁਹਾਨੂੰ ਬਹੁਤ ਵਧੀਆ ਫੈਂਸੀ ਲਹਿੰਗਾ ਜਾਂ ਜੋ ਵੀ ਹੁੰਦਾ ਔਰਤਾਂ ਦਾ ਫੈਸ਼ਨ ਚਾਹੀਦਾ, ਤੁਸੀਂ ਜਾਓ ਉਹਨਾਂ ਤੋਂ ਰੈਂਟ ਲੈ ਲਓ, ਦੋ ਚਾਰ ਦਿਨ ਜਿੰਨਾ ਵੀ ਰੱਖਣਾ ਮੁੜ ਕੇ ਵਾਪਸ ਕਰ ਦਿਓ ਰੈਂਟ ਦੇ ਵਿੱਚ, ਤੁਸੀਂ ਬਣਾਓ ਨੀ। ਤੋ ਸਾਨੂੰ ਇਹਨੂੰ ਜਿਹਨੂੰ ਆਪਾਂ ਸ਼ੇਅਰਿੰਗ ਇਕੋਨਮੀ ਕਹਿੰਦੇ ਹਾਂ ਨਾ, ਸਾਨੂੰ ਇਹ ਇੱਧਰ ਲਿਆਉਣ ਦੀ ਲੋੜ ਹੈ। ਤੇ ਜਿਹੜਾ ਖਾਸ ਕਰਕੇ ਕੱਪੜਿਆਂ ਦਾ, ਮੈਂ ਪਹਿਲਾਂ ਵੀ ਕਈ ਵਾਰੀ ਗੱਲ ਕੀਤੀ, ਮੇਰੇ ਫਾਦਰ ਸਾਹਿਬ ਸੀ ਉਹ 88 ਸਾਲ ਦੀ ਉਮਰ ਚ ਹੁਣੇ ਉਹ ਪਿਛਲੇ ਮਹੀਨੇ ਸੁਰਗਵਾਸ ਹੋਏ ਨੇ। ਤੇ ਜਦੋਂ ਦੀ ਮੈਂ ਸੁਰਤ ਸੰਭਾਲੀ ਹੈ, ਮੇਰੇ ਫਾਦਰ ਹੋਰਾਂ ਕੋਲ ਕਦੇ ਵੀ ਉਹਨਾਂ ਨੇ 7 ਜਾਂ 8 ਤੋਂ ਵੱਧ ਕੁੜਤੇ, ਤੇ ਉਹਨਾਂ ਕੋਲ 5 ਜਾਂ 6 ਪੱਗਾਂ, 3 ਜਾਂ 4 ਸਵੈਟਰ, 1 ਜਾਂ 2 ਜੈਕਟਾਂ ਤੇ 2 ਜਾਂ 3 ਜੁੱਤੀਆਂ। ਇਦੂ ਵੱਧ ਉਹਨਾਂ ਨੇ ਕਦੀ ਸਾਰੀ ਉਮਰ ਕੋਈ ਚੀਜ਼ ਨਹੀਂ ਲਈ। ਜੇ ਅਸੀਂ ਉਹਨਾਂ ਨੂੰ ਜ਼ਿੱਦ ਕਰਕੇ ਕਹਿੰਦੇ ਵੀ ਸੀ ਤੁਸੀਂ ਲੈ ਲਓ, ਕਹਿੰਦੇ ਨਹੀਂ ਮੈਨੂੰ ਲੋੜ ਹੈ, ਮੈਂ ਤੈਨੂੰ ਆਪੇ ਕਹਿ ਦਾਂਗਾ। ਉਹਨਾਂ ਨੇ ਉਹ ਪਾਣੇ ਜਦੋਂ ਥੋੜਾ ਜਿਹਾ ਘਸਣ ਲੱਗੇ, ਉਹ ਇੰਡੀਆ ਜਾਂਦੇ ਲੈ ਜਾਣੇ, ਕਿਸੇ ਨੂੰ ਦੇਣੇ, ਨਵਾਂ ਬਣਾ ਲੈਣਾ, ਪਰ ਰੱਖਣੇ ਨਹੀਂ। ਮੈਂ ਖੁਦ ਜਦੋਂ ਚੰਡੀਗੜ੍ਹ ਪੜ੍ਹਦਾ ਸੀ, ਮੈਂ ਇੰਜੀਨੀਅਰਿੰਗ ਕਾਲਜ ਚ ਡਿਗਰੀ ਕੀਤੀ ਆਪਣੀ 83 ਤੋਂ ਲੈ ਕੇ 87 ਤੱਕ, ਤੇ ਮੈਂ ਜਦੋਂ ਪੜ੍ਹਦਾ ਸੀ ਤੇ ਮੇਰੇ ਕਦੇ ਕੋਲ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਮੇਰੇ ਕੋਲ ਵੀ 7-8 ਪੈਂਟਾਂ, 7-8 ਕਮੀਜ਼ਾਂ, ਤੇ ਇੱਕ ਮੇਰੇ ਕੋਲ ਕੋਟ ਹੁੰਦਾ ਸੀ, ਤੇ ਮੈਂ ਕਿਹਾ 4 ਕੁ ਸਵੈਟਰ ਹੁੰਦੇ ਸੀ, ਕੋਈ ਮੈਨੂੰ ਕਦੋਂ ਗਿਫਟ ਮਿਲ ਗਿਆ ਕਿਸੇ ਨੇ ਬੁਣ ਕੇ ਦੇ ਦਿੱਤਾ, ਦੈਟਸ ਇਟ, ਇੱਕ ਟਰੰਕ ਚ ਆ ਜਾਂਦਾ ਸਾਰਾ ਸਮਾਨ। ਤੇ ਅਸੀਂ ਉਦੋਂ ਵੀ ਜਿਉਂਦੇ ਸੀ, ਅਸੀਂ ਉਦੋਂ ਵੀ ਆਨੰਦ ਮਾਣਦੇ ਸੀ, ਉਦੋਂ ਵੀ ਸਾਨੂੰ ਫੈਸ਼ਨ ਕਰਦੇ ਸੀ। ਸੋ ਸਾਨੂੰ ਨਾ ਜਿਹੜਾ ਅਸੀਂ ਫੈਸ਼ਨ ਨੂੰ ਜਾਂ ਬਾਕੀ ਚੀਜ਼ਾਂ ਵਾਂਗ ਅਸੀਂ ਆਪਣੀ ਅਮੀਰੀ ਨਾਲ ਜੋੜ ਲਿਆ ਵੀ ਹੁਣ ਮੈਂ ਅਮੀਰ ਹੋ ਗਿਆ, ਹੁਣ ਮੈਨੂੰ ਇੱਕ ਟੀ ਸ਼ਰਟ ਨੀ ਚਾਹੀਦੀ, ਹੁਣ ਮੈਨੂੰ 35 ਚਾਹੀਦੀਆਂ ਨੇ, ਹੁਣ ਮੈਨੂੰ ਇਹ ਜੀਨ ਦਾ ਇੱਕ ਜੋੜਾ ਨੀ ਚਾਹੀਦਾ, ਮੈਨੂੰ ਉਹਦੇ ਹਰ ਰੰਗ ਦਾ ਜੀਨ ਦਾ ਜੋੜਾ ਚਾਹੀਦਾ, ਜਿਹੜਾ ਨਵਾਂ ਫੈਸ਼ਨ ਹੈ, ਇੱਕ ਖੁੱਲੀ ਮੋਰੀ ਵਾਲਾ, ਇੱਕ ਤੰਗ ਮੋਰੀ ਵਾਲਾ। ਸੋ ਅਸੀਂ ਇਸ ਤਰ੍ਹਾਂ ਦੇ ਆਪਣੇ ਮਨ ਦੇ ਬਣਾ ਲਏ। ਪੈਸੇ ਜੀ ਮੈਂ ਤੁਹਾਨੂੰ ਸਾਫ਼ ਦੱਸਦਾ ਬਈ ਕਿਸੇ ਬੰਦੇ ਕੋਲ ਟਾਈਮ ਨੀ ਹੋ ਤੁਹਾਡੇ ਕੱਪੜੇ ਵੇਖ ਕੇ, ਮੈਨੂੰ ਖੁਦ ਨੂੰ ਨੀ ਪਤਾ ਹੁੰਦਾ ਮੈਂ ਕੱਲ ਕਿਹੜਾ ਸੂਟ ਪਾਇਆ ਸੀ, ਤੇ ਮੈਂ ਕਿਸੇ ਬਾਰੇ ਕੀ ਦੱਸੂਗਾ ਤੁਹਾਨੂੰ ਵੀ ਕੱਲ ਜਿਹੜਾ ਮੈਨੂੰ ਮਿਲਿਆ ਉਹਨੇ ਸੂਟ ਕਿਹੜਾ ਪਾਇਆ ਸੀ।
4: ਏਦਾਂ ਹੀ ਹੈ, ਇਹ ਪੈਸੇ ਖੁੱਲੇ ਕਮਾਉਣ ਦਾ ਮਤਲਬ ਇਹ ਨਹੀਂ ਆ ਵੀ ਉਹਦੇ ਨਾਲ ਆਪਾਂ ਉਹਨੂੰ ਉਜਾੜਨਾ ਵਾ, ਵੱਧ ਉਜਾੜਨਾ ਵਾ ਹੁਣ। ਸੋ ਉਹਦਾ ਮਤਲਬ ਇਹ ਆ ਕਿ ਤੁਸੀਂ ਉਹਨੂੰ ਇੰਜੋਏ ਕਰਨਾ ਵਾ। ਸੋ ਇਹ ਨਾ ਇੱਕ ਪਹਿਲੀਆਂ ਦੇ ਵਿੱਚ ਮੈਂ ਪਹਿਲਾਂ ਤਾਂ ਬਹੁਤ ਆਮ ਹੁੰਦਾ ਸੀ, ਅੱਜ ਕੱਲ੍ਹ ਤਾਂ ਹੁਣ ਇੱਥੇ ਤਾਂ ਨਹੀਂ ਮੈਂ ਕਦੀ ਵੇਖਿਆ।

0: तो चलदियां ने, किसी संत ने कहा तुसीं इंज करोगे तुहाडे बच्चा होएगा जां बच्चा बच जाएगा। ਉਹਨਾਂ ਦਾ ਇੱਕ ਤਰੀਕਾ ਸੀ ਤੁਹਾਨੂੰ ਤੁਹਾਡੇ ਵਿੱਚ ਨਿਮਰਤਾ ਲਿਆਉਣ ਦਾ, ਹੈ ਨਾ, ਵੀ ਆਪਣੇ ਤੋਂ ਗੁਰਬਾਣੀ ਭਰੀ ਪਈ ਆ, ਸਿੱਖ ਇਤਿਹਾਸ ਭਰਿਆ ਪਿਆ ਵੀ ਕਿਵੇਂ ਉਹ ਬਾਬਾ ਬੁੱਢਾ ਜੀ ਤੋਂ ਪੁੱਤਰੀ ਦਾਤ ਲੈਣ ਗਏ ਤੇ ਉਹਨਾਂ ਨੇ ਮਤਲਬ ਕਿਹਾ ਵੀ ਗੁਰੂ ਘਰ ਨੂੰ ਭਾਜੜਾਂ ਪਈਆਂ ਨੇ ਤੇ ਕਿਸੇ ਨੇ ਮੁੜ ਕੇ ਕਿਹਾ ਵੀ ਤੁਸੀਂ ਥੋੜੇ ਨਿਮਰ ਹੋ ਕੇ ਜਾਇਓ। ਜਦੋਂ ਅਕਬਰ ਬਾਦਸ਼ਾਹ ਗਿਆ ਅਜਮੇਰ ਮੱਥਾ ਟੇਕਣ ਤੇ ਹਾਥੀ ਤੇ ਚੜ ਕੇ ਗਿਆ ਤੇ ਉਹਨੇ ਜਿਸ ਪੀਰ ਕੋ ਗਿਆ ਉਹਨੇ ਗੱਲ ਵੀ ਨੀ ਕੀਤੀ, ਅਗਲੀ ਵਾਰੀ ਪੈਰੀ ਤੁਰ ਕੇ ਗਿਆ। ਤੇ ਬੜੀਆਂ ਗੱਲਾਂ ਨੇ ਮਿੜਕੇ ਮੁੜਕੇ ਦਾ ਜਿਹੜਾ ਮੇਨ ਜਿਹੜੀ ਸਿੱਖਿਆ ਉਹ ਇਹੀ ਆ ਵੀ ਸਾਨੂੰ ਨਿਮਰਤਾ ਦੀ। ਜਿਹੜੇ ਸਾਡੇ ਕੱਪੜੇ ਨੇ ਜਿਹੜੇ ਜੇ ਦੂਸਰੇ ਲੋਕ ਨੇ ਉਹ ਤੁਹਾਡਾ ਮਾਣ ਸਤਿਕਾਰ ਇੱਜ਼ਤ ਤੁਹਾਡੇ ਕੱਪੜਿਆਂ ਕਰਕੇ ਨਹੀਂ ਕਰਦੇ, ਉਹ ਤੁਹਾਡੇ ਕੰਮਾਂ ਕਰਕੇ ਕਰਦੇ ਆ, ਤੁਹਾਡੇ ਕਰਮਾਂ ਕਰਕੇ ਕਰਦੇ ਆ, ਤੁਹਾਡੀਆਂ ਪ੍ਰਾਪਤੀਆਂ ਕਰਕੇ ਕਰਦੇ ਆ, ਤੁਹਾਡੇ ਬੋਲਚਾਲ ਕਰਕੇ ਕਰਦੇ ਨੇ। ਸੋ ਇਹ ਜਿਹੜਾ ਸਾਨੂੰ ਭਰਮ ਹੈ ਕਿ ਸਾਨੂੰ ਸੋਹਣੇ ਕੱਪੜਿਆਂ ਕਰਕੇ ਸਾਡੀ ਟੌਹਰ ਬਣਦੀ ਆ ਤੇ ਲੋਕ ਸਾਡੇ ਵੱਲ ਵੇਖਦੇ ਆ, ਇੱਕ ਭਰਮ ਹੈ ਸਾਨੂੰ ਫੈਸ਼ਨ ਇੰਡਸਟਰੀ ਨੇ ਪਾਇਆ ਹੋਇਆ। ਤੇ ਇਹ ਜਿਹੜਾ ਬਹੁਤ ਇੰਪੋਰਟੈਂਟ ਸੈਗਮੈਂਟ ਹੈ ਜਿਹ 'ਚ ਅਸੀਂ ਆਪਣਾ ਪੈਸੇ ਵੀ ਬਚਾ ਸਕਦੇ ਹਾਂ ਤੇ ਸਾਡੀ ਧਰਤੀ ਦਾ ਭਲਾ ਵੀ ਕਰ ਸਕਦੇ।
1: ਬਿਲਕੁਲ, ਤੁਹਾਡੇ ਨਾਲ ਗੱਲ ਕਰਦਿਆਂ ਕਰਦਿਆਂ ਮੈਂ ਕੁਛ ਇੱਕ ਫੈਕਟ ਚੈੱਕ ਕਰ ਰਿਹਾ ਸੀ। ਕਹਿੰਦੇ ਨੇ ਕਿ ਨਵੇਂ ਕੱਪੜਿਆਂ ਦੀ ਬਜਾਏ ਸੈਕਿੰਡ ਹੈਂਡ ਜਿਹੜਾ ਆਪਾਂ ਪਾਉਂਦੇ ਹਾਂ, ਜਿਹਦੀ ਆਪਾਂ ਅੱਜ ਗੱਲ ਕਰ ਰਹੇ ਹਾਂ, ਤੇ ਉਹਦੇ ਨਾਲ ਕਹਿੰਦੇ ਨੇ ਕਿ ਕਾਰਬਨ ਮਿਸ਼ਨ ਦੇ ਵਿੱਚ ਲਗਭਗ 25% ਕਮੀ ਆਉਂਦੀ ਆ। 25% ਕਾਫੀ ਆ,
0: ਬਹੁਤ ਜ਼ਿਆਦਾ ਜੀ, ਬਹੁਤ ਜ਼ਿਆਦਾ। ਨਾਲੇ ਦੇਖੋ ਤੁਸੀਂ ਮਤਲਬ ਜਿਹੜੀ ਇੱਕ ਟੀ ਸ਼ਰਟ ਹੈ ਜਿਹੜੇ ਉਹਨੂੰ ਬਣਾਉਂਦੇ ਹੋ ਤੁਸੀਂ, ਉਹ ਟੀ ਸ਼ਰਟ ਨੂੰ ਕਪਾਹ ਬਣਨ ਤੋਂ ਲੈ ਕੇ ਉਹਨੂੰ ਚੁਗਣ ਤੱਕ, ਕੱਪੜਾ ਧਾਗਾ ਬਣਨ ਤੱਕ, ਉਹਦੀ ਫਿਰ ਉਹਦਾ ਕੱਪੜਾ ਬਣਨ ਤੱਕ, ਫਿਰ ਉਹਦੀ ਟੀ ਸ਼ਰਟ ਬਣਨ ਤੱਕ ਉਹਨੂੰ ਤਕਰੀਬਨ 2700 ਲੀਟਰ ਪਾਣੀ ਲੱਗਦਾ। ਤੇ ਜੇ ਆਪਾਂ ਮੰਨ ਲਈਏ ਵੀ ਜਿਹੜਾ ਔਰਤਾਂ ਦਾ ਸੂਟ ਹੈ ਤੇ ਜਾਂ ਮਰਦਾਂ ਦਾ ਸੂਟ ਹੈ ਵੀ ਉਹਨੂੰ 5 ਗੁਣਾ ਵੱਧ ਕੱਪੜਾ ਆਉਂਦਾ ਟੀ ਸ਼ਰਟ ਨਾਲੋਂ, ਇਹਦਾ ਮਤਲਬ ਇੱਕ ਔਰਤਾਂ ਦੇ ਸੂਟ ਲਈ ਸਾਡੇ ਕੁੜਤੇ ਪਜਾਮੇ ਲਈ ਉਹਨੂੰ 14,000 ਲੀਟਰ ਪਾਣੀ ਲੱਗ ਗਿਆ।
1: ਬੱਲੇ ਬੱਲੇ।
0: ਤੇ ਜੇ ਤੁਹਾਡੇ ਕੋਲ 10 ਕੁੜਤੇ ਪਜਾਮੇ ਨੇ ਤੇ ਉਹਨਾਂ ਨੂੰ 1,40,000 ਲੀਟਰ ਪਾਣੀ ਲੱਗ ਗਿਆ। ਜਿਹੜਾ ਤੁਹਾਡਾ ਆਮ ਜਿਹੜਾ ਚਮੜੇ ਦੀ ਜੁੱਤੀ ਹੁੰਦੀ ਹੈ ਉਹਨੂੰ 8,000 ਲੀਟਰ ਪਾਣੀ ਲੱਗਦਾ। ਉਹਦੇ ਮਤਲਬ ਜਿਹੜੀ ਉਹ ਗਾਂ ਜਾਂ ਮੱਝ ਹੈ ਜਦੋਂ ਪਲਦੀ ਹੈ, ਪਲ ਤੋਂ ਬਾਅਦ ਉਹ ਚਮੜਾ ਸਾਫ਼ ਹੁੰਦਾ ਆ ਉਹਨੂੰ ਫਾਰੇ ਦਾ ਪਾ ਕੇ, ਤੇ ਜਿਹੜਾ ਆਪਣੇ ਬੈਗ ਹੁੰਦੇ ਨੇ ਲੈਦਰ ਦੇ ਫੜੇ ਹੋਏ ਲੋਕਾਂ ਨੇ ਔਰਤਾਂ ਨੇ ਉਹਨਾਂ ਨੂੰ ਤਕਰੀਬਨ 19,000 ਲੀਟਰ ਪਾਣੀ ਲੱਗਦਾ।
1: ਬੱਲੇ ਬੱਲੇ।
0: ਸਾਡੀ ਧਰਤੀ ਦਾ ਜੇ ਇੰਨਾ ਬੁਰਾ ਹਾਲ ਹੈ ਉਹ ਇਸੇ ਕਰਕੇ ਬੁਰਾ ਹਾਲ ਹੈ।
1: ਨਹੀਂ, ਬੜਾ ਮਤਲਬ ਕੰਮ ਕਹਿ ਲਓ ਕਿ ਆਪਣੇ ਸੋਚ ਤੋਂ ਪਰੇ, ਜਾਂ ਫਿਰ ਇੱਦਾਂ ਕਹਿ ਲਓ ਵੀ ਸਾਡੀ ਨੌਲੇਜ ਵਿੱਚ ਜਿੰਨਾ ਚਿਰ ਨਹੀਂ ਆ ਉਨਾ ਚਿਰ ਤੱਕ ਚਲੋ ਠੀਕ ਆ, ਪਰ ਇਹ ਚੀਜ਼ਾਂ ਪਤਾ ਹੋਣੀਆਂ ਸਾਨੂੰ ਬਹੁਤ ਜ਼ਰੂਰੀ ਆ। ਸੋ ਇਹ ਜਿਹੜਾ 50% ਤੋਂ 80% ਕਹਿੰਦੇ ਨੇ ਕਿ ਤੁਸੀਂ ਆਪਣੀ ਖਰੀਦੋ ਫਰੋਖਤ ਦਾ ਪੈਸਾ ਬਚਾ ਸਕਦੇ ਹੋ ਜੇਕਰ ਤੁਸੀਂ ਇਸ ਪਾਸੇ ਨੂੰ ਟਿਲਟ ਹੁੰਦੇ ਹੋ। ਅਤੇ ਬਹੁਤ ਸਾਰੇ ਲੋਕ ਮੈਂ ਵੇਖ ਰਿਹਾ ਜਿਹੜੇ ਇਹ ਕਰਦੇ ਨੇ ਥ੍ਰਿਫਟਿੰਗ, ਉਹ ਬਹੁਤ ਖੁਸ਼ ਨੇ, ਉਹ ਕਹਿੰਦੇ ਨੇ ਕਿ ਆਪਾਂ ਨਵੇਂ ਖਰੀਦਦੇ ਹੀ ਆਪਾਂ ਇਸੇ ਪਾਸੇ ਨੂੰ ਆਏ ਹਾਂ ਅਤੇ ਸਾਨੂੰ ਇਸ ਚੀਜ਼ ਦਾ ਅਹਿਸਾਸ ਹੀ ਨਹੀਂ ਕਿ ਇੰਨਾ ਜ਼ਿਆਦਾ ਫਾਇਦਾ ਵਾ। ਹਰ ਸਾਲ ਕਹਿੰਦੇ ਨੇ ਕਿ ਲਗਭਗ 10-12% ਦੀ ਦਰ ਦੇ ਨਾਲ ਇਹ ਵੱਧ ਰਿਹਾ ਵਾ, ਤੇ 2034 ਤੱਕ ਇਹਦੇ ਵਿੱਚ $150-260 ਬਿਲੀਅਨ ਤੱਕ ਇਹ ਬਾਜ਼ਾਰ ਪਹੁੰਚਣ ਦੀ ਉਮੀਦ ਹੈ ਥ੍ਰਿਫਟਿੰਗ ਵਾਲਾ ਜਿਹੜਾ।
0: ਔਰ ਜਿਹੜੇ ਦੂਸਰੇ ਨੇ ਟ੍ਰੈਡੀਸ਼ਨਲ ਸਟੋਰ ਨੇ ਉਹ ਬੰਦ ਹੋ ਰਹੇ ਨੇ,
1: ਉਹ ਬੰਦ ਹੋ ਰਹੇ ਨੇ,
0: ਖੁੱਲ ਰਹੇ ਨੇ। ਹਾਂ, ਪਹਿਲਾਂ ਸਿਰਫ ਚੈਰਿਟੀਜ਼ ਕਰਦੀਆਂ ਸੀ, ਹੁਣ ਪੂਰਾ ਬਿਜ਼ਨਸ ਹੈ, ਕਾਰੋਬਾਰ ਹੈ ਉਹਨਾਂ ਦਾ। ਉਹ ਤੁਹਾਡੇ ਤੋਂ ਖਰੀਦਦੇ ਨੇ, ਆਪਣਾ ਮਾਰਜਿਨ ਪਾ ਕੇ ਵੇਚ ਦਿੰਦੇ ਨੇ, ਉਹਦੇ ਬਾਵਜੂਦ ਵੀ ਤੁਹਾਨੂੰ ਉਹ ਨਵੇਂ ਨਾਲੋਂ ਚੌਥੇ ਹਿੱਸੇ ਤੇ ਪੰਜਵੇਂ ਹਿੱਸੇ ਤੇ ਮਿਲ ਜਾਂਦਾ। ਸੋ ਨਾਲੇ ਤੁਹਾਡੇ ਨਵੀਂ, ਜੇ ਮੈਂ ਇੱਕ ਨਵੀਂ ਪੈਂਟ ਕੋਈ ਉੱਥੋਂ ਪੈਂਟ ਖਰੀਦੀ, ਜੇ ਮੈਂ ਨਾ ਉੱਥੇ ਜਾਂਦਾ, ਮੈਂ ਇੱਕ ਨਵੀਂ ਸਟੋਰ ਤੋਂ ਲੈ ਕੇ ਆਉਂਦਾ, ਤੋ ਮੈਂ ਇੱਕ ਜਿਹੜੀ ਡਿਮਾਂਡ ਪੈਦਾ ਕਰਦਾ, ਡਿਮਾਂਡ ਕਰਕੇ ਉੱਥੇ ਨਵੀਂ ਬਣਦੀ। ਸੋ ਜਿਹੜਾ ਥ੍ਰਿਫਟਿੰਗ ਦਾ ਇਹ ਬਹੁਤ ਹੀ ਵਧੀਆ, ਔਰ ਮੈਂ ਮੰਨ ਕੇ ਚੱਲਦਾ ਕਿ ਲੋਕ ਹਿਚਕਚਾਹਟ ਕਰਦੇ ਨੇ, ਪਰ ਇਹਦੇ ਵਿੱਚ ਕੁਛ ਸੰਗਣ ਵਾਲੀ ਲੋੜ ਨਹੀਂ, ਕੋਈ ਨੀ। ਇਹ ਇਨਫੈਕਟ ਅੱਜ ਕੱਲ ਫੈਸ਼ਨ ਹੈ, ਜਿਹੜੀਆਂ ਸੈਲੈਬ੍ਰਿਟੀਜ਼ ਨੇ, ਜਿਹੜੇ ਐਕਟਰਸ ਨੇ, ਉਹ ਬੜੀ ਮਾਣ ਨਾਲ ਦੱਸਦੇ ਆ ਕਿ ਜਿਹੜੀ ਆਹ ਟੀ ਸ਼ਰਟ ਪਾਈ ਆ ਉਹਨੇ ਕਿੱਥੋਂ ਲਈ, ਕਿਹੜੇ ਪੁਰਾਣੇ ਸਟੋਰ ਤੋਂ ਲਈ, ਕਿੰਨੇ ਡਾਲਰ ਦੀ ਆਈ
1: ਜੀ। ਸੋ ਇਹ ਵੱਡੀ ਚੀਜ਼ ਹੈ, ਕਹਿ ਰਹੇ ਨੇ ਕਿ ਇਹ ਜਿਹੜਾ ਬਾਜ਼ਾਰ ਆ ਲਗਭਗ 49-67 ਬਿਲੀਅਨ ਅਮਰੀਕੀ ਡਾਲਰ ਤੱਕ ਪਹੁੰਚਣ ਦਾ ਅੰਦਾਜ਼ਾ ਵਾ ਇਸ ਵਰ੍ਹੇ ਦੇ ਵਿੱਚ। ਅੱਛਾ, ਸਭ ਤੋਂ ਵੱਡੀ ਚੀਜ਼ ਜਿਹੜੀ ਮੈਂ ਵੇਖ ਰਿਹਾ ਉਹ ਕਹਿੰਦੇ ਨੇ ਕਿ ਜਿਹੜੇ ਇਹ ਜ਼ਿਆਦਾਤਰ ਇਹ ਵਾਲੇ ਥ੍ਰਿਫਟਿੰਗ ਦੇ ਨਾਲ ਸੰਬੰਧਿਤ ਬਿਜ਼ਨਸ ਨੇ, ਇਹ ਨੋਨ ਪ੍ਰੋਫਿਟ ਨੇ, ਇਹਨਾਂ ਦੇ ਵਿੱਚ ਜ਼ਿਆਦਾਤਰ ਲੋਕ ਜਿਹੜੇ ਨੇ ਉਹ ਵਲੰਟੀਅਰ ਕਰ ਰਹੇ ਨੇ। ਸੋ ਉਹ ਵੀ ਇੱਕ ਤਰ੍ਹਾਂ ਦੇ ਨਾਲ ਆਪਾਂ ਉਹ ਨੋਨ ਪ੍ਰੋਫਿਟ ਸੰਸਥਾਵਾਂ ਜੋ ਇਹ ਪੈਸਾ ਆਉਂਦਾ ਵਾ ਉਹ ਵੀ ਧਰਮ ਕਰਮ ਲਈ ਗਾਂਹ ਇਹ ਕਿਤੇ ਨਾ ਕਿਤੇ ਦਿੰਦੇ ਆ। ਸੋ ਉਹ ਵੀ ਇੱਕ ਇਨਡਾਇਰੈਕਟ ਸਾਡਾ ਫਾਇਦਾ ਹੋ ਗਿਆ ਫਿਰ।
0: ਬਿਲਕੁਲ ਜੀ ਬਿਲਕੁਲ।

0: ਉਹ ਜਿਹੜੇ ਇਸ ਤਰ੍ਹਾਂ ਦੇ ਸਟੋਰ ਨੇ ਜਿਵੇਂ ਤੁਸੀਂ ਦੱਸਿਆ ਉਹ ਚੈਰਿਟੀ ਨੇ, ਉਹ ਉਹਦੇ ਵਿੱਚ ਬੜਾ ਕੁਝ ਹੋਰ ਕਰਦੇ ਨੇ, ਟ੍ਰੇਨਿੰਗ ਦਿੰਦੇ ਨੇ, ਤੇ ਨਾਲ ਨਾਲ ਉਹ ਉਹਨਾਂ ਦੇ ਵਿੱਚ ਜੋ ਕੋਈ ਬੰਦਾ ਕੋਈ ਹੈਂਡੀਕੈਪਟ ਹੈ ਜਿਹਨੂੰ ਕਿਤੇ ਜੋਬ ਨਹੀਂ ਮਿਲਦੀ ਉਹਨਾਂ ਨੂੰ ਜੋਬਸ ਦਿੰਦੇ ਨੇ, ਉਹ ਬਹੁਤੇ ਸਟੋਰ ਜਿਹੜੇ ਨੇ ਇਹ ਚੈਰਿਟੀ ਵਾਲੇ ਚਲਾਉਂਦੇ ਨੇ, ਤੇ ਉਹਨਾਂ ਦੇ ਨਾਲ ਫਿਰ ਉਹ ਜਿਹੜੇ ਵੇਚ ਕੇ ਉਹਨਾਂ ਨੂੰ ਪੈਸੇ ਬਚਦੇ ਨੇ, ਉਹਦੇ ਨਾਲ ਫਿਰ ਉਹ ਚੈਰੀਟੇਬਲ ਕੰਮ ਕਰਦੇ ਆ, ਉਹ ਕੋਈ ਸਕੂਲ ਚਲਾਉਂਦੇ ਆ, ਕਿਤੇ ਕੋਈ ਮੈਡੀਕਲ ਕੈਂਪ ਲਗਾਉਂਦੇ ਆ। ਸੋ ਇਹ ਜਿਹੜਾ ਮਤਲਬ
1: ਸੋਨਮ ਕਪੂਰ, ਆਲੀਆ ਭੱਟ, ਅਨੁਸ਼ਕਾ ਸ਼ਰਮਾ, ਜਾਨਵੀ ਕਪੂਰ, ਸੋ ਇਹ ਸਾਰੀਆਂ ਜਿਹੜੀਆਂ ਅਦਾਕਾਰਾਂ ਨੇ ਇਹ ਸਪੋਰਟ ਕਰ ਰਹੀਆਂ ਨੇ, ਤੇ ਅਲੱਗ ਅਲੱਗ ਜਿੱਦਾਂ ਤੁਸੀਂ ਦੱਸ ਰਹੇ ਹੋ ਫੈਸ਼ਨ ਸ਼ੋਅਜ਼ ਦੇ ਉੱਤੇ ਇਹਨਾਂ ਨੇ ਥ੍ਰਿਫਟਿੰਗ ਨੂੰ ਬੜਾਵਾ ਦਿੱਤਾ ਵਾ, ਇਹਨਾਂ ਨੇ ਪੁਰਾਣੇ ਕੱਪੜੇ ਜਿਹੜੇ ਆ ਉਹ ਪਾ ਕੇ ਇਸ ਚੀਜ਼ ਨੂੰ ਅੱਗੇ ਹੋਰ ਉਤਸ਼ਾਹਿਤ ਕੀਤਾ, ਤੇ ਜੇ ਇਹਨਾਂ ਨੇ ਕੀਤਾ ਤੇ ਫਿਰ ਮੇਰੇ ਖਿਆਲ ਨਾਲ ਸਾਨੂੰ ਵੀ ਕਰ ਲੈਣਾ ਚਾਹੀਦਾ।
0: ਹਾਂਜੀ, ਅਸੀਂ ਕਿਹੜੇ ਬਾਗ ਦੀ ਮੂਲੀ ਆ ਜੀ, ਜੇ ਹਾਲੀਵੁੱਡ ਬਾਲੀਵੁੱਡ ਵਾਲੇ ਕਰ ਸਕਦੇ ਸਾਨੂੰ ਕਾਹਦੀ ਸਾਨੂੰ ਕਾਹਦੀ ਸੰਗ ਹੈ।
1: ਤੇ ਮੈਨੂੰ ਤਾਂ ਲੱਗਦਾ ਸਗੋਂ ਆਪਾਂ ਨਾ ਬਾਹਰ ਦੁਕਾਨਾਂ ਨਾਲੋਂ ਸਗੋਂ ਸਾਡੇ ਕੋਲ ਆਪਸ ਦੇ ਵਿੱਚ ਆਪਣੇ ਸਰਕਲ ਦੇ ਵਿੱਚ ਹੀ ਇੰਨਾ ਕੁਛ ਸਾਡੇ ਕੋਲ ਲੀੜਾ ਕੱਪੜਾ ਹੁੰਦਾ ਵੀ ਆਪਾਂ ਵੇਖ ਲਈਏ ਵੀ ਸਾਡੇ ਕੁ ਸਾਈਜ਼ ਦਾ ਹੋਰ ਕਿਹੜਾ ਵਾ ਜਿਹਦੇ ਕੰਮ ਆ ਸਕਦਾ, ਤੇ ਆਪਾਂ ਬੇਸਿਕਲੀ ਨਾ ਉਹ ਪੁਰਾਣਾ ਨਹੀਂ ਹੋਇਆ ਹੁੰਦਾ, ਆਪਾਂ ਭਾਈ ਬਹੁਤੀ ਵਾਰੀ ਅੱਕੇ ਹੁੰਦੇ ਹਾਂ, ਉਹਨੂੰ ਲੱਗਦਾ ਵੀ ਨਹੀਂ ਅਸੀਂ ਇੰਨਾ ਪਾ ਲਿਆ ਵਾ ਯਾਰ, ਹੈ ਨਾ, ਤੇ ਉਹਦੇ ਨਾਲ ਸਗੋਂ ਆਪਾਂ ਸਵਾਪ ਕਰਕੇ
0: ਕੱਪੜੇ ਨਹੀਂ ਪੈਂਦੇ। ਹੁਣ ਤੁਸੀਂ ਆਲੇ ਦੁਆਲੇ ਦੇਖੋ ਜਿਹੜੇ ਤੁਹਾਡੇ ਪਰਿਵਾਰ ਦੇ ਵਿੱਚ ਆਂਢ ਗੁਆਂਢ ਚ ਜਿਹੜੇ ਬੱਚੇ ਤੁਹਾਡੇ ਬੱਚਿਆਂ ਦੇ ਛੋਟੇ ਨੇ ਉਹਨਾਂ ਨੂੰ ਦੇ ਦਿਓ, ਕਿਉਂਕਿ ਉਹਨਾਂ ਨੂੰ ਵੀ ਕਿਤੇ ਵੱਡੇ ਹੋ ਜਾਣਾ,
1: ਉਹਨਾਂ ਨੂੰ ਪੁੱਛ ਲਓ
0: ਉੱਥੋਂ ਸ਼ੁਰੂ ਕਰਕੇ। ਮੇਰੀ ਸਭ ਤੋਂ ਬੇਟੀ ਜਿਹੜੀ ਆ ਸਾਡੇ ਪਰਿਵਾਰ ਚ ਸਭ ਤੋਂ ਵੱਡੀ ਸੀ, ਉਹ ਤੋਂ ਬਾਅਦ ਸਾਡੇ 6 ਬੱਚੇ ਨੇ। ਸੋ ਸਾਡੀ ਉਹ ਬੇਟੀ ਦੇ ਕਈ ਸੂਟ ਨੇ ਜਿਹੜੇ ਮੁੜ ਕੇ ਗਾਂਹ ਛੋਟੇ 6 ਬੱਚਿਆਂ ਨੇ ਪਾਏ ਉਹ ਫਿਰ ਵੀ ਨਹੀਂ ਫਟੇ।
1: ਸੋ ਇਹ ਬੱਚੇ ਦੇ ਜਿਹੜੇ ਆਪਾਂ ਮੰਨ ਲਓ ਲੈਂਦੇ ਹਾਂ ਤੇ 1-2 ਮਹੀਨਿਆਂ ਦੇ ਵਿੱਚ ਹੀ ਬੱਚੇ ਹੋਰ ਵੱਡੇ ਹੋ ਜਾਂਦੇ ਆ, ਤੇ ਉਹ ਚੀਜ਼ਾਂ ਫਿਰ ਐਵੇਂ ਹੀ ਆਪਾਂ ਜਾਇਆ ਜਾਂਦੀਆਂ ਨੇ ਉਹਨਾਂ ਦੇ ਖਿਡੌਣੇ, ਉਹਨਾਂ ਦਾ ਇਹ ਸਾਰਾ ਕੁਛ, ਤੇ ਆਪਾਂ ਬਿਹਤਰ ਆ ਵੀ ਇਹਨੂੰ ਆਪਾਂ ਆਪਣੇ ਸੁਭਾਅ ਦੇ ਵਿੱਚ ਆਪਣੀ ਆਦਤ ਦੇ ਵਿੱਚ ਲੈ ਕੇ ਆਈਏ। ਭਾਈ ਬਹੁਤ ਸ਼ੁਕਰੀਆ, ਇੰਨੀਆਂ ਵਡਮੁੱਲੀਆਂ ਗੱਲਾਂ ਤੁਸੀਂ ਹਰ ਵਾਰੀ ਲੈ ਕੇ ਆਉਂਦੇ ਹੋ, ਧੰਨਵਾਦ ਤੁਹਾਡਾ।
0: ਬਾਈ ਜੀ ਧੰਨਵਾਦ, ਤੇ ਖਾਸ ਕਰਕੇ ਤੁਹਾਡੇ ਸੁਣਨ ਵਾਲਿਆਂ ਦਾ, ਜੇ ਉਹਨਾਂ ਦਾ ਕੋਈ ਸੁਝਾਅ ਕੋਈ ਸਵਾਲ ਹੈ ਉਹ ਤੁਹਾਡੀ ਜਿੱਥੇ ਵੀ ਪੋਡਕਾਸਟ ਹੈ ਪੁੱਛ ਸਕਦੇ ਨੇ, ਆਪਾਂ ਤੁਹਾਨੂੰ ਟੈਕਸਟ ਕਰ ਸਕਦੇ ਹਾਂ ਜਦੋਂ ਆਪਾਂ ਕਰਦੇ ਹਾਂ, ਤੇ ਅਸੀਂ ਉਹਨਾਂ ਦਾ ਪੂਰਾ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ।
1: ਹਾਂਜੀ ਬਿਲਕੁਲ, ਮੇਰੇ ਵੱਲੋਂ ਵੀ ਗੁਜ਼ਾਰਿਸ਼ ਆਪਣੇ ਸਰੋਤਿਆਂ ਅੱਗੇ ਕਿ ਤੁਹਾਡੇ ਕੋਈ ਵੀ ਸਵਾਲ ਹੁੰਦੇ ਨੇ ਤੇ ਤੁਸੀਂ ਸਾਨੂੰ ਜ਼ਰੂਰ ਅੱਗੋਂ ਪਿੱਛੋਂ ਵੀ ਤੁਸੀਂ ਭੇਜ ਸਕਦੇ ਹੋ, ਤੇ ਫਿਰ ਆਪਾਂ ਜ਼ਰੂਰ ਅਗਲੇਰੇ ਪ੍ਰੋਗਰਾਮਾਂ 'ਚ ਡਿਸਕਸ ਕਰਾਂਗੇ। ਭਾਈ ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਲਈ,
0: ਧੰਨਵਾਦ
1: ਜੀ। ਦੋਸਤੋ, ਇਸ ਸਨ ਸਾਡੇ ਨਾਲ ਹਰਮਿੰਦਰ ਢਿੱਲੋਂ ਜੀ, ਕੈਨੇਡਾ ਤੋਂ ਸਾਡੇ ਨਾਲ ਜੁੜਦੇ ਨੇ ਤੇ ਹਰ ਵਾਰ ਕੁਛ ਨਵਾਂ ਸਾਡੇ ਨਾਲ ਸਾਂਝਾ ਕਰਦੇ ਨੇ ਜਿਹਦੇ ਨਾਲ ਆਪਾਂ ਵਾਤਾਵਰਣ ਦੀ ਬਿਹਤਰੀ ਦੇ ਲਈ ਕੁਛ ਕਰ ਸਕਦੇ ਹਾਂ, ਹੋਰ ਇਹ ਨੁਕਸਾਨ ਬਾਰੇ ਜਾਣ ਸਕਦੇ ਹਾਂ, ਆਪਣਾ ਕਿਹੜੇ ਤਰੀਕੇ ਨਾਲ ਯੋਗਦਾਨ ਪਾ ਸਕਦੇ ਹਾਂ ਉਹਦੇ ਬਾਰੇ ਜਾਣਕਾਰੀ ਲੈ ਸਕਦੇ ਹਾਂ। ਹੁਣ ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ, ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਤੰਦਰੁਸਤ ਰਹੋ, ਵਾਤਾਵਰਣ ਦਾ ਖਿਆਲ ਰੱਖੋ, ਅਤੇ ਅਗਲੀ ਪੀੜ੍ਹੀ ਪ੍ਰਤੀ ਬਣਦੇ ਆਪਣੇ ਫਰਜ਼ਾਂ ਦੇ ਵਿੱਚੋਂ ਇਹ ਵੀ ਇੱਕ ਫਰਜ਼ ਨਿਭਾਉਂਦੇ ਚਲੋ।
2: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
3: ਉਹ ਜੋ ਹੁਕਮ ਮੇਰੀ ਸਰਕਾਰ।
2: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
3: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ, ਡਾਇਮੰਡ ਜੁਐਲਰੀ ਅਤੇ ਬੋਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
3: ਆਹੋ ਜੀ ਆਹੋ,
2: ਅਕਸ਼ਰਾ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
4: ਮੇਰਾ ਨਾਮ ਹੈ ਰਤਨ ਨੂਰਾ, ਔਰ ਕਾਮ ਕਰਤਾ ਹੂੰ ਖਤਮ ਪੂਰਾ, ਵੇ ਲਵ ਯੂ ਆਲ, ਭਾਵਨਾ ਕੋ ਸਮਝੋ। ਦੋਸਤੋ, ਮੈਂ ਹੂੰ ਸੁਨੀਲ ਪਾਲ, ਔਰ ਆਪ ਲੋਗ ਸੁਣ ਰਹੇ ਮੁਝੇ ਰੇਡੀਓ ਹਾਂਜੀ ਪਰ, ਰੇਡੀਓ ਹਾਂਜੀ 1674 AM, ਅਬ ਆਪਕਾ AM ਸਿਰਫ ਰੇਡੀਓ ਹਾਂਜੀ ਸੁਣ ਰਹੇ ਹੋਣਾ ਚਾਹੀਏ। ਹਾਂਜੀ ਹਾਂਜੀ, ਅਭੀ ਨਾ ਕਹਿਣਾ ਨਾ ਜੀ ਨਾ ਜੀ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ। ਸੁਣੋ ਜੀ, ਗੱਡੀ ਅਕਸ਼ਰ ਜੂਲਰਸ ਵੱਲ ਲੈ ਲੋ।
2: ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟੰਚ।
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio station.
0: Lade fere, Hanji Hanji, yo hai Hanji Hanji,
2: Hanji Radio.
3: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
4: ਜੋ ਹੁਕਮ ਮੇਰੀ ਸਰਕਾਰ।
3: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
4: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
3: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
4: ਆਹੋ ਜੀ ਆਹੋ,
3: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

ਅਸਲ 'ਚ ਸੋਵੀਅਤ ਸੰਘ ਦੇ ਬਣਨ ਦੀ ਕਹਾਣੀ ਤਾਂ 1922 ਤੋਂ ਸ਼ੁਰੂ ਹੁੰਦੀ ਆ, ਆਪਾਂ ਸਾਰੇ ਹੀ ਜਾਣਦੇ ਹੈਗੇ ਹਾਂ। ਉਹਦੇ ਤੋਂ ਪਹਿਲਾਂ ਥੋੜ੍ਹਾ ਜਿਹਾ ਬੈਕਡ੍ਰੋਪ ਤੁਹਾਨੂੰ ਦੱਸ ਦਿੰਦੇ ਹਾਂ, ਜਿਵੇਂ ਸੱਤਾ ਦੇ ਬੈਲੈਂਸ ਦੀ ਜਦੋਂ ਗੱਲ ਹੋਈ ਸੀਗੀ। ਅਮੈਰੀਕਾ ਦੇ ਵਿੱਚ 1760 ਤੋਂ ਇੱਕ ਉੱਥੋਂ ਦੀ ਆਜ਼ਾਦੀ ਦੀ ਇੱਕ ਲਹਿਰ ਉੱਠਣੀ ਸ਼ੁਰੂ ਹੋ ਜਾਂਦੀ ਹੈ, ਇੱਕ ਕ੍ਰਾਂਤੀ ਜਿਹਨੂੰ ਅਮਰੀਕਾ ਦੀ ਕ੍ਰਾਂਤੀ ਕਹਿ ਲੈਂਦੇ ਹਾਂ, ਉਹ ਉੱਠਣੀ ਸ਼ੁਰੂ ਹੋ ਜਾਂਦੀ ਹੈ। 1783 ਤੱਕ ਉਹ ਚੱਲਦੀ ਹੈਗੀ ਹੈ, ਅਮੈਰੀਕਾ ਦੀ ਆਜ਼ਾਦੀ ਤੱਕ ਜਿਹੜਾ ਉਹ ਇੱਕ ਸੰਘਰਸ਼ ਉੱਥੇ ਚੱਲਦਾ। ਉਹਦੇ ਬਾਰੇ ਤੁਹਾਨੂੰ ਕਈ ਵਾਰ ਦੱਸਿਆ ਕਿ ਅਮੈਰੀਕਾ ਜਿਹੜਾ ਅੱਜ ਦੀ ਮੌਜੂਦਾ ਤਰੀਕ ਦੇ ਵਿੱਚ ਅਮੈਰੀਕਾ ਉਹ ਇੱਦਾਂ ਨਹੀਂ ਹੈਗਾ। ਉਹਨੇ ਬਹੁਤ ਸਾਰੇ ਹਿੱਸੇ ਜਿਹੜੇ ਸੀ ਉਹ ਕਬਜ਼ਾਏ ਵੀ ਸੀਗੇ, ਮੈਕਸੀਕੋ ਤੋਂ ਕਬਜ਼ਾ ਲਿਆ ਸੀ, ਟੈਕਸਾਸ ਨੂੰ ਕਬਜ਼ਾ ਲਿਆ ਸੀ, ਸੰਧੀਆਂ ਸੁੰਧੀਆਂ ਕੱਢ ਲਈਆਂ ਸੀ, ਕੈਨੇਡਾ ਤੋਂ ਕਬਜ਼ਾ ਲਏ ਸੀ, ਰੂਸ ਤੋਂ ਲੈ ਲਏ ਸੀ, ਅਲਾਸਕਾ ਵਰਗੇ ਏਰੀਏ। ਬਟ ਉੱਥੇ ਤੱਕ ਪਹੁੰਚਣ ਦੇ ਲਈ ਅਮੈਰੀਕਾ ਨੂੰ ਇੱਕ ਬਹੁਤ ਵੱਡਾ ਸੰਘਰਸ਼ ਕਰਨਾ ਪਿਆ ਸੀ ਉੱਥੋਂ ਦੀਆਂ ਜਿਹੜੀਆਂ ਬਸਤੀਆਂ ਸੀ, ਔਰ ਉਹ ਬਸਤੀਆਂ 13 ਬਸਤੀਆਂ ਸੀ, ਸਾਰੀਆਂ ਬ੍ਰਿਟੇਨ ਦੀ ਤਰਫ ਤੋਂ ਹੀ ਭੇਜੇ ਗਏ ਜਿਹੜੇ ਲੋਕ ਸੀਗੇ ਉੱਥੇ ਉਹ ਰਹਿ ਰਹੇ ਸੀ। ਬਾਅਦ ਦੇ ਵਿੱਚ ਉਹ ਬਰਤਾਨੀਆ ਦੇ ਹੀ ਖਿਲਾਫ ਹੋ ਗਏ। ਬਰਤਾਨੀਆ ਨੇ ਕੈਨੇਡਾ, ਕਿਉਂਕਿ ਅਮੈਰੀਕਾ ਦੇ ਬਿਲਕੁਲ ਗੁਆਂਢ ਦੇ ਵਿੱਚ ਸੀ, ਕੈਨੇਡਾ ਦੇ ਉੱਤੇ ਰਾਜ ਕਰਨ ਨੂੰ ਲੈ ਕੇ ਇੱਕ ਬੜੀ ਲੰਮੀ ਲੜਾਈ ਜਿਹੜੀ ਸੀਗੀ ਉਹ ਫਰਾਂਸ ਦੇ ਨਾਲ ਵੀ ਲੜੀ ਸੀ। ਬਰਤਾਨੀਆ ਨੇ ਕੈਨੇਡਾ ਦੇ ਉੱਤੇ ਤਾਂ ਕੰਟਰੋਲ ਲੈ ਲਿਆ ਪਰ ਅਮੈਰੀਕਾ 'ਤੇ ਕੰਟਰੋਲ ਖੋਤਾ। ਐਸੇ ਦੇ ਵਿੱਚ ਕੈਨੇਡਾ ਜਿਹੜੀ ਕਿ ਪੂਰੀ ਤਰ੍ਹਾਂ ਦੇ ਨਾਲ ਇੱਕ ਫਰੈਂਚ ਸੋਸਾਇਟੀ ਸੀਗੀ, ਫਰਾਂਸ ਦੀ ਅਧੀਨਤਾ ਦੇ ਵਿੱਚ ਸੀਗੀ। ਕੈਨੇਡਾ ਹੁਣ ਇੰਗਲੈਂਡ ਦੇ ਅਧੀਨਤਾ ਹੋ ਜਾਂਦਾ ਔਰ ਅਮੈਰੀਕਾ ਕੈਨੇਡਾ ਜਿਹੜਾ ਹੈ ਉਹ ਇੰਗਲੈਂਡ ਦੇ ਹੱਥੋਂ ਨਿਕਲ ਵੀ ਜਾਂਦਾ, ਪਰ ਫਰਾਂਸੀਸੀ ਇਸ ਗੱਲ ਨੂੰ ਨਾ ਆਪਣੇ ਮਨ ਦੇ ਵਿੱਚ ਰੱਖ ਲੈਂਦੇ ਨੇ। ਫਰੈਂਚ ਜਿਹੜੇ ਲੋਕ ਨੇ ਉਹ ਬਦਲਾ ਲੈਣ ਦੇ ਲਈ ਅਮਰੀਕਾ ਦਾ ਸਾਥ ਦੇਣ ਲੱਗਦੇ ਨੇ। ਅਮਰੀਕਾ ਦੀ ਜਿਹੜੀ ਕ੍ਰਾਂਤੀ ਸੀ, ਅਮੈਰੀਕਾ ਨੇ ਜਿਹੜਾ ਬਰਤਾਨੀਆ ਤੋਂ ਅੱਡ ਹੋਣਾ ਸੀ, ਫਰਾਂਸ ਨੂੰ ਲੱਗਿਆ ਕਿ ਜਿਹੜਾ ਕੈਨੇਡਾ ਦੇ ਉੱਤੇ ਕਬਜ਼ਾ ਹਥਿਆ ਲਿਆ ਬਰਤਾਨੀਆ ਨੇ, ਉਹਦਾ ਇੱਕ ਚੰਗਾ ਮੌਕਾ ਇਹ ਹੈਗਾ ਕਿ ਅਮੈਰੀਕਾ ਦਾ ਸਾਥ ਦਿਓ, ਅਮੈਰੀਕਾ ਨੂੰ ਹਥਿਆਰ ਦੇਵੋ ਅਤੇ ਉੱਥੇ ਉਹਨਾਂ ਦਾ ਜਿਹੜਾ ਕਬਜ਼ਾ ਅਮੈਰੀਕਾ ਨੂੰ ਦਵਾਓ। ਅਤੇ ਇਹਦੇ ਨਾਲ ਰਸ਼ੀਆ ਦੇ ਮਾਫ ਕਰਨਾ ਇੰਗਲੈਂਡ ਦੇ ਉੱਤੇ ਇੱਕ ਦਬਾਅ ਬਣੇਗਾ ਔਰ ਇੰਗਲੈਂਡ ਜਿਹੜਾ ਹੈਗਾ ਉਹ ਡਰ ਜਾਏਗਾ ਕਿ ਠੀਕ ਹੈ ਜੀ ਫਰਾਂਸ ਨੇ ਸਾਥ ਦਿੱਤਾ। ਹੁਣ ਇਸ ਚੱਕਰ ਦੇ ਵਿੱਚ ਫਰਾਂਸ ਆਪਣਾ ਬਹੁਤ ਜ਼ਿਆਦਾ ਨੁਕਸਾਨ ਕਰਵਾ ਬੈਠਿਆ। ਨੁਕਸਾਨ ਇਸ ਤਰ੍ਹਾਂ ਕਰਵਾ ਬੈਠਿਆ ਕਿ ਫਰਾਂਸ ਪਹਿਲਾਂ ਹੀ ਬਹੁਤ ਜ਼ਿਆਦਾ ਕ੍ਰਾਈਸਿਸ ਦੇ ਵਿੱਚੋਂ ਗੁਜ਼ਰ ਰਿਹਾ ਸੀਗਾ। ਐਂਡ ਗੇਮ ਜਿਹੜੀ ਹੈ ਨਾ ਅਵੈਂਜਰਸ ਦੀ ਉੱਥੇ ਚੱਲ ਹੀ ਰਹੀ ਸੀਗੀ ਔਰ ਉੱਥੇ ਫਾਈਨੈਂਸ਼ੀਅਲ ਕ੍ਰਾਈਸਿਸ ਬਹੁਤ ਵੱਡੇ ਪੱਧਰ ਦੇ ਉੱਤੇ ਚੱਲ ਰਿਹਾ ਸੀਗਾ ਔਰ ਉਸ ਕ੍ਰਾਈਸਿਸ ਦੇ ਵਿੱਚ ਉੱਥੇ ਜਿਹੜਾ ਜਦੋਂ ਇਹ ਅਮਰੀਕਾ ਦੀ ਆਜ਼ਾਦੀ ਹੁੰਦੀ ਹੈ ਉਹ ਤੋਂ ਕੁਛ ਕੁ ਸਾਲ ਬਾਅਦ, ਲਗਭਗ 7-8 ਸਾਲ ਬਾਅਦ ਕਹਿ ਲਓ ਤੁਸੀਂ, ਫਰਾਂਸ ਦੇ ਵਿੱਚ ਰੈਵੋਲਿਊਸ਼ਨ ਦੀਆਂ ਚਿੰਗਾੜੀਆਂ ਭੜਕਣ ਲੱਗ ਪੈਂਦੀਆਂ ਨੇ। 1799 ਦੇ ਵਿੱਚ ਫਰਾਂਸੀਸੀ ਕ੍ਰਾਂਤੀ ਦੀ ਗੱਲ ਉੱਠਣੀ ਸ਼ੁਰੂ ਹੋਈ ਸੀਗੀ, ਬੈਸਟਾਈਲ ਦੀ ਜੰਗ ਜਿਹਨੂੰ ਕਹਿ ਵੀ ਲਿਆ ਜਾਂਦਾ, ਸਟੋਮਿੰਗ ਆਫ ਬੈਸਟਾਈਲ ਉੱਥੇ ਦਾ ਸ਼ਹਿਰ ਹੈਗਾ। ਬੈਸਟਾਈਲ ਇੱਕ ਤਰੀਕੇ ਦੇ ਨਾਲ, ਵੈਸੇ ਇਹਦੇ 'ਤੇ ਜਿਹੜੀ ਪੂਰੀ ਦੀ ਪੂਰੀ ਕਹਾਣੀ ਹੈਗੀ ਆ, ਮੈਂ ਹੁਣ ਹੋਰ ਬਹੁਤ ਜ਼ਿਆਦਾ ਖਿੰਡ ਗਿਆ ਇਸ ਪ੍ਰੋਗਰਾਮ 'ਚ ਸਿਰਫ ਬੈਕਡ੍ਰੋਪ ਦੱਸਣ ਦੇ ਲਈ। ਸੰਖੇਪ ਦੇ ਵਿੱਚ ਦੱਸਦਾ, ਜਿਹੜਾ ਫਰਾਂਸ ਦਾ ਰੈਵੋਲਿਊਸ਼ਨ ਹੈ ਉਹਦੇ ਬਾਰੇ ਇੱਕ ਅਲੱਗ ਅਸੀਂ ਪੂਰਾ ਐਪੀਸੋਡ ਬਣਾਇਆ ਹੋਇਆ। ਸੋ ਬੈਸਟਾਈਲ ਦੀ ਜੰਗ ਕੀ ਹੈ, ਫਰਾਂਸ ਦਾ ਰੈਵੋਲਿਊਸ਼ਨ ਕੀ ਹੋਇਆ ਸੀਗਾ, ਉੱਥੇ ਕਿਵੇਂ ਰਾਜਾ ਦੇ ਸੱਤਾ ਦਾ ਅੰਤ ਹੋਇਆ ਸੀਗਾ ਅਤੇ ਉਸ ਤੋਂ ਬਾਅਦ ਕੀ ਹੋਇਆ ਸੀ, ਉਹਨੂੰ ਲੈ ਕੇ ਇੱਕ ਇਨਸਾਈਟ ਰਿਪੋਰਟ ਦਾ ਅਲੱਗ ਤੋਂ ਪੋਡਕਾਸਟ ਜਾ ਕੇ ਤੁਸੀਂ ਸਾਡੇ ਐਪ ਸਟੋਰ ਤੋਂ ਸੁਣ ਸਕਦੇ ਹੈਗੇ ਹੋ, ਰੇਡੀਓ ਹਾਂਜੀ ਤੋਂ। ਅਤੇ ਹੁਣ ਇਹ ਜਿਹੜੀ ਫਰਾਂਸ ਦੇ ਵਿੱਚ ਰੈਵੋਲਿਊਸ਼ਨ ਹੋ ਗਿਆ ਉੱਥੇ ਤੁਹਾਨੂੰ ਦੱਸਿਆ ਸੀਗਾ ਕਿ ਉਸ ਤੋਂ ਬਾਅਦ ਹੀ ਇਹ ਦੋ ਟਰਮਸ ਜਿਹੜੀਆਂ ਆ ਗਈਆਂ ਸੀਗੀਆਂ, ਲੈਫਟ ਵਿੰਗ ਰਾਈਟ ਵਿੰਗ, ਉਹ ਬੇਸਿਕਲੀ ਕੀ ਸੀਗੀਆਂ ਕਿ ਚਰਚ ਦਾ ਉੱਥੇ ਦਬਦਬਾ ਸੀ ਅਤੇ ਚਰਚ ਅਤੇ ਚਰਚ ਦੇ ਪਾਦਰੀ ਅਤੇ ਜਿਹੜੇ ਪਾਦਰੀ ਜਿਨ੍ਹਾਂ ਨੂੰ ਚਲਾਉਂਦੇ ਸੀਗੇ ਪੂੰਜੀਪਤੀ, ਉਹਨਾਂ ਦਾ ਦਬਦਬਾ ਸੀ ਅਤੇ ਉਹ ਕੈਪੀਟਲਿਸਟ ਸੁਸਾਇਟੀ ਦਾ ਦਬਦਬਾ ਸੀ। ਉਹਨਾਂ ਦੇ ਖਿਲਾਫ ਜਿਹੜੇ ਸੀ ਉੱਥੋਂ ਦੇ ਮਜ਼ਦੂਰ, ਉੱਥੋਂ ਦੇ ਆਮ ਲੋਕ, ਉਹ ਉੱਤਰ ਆਏ ਸੀਗੇ। ਉਹਨਾਂ ਨੇ ਇੱਕ ਰਾਜਾ ਦੇ ਸੱਜੇ ਪਾਸੇ ਜਿਹੜੇ ਇਹ ਲੋਕ ਬੈਠਦੇ ਸੀ ਪੂੰਜੀਪਤੀ ਜਾਂ ਪਾਦਰੀ ਲੋਕ, ਰਾਜੇ ਦੇ ਫਰਾਂਸ ਦੇ ਖੱਬੇ ਪਾਸੇ ਇਹ ਲੋਕ ਬੈਠਣ ਲੱਗ ਪਏ ਜਿਹੜੇ ਆਮ ਲੋਕ ਸੀਗੇ। ਇਹਨਾਂ ਦੀ ਦਖਲ ਅੰਦਾਜ਼ੀ ਹੌਲੀ ਹੌਲੀ ਵਧਣ ਲੱਗ ਪਈ ਅਤੇ ਇਹੀ ਬੈਸਟਾਈਲ ਜੰਗ ਦਾ ਇੱਕ ਕਾਰਨ ਵੀ ਬਣੀ ਸੀ। ਖੈਰ, ਸਟੋਮਿੰਗ ਔਫ ਬੈਸਟਾਈਲ ਉਹ ਅਲੱਗ ਕਹਾਣੀ ਹੈਗੀ। ਹੁਣ ਇਹ ਜਿਹੜਾ ਇੱਕ ਮਾਡਲ ਫਰਾਂਸ ਨੇ ਸੁਝਾਇਆ ਸੀਗਾ ਕਿ ਆਮ ਲੋਕਾਂ ਦੀ ਵੀ ਸ਼ਮੂਲੀਅਤ ਹੋ ਸਕਦੀ ਹੈ ਸ਼ਾਸਨ ਨੂੰ ਚਲਾਉਣ ਦੇ ਵਿੱਚ, ਇੱਕ ਲੈਫਟ ਵਿੰਗ ਵੀ ਹੋ ਸਕਦਾ, ਇੱਕ ਰਾਈਟ ਵਿੰਗ ਵੀ ਹੋ ਸਕਦਾ, ਉਹ ਜਿਹੜਾ ਮਾਡਲ ਸੀਗਾ ਉਹ ਰੂਸ ਦੇ ਵਿੱਚ ਗੱਲ ਤਾਂ ਹੋਣ ਲੱਗ ਪਈ ਸੀਗੀ 1920 ਬਾਏ। ਅਸਲ ਦੇ ਵਿੱਚ ਤੁਸੀਂ ਇਹ ਕਹਿ ਲਓ ਕਿ
ਦੂਸਰੀ ਆਲਮੀ ਪਹਿਲੀ ਆਲਮੀ ਜੰਗ ਜਿਹੜੀ ਫਸਟ ਵਰਲਡ ਵਾਰ ਸੀ ਉਹਦੇ ਅਖੀਰੀ ਸਾਲਾਂ ਦੇ ਵਿੱਚ ਇਹ ਗੱਲ ਉੱਠਣ ਲੱਗ ਪਈ ਸੀਗੀ ਕਿਉਂਕਿ ਰੂਸ ਵੀ ਜਿਹੜਾ ਸੀਗਾ ਉਸੇ ਤਰੀਕੇ ਦੇ ਨਾਲ ਫਰਾਂਸ ਦੀ ਤਰਜ਼ ਦੇ ਉੱਤੇ ਇੱਕ ਤਰ੍ਹਾਂ ਦੇ ਨਾਲ ਉੱਥੇ ਬਹੁਤ ਜ਼ਿਆਦਾ ਗੁਰਬਤ ਆਉਣ ਲੱਗ ਪਈ ਸੀਗੀ ਰੂਸ ਦੇ ਵਿੱਚ। ਸੋ 30 ਦਸੰਬਰ 1922 ਨੂੰ USSR ਦੀ ਉੱਥੇ ਸਥਾਪਨਾ ਹੁੰਦੀ ਹੈਗੀ ਹੈ। ਜ਼ਾਰ ਦਾ ਅੰਤ ਹੁੰਦਾ ਔਰ ਉਹਦੇ ਲਈ ਦੋ ਵੱਡੇ ਕਾਰਨ ਇਹ ਮੰਨੇ ਜਾ ਸਕਦੇ ਨੇ, ਇੱਕ ਤਾਂ ਰਸ਼ੀਅਨ ਰੈਵੋਲਿਊਸ਼ਨ ਜਿਹੜਾ 1917 ਦਾ ਰੈਵੋਲਿਊਸ਼ਨ ਸੀ ਉਹਦੇ ਵਿੱਚ ਫਰਵਰੀ ਕ੍ਰਾਂਤੀ, ਕਿਉਂਕਿ ਗਰੀਬੀ ਭੁੱਖਮਰੀ ਇੰਨੀ ਜ਼ਿਆਦਾ ਵੱਧ ਗਈ ਸੀ ਪਹਿਲੀ ਆਲਮੀ ਜੰਗ ਕਰਕੇ ਕਿ ਰੂਸ ਦੇ ਲੋਕਾਂ ਨੇ ਉੱਥੋਂ ਦੇ ਰਾਜਾ ਦਾ ਜ਼ਾਰ ਨਿਕੋਲਸ ਜਾਂ ਨਿਕੋਲਸ ਸੈਕਿੰਡ ਉਹਨੂੰ ਵੀ ਕਹਿ ਲਿਆ ਜਾਂਦਾ ਸੀ, ਦਾ ਗ੍ਰੇਟ ਨਿਕੋਲਸ ਵੀ ਕਹਿ ਲਿਆ ਜਾਂਦਾ ਸੀ, ਉਹਦਾ ਤਖਤਾ ਪਲਟ ਕਰਤਾ ਸੀ। ਦੂਜਾ ਇੱਕ ਅਕਤੂਬਰ ਕ੍ਰਾਂਤੀ, ਅਕਤੂਬਰ ਕ੍ਰਾਂਤੀ ਜਿਹੜਾ ਵਾਲਦਮੀਰ ਲੈਨਿਨ ਸੀ ਜਿਨ੍ਹਾਂ ਨੇ ਬਾਅਦ ਦੇ ਵਿੱਚ ਰੂਸ ਦੀ ਸੱਤਾ ਵੀ ਸੰਭਾਲੀ ਸੀ, ਵਾਲਦਮੀਰ ਲੈਨਿਨ ਦੀ ਅਗਵਾਈ ਦੇ ਵਿੱਚ ਉੱਥੇ ਇੱਕ ਬੋਲਸ਼ਵਿਕ ਪਾਰਟੀ ਬਣ ਗਈ ਸੀ। ਠੀਕ ਉੱਦਾਂ ਹੀ ਜਿੱਦਾਂ ਫਰਾਂਸ ਦੇ ਵਿੱਚ ਕ੍ਰਾਂਤੀ ਦੇ ਸਮੇਂ ਆਮ ਲੋਕਾਂ ਨੇ ਆਪਣਾ ਇੱਕ ਦਲ ਬਣਾ ਲਿਆ ਸੀਗਾ, ਇਸੇ ਤਰੀਕੇ ਦੇ ਨਾਲ ਰੂਸ ਦੇ ਵਿੱਚ ਵੀ ਬੇਸ਼ੱਕ ਜ਼ਾਰ ਰਾਜਾ ਸੀਗਾ ਪਰ ਬੋਲਸ਼ਵਿਕ ਨਾਮ ਦੀ ਇੱਕ ਪਾਰਟੀ ਪੋਲੀਟੀਕਲ ਪਾਰਟੀ ਉੱਥੇ ਬਣਨੀ ਸ਼ੁਰੂ ਹੋ ਗਈ ਔਰ ਇਹਨਾਂ ਨੇ ਹੀ ਜ਼ਾਰ ਨੂੰ ਸੱਤਾ 'ਚੋਂ ਹਟਾਇਆ। ਸੋ ਜਦੋਂ ਸੋਵੀਅਤ ਸੰਘ ਦੀ ਸਥਾਪਨਾ ਦੀ ਮੈਂ ਤੁਹਾਨੂੰ ਗੱਲ ਦੱਸ ਰਿਹਾ, ਉਸ ਤੋਂ ਪਹਿਲਾਂ ਤੱਕ ਰੂਸ ਰੂਸ ਹੀ ਸੀਗਾ, ਉਸ ਤੋਂ ਪਹਿਲਾਂ ਤੱਕ ਇਹ ਅਲੱਗ ਅਲੱਗ ਕੰਟਰੀਜ਼ ਜਿਹੜੇ ਸੀਗੇ ਉਹਦੇ ਵਿੱਚ ਸ਼ਾਮਿਲ ਨਹੀਂ ਸੀ, 15 ਕੰਟਰੀਜ਼ ਜਿਹੜੇ ਕਹਿ ਲਏ ਜਾਂਦੇ ਹੈਗੇ ਨੇ ਉਹ ਸ਼ਾਮਿਲ ਉਹਦੇ 'ਚ ਹੈ ਨਹੀਂ ਸੀ। ਸੋ ਜਦੋਂ ਅਕਤੂਬਰ ਕ੍ਰਾਂਤੀ ਹੁੰਦੀ ਹੈ, ਵਾਲਦਮੀਰ ਲੈਨਿਨ ਜਿਹੜਾ ਸੀਗਾ ਉਹ ਕਾਰਲ ਮਾਰਕਸ ਦੀਆਂ ਜਿਹੜੀਆਂ ਥਿਊਰੀਆਂ ਸੀ, ਕਾਰਲ ਮਾਰਕਸ ਦੀ ਥਿਊਰੀ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸੀ, ਉਹਦੇ ਵਿਚਾਰਾਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸੀ, ਇਸ ਕਰਕੇ ਜਦੋਂ USSR ਸਥਾਪਿਤ ਹੁੰਦਾ ਤਾਂ ਅਤੇ ਲੈਨਿਨ ਜਦੋਂ ਉੱਥੇ ਸੱਤਾ ਦੇ ਵਿੱਚ ਵੀ ਆਉਂਦਾ, ਲੈਨਿਨ ਪਹਿਲੀ ਵਾਰ ਬਣਦਾ, ਰਾਜੇ ਦਾ ਸ਼ਾਸਨ ਖਤਮ ਹੁੰਦਾ ਅਤੇ ਸਮਰਾਜਵਾਦ ਦੀ ਸਥਾਪਨਾ ਹੁੰਦੀ ਹੈ, ਸਮਾਜਵਾਦ ਦੀ, ਉਹਦੇ ਵਿੱਚ ਲੈਨਿਨ ਦਾ ਜਿਹੜਾ ਇੱਕ ਰੋਲ ਸੀਗਾ ਜਾਂ ਲੈਨਿਨ ਦੇ ਉੱਤੇ ਜਿਹੜਾ ਪ੍ਰਭਾਵ ਸੀ ਉਹ ਮਾਰਕਸਵਾਦ ਦਾ ਸੀਗਾ, ਇਸ ਕਰਕੇ ਉਸ ਦੇਸ਼ ਨੂੰ ਮਾਰਕਸਿਸਟ ਲੈਨਿਨ ਜਾਂ ਮਾਰਕਸ ਲੈਨਿਨ ਜਿਹੜੀ ਇੱਕ ਆਈਡੀਓਲੋਜੀ ਵੀ ਕਿਹਾ ਜਾਣ ਲੱਗ ਪਿਆ। ਇੱਕ ਇਹ ਕਾਰਨ ਸੀ ਰਸ਼ੀਅਨ ਰੈਵੋਲਿਊਸ਼ਨ, ਦੂਜਾ ਇੱਕ ਕਾਰਨ ਸੀਗਾ ਰਸ਼ੀਆ ਦਾ ਆਪਣੀ ਸਿਵਲ ਵਾਰ। ਇਨਫੈਕਟ ਜਿਹੜਾ ਇਹ ਰੂਸ ਦੀ ਕ੍ਰਾਂਤੀ ਸੀ ਅਕਤੂਬਰ ਕ੍ਰਾਂਤੀ ਦੇ ਬਾਰੇ ਆਪਾਂ ਫਿਰ ਕਿਸੇ ਦਿਨ ਡਿਟੇਲ ਦੇ ਵਿੱਚ ਵੀ ਮੈਂ ਤੁਹਾਨੂੰ ਦੱਸ ਦੂੰਗਾ ਅੱਗੇ ਪਿੱਛੇ ਕਿਸੇ ਪ੍ਰੋਗਰਾਮ 'ਚ, ਬੜੀ ਵਧੀਆ ਚੀਜ਼ ਹੈਗੀ ਅਕਤੂਬਰ ਕ੍ਰਾਂਤੀ, ਬਲੱਡੀ ਸੰਡੇ, ਇਹ ਸਾਰੀਆਂ ਜਿਹੜੀਆਂ ਟਰਮਸ ਨੇ USSR ਦੇ ਬਣਨ ਤੋਂ ਲੈ ਕੇ ਟੁੱਟਣ ਤੱਕ ਦੀ ਕਹਾਣੀ 'ਚ ਬੜੀਆਂ ਵਧੀਆ ਟਰਮਸ ਹੈਗੀਆਂ ਨੇ, ਵਧੀਆ ਨਹੀਂ ਮਤਲਬ ਘਿਨੌਣੀਆਂ ਟਰਮਸ ਨੇ ਬਟ ਇਹਨਾਂ ਦੇ ਬਾਰੇ ਪਤਾ ਹੋਣਾ ਚਾਹੀਦਾ। ਅਤੇ ਰਸ਼ੀਅਨ ਸਿਵਲ ਵਾਰ ਜਿਹੜੀ ਉਹ ਲਗਭਗ 5 ਸਾਲ ਤੱਕ ਚੱਲੀ, 1917 ਤੋਂ ਲੈ ਕੇ ਅਕਤੂਬਰ ਕ੍ਰਾਂਤੀ ਤੋਂ ਲੈ ਕੇ 22 ਤੱਕ, ਜਦੋਂ ਤੱਕ USSR ਬਣਿਆ ਨਹੀਂ। ਇੱਕ ਪਾਸੇ ਕਮਿਊਨਿਸਟਾਂ ਦੀ ਰੈੱਡ ਆਰਮੀ ਸੀਗੀ, ਇਹਦਾ ਜਿਹੜਾ ਇੱਕ ਇਹਨੂੰ ਬਚਾ ਕੇ ਰੱਖਿਆ ਹੋਇਆ ਸੀਗਾ, ਇਹਨੇ ਇਹਨੂੰ ਲਿਓਨ ਟ੍ਰੋਟਸਕੀ ਨੇ ਬਚਾਇਆ ਹੋਇਆ ਸੀ, ਬਣਾਇਆ ਹੋਇਆ ਸੀ, ਸੰਗਠਨ ਬੱਧ ਕੀਤਾ ਹੋਇਆ ਸੀ। ਅਤੇ ਦੂਜੇ ਪਾਸੇ ਜ਼ਾਰ ਦੇ ਹਮਾਇਤੀ ਵੀ ਸੀ, ਪੂੰਜੀਵਾਦੀ ਵੀ ਸੀ, ਉਹਨੂੰ ਵਾਈਟ ਆਰਮੀ ਕਹਿ ਲਿਆ ਜਾਂਦਾ ਸੀ, ਰੈੱਡ ਆਰਮੀ ਆਮ ਲੋਕਾਂ ਦੀ, ਮਜ਼ਦੂਰਾਂ ਦੀ ਪਾਰਟੀ ਕਹਿ ਲਓ ਤੁਸੀਂ, ਪਾਰਟੀ ਨਾ ਕਹਿ ਕੇ ਦੋ ਫੌਜਾਂ ਕਹਿ ਲਓ ਇੱਕ ਤਰ੍ਹਾਂ ਦੀਆਂ। ਅਤੇ ਜਿਹੜੀ 1922 ਤੱਕ ਰੈੱਡ ਆਰਮੀ ਸੀਗੀ ਉਹਨੇ ਹੌਲੀ ਹੌਲੀ ਉੱਥੇ ਸੈਂਟ ਪੀਟਸਬਰਗ, ਫਿਰ ਮਾਸਕੋ, ਫਿਰ ਇੱਦਾਂ ਹੌਲੀ ਹੌਲੀ ਅਲੱਗ ਅਲੱਗ ਸ਼ਹਿਰਾਂ ਦੇ ਉੱਤੇ ਕਬਜ਼ੇ ਲੈਣੇ ਸ਼ੁਰੂ ਕੀਤੇ ਅਤੇ ਹੌਲੀ ਹੌਲੀ ਕਰਕੇ ਪੂਰੇ ਰੂਸੀ ਸਾਮਰਾਜ ਦੇ ਅਲੱਗ ਅਲੱਗ ਹਿੱਸਿਆਂ ਦੇ ਉੱਤੇ ਕਬਜ਼ਾ ਲੈ ਲਿਆ। ਉਸ ਤੋਂ ਬਾਅਦ ਆਉਂਦੀ ਹੈ ਨਵੀਂ ਆਰਥਿਕ ਨੀਤੀ, ਗ੍ਰਹਿ ਯੁੱਧ ਜਦੋਂ ਇਹ ਚੱਲਿਆ 1917 ਤੋਂ 1922 ਤੱਕ, ਇਹ ਦਰਮਿਆਨ ਮਜ਼ਦੂਰਾਂ 'ਚ ਜਿਹੜੇ ਫੈਕਟਰੀਆਂ ਸੀਗੀਆਂ ਉਹਨਾਂ 'ਚ ਮਜ਼ਦੂਰ ਕੰਮ ਨਹੀਂ ਸੀ ਕਰਦੇ, ਇਹਨਾਂ ਧਰਨਿਆਂ ਮੁਜ਼ਾਰਿਆਂ 'ਚ ਚਲੇ ਜਾਂਦੇ ਸੀ ਜਾਂ ਲੜਾਈਆਂ ਲੜਨ ਦੇ ਲਈ ਰੈੱਡ ਆਰਮੀ ਦਾ ਸਾਥ ਦੇਣ ਲਈ ਚਲੇ ਜਾਂਦੇ ਸੀ। ਅਤੇ ਪੂੰਜੀਵਾਦੀਆਂ ਦੇ ਵੀ ਧਿਆਨ ਹੈ ਨਹੀਂ ਸੀ, ਉਹਨਾਂ ਨੂੰ ਇਹ ਸੀਗਾ ਵੀ ਪਹਿਲਾਂ ਲੈਟਸ ਜਸਟ ਸੇਵ ਆਵਰ ਸਕਿਨ, ਆਪਣੇ ਆਪ ਨੂੰ ਬਚਾ ਲਈਏ ਅਤੇ ਫਿਰ ਦੇਖਦੇ ਹਾਂ ਫੈਕਟਰੀਆਂ ਫੁਕਟਰੀਆਂ ਦਾ ਵੀ। ਅਤੇ ਕੋਈ ਇੱਧਰ ਉੱਧਰ ਹੋ ਰਹੇ ਸੀ, ਤਿੱਤਰ ਪੁੱਤਰ ਹੋ ਰਹੇ ਸੀ, ਇਨਫੈਕਟ ਜਿਹੜੇ ਇਨਵੈਸਟਰ ਵੀ ਸੀਗੇ, ਇਨਵੈਸਟਰ ਉਸ ਦੌਰ ਦੇ ਵਿੱਚ ਵੀ ਹੁੰਦੇ ਸੀ, ਰਸ਼ੀਆ ਦੇ ਵਿੱਚ ਜਿਹੜੇ ਬਾਹਰਲੇ ਇਨਵੈਸਟਰ ਸੀ ਯੂਰਪ ਦੇ ਏਸ਼ੀਆ ਦੇ, ਉਹ ਵੀ ਹੌਲੀ ਹੌਲੀ ਬਾਹਰ ਹੋਣ ਲੱਗ ਪਏ, ਅਰਥ ਵਿਵਸਥਾ ਤਬਾਹ ਹੋ ਗਈ। ਔਰ ਹੁਣ ਲੈਨਿਨ ਨੇ ਮਾਰਕਸਵਾਦੀ ਥਿਊਰੀ ਤੋਂ ਇਲਾਵਾ ਬ੍ਰੈਕਟਾਂ ਦੇ ਵਿੱਚ ਨਿੱਜੀ ਵਪਾਰ ਦੀ ਇਜਾਜ਼ਤ ਦੇ ਦਿੱਤੀ ਕਿ ਠੀਕ ਹੈ ਬੇਸਿਕਲੀ ਤਾਂ

ਹੈਗੇ, ਇੱਕ ਰਸ਼ੀਅਨ ਸੋਵੀਅਤ ਫੈਡਰਲ ਰਿਪਬਲਿਕ ਸੀਗਾ, ਉਹਨੂੰ ਫੈਡਰਲ ਰਿਪਬਲਿਕ ਕਹਿੰਦੇ ਸੀ, ਰਸ਼ੀਆ ਆਪ। ਉਸ ਤੋਂ ਇਲਾਵਾ ਯੂਕਰੇਨੀ ਸੋਵੀਅਤ ਸੋਸਾਇਟੀ ਸੀ ਜਾਂ ਯੂਕਰੇਨੀ ਸੋਵੀਅਤ ਰਿਪਬਲਿਕ ਸੀ, ਬੇਲਾਰੂਸ ਸੋਵੀਅਤ ਰਿਪਬਲਿਕ ਸੀ, ਟਰਾਂਸਕੇਸ਼ੀਅਨ ਸੋਵੀਅਤ ਰਿਪਬਲਿਕ ਸੀ। ਟਰਾਂਸਕੇਸ਼ੀਅਨ ਦੇ ਵਿੱਚ ਆ ਜਾਰਜੀਆ, ਆਰਮੀਨੀਆ, ਅਜ਼ਰਬੈਜ਼ਾਨ, ਇਹ ਸਾਰੀਆਂ ਕੰਟਰੀ ਸ਼ਾਮਿਲ ਸੀ। ਇੱਦਾਂ ਕਰਦੇ ਕਰਦੇ ਉਹਨਾਂ ਨੇ 1940 ਤੱਕ ਜਾਂਦੇ ਜਾਂਦੇ ਇਹ ਅਲੱਗ ਅਲੱਗ ਦੇਸ਼ ਜਿਹੜੇ ਸੀਗੇ ਆਪਣੇ 'ਚ ਸ਼ਾਮਿਲ ਕਰ ਲਏ ਸੀਗੇ। ਲੈਨਿਨ ਅਤੇ ਲੈਨਿਨ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਰਸ਼ੀਆ ਦਾ ਕੰਟਰੋਲ ਅਲੱਗ ਅਲੱਗ ਲੋਕਾਂ ਦੇ, ਲੈਨਿਨ ਤਾਂ ਵਿਚਾਰਾ 2 ਜਾਂ 4 ਸਾਲ ਹੀ ਦੇਖ ਸਕਿਆ ਮੇਰੇ ਖਿਆਲ ਦੇ ਨਾਲ, ਉਹ ਤੋਂ ਬਾਅਦ ਤਾਂ ਲੈਨਿਨ ਦੀ ਡੈਥ ਤੋਂ ਬਾਅਦ ਤਾਂ ਫਿਰ ਜੋਸਫ ਸਟੈਲਿਨ ਆ ਗਿਆ ਸੀਗਾ। ਅਤੇ ਸਟੈਲਿਨ ਦੀ ਖੁਆਇਸ਼ਾਂ ਉਹੋ ਜਿਹੀਆਂ ਸੀਗੀਆਂ ਜਿਹੋ ਜਿਹੀਆਂ ਕਿਸੇ ਵਕਤ ਅਲੈਗਜ਼ੈਂਡਰ ਦੀਆਂ ਹੁੰਦੀਆਂ ਸੀ, ਅਲੈਗਜ਼ੈਂਡਰ ਦੀ ਗ੍ਰੇਟ, ਸਿਕੰਦਰ ਜਿਹਨੂੰ ਆਪਾਂ ਅੱਜ ਕਹਿ ਲੈਂਦੇ ਹਾਂ ਕਿ ਪੂਰੀ ਦੁਨੀਆ 'ਤੇ ਰਾਜ ਕਰਨਾ। ਸਟਾਲਿਨ ਨੇ ਉਸੇ ਤਰੀਕੇ ਦੇ ਨਾਲ ਦੁਨੀਆ ਦੇ ਇੱਕ ਬਹੁਤ ਵੱਡੇ ਭੂ ਭਾਗ ਦੇ ਉੱਤੇ, ਕਿਉਂਕਿ ਅੱਜ ਦੀ ਤਰੀਕ 'ਚ ਤਾਂ ਰੂਸ ਜਿਹੜਾ ਮੌਜੂਦਾ ਰੂਸ ਹੈ ਉਹ ਤਾਂ ਦੁਨੀਆ ਦਾ ਸਭ ਤੋਂ ਵੱਡਾ ਲਾਰਜੈਸਟ ਲੈਂਡ ਏਰੀਆ ਹੈਗਾ ਹੀ ਹੈ, ਤੁਸੀਂ ਇਮੈਜਿਨ ਕਰੋ ਉਹਦੇ 'ਚ 15 ਹੋਰ ਮੁਲਕ ਇੱਕ ਤਰੀਕੇ ਦੇ ਨਾਲ ਸ਼ਾਮਿਲ ਹੋ ਗਏ ਸੀਗੇ, ਯੂਕਰੇਨ, ਬੇਲਾਰੂਸ, ਅੱਜ ਦੀ ਡੇਟ ਦੇ ਵਿੱਚ ਕਜ਼ਾਕਿਸਤਾਨ ਕਹਿ ਲੈਂਦੇ, ਉਸ ਵਕਤ ਕਾਜ਼ਕ ਕਹਿ ਲਿਆ ਜਾਂਦਾ ਸੀ, ਜਾਰਜੀਆ, ਅਜ਼ਰਬੈਜਾਨ, ਲਿਥੀਨੀਆ, ਮੋਲਦੋਵਾ, ਮੋਲਦੋਵਾ ਅੱਜ ਦੀ ਡੇਟ 'ਚ ਕਹਿ ਲੈਂਦੇ, ਉਸ ਵਕਤ ਮੋਲਡੋਵੀਅਨ ਕਹਿ ਲਿਆ ਜਾਂਦਾ ਸੀ, ਮੋਲਡੋਵਨ ਕਹਿ ਲਿਆ ਜਾਂਦਾ ਸੀ, ਲਾਤੀਵੀਆ, ਕਿਰਗਿਸਤਾਨ, ਤਜ਼ਾਕਿਸਤਾਨ, ਅਰਮੀਨੀਆ, ਤੁਰਕਮੇਨਿਸਤਾਨ, ਐਸਤੋਨੀਆ। ਸੋ ਇੱਦਾਂ ਕਰਕੇ ਇਹ ਅੱਜ ਦੀ ਤਰੀਕ 'ਚ ਜਿਹੜੇ ਅੱਡ ਅੱਡ ਇਹ 15 ਦੇਸ਼ ਹੈਗੇ ਨੇ, ਇਹ ਉਸ ਵਕਤ USSR ਜਾਂ ਸੋਵੀਅਤ ਸੰਘ ਦਾ ਹਿੱਸਾ ਬਣ ਗਏ ਸੀਗੇ, ਹੌਲੀ ਹੌਲੀ ਕਰਦੇ ਹੋਏ ਸਟੈਲਿਨ ਨੇ। ਹੁਣ ਕਹਾਣੀ ਇਹ ਹੈ, ਇਹ ਤਾਂ ਤੁਹਾਨੂੰ ਬਣਨ ਦੀ ਕਹਾਣੀ ਦੱਸੀ ਹੈ, ਟੁੱਟਣ ਦੀ ਕਹਾਣੀ ਕੀ ਹੈ? ਟੁੱਟਣ ਦੀ ਕਹਾਣੀ ਅਸਲ ਦੇ ਵਿੱਚ ਜਿਹੜੀ ਤਰੀਕ ਮੰਨੀ ਜਾਂਦੀ ਹੈ ਉਹ ਤਾਂ 26 ਦਸੰਬਰ 1991 ਮੰਨੀ ਜਾਂਦੀ ਹੈ, ਪਰ ਆਪਾਂ ਯੂਕਰੇਨ ਦੀ ਆਜ਼ਾਦੀ ਤੋਂ ਗੱਲ ਸ਼ੁਰੂ ਕਰੀ ਸੀਗੀ। ਯੂਕਰੇਨ ਤੋਂ ਪਹਿਲਾਂ ਇਨਫੈਕਟ ਇਹ ਅੱਗ ਲਿਥੂਨੀਆ ਨੇ ਲਗਾਤੀ ਸੀ। ਲਿਥੂਨੀਆ ਦੇ ਅੱਗ ਲਗਾਉਣ ਦੇ ਪਿੱਛੇ ਦਾ ਰੀਜ਼ਨ ਕੀ ਸੀ ਉਹ ਵੀ ਤੁਹਾਨੂੰ ਅੱਜ ਦੇ ਦਿਨ ਦੱਸ ਦਿੰਦੇ, ਪਰ ਆਫੀਸ਼ੀਅਲੀ 26 ਦਸੰਬਰ 1991 ਨੂੰ 20ਵੀਂ ਸਦੀ ਦੀ ਸਭ ਤੋਂ ਵੱਡੀ ਸੁਪਰ ਪਾਵਰ ਦੇ ਵਿੱਚੋਂ ਇੱਕ, ਦੋ ਵੱਡੀਆਂ ਸੁਪਰ ਪਾਵਰ ਸੀਗੀਆਂ ਅਮੈਰੀਕਾ ਅਤੇ ਰਸ਼ੀਆ, ਉਹ 'ਚੋਂ ਇੱਕ ਖਤਮ ਹੋ ਗਈ। ਇਹਦੇ ਬਹੁਤ ਸਾਰੇ ਮਲਟੀਪਲ ਰੀਜ਼ਨ ਸੀਗੇ ਕਿ ਪਹਿਲਾਂ ਜ਼ਾਰ ਨੂੰ ਭਜਾਇਆ ਰਸ਼ੀਆ ਨੇ, ਜ਼ਾਰ ਦਾ ਅੰਤ ਕੀਤਾ, ਰਾਜੇ ਦਾ ਅੰਤ ਕੀਤਾ, ਰਾਜੇ ਦੇ ਅੰਤ ਤੋਂ ਬਾਅਦ ਆਮ ਲੋਕਾਂ ਨੂੰ ਜੋੜ ਕੇ ਬਣਾਇਆ ਗਿਆ ਇੱਕ ਰਾਜ, ਚਾਹੇ ਮਾਰਕਸਿਸਟ ਲੈਨਿਨ ਸੋਚ ਦੇ ਤਹਿਤ ਬਣਿਆ ਉਹ ਰਾਜ, ਫਿਰ ਉਹ 'ਚ ਜੋਸਫ ਸਟੈਲਿਨ ਦੀਆਂ ਨੀਤੀਆਂ ਕਿ ਜਿਹਦੇ 'ਚ ਹੋਰ ਹੋਰ ਦੇਸ਼ਾਂ ਨੂੰ ਸ਼ਾਮਿਲ ਕਰਨਾ, ਪਰ ਫਿਰ ਉਹ ਤੋਂ ਬਾਅਦ ਦੂਸਰੀ ਆਲਮੀ ਜੰਗ ਤੋਂ ਬਾਅਦ ਹਾਲਾਤ ਬਦਲਦੇ ਸ਼ੁਰੂ ਹੋ ਗਏ ਅਤੇ ਉਹ ਸੋਵੀਅਤ ਯੂਨੀਅਨ ਬਣੀ ਤਾਂ ਰਹੀ, ਬਚੀ ਤਾਂ ਰਹੀ 4 ਦਹਾਕੇ ਹੋਰ ਉਸ ਤੋਂ ਬਾਅਦ, ਪਰ ਉਹਦੇ ਕਰਕੇ ਸੋਵੀਅਤ ਯੂਨੀਅਨ ਹਮੇਸ਼ਾ ਦੇ ਲਈ ਨਹੀਂ ਸੀ ਬਣੀ ਰਹਿ ਸਕਦੀ, ਉਹਦੇ 'ਚ ਦਰਾੜ ਪੈਣੀ ਸ਼ੁਰੂ ਹੋ ਗਈ। ਸਭ ਤੋਂ ਵੱਡੀ ਦਰਾੜ ਤਾਂ 1970s to 1980s ਦੇ ਡੈਕੇਡ ਦੇ ਵਿੱਚ ਪਈ ਸੀਗੀ, ਕਿਉਂਕਿ ਉਹ ਐਸਾ ਟਾਈਮ ਸੀਗਾ ਜਦੋਂ ਅਮੈਰੀਕਾ ਦੇ ਵਿੱਚ ਜਿਹੜੀਆਂ ਵੱਡੀਆਂ ਵੱਡੀਆਂ ਕੰਪਨੀਆਂ ਸਥਾਪਿਤ ਹੋਣੀਆਂ ਸ਼ੁਰੂ ਹੋ ਗਈਆਂ ਸੀਗੀਆਂ, ਜਿਹੜੀਆਂ ਹਥਿਆਰ ਬਣਾਉਣ ਲੱਗ ਪਈਆਂ ਸੀ। ਰਸ਼ੀਆ 'ਚ ਵੀ ਹਥਿਆਰ ਬਣਦੇ ਸੀ, ਰੂਸ ਦੇ ਕੋਲ ਆਪਣੇ ਹਥਿਆਰ ਸੀਗੇ, ਇਨਫੈਕਟ ਰੂਸ ਨੇ ਵਰਲਡ ਦੀ ਸਭ ਤੋਂ ਪਹਿਲੀ ਇੰਟਰਕੋਂਟੀਨੈਂਟਲ ਮਿਜ਼ਾਈਲ ਤਿਆਰ ਕੀਤੀ ਸੀਗੀ ਕਿ ਇੱਕ ਮਹਾਂਦੀਪ ਤੋਂ ਦੂਸਰੇ ਮਹਾਂਦੀਪ ਤੱਕ। ਸੋ ਹਥਿਆਰਾਂ ਦੇ ਮਾਮਲੇ ਦੇ ਵਿੱਚ ਤਾਂ ਇਹ ਸੀਗਾ ਹੀ ਅੱਗੇ, ਪਰ ਉਹ ਜਿਹੜਾ ਆਰਥਿਕ ਕਮਜ਼ੋਰੀ ਸੀ ਨਾ ਜ਼ਾਰ ਦੇ ਜਾਣ ਤੋਂ ਬਾਅਦ ਜਾਂ ਉਸ ਤੋਂ ਪਹਿਲਾਂ ਵੀ ਜਿਹੜੀ ਸੀਗੀ, ਉਹ ਤੋਂ ਰੂਸ ਕਦੇ ਉੱਭਰ ਨਹੀਂ ਸੀ ਸਕਿਆ। ਉਹਦੇ ਕਰਕੇ ਕਦੇ ਰੂਸ ਦੇ ਵਿੱਚ ਮੁੜ ਕੇ ਉਹ ਜਾਣ ਜੀ ਨਹੀਂ ਆਈ ਹੈਗੀ, ਔਰ ਭਰੋਸਾ ਵੀ ਨਹੀਂ ਆਇਆ ਹੈਗਾ, ਬਾਹਰਲੇ ਇਨਵੈਸਟਰਸ ਦਾ ਭਰੋਸਾ ਵੀ ਨਹੀਂ ਆਇਆ, ਸਪੈਸ਼ਲੀ ਰੂਸ ਦੀ ਬਾਕੀ ਦੇ ਯੂਰਪ ਦੇ ਨਾਲ ਬਣ ਵੀ ਨਹੀਂ ਸਕੀ, ਕਿਉਂਕਿ ਯੂਰਪ ਦੇ ਇੱਕ ਇੱਕ ਦੇਸ਼ ਜਿਹੜੇ ਕਬਜ਼ੇ 'ਚ, ਜਿਵੇਂ ਲਾਤਵੀਆ ਹੋ ਗਿਆ, ਲਿਥੀਨੀਆ ਹੋ ਗਿਆ, ਇਹ ਦੇਸ਼, ਜਾਰਜੀਆ, ਆਰਮੇਨੀਆ, ਇਹ ਜਦੋਂ ਵਿੱਚ ਰਲਣ ਲੱਗ ਗਏ ਤਾਂ ਬਾਕੀ ਦਾ ਰੈਸਟ ਆਫ ਦੀ ਯੂਰਪ ਵੀ ਇੱਕ ਕਿਸਮ ਦੇ ਨਾਲ ਇਨਸਕਿਉਰਿਟੀ ਦੇ ਵਿੱਚ ਸੀਗਾ ਕਿ ਰੂਸ ਕਿਸੇ ਵੀ ਵਕਤ ਪੋਲੈਂਡ ਨੂੰ ਵੀ ਕਬਜ਼ਾ ਲੂਗਾ, ਹੈ ਨਾ, ਯੂਕਰੇਨ ਨੂੰ, ਬੇਲਾਰੂਸ ਨੂੰ ਕਬਜ਼ਾਇਆ ਹੋਇਆ ਅਤੇ ਪੋਲੈਂਡ ਤੱਕ ਆ ਗਿਆ ਅਤੇ ਫਿਰ ਜਰਮਨੀ 'ਚ ਆ ਜੂਗਾ, ਜਰਮਨੀ ਦੇ ਨਾਲ ਤਾਂ ਆਲਰੇਡੀ ਟੱਸ ਸੀਗੀ ਉਹ ਰਸ਼ੀਆ ਦੀ, ਅਤੇ ਇਸੇ ਤਰੀਕੇ ਦੇ ਨਾਲ ਇਟਲੀ, ਸਪੇਨ, ਇੰਗਲੈਂਡ, ਇਹਨਾਂ ਦੇਸ਼ਾਂ ਨੂੰ ਵੀ ਖਤਰਾ ਜਿਹਾ ਮਹਿਸੂਸ ਹੋਣ ਲੱਗ ਪਿਆ ਸੀਗਾ, ਇਸ ਕਰਕੇ ਉਹ ਵੀ ਕੋਈ ਬਹੁਤ ਜ਼ਿਆਦਾ ਰੂਸ ਦੇ ਨਾਲ ਆੜੀ ਆੜੀ ਵਾਲਾ ਸਿਸਟਮ ਨਹੀਂ ਸੀ ਉਹਨਾਂ ਦਾ ਰਿਹਾ। ਦੂਸਰਾ ਵੱਡਾ ਕਾਰਨ USSR ਦੇ ਟੁੱਟਣ ਦਾ ਸੀਗਾ ਮਿਖਾਇਲ ਗੋਰਬਚੇਵ।
ਹੁਣ ਮਿਖਾਇਲ ਗੋਰਬਾਚੇਵ ਇੱਕ ਟਾਈਮ ਤੱਕ ਤਾਂ

0: ਰੂਸ ਦੇ ਪ੍ਰਮੁੱਖ ਰਹੇ ਹੈਗੇ ਨੇ, ਪਰ ਪ੍ਰਮੁੱਖ ਰਹਿਣ ਦੇ ਨਾਤੇ ਉਹਨਾਂ ਨੇ ਕੁਛ ਐਸੀਆਂ ਹਰਕਤਾਂ ਤਾਂ ਨਹੀਂ ਕਹਿ ਸਕਦੀਆਂ, ਕੁਛ ਐਸੀਆਂ ਜਿਹੜੇ ਉਹਨਾਂ ਨੇ ਫੈਸਲੇ ਲਏ ਜਿਹੜੇ USSR ਦੇ ਟੁੱਟਣ ਦਾ ਸਭ ਤੋਂ ਵੱਡਾ ਕਾਰਨ ਬਣੇ। ਰਸ਼ੀਅਨ ਲੈਂਗੁਏਜ ਦੇ ਵਿੱਚ ਦੋ ਅੱਖਰ ਵਰਤੇ ਜਾਂਦੇ ਨੇ, ਗਲਾਸਨੋਸਤ, ਮੈਂ ਰਸ਼ੀਅਨ ਸਿੱਖ ਰਿਹਾ, ਗਲਾਸਨੋਸਤ ਅਤੇ ਪੈਰੈਸਤਰੀਕਾ। ਹੁਣ ਗਲਾਸਨੋਸਤ ਸਭ ਤੋਂ ਵੱਡਾ ਕਾਰਨ ਹੈ, ਪੰਜਾਬੀ 'ਚ ਜਾਂ ਤੁਹਾਨੂੰ ਸਾਦੀ ਭਾਸ਼ਾ 'ਚ ਸਮਝਾਵਾਂ ਅਤੇ ਲੋਕਾਂ ਨੂੰ ਬੋਲਣ ਦੀ, ਸਰਕਾਰ ਦੀ ਆਲੋਚਨਾ ਕਰਨ ਦੀ ਆਜ਼ਾਦੀ, ਇੱਕ ਖੁੱਲ੍ਹਪਣਾ ਜਿਹੜਾ ਦੇਣਾ ਸੀ ਉਹਨੂੰ ਗਲਾਸਨੋਸਤ ਰਸ਼ੀਅਨ ਲੈਂਗੁਏਜ 'ਚ ਕਹਿੰਦੇ ਸੀ। ਉਸ ਤੋਂ ਪਹਿਲਾਂ ਤੱਕ ਤੁਸੀਂ ਰਸ਼ੀਅਨ ਫੈਡਰੇਸ਼ਨ ਦੇ ਅਗੇਂਸਟ ਜਾਂ ਸੋਵੀਅਤ ਰਿਪਬਲਿਕ ਦੇ ਕਿਸੇ ਵੀ ਮੈਂਬਰ ਦੇ ਅਗੇਂਸਟ ਬੋਲ ਨਹੀਂ ਸੀ ਸਕਦੇ, ਜਿਹਨੂੰ ਰਸ਼ੀਅਨ ਫੈਡਰੇਸ਼ਨ ਕੰਟਰੋਲ ਕਰਦੀ ਸੀ। ਦੂਸਰਾ ਪੈਰੈਸਤਰੀਕਾ, ਪੈਰੈਸਤਰੀਕਾ ਇਹ ਸੀਗਾ ਕਿ ਬੇਸਿਕਲੀ ਤੁਸੀਂ ਪੋਲੀਟੀਕਲ ਸਟਰਕਚਰ ਦੇ ਵਿੱਚ ਸੁਧਾਰ ਕਰੋ। ਉਹ ਸੁਧਾਰ ਜਿਹੜਾ ਸੀਗਾ ਉਹ ਕਈ ਦੇਸ਼ਾਂ ਦੇ ਲਈ, ਜਿਵੇਂ ਗਲਾਸਨੋਸਤ ਹੈ, ਵੀ ਖੁੱਲ੍ਹਪਣਾ ਬਣ ਗਿਆ। ਉਦਾਹਰਣ ਦੇ ਤੌਰ ਦੇ ਉੱਤੇ ਗਲਾਸਨੋਸਤ ਤੋਂ ਬਾਅਦ ਜਿਹੜੀ ਇੱਕ ਆਜ਼ਾਦੀ ਮਿਲ ਗਈ ਸੀ ਬੋਲਣ ਦੀ, ਉਹਦੇ ਕਰਕੇ ਕੁਛ ਬੈਲਟਿਕ ਕੰਟਰੀਜ਼, ਲਾਤਵੀਆ, ਲਿਥੀਨੀਆ, ਐਸਤੋਨੀਆ, ਇਹ ਰਸ਼ੀਅਨ ਫੈਡਰੇਸ਼ਨ ਦੇ ਖਿਲਾਫ ਬੋਲਣ ਲੱਗ ਪਏ। ਔਰ ਲਾਤਵੀਆ ਨੇ ਹੀ ਸਭ ਤੋਂ ਪਹਿਲਾਂ ਸ਼ੁਰੂਆਤ ਕੀਤੀ ਕਿ ਅਸੀਂ ਅੱਡ ਹੋਣ ਲੱਗੇ ਹਾਂ, ਔਰ ਅੱਡ ਹੋ ਵੀ ਗਏ ਸੀਗੇ। ਦਸੰਬਰ 1991 ਤਾਂ ਬਹੁਤ ਦੂਰ ਦੀ ਗੱਲ ਹੈ, ਉਹ ਤੋਂ ਪਹਿਲਾਂ ਹੀ ਹੋ ਗਏ ਸੀ। ਇਨਫੈਕਟ ਜਦੋਂ ਪ੍ਰੋਗਰਾਮ ਦੀ ਸ਼ੁਰੂਆਤ 'ਚ ਤੁਸੀਂ ਧਿਆਨ ਦੇ ਨਾਲ ਸੁਣਿਆ ਹੋਣਾ, ਮੈਂ ਕਿਹਾ ਸੀਗਾ ਕਿ 24 ਅਗਸਤ ਨੂੰ ਜਿਹੜਾ ਸੀਗਾ ਉਹ ਯੂਕਰੇਨ ਦਾ ਆਜ਼ਾਦੀ ਦਿਹਾੜਾ ਸੀਗਾ 1991 'ਚ, ਯਾਨੀ ਦਸੰਬਰ 1991 ਤੱਕ ਪਹੁੰਚਦਿਆਂ ਕੁਛ ਮੁਲਕ ਤਾਂ ਆਲਰੇਡੀ USSR ਦੇ ਵਿੱਚੋਂ ਨਿਕਲ ਚੁੱਕੇ ਸੀਗੇ। ਉਹ ਤਾਂ ਇੱਕ ਆਫਿਸ਼ੀਅਲ ਅਨਾਊਂਸਮੈਂਟ ਹੀ ਹੋਈ ਸੀਗੀ। ਇਨਫੈਕਟ 1991 ਦੇ ਵਿੱਚ ਤਖਤਾ ਪਲਟ ਹੁੰਦਾ, ਹੁਣੇ ਮਿਖਾਇਲ ਗਬਰੋਵ ਜਿਹੜੇ ਨੇ, ਗੋਰਬਚੇਵ, ਉਹ ਇਹ ਦੋ ਐਲਾਨ ਤਾਂ ਲਿਆਉਂਦੇ ਨੇ, ਸਿਰਫ ਇਹੀ ਦੋ ਐਲਾਨ ਨਹੀਂ, ਹੋਰ ਬਹੁਤ ਸਾਰੇ ਐਲਾਨ ਤਾਂ ਕਰਦੇ ਨੇ ਸੋਵੀਅਤ ਸੰਘ ਦੇ ਨੂੰ ਰੀਸ਼ੇਪ ਕਰਨ ਦੇ ਲਈ, ਪਰ ਉਹ ਜਿਹੜੇ ਕੱਟੜ ਕਮਿਊਨਿਸਟ ਲੀਡਰਸ ਸੀ ਨਾ, ਉਹ ਪਸੰਦ ਨਹੀਂ ਉਹਨਾਂ ਨੂੰ ਆਏ ਹੈਗੇ ਗੋਰਬਚੇਵ ਦੇ ਇਹ ਸੁਧਾਰ। ਸੋ ਇਸ ਕਰਕੇ ਉਹਨਾਂ ਨੇ ਇੱਕ ਸਾਜਿਸ਼ ਰਚੀ ਉੱਥੇ ਅਤੇ ਤਖਤਾ ਪਲਟ ਕਰਨ ਦੀ ਕੋਸ਼ਿਸ਼ ਕੀਤੀ, ਹਾਲਾਂਕਿ ਅਸਫਲ ਰਹੀ ਸੀਗੀ, ਪਰ ਅਸਫਲ ਇਸ ਕਰਕੇ ਰਹੀ ਸੀ ਕਿਉਂਕਿ ਉਸ ਵਕਤ ਟੈਂਕਰ ਟੁੰਕਰ ਲੈ ਕੇ ਚੜ ਗਏ ਸੀਗੇ ਕਿ ਜਿੱਦਾਂ ਪਹਿਲਾਂ ਜ਼ਾਰ ਨੂੰ ਖਤਮ ਕੀਤਾ ਸੀਗਾ। ਰਸ਼ੀਆ ਦਾ ਬਹੁਤ ਖੂਨੀ ਇਤਿਹਾਸ ਰਿਹਾ, ਜ਼ਾਰ ਦੇ ਜਾਣਾ ਜਾਂ ਲੈਨਿਨ ਦਾ ਆਉਣਾ ਕੋਈ ਆਸਾਨ ਕਹਾਣੀ ਨਹੀਂ ਹੈਗੀ, ਕੋਈ ਬਹੁਤ ਵਧੀਆ ਤਰੀਕੇ ਦੇ ਨਾਲ, ਕੋਈ ਬਹੁਤ ਸੋਫਿਸਟੀਕੇਟਿਡ ਤਰੀਕੇ ਦੇ ਨਾਲ ਖੱਬੇ ਪੱਖੀਆਂ ਨੇ ਰੂਸ ਦੇ ਉੱਤੇ ਰਾਜ ਨਹੀਂ ਕੀਤਾ। ਲੈਨਿਨ ਨੇ ਜਿਹੜੇ ਜ਼ੁਲਮ ਕੀਤੇ ਸੀਗੇ ਜ਼ਾਰ ਦੇ ਉੱਤੇ, ਜ਼ਾਰ ਦੇ ਕੀਤੇ ਜ਼ੁਲਮ ਵੀ ਉਹਦੇ ਅੱਗੇ ਫਿੱਕੇ ਪੈ ਗਏ, ਜਿਸ ਤਰੀਕੇ ਦੇ ਨਾਲ ਲੈਨਿਨ ਨੇ ਸਿਰਫ ਇਹ ਕਹਿ ਕੇ ਕਿ ਲੋਕਾਂ ਦੀ ਸਰਕਾਰ ਆਊਗੀ, ਲੋਕਾਂ ਦੀ ਸਰਕਾਰ ਆਊਗੀ, ਰਾਜੇ ਨੂੰ ਖਤਮ ਕਰੋ, ਉਹ ਰਾਜੇ ਨੂੰ ਖਤਮ ਜਿੱਦਾਂ ਕੀਤਾ ਸੀਗਾ, ਉਹਦੇ ਬੱਚੇ, ਉਹਦੇ ਪੂਰੇ ਪਰਿਵਾਰ ਨੂੰ ਜਿਸ ਤਰੀਕੇ ਦੇ ਨਾਲ ਕਤਲ ਕੀਤਾ ਸੀ, ਉਹ ਇੱਕ ਅਲੱਗ ਕਹਾਣੀ ਹੈਗੀ ਹੈ ਖੈਰ। ਅਤੇ ਉਸ ਤਰੀਕੇ ਦਾ ਇਤਿਹਾਸ ਜਿਹੜਾ ਦੁਹਰਾਇਆ ਜਾ ਰਿਹਾ ਸੀਗਾ, ਫਰਾਂਸ ਦੇ ਵਿੱਚ ਵੀ ਇੱਦਾਂ ਹੀ ਰਾਜੇ ਨੂੰ ਖਤਮ ਕੀਤਾ ਗਿਆ ਸੀਗਾ, ਰੂਸ ਦੇ ਵਿੱਚ ਵੀ ਇੱਦਾਂ ਹੀ ਖਤਮ ਕੀਤਾ ਗਿਆ। ਅਤੇ ਫਿਰ ਕਿਤੇ ਇਹ ਨਾ ਹੋਵੇ ਕਿ ਮਿਖਾਇਲ ਗੋਰਬਚੇਵ ਦੇ ਨਾਲ ਵੀ ਉਹੀ ਕੁਛ ਹੋਵੇ, ਆਧੁਨਿਕ ਜਿਹੜਾ ਰੂਸ ਸੀਗਾ 1991 ਦਾ, ਉਹ 'ਚ ਵੀ ਉਹੀ ਇਤਿਹਾਸ ਦੀਆਂ ਕਹਾਣੀਆਂ ਦੁਹਰਾਈਆਂ ਜਾਣ। ਇਸ ਕਰਕੇ ਇੱਕ ਬੰਦਾ ਜਿਹਦਾ ਨਾਮ, ਜਿਹਨੇ ਇਸ ਪੂਰੇ ਦੇ ਪੂਰੇ USSR ਦੇ, ਜਿਹਨੇ ਲਾਤੀਵੀਆ ਨੂੰ ਭੜਕਾਇਆ ਵੀ ਸੀਗਾ, ਇਨਫੈਕਟ ਰਸ਼ੀਆ ਦਾ ਹੀ ਉਹ ਬੰਦਾ ਸੀ, ਰੂਸ ਰਸ਼ੀਅਨ ਫੈਡਰੇਸ਼ਨ ਦਾ ਹੀ ਬੰਦਾ ਸੀ, ਔਰ ਉਹ ਆਪ ਚਾਹੁੰਦਾ ਸੀਗਾ ਕਿ ਜੇ ਰਸ਼ੀਆ ਨੂੰ ਇਟਸੈਲਫ ਬਚਾਉਣਾ ਹੈ, ਜੇ ਸਿਰਫ ਮੂਲ ਰੂਪ ਦੇ ਵਿੱਚ ਜਿਹੜਾ ਰੂਸ ਹੈ ਜੇ ਉਹਨੂੰ ਬਚਾਉਣਾ, ਆਹ ਜਿਹੜੀਆਂ 15 ਅਲੱਗ ਅਲੱਗ ਸਟੇਟਾਂ ਰਲਾ ਤੀਆਂ, ਇਹ ਨਾ ਤਾਂ ਸਟੇਟਸ ਦੀ ਤਰ੍ਹਾਂ ਕੰਮ ਕਰ ਰਹੀਆਂ ਨੇ, ਨਾ ਇੰਡੀਪੈਂਡੈਂਟ ਕੰਟਰੀਜ਼ ਦੀ ਤਰ੍ਹਾਂ ਕੰਮ ਕਰ ਰਹੀਆਂ ਨੇ, ਰਸ਼ੀਅਨ ਫੈਡਰੇਸ਼ਨ ਦੇ ਉੱਤੇ ਵੀ ਬੋਝ ਬਣ ਰਹੀਆਂ ਨੇ। ਉਹ ਸਾਰੀਆਂ ਆਵਾਜ਼ਾਂ ਚੁੱਕਣ ਵਾਲਾ ਇੱਕ ਖੱਬੇ ਪੱਖੀ ਵਿਅਕਤੀ ਸੀ, ਬੋਰਿਸ ਯੈਲਤਸਿਨ, ਰੂਸ ਦਾ ਪਹਿਲਾ ਰਾਸ਼ਟਰਪਤੀ ਕਹਿ ਸਕਦੇ ਹੋ ਮੌਜੂਦਾ ਰੂਸ ਦਾ। ਉਹਨੇ ਜਿਹੜੇ ਉਹ ਟੈਂਕਰ ਟੁੰਕਰ ਚੜ੍ਹ ਕੇ ਜਾ ਰਹੇ ਸੀ ਗੋਰਬਚੇਵ ਦੇ ਘਰ ਦੇ ਵੱਲ, ਉਹਨੇ ਰੋਕ ਲਏ ਕਿ ਨਹੀਂ, ਮਿਖਾਇਲ ਜਾਂ ਉਹਦੇ ਪਰਿਵਾਰ ਦੇ ਉੱਤੇ ਉਸ ਤਰੀਕੇ ਦੇ ਨਾਲ ਅਸੀਂ ਵਿਵਹਾਰ ਨਹੀਂ ਕਰਨਾ ਜਿੱਦਾਂ ਇਤਿਹਾਸ ਦੇ ਵਿੱਚ ਦੂਸਰਿਆਂ ਦੇ ਨਾਲ ਹੁੰਦਾ ਰਿਹਾ, ਸ਼ਾਸਕਾਂ ਦੇ ਨਾਲ। ਫਿਰ ਰਸ਼ੀਆ, ਯੂਕਰੇਨ ਅਤੇ ਬੇਲਾਰੂਸ, ਬੇਲਾਰੂਸ ਅਤੇ ਯੂਕਰੇਨ ਰਸ਼ੀਆ ਨੂੰ ਇਹ ਕਹਿੰਦੇ ਹੁੰਦੇ ਸੀਗੇ ਜਿਹੜੀਆਂ ਫੈਡਰੇਸ਼ਨ ਸੀਗੀਆਂ ਕਿ ਰੂਸ 'ਚੋਂ ਸਾਰੇ ਅੱਡ ਹੋ ਜਾਣ ਪਰ ਅਸੀਂ ਨਹੀਂ ਤੁਹਾਡੇ ਤੋਂ ਅੱਡ ਹੁੰਦੇ। ਰਸ਼ੀਅਨ ਫੈਡਰੇਸ਼ਨ ਨੂੰ ਅਕਸਰ ਯੂਕਰੇਨ ਅਤੇ ਬੇਲਾਰੂਸ ਇਹ ਕਹਿੰਦੇ ਹੁੰਦੇ। ਬੇਲਾਰੂਸ ਤਾਂ ਖੈਰ ਅੱਜ ਦੀ ਤਰੀਕ ਦੇ ਵਿੱਚ ਵੀ ਰੂਸ ਤੋਂ ਅੱਡ ਹੋਣ ਦੇ ਬਾਵਜੂਦ ਰੂਸ ਦਾ ਕਾਫੀ ਹੱਦ ਤੱਕ ਸਾਥੀ ਹੈਗਾ, ਪਰ ਯੂਕਰੇਨ ਦੇ ਨਾਲ ਜੋ ਹੋ ਰਿਹਾ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ। ਔਰ ਇਹ ਤਿੰਨਾਂ ਦੇਸ਼ਾਂ ਦੇ ਲੀਡਰਸ ਨੇ ਰਲ ਕੇ ਇੱਕ ਬੈਲਵਜ਼ਾ ਅਕੋਰਡ ਦੇ ਉੱਤੇ ਸਾਈਨ ਕੀਤੇ ਸੀਗੇ ਔਰ ਐਲਾਨ ਕੀਤਾ ਸੀਗਾ ਕਿ ਸੋਵੀਅਤ ਸੰਘ ਜਿਹੜਾ ਉਹ ਹੁਣ ਹੋਂਦ ਦੇ ਵਿੱਚ ਅਸਤਿਤਵ ਦੇ ਵਿੱਚ ਐਗਜ਼ਿਸਟੈਂਸ ਨਹੀਂ ਰਹੂਗਾ। ਔਰ ਫਿਰ ਆਖਰੀ ਅਸਤੀਫਾ ਜਿਹੜਾ ਉਹ 26 ਦਸੰਬਰ 1991 ਨੂੰ ਅਧਿਕਾਰਕ ਤੌਰ ਦੇ ਉੱਤੇ ਦਿੱਤਾ ਗਿਆ ਸੀ। 25 ਦਸੰਬਰ ਨੂੰ ਤਾਂ ਮਿਖਾਇਲ ਗੋਰਬਾਚੇਵ ਨੇ ਵੀ ਆਪਣਾ ਅਸਤੀਫਾ ਦੇ ਦਿੱਤਾ ਸੀ ਰਾਸ਼ਟਰਪਤੀ ਦੇ ਅਹੁਦੇ ਤੋਂ, ਅਤੇ ਉਸ ਤੋਂ ਬਾਅਦ ਫਿਰ ਮਾਸਕੋ ਦੇ ਵਿੱਚ ਜਿਹੜਾ ਲਾਲ ਰੰਗ ਦਾ ਇੱਕ ਝੰਡਾ ਹੁੰਦਾ ਸੀ, ਆਲੇ ਦੁਆਲੇ ਤਾਰੇ ਹੁੰਦੇ ਸੀ, ਉਹ ਝੰਡਾ ਵੀ ਲਾਹਤਾ ਸੀਗਾ। ਅਤੇ ਜਿਹੜਾ ਮੌਜੂਦਾ ਤਿਰੰਗਾ ਹੈਗਾ, 3 ਰੰਗ ਵਾਲਾ ਝੰਡਾ ਹੈਗਾ, ਲਾਲ ਨੀਲਾ ਚਿੱਟਾ, ਉਹ ਰੂਸ ਦਾ ਤਿਰੰਗਾ ਜਿਹੜਾ ਫਿਰ ਉੱਥੇ ਲਹਿਰਾਇਆ ਗਿਆ। ਹੁਣ ਔਰ ਇਹਦੇ ਕਰਕੇ ਜਿਹੜੇ ਅਲੱਗ ਅਲੱਗ ਕੰਟਰੀ ਸੀ ਉਹ ਬਾਹਰ ਹੋ ਗਏ। ਬੋਰਿਸ ਯੈਲਸਿਨ ਰਸ਼ੀਆ ਦੇ ਪਹਿਲੇ ਪ੍ਰੈਜ਼ੀਡੈਂਟ ਬਣਦੇ ਨੇ, 1991 ਤੋਂ 1999 ਤੱਕ ਉਹ ਪ੍ਰੈਜ਼ੀਡੈਂਟ ਰਹਿੰਦੇ ਨੇ। ਔਰ ਇਨਫੈਕਟ ਜਿਹੜਾ ਆਧੁਨਿਕ ਰੂਸ ਹੈ, ਸੁਤੰਤਰ ਰੂਸ ਹੈ, ਉਹਦੇ ਨਿਰਮਾਣ ਦਾ ਨਿਰਮਾਤਾ ਜਿਹੜਾ, ਉਹਦਾ ਪਿਤਾਮਾ ਜਿਹੜਾ, ਉਹ ਬੋਰਿਸ ਯੈਲਸਿਨ ਨੂੰ ਹੀ ਦੱਸਿਆ ਜਾਂਦਾ। ਉਹ ਅਲੱਗ ਚੀਜ਼ ਹੈਗੀ ਹੈ ਕਿ ਉਹਨਾਂ ਨੇ ਵੀ ਅਗਵਾਈ ਦੇ ਵਿੱਚ ਬਹੁਤ ਸਾਰੇ ਡਿਸੀਜਨ ਜਿਹੜੇ ਸੀਗੇ ਉਹ ਗਲਤ ਲਏ ਗਏ ਸੀਗੇ। ਭ੍ਰਿਸ਼ਟਾਚਾਰ ਦੇ ਵਿਰੁੱਧ ਬੋਲਣ ਵਾਲੇ ਲੋਕ ਜਿਹੜੇ ਹੁੰਦੇ ਸੀਗੇ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾ ਰਹੀਆਂ ਸੀ ਯੈਲਸਿਨ ਦੇ ਕਾਰਜਕਾਲ ਦੇ ਵਿੱਚ। ਇਨਫੈਕਟ ਯੂਕਰੇਨ ਅਤੇ ਬੇਲਾਰੂਸ ਦੇ ਨਾਲ ਜਿਹੜਾ ਸਮਝੌਤਾ ਕਰਵਾਇਆ ਸੀ ਬੈਲਵੋਜ਼ਾ ਅਕੋਰਡ, ਉਹ ਵੀ ਯੈਲਸਿਨ ਨੇ ਹੀ ਕਰਵਾਇਆ ਸੀਗਾ। ਇਸ ਕਰਕੇ ਰੂਸ ਦੇ ਕੁਛ ਲੋਕ ਉਹਨਾਂ ਨੂੰ ਇੱਕ ਨਾਇਕ ਦੇ ਤੌਰ 'ਤੇ ਨਹੀਂ ਦੇਖਦੇ ਹੈਗੇ, ਕਿਉਂਕਿ ਉਹਨਾਂ ਨੇ ਸੋਵੀਅਤ ਸੰਘ ਨੂੰ ਤੋੜਨ ਦੇ ਵਿੱਚ ਸਭ ਤੋਂ ਵੱਡੀ ਭੂਮਿਕਾ ਨਿਭਾਈ ਸੀਗੀ। ਪਰ ਇਸ ਦਰਮਿਆਨ ਉਹਨਾਂ ਨੇ ਕੁਛ ਐਸੇ ਡਿਸੀਜਨ ਲਏ ਜਿਹੜੇ ਰੂਸ ਨੂੰ ਕਦੇ ਮੁੜ ਤੋਂ ਆਪਣੇ ਪੈਰਾਂ 'ਤੇ ਖੜ੍ਹਾ ਕਰ ਹੀ ਨਹੀਂ ਸੀ ਸਕੇ। ਉਹ ਜਿਹੜਾ ਸੱਤਾ ਦਾ ਬੈਲੈਂਸ ਰੂਸ ਨੇ ਅਮੈਰੀਕਾ ਦੇ ਬਰਾਬਰ ਰਲ ਕੇ ਦੁਨੀਆ 'ਚ ਕਾਇਮ ਕੀਤਾ ਹੋਇਆ ਸੀ, ਉਹਦੇ ਤੋਂ ਕਾਫੀ ਜ਼ਿਆਦਾ ਪਛਾੜ ਕੇ ਰੱਖਤਾ। ਪਹਿਲੀ ਚੀਜ਼ ਬੋਰਿਸ ਯੈਲਸਿਨ ਦੇ ਰਾਜਕਾਲ ਦੇ ਵਿੱਚ ਇਹ ਹੋਈ ਕਿ ਉਹਨਾਂ ਨੇ ਰੂਸ ਦੇ ਵਿੱਚ ਕੈਪੀਟਲਿਸਟ ਬਾਜ਼ਾਰ ਨੂੰ ਖੋਲ੍ਹਣ ਦੇ ਲਈ ਸ਼ੌਕ ਥੈਰੇਪੀ ਕਹਿੰਦੇ ਨੇ, ਉਸ ਦੌਰ ਦੇ ਵਿੱਚ 90s ਦੇ ਡੈਕੇਡ 'ਚ ਉਹਨਾਂ ਨੇ ਇੱਕ ਸ਼ੌਕ ਥੈਰੇਪੀ ਦਿੱਤੀ ਸੀਗੀ, ਪਰ ਇਹ ਰੂਸ ਨੂੰ ਬਹੁਤ ਮਹਿੰਗੀ ਪਈ ਸੀਗੀ ਕਿ ਕੈਪੀਟਲਿਸਟ ਬਾਜ਼ਾਰ ਨੂੰ ਕਿੱਦਾਂ ਖੋਲ੍ਹਤਾ। ਇਨਫੈਕਟ ਰਸ਼ੀਅਨ ਲੈਂਗੁਏਜ ਦੇ ਵਿੱਚ, ਅੱਜ ਰਸ਼ੀਅਨ ਲੈਂਗੁਏਜ ਦੇ ਕਿੰਨੇ ਅੱਖਰ ਤੁਹਾਨੂੰ ਸਿਖਾ ਦੇਣੇ ਨੇ, ਰਸ਼ੀਅਨ ਲੈਂਗੁਏਜ ਦੇ ਵਿੱਚ ਓਲੀਗਾਰਕਸ ਜਿਹੜੇ ਨੇ ਉਹ ਅਮੀਰਾਂ ਨੂੰ ਕਿਹਾ ਜਾਂਦਾ, ਅਮੀਰ ਜਿਹੜੇ ਪੂੰਜੀਪਤੀ ਸੀਗੇ। ਓਲੀਗਾਰਕਸ ਦੇ ਹੱਥਾਂ ਦੇ ਵਿੱਚ ਬਹੁਤ ਕੁਛ ਦੇਤਾ, ਜਿਹੜੇ ਕੁਛ ਚੁਣਿੰਦਾ ਅਮੀਰ ਲੋਕ ਸੀਗੇ ਰਸ਼ੀਆ ਦੇ। ਫਿਰ ਉੱਥੇ ਵਾਰ ਚੱਲਦੀ ਰਹੀ, ਇਨਫੈਕਟ ਆਪਣੀ ਆਪਸ ਦੇ ਵਿੱਚ ਉਹਨਾਂ ਦੀ ਜਿਹੜੀ ਹੈ ਵਾਰ ਚੱਲਦੀ ਰਹੀ, ਚੇਚਨੀਆ ਵਾਰ ਵੀ ਜਿਹੜੀ ਉਹ ਚੱਲਦੀ ਰਹੀ, ਉਹਦਾ ਵੀ ਜ਼ਿਕਰ ਇੱਕ ਅਲੱਗ ਤੋਂ ਪ੍ਰੋਗਰਾਮ ਦੇ ਵਿੱਚ ਕਰਾਂਗੇ। ਪਰ ਇਹ ਸਾਰੇ ਜਿਹੜੇ ਕਾਰਨ USSR ਦੇ ਟੁੱਟਣ ਦੇ ਤੁਸੀਂ ਕਹਿ ਸਕਦੇ ਹੋ ਕਿ ਬਣੇ ਨੇ। ਹੁਣ ਉਸ ਤੋਂ ਬਾਅਦ ਸੋਵੀਅਤ ਸੰਘ ਜਦੋਂ ਟੁੱਟ ਗਿਆ, ਵਟ ਆਫਟਰ ਦੈਟ, ਸੋਵੀਅਤ ਸੰਘ ਜਦੋਂ ਟੁੱਟ ਜਾਂਦਾ ਹੈ, ਜ਼ਾਹਰ ਜਿਹੀ ਗੱਲ ਹੈ ਕਿ ਅਮੈਰੀਕਾ ਨੂੰ ਸਭ ਤੋਂ ਵੱਧ ਇਹਦਾ ਫਾਇਦਾ ਹੋਇਆ ਸੀਗਾ, ਅਮੈਰੀਕਾ ਨੇ ਹੀ ਇਹਦੇ ਤੋਂ ਸਭ ਤੋਂ ਵੱਧ ਖੱਟਿਆ ਸੀਗਾ। ਔਰ ਇਹਦੇ ਪਿੱਛੇ ਇੱਕ ਤੁਸੀਂ ਇੱਕ ਸਭ ਤੋਂ ਵੱਡਾ ਸਵਾਲ ਇਹ ਵੀ ਉੱਠਦਾ ਹੋਊਗਾ ਕਿ ਸੈਕਿੰਡ ਵਰਲਡ ਵਾਰ ਜਦੋਂ ਲੜੀ ਗਈ ਸੀ, ਦੂਸਰੀ ਆਲਮੀ ਜੰਗ ਜਦੋਂ ਲੜੀ ਗਈ ਸੀ, ਉਦੋਂ ਅਮੈਰੀਕਾ ਅਤੇ ਰਸ਼ੀਆ ਤਾਂ ਇੱਕੋ ਹੀ ਅਲਾਇੰਸ ਦੇ ਅਗੇਂਸਟ ਸੀਗੇ, ਉਹ ਸੀਗਾ ਜਰਮਨੀ ਅਤੇ ਉਹਦੀਆਂ ਸਾਥੀ ਕੰਟਰੀਜ਼, ਜਰਮਨੀ ਆਸਟਰੀਆ ਵਗੈਰਾ, ਇਹਨਾਂ ਦੇ ਅਗੇਂਸਟ ਸੀਗੇ ਇਹ। ਅਤੇ ਫਿਰ ਇਹ ਅਮੈਰੀਕਾ ਅਤੇ ਰੂਸ ਅੱਡ ਅੱਡ ਕਿਵੇਂ ਹੋ ਗਏ? ਅਸਲ 'ਚ ਇਹਦੇ ਪਿੱਛੇ ਉਸ ਦੌਰ ਦੇ ਵਿੱਚ ਜਿਹੜੇ ਘਟਨਾਕ੍ਰਮ ਸੀਗੇ ਉਹ ਵੀ ਬਹੁਤ ਹੱਦ ਤੱਕ ਜ਼ਿੰਮੇਦਾਰ ਸੀ। ਅਮੈਰੀਕਾ ਨੇ ਸੈਕਿੰਡ ਵਰਲਡ ਵਾਰ ਤੋਂ ਬਾਅਦ ਆਪ ਹੀ ਐਲਾਨ ਕਰਤਾ ਸੀਗਾ ਕਿ ਆਹ ਦੇਖੋ ਜੀ, ਅਸੀਂ ਪਰਮਾਣੂ ਬੰਬ ਸਿੱਟਤੇ ਜਪਾਨ ਦੇ ਉੱਤੇ, ਜਪਾਨ ਜਿਹੜੇ ਇਟਲੀ ਜਰਮਨੀ ਦੇ ਸਾਥੀ ਹੁੰਦਾ ਸੀਗਾ ਦੇਸ਼, ਕਿ ਆਹ ਦੇਖੋ ਜੀ ਅਸੀਂ ਜਪਾਨ ਦੇ ਉੱਤੇ ਹੀਰੋਸ਼ੀਮਾ ਨਾਗਾਸਾਕੀ ਕਰਤਾ, ਦੁਨੀਆ 'ਚ ਪਹਿਲੀ ਵਾਰ ਔਰ ਇੱਕੋ ਹੀ ਵਾਰ ਪਰਮਾਣੂ ਬੰਬ ਦਾ ਜਦੋਂ ਇਸਤੇਮਾਲ ਕੀਤਾ ਗਿਆ ਵਾਰ ਦੇ ਵਿੱਚ, ਉਹ ਅਮੈਰੀਕਾ ਨੇ ਕੀਤਾ ਹੈਗਾ। ਔਰ ਹੁਣ ਅੱਜ ਦੀ ਤਰੀਕ 'ਚ ਦੁਨੀਆ ਨੂੰ ਇਹ ਭਾਸ਼ਣ ਦੇ ਰਿਹਾ ਅਮੈਰੀਕਾ ਕਿ ਪਰਮਾਣੂ ਬੰਬ ਨਹੀਂ ਬਣਾਉਣੇ ਜੀ, ਪਰਮਾਣੂ ਨਹੀਂ ਬਣਾਉਣੇ। ਭਾਈ ਤੁਸੀਂ ਉਹ ਬਣਾ ਕੇ ਤੁਸੀਂ ਉਹ ਚਲਾਇਆ, ਅੱਜ ਤੱਕ ਹੋਰ ਤਾਂ ਕਿਸੇ ਨੇ ਚਲਾਇਆ ਵੀ ਨਹੀਂ ਹੈਗਾ। ਐਨੀਵੇਜ਼, ਸੋ ਅਮੈਰੀਕਾ ਨੇ ਸੈਲਫ ਡਿਕਲੇਅਰ ਕਰਤਾ ਕਿ ਸੈਕਿੰਡ ਵਰਲਡ ਵਾਰ ਖਤਮ ਹੋ ਗਈ ਉਹਦੇ ਤੋਂ ਬਾਅਦ। ਪਰ ਅਸਲ ਦੇ ਵਿੱਚ ਦੂਸਰੀ ਆਲਮੀ ਜੰਗ ਜਿਹੜੀ ਖਤਮ ਕਰਨ ਦੇ ਪਿੱਛੇ ਰੂਸ ਹਮੇਸ਼ਾ ਆਪਣੇ ਆਪ ਨੂੰ, ਰੂਸ ਹੀ ਨਹੀਂ ਬਲਕਿ ਪੂਰੀ ਦੁਨੀਆ ਹੁਣ ਤੱਕ ਮੰਨ ਰਹੀ ਸੀਗੀ, ਕਿਉਂਕਿ ਸੈਕਿੰਡ ਵਰਲਡ ਵਾਰ ਦਾ ਸਭ ਤੋਂ ਵੱਡਾ ਵਿਲਨ ਇਸ ਵੈਸਟਰਨ ਮੀਡੀਆ ਨੇ ਕਿਹਨੂੰ ਬਣਾ ਕੇ ਖੜ੍ਹਾ ਕੀਤਾ? ਹਿਟਲਰ ਨੂੰ। ਐਡਲਫ ਹਿਟਲਰ ਨੂੰ। ਹਿਟਲਰ ਦੀ ਮੌਤ ਦੇ ਪਿੱਛੇ ਕਾਰਨ ਕੌਣ ਸੀ? ਸੋਵੀਅਤ ਯੂਨੀਅਨ, ਉਸ ਵਕਤ ਸਟੈਲਿਨ ਜਾਂ ਉਹਨਾਂ ਦੀਆਂ ਫੌਜਾਂ, ਉਹਨਾਂ ਨੇ ਹੀ ਮਾਰਿਆ ਸੀ ਹਿਟਲਰ। ਪਹਿਲਾਂ ਹਿਟਲਰ ਨੂੰ ਆਉਂਦੇ ਤਾਂ ਉਹਨਾਂ ਨੇ ਅੰਦਰ ਆਈ ਜਾ ਆਈ ਜਾ ਆਈ ਜਾ, ਜਦੋਂ ਅੰਦਰ ਆ ਗਿਆ ਤਾਂ ਫਿਰ ਉਹਨਾਂ ਦਾ ਰਸਦ ਪਾਣੀ ਖਿੱਚ ਕੇ ਖੋਹ ਕੇ ਅਤੇ ਉਹਦੀ ਆਰਮੀ ਭਜਾ ਭਜਾ ਕੇ ਫਿਰ ਕੁੱਟਿਆ, ਫਿਰ ਮਾਰਿਆ ਹਿਟਲਰ ਨੂੰ ਉਹਨਾਂ ਦੇ ਉਹਦੀ ਬੰਕਰ ਦੇ ਵਿੱਚ। ਸੋਵੀਅਤ ਯੂਨੀਅਨ ਹੁਣ ਤੱਕ ਇਹ ਸੋਚ ਰਿਹਾ ਸੀਗਾ ਕਿ ਦੁਨੀਆ ਦਾ ਰਾਖਾ ਕੌਣ? ਸੋਵੀਅਤ ਯੂਨੀਅਨ। ਅਤੇ ਸੋਵੀਅਤ ਯੂਨੀਅਨ ਦੇ ਅੱਗੇ ਅਮੈਰੀਕਾ ਆ ਕੇ ਕਿਵੇਂ ਬੀਣ ਇਹ ਵਜਾ ਗਿਆ ਕਿ ਦੇਖੋ ਜੀ ਜਾਪਾਨ ਦੇ ਉੱਤੇ ਅਟੈਕ ਕਰਕੇ ਤਾਂ ਅਸੀਂ ਬਚਾਇਆ ਦੁਨੀਆ ਨੂੰ। ਇਹ ਜਿਹੜਾ ਇੱਕ ਬਹੁਤ ਵੱਡਾ ਇੱਕ ਕਾਰਨ ਸੀ, ਕਿਉਂਕਿ ਡਿਸਾਈਡਿੰਗ ਫੈਕਟਰ ਸੀ, ਕਿਉਂਕਿ ਅਮੈਰੀਕਾ ਦੇ ਉਹ ਅਟੈਕ ਕਰਨ ਤੋਂ ਬਾਅਦ ਜਾਪਾਨ ਨੇ ਗੋਡੇ ਟੇਕਤੇ ਸੀ। ਔਰ ਇੱਕ ਟਾਈਮ ਇਹ ਵੀ ਸੀਗਾ ਜਦੋਂ ਸੋਵੀਅਤ ਯੂਨੀਅਨ ਅਤੇ ਜਾਪਾਨ ਦੇ ਦਰਮਿਆਨ ਅਟੈਕ ਲੜਾਈ ਚੱਲੀ ਸੀਗੀ, ਔਰ ਸੋਵੀਅਤ ਯੂਨੀਅਨ ਉਹਨੂੰ ਹਾਰ ਗਿਆ ਸੀ, ਰੂਸ ਉਸ ਜੰਗ ਨੂੰ ਹਾਰ ਗਿਆ ਸੀਗਾ। ਇਨਫੈਕਟ ਇਹ ਕਿਹਾ ਜਾਂਦਾ ਹੈ ਕਿ ਆਧੁਨਿਕ ਇਤਿਹਾਸ ਦੇ ਵਿੱਚ ਕਿਸੇ ਯੂਰਪੀ ਮੁਲਕ ਨੇ ਕਿਸੇ ਏਸ਼ੀਅਨ ਮੁਲਕ ਤੋਂ ਹਾਰ ਖਾਧੀ ਹੋਵੇ ਤਾਂ ਉਹੀ ਇਕਲੌਤੀ ਜੰਗ ਸੀਗੀ। ਸੋ ਜਾਪਾਨ ਜਿਹਨੇ ਰੂਸ ਨੂੰ ਹਰਾਇਆ ਅਤੇ ਉਸ ਜਾਪਾਨ ਨੂੰ ਅਮੈਰੀਕਾ ਨੇ ਗੋਡੇ ਲਵਾਤੇ, ਇਸ ਕਰਕੇ ਅਮੈਰੀਕਾ ਉਸ ਦਿਨ ਤੋਂ ਚੌਧਰੀ ਬਣ ਗਿਆ। ਦੈਟ ਵਾਜ ਵਨ ਰੀਜ਼ਨ। ਦੂਸਰਾ ਇੱਕ ਸਭ ਤੋਂ ਵੱਡਾ ਰੀਜ਼ਨ ਸੀਗਾ ਕੋਲਡ ਵਾਰ, ਸ਼ੀਤ ਯੁੱਧ ਜਿਹਨੂੰ ਆਪਾਂ ਕਹਿ ਲੈਂਦੇ ਹਾਂ। ਪੜ੍ਹਿਆ ਹੋਣਾ ਤੁਸੀਂ ਇਤਿਹਾਸ ਦੀ ਕਿਤਾਬਾਂ 'ਚ ਕਿ 1947 ਤੋਂ 1991 ਤੱਕ, ਸੋਵੀਅਤ ਸੰਘ ਦੇ ਟੁੱਟਣ ਤੱਕ, ਅਮੈਰੀਕਾ ਅਤੇ ਰੂਸ ਇੱਕ ਦੂਸਰੇ ਦੇ ਖਿਲਾਫ ਹਥਿਆਰਾਂ ਦੇ ਨਾਲ ਨਹੀਂ ਲੜੇ, ਪਰ ਕੁਛ ਇਸ ਤਰੀਕੇ ਦੇ ਨਾਲ ਲੜੇ ਕਿ ਦੁਨੀਆ ਦੇ ਵਿੱਚ ਉਹਦੇ ਅਸਰ ਦੇਖਣ ਨੂੰ ਮਿਲੇ ਸੀਗੇ। ਉਹਦੇ ਵਿੱਚ ਕੋਲਡ ਵਾਰ, ਜਿਹਦੇ 'ਚ ਹਥਿਆਰਾਂ ਦੀ ਵਰਤੋਂ ਤਾਂ ਨਹੀਂ ਹੋਈ, ਪਰ ਹਾਂ ਇੱਕ ਦੂਸਰੇ ਤੋਂ ਅੱਗੇ ਨਿਕਲਣ ਦੀ, ਇੱਕ ਦੂਸਰੇ ਤੋਂ ਬਿਹਤਰ ਹੋਣ ਦੀ ਜਿਹੜੀ ਇੱਕ ਦੌੜ ਸੀਗੀ, ਇੱਕ ਦੂਸਰੇ ਤੋਂ ਬਿਹਤਰ ਸਾਬਿਤ ਕਰਨ ਦੀ ਜਿਹੜੀ ਇੱਕ ਦੌੜ ਸੀਗੀ, ਉਹਦੇ 'ਚ ਇਹ ਦੋਨੇ ਦੇਸ਼ ਇੱਕ ਦੂਜੇ ਨੂੰ ਭਟਕ ਨਹੀਂ ਦਿੰਦੇ ਰਹੇ। ਸਭ ਤੋਂ ਪ੍ਰਮੁੱਖ ਜਿਹੜੀ ਸੀਗੀ ਕੋਲਡ ਵਾਰ ਦੀਆਂ ਘਟਨਾਵਾਂ, ਉਹਨਾਂ 'ਚ ਇੱਕ ਤਾਂ ਬਰਲਿਨ ਜਿਹੜਾ ਜਰਮਨੀ ਦਾ ਰਾਜਧਾਨੀ ਸ਼ਹਿਰ ਸੀ, ਉਹਦੀ ਨਾਕਾਬੰਦੀ ਕਰਕੇ ਨਾ ਅਮੈਰੀਕਾ ਰਸ਼ੀਆ ਨੇ ਬਹੁਤ ਗਲਤ ਕੀਤਾ। ਸਟਾਲਿਨ ਸੀਗਾ ਉਸ ਵਕਤ, ਸਟਾਲਿਨ ਨੇ ਬਰਲਿਨ ਦੇ ਸਾਰੇ ਜ਼ਮੀਨੀ ਰਸਤੇ ਬੰਦ ਕਰਤੇ 1948 ਤੋਂ 49 ਦੇ ਵਿਚਕਾਰ, ਪਰ ਅਮੈਰੀਕਾ ਅਤੇ ਉਹਦੇ ਸਾਥੀਆਂ ਨੇ ਹਵਾਈ ਹਮਲੇ ਕੀਤੇ ਅਤੇ 11 ਮਹੀਨੇ ਜਿਹੜਾ ਇਹ ਨਾਕਾਬੰਦੀ ਜਿਹੜੀ ਰਸ਼ੀਆ ਨੇ ਕਰਕੇ ਰੱਖੀ ਸੀਗੀ ਉਹਨੂੰ ਫੇਲ ਕਰਤਾ। ਅਤੇ ਦੂਸਰੀ ਆਲਮੀ ਜੰਗ ਦੇ ਵਿੱਚ ਉਹ ਜਰਮਨੀ ਜਿਹੜਾ ਅਮੈਰੀਕਾ ਦੇ ਅਗੇਂਸਟ ਸੀ, ਜਿਹੜਾ ਰਸ਼ੀਆ ਦੇ ਅਗੇਂਸਟ ਸੀ, ਅਤੇ ਉਹ ਅਮੈਰੀਕਾ ਅਤੇ ਰਸ਼ੀਆ ਜਿਹੜੇ ਇਕੱਠੇ ਲੜ ਕੇ ਜਰਮਨੀ ਨੂੰ ਢਾ ਰਹੇ ਸੀ, ਹੁਣ ਉਸੇ ਜਰਮਨੀ ਨੂੰ ਬਚਾਉਣ ਲਈ ਅਮੈਰੀਕਾ ਅੱਗੇ ਆ ਗਿਆ ਤਾਂ ਕਿ ਇਹ ਸਾਬਤ ਕੀਤਾ ਜਾ ਸਕੇ ਕਿ ਦੇਖੋ ਦੂਸਰੀ ਆਲਮੀ ਜੰਗ ਨੂੰ ਖਤਮ ਵੀ ਅਸੀਂ ਉਹ ਕੀਤਾ ਅਤੇ ਜਰਮਨੀ ਨੂੰ ਵੀ ਅਸੀਂ ਉਹ ਬਚਾਇਆ, ਨਹੀਂ ਤਾਂ ਜਰਮਨੀ ਵੀ ਖਤਮ ਸੀਗਾ। ਫਿਰ ਇਹ ਤੋਂ 2-3 ਸਾਲਾਂ ਬਾਅਦ ਕੋਰੀਅਨ ਵਾਰ ਹੁੰਦੀ ਹੈ। ਇੱਕ ਪਾਸੇ ਜਿਹੜਾ ਸੋਵੀਅਤ ਯੂਨੀਅਨ ਸੀ, ਜਿਹੜਾ ਰਸ਼ੀਆ ਸੀ, ਉਹ ਨੌਰਥ ਕੋਰੀਆ ਨੂੰ ਸਪੋਰਟ ਕਰਦਾ ਅਤੇ ਦੂਜੇ ਪਾਸੇ ਸਾਊਥ ਕੋਰੀਆ ਜਿਹੜਾ ਉਹਨੂੰ ਅਮੈਰੀਕਾ ਸਪੋਰਟ ਕਰਦਾ। ਨੌਰਥ ਕੋਰੀਆ ਅਤੇ ਸਾਊਥ ਕੋਰੀਆ ਆਪਸ 'ਚ ਲੜਦੇ ਨੇ, ਦੋਵੇਂ ਅੱਡ ਹੋ ਜਾਂਦੇ ਨੇ, ਔਰ ਇਸ 1950 ਤੋਂ 53 ਦੇ ਦਰਮਿਆਨ ਇਸ ਚੱਲੀ ਜੰਗ ਦੇ ਵਿੱਚ ਇੱਕ ਵਾਰ ਫਿਰ ਤੋਂ ਸਾਊਥ ਕੋਰੀਆ ਦੀ ਜਿੱਤ ਹੁੰਦੀ ਹੈਗੀ ਹੈ ਇੱਕ ਤਰੀਕੇ ਦੇ ਨਾਲ, ਅਤੇ ਸਾਊਥ ਕੋਰੀਆ ਦੇ ਤਰੀਕਿਆਂ ਦੇ ਨਾਲ ਜਿਹੜੀ ਇਹ ਸੰਧੀ ਆ ਕੇ ਮੁੱਕਦੀ ਹੈਗੀ ਹੈ। ਸੋ ਇਸ ਕਰਕੇ ਅਮੈਰੀਕਾ ਫਿਰ ਇਸ ਨੂੰ ਆਪਣੀ ਜਿੱਤ ਕਰਾਰ ਦਿੰਦਾ। ਫਿਰ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਛੋਟੇ ਛੋਟੇ ਇੰਸੀਡੈਂਟ ਸੀਗੇ, ਛੋਟੇ ਨਹੀਂ ਜਾਂ ਛੋਟੇ ਜਾਂ ਵੱਡੇ ਕਹਿ ਲਓ। ਸਪੇਸ ਵਾਰ ਇੱਕ ਚੱਲ ਰਹੀ ਸੀਗੀ, ਸਪੇਸ ਦੇ ਵਿੱਚ ਜਿਹੜਾ ਸੈਟੇਲਾਈਟਸ ਭੇਜਣੇ ਨੇ, ਪੁਲਾੜ ਦੇ ਵਿੱਚ ਨਵੇਂ ਨਵੇਂ ਤਜਰਬੇ ਕਰਨੇ ਨੇ, ਉਹ 'ਚ ਰਸ਼ੀਆ ਅਤੇ ਅਮੈਰੀਕਾ ਇੱਕ ਦੂਸਰੇ ਨੂੰ ਮਾਤ ਦੇ ਰਹੇ ਸੀ। ਤੁਹਾਡੇ ਯਾਦ ਹੋਣਾ ਕਿ ਰਸ਼ੀਆ ਨੇ ਪਹਿਲਾ ਹਿਊਮਨ ਭੇਜਿਆ ਸੀਗਾ ਸਪੇਸ ਦੇ ਵਿੱਚ, ਭੇਜਣ ਦਾ ਦਾਅਵਾ ਕੀਤਾ ਸੀ, ਯੂਰੀ ਗੈਗਰਿਨ ਅਸੀਂ ਜਾਣਦੇ ਹੀ ਹਾਂ। ਅਤੇ ਉਸ ਤੋਂ ਬਾਅਦ ਅਮੈਰੀਕਾ ਨੇ ਕਹਿ ਤਾ ਕਿ ਅਸੀਂ ਦੇਖੋ ਜੀ ਉਹਨਾਂ ਨੇ ਸਪੇਸ 'ਚ ਭੇਜਿਆ, ਅਸੀਂ ਚੰਨ 'ਤੇ ਭੇਜਤਾ। ਮਤਲਬ ਸਪੇਸ 'ਚ ਪਤਾ ਨਹੀਂ 100-200 ਕਿਲੋਮੀਟਰ ਤੱਕ ਕਿੱਥੇ ਤੱਕ ਗਿਆ ਹੋਣਾ, ਅਸੀਂ ਤਾਂ ਚੰਨ ਦੇ ਉੱਤੇ ਬੰਦਾ ਭੇਜਿਆ। ਅਤੇ ਫਿਰ ਅਮੈਰੀਕਾ ਨੇ ਉਹ ਦਾਅਵਾ ਕੀਤਾ ਕਿ ਚੰਨ ਦੇ ਉੱਤੇ ਪਹਿਲਾ ਕਦਮ ਰੱਖਣ ਵਾਲਾ ਕੋਈ ਸ਼ਖਸ ਜਿਹੜਾ ਉਹ ਇੱਕ ਅਮੈਰੀਕਨ ਹੈਗਾ। ਇਹ ਸਪੇਸ ਵਾਰ ਇੱਥੇ ਹੀ ਨਹੀਂ ਰੁਕੀ, ਇਸ ਤੋਂ ਇਲਾਵਾ ਜਿਹੜੇ ਸੈਟੇਲਾਈਟਸ ਵੀ ਬਣਦੇ ਸੀ, ਰਸ਼ੀਆ ਨੇ ਦਾਅਵਾ ਕੀਤਾ ਕਿ ਵਰਲਡ ਦਾ ਪਹਿਲਾ ਸੈਟੇਲਾਈਟ ਜਿਹੜਾ ਹੈਗਾ ਉਹ ਰਸ਼ੀਆ ਨੇ ਬਣਾਇਆ, ਸਪੂਤਨਿਕ ਉਹਦਾ ਨਾਮ ਰੱਖਿਆ ਸੀ। ਇਨਫੈਕਟ ਆ ਹੁਣ ਕੋਵਿਡ ਦਾ ਦੌਰ ਵੀ ਜਦੋਂ ਹੋਇਆ ਸੀ ਤਾਂ ਤੁਹਾਡੇ ਯਾਦ ਹੋਣਾ ਕਿ ਪੂਰੀ ਦੁਨੀਆ ਬੰਦ ਹੋ ਗਈ ਸੀ ਔਰ ਸਾਰੀ ਦੁਨੀਆ 'ਚ ਇੱਕੋ ਹੀ ਗੱਲ ਚੱਲ ਰਹੀ ਸੀ ਕਿ ਕੋਵਿਡ ਵੈਕਸੀਨ ਕਦੋਂ ਆਊਗੀ। ਸਾਰੀਆਂ ਕੰਟਰੀਜ਼ ਲੱਗੀਆਂ ਹੋਈਆਂ ਸੀ ਕੋਸ਼ਿਸ਼ਾਂ ਕਰਨ, ਚਾਈਨਾ ਕਹਿੰਦਾ ਜੀ ਅਸੀਂ ਬਣਾਤੀ, ਅਮੈਰੀਕਾ ਕਹਿੰਦਾ ਜੀ ਅਸੀਂ ਬਣਾ ਰਹੇ ਹੈਗੇ ਹਾਂ, ਯੂਰਪ ਕਹਿ ਰਿਹਾ ਬਣਾ ਰਹੇ ਹਾਂ, ਇੰਡੀਆ ਕਹਿ ਰਿਹਾ ਅਸੀਂ ਬਣਾ ਰਹੇ ਹਾਂ, ਆਸਟ੍ਰੇਲੀਆ ਤੱਕ ਰਿਹਾ ਸੀਗਾ ਵੀ ਦੇਖੋ ਜਿਹੜਾ ਬਣਾ ਲੂਗਾ ਉਹ ਫਿਰ ਸਾਨੂੰ ਦੇ ਦਿਓ। ਰਸ਼ੀਆ ਕਹਿੰਦਾ ਕਿ ਸਭ ਤੋਂ ਪਹਿਲਾਂ ਅਸੀਂ ਬਣਾਈ ਹੈ। ਸਪੂਤਨਿਕ ਹੀ ਉਹਦਾ ਨਾਮ ਦਿੱਤਾ ਗਿਆ ਸੀ ਉਸ ਵੈਕਸੀਨ ਦਾ, ਜੇ ਤੁਹਾਡੇ ਬਹੁਤਾ ਪਿੱਛੇ ਵੀ ਨਹੀਂ ਜਾ ਰਿਹਾ ਮੈਂ, ਉਹ 2020-21 ਦੀ ਗੱਲ ਹੈਗੀ। ਰਸ਼ੀਆ ਨੇ ਜਿਹੜੀ ਵੈਕਸੀਨ ਬਣਾਈ ਸੀ ਉਹ ਸਪੂਤਨਿਕ ਦੇ ਨਾਮ 'ਤੇ ਹੀ ਰੱਖੀ ਸੀ। ਉਹ ਸੈਟੇਲਾਈਟ ਜਿਹੜਾ ਉਹਨਾਂ ਨੇ ਪਹਿਲੀ ਵਾਰ ਪੁਲਾੜ 'ਚ ਭੇਜਿਆ ਸੀ, ਇਹ ਸਾਬਤ ਕਰਨ ਦੇ ਲਈ ਕਿ ਪਹਿਲੀ ਵਾਰ ਦੁਨੀਆ 'ਚ ਜਿਹੜੀ ਵੀ ਚੀਜ਼ ਹੁੰਦੀ ਹੈ, ਜਿਹੜੀ ਵੀ ਤਰੱਕੀ ਹੁੰਦੀ ਹੈ, ਜੋ ਵੀ ਕਾਮਯਾਬੀ ਹੁੰਦੀ ਹੈ, ਉਹ ਰਸ਼ੀਆ ਹੀ ਖੱਟ ਕੇ ਲਿਆਉਂਦਾ। ਅਤੇ ਸਪੇਸ ਵਾਰ ਹੀ ਨਹੀਂ, ਫਿਰ ਇਨਫੈਕਟ ਆਪਣਾ ਕਿਊਬਾ ਦੇ ਵਿੱਚ ਇੱਕ ਵਾਰ ਤਾਂ ਚਲੋ ਪਰਮਾਣੂ ਬੰਬ ਅਮੈਰੀਕਾ ਨੇ ਚਲਾਈ ਦਿੱਤੇ ਸੀ, ਦੂਜੀ ਵਾਰ ਫਿਰ ਚੱਲ ਜਾਣੇ ਸੀਗੇ ਉਹ ਤੋਂ ਬਾਅਦ ਕਿਊਬਾ ਦੇ ਵਿੱਚ, ਪਰ ਰਸ਼ੀਆ ਨੂੰ ਆਪਣੀਆਂ ਮਿਜ਼ਾਈਲਾਂ ਮਜ਼ੂਇਲਾਂ ਚੱਕਣੀਆਂ ਪੈ ਗਈਆਂ ਕਿਊਬਾ 'ਚੋਂ, ਇਸ ਕਰਕੇ ਉਹਨਾਂ ਦੀ ਖਾਸੀ ਬੇਇੱਜ਼ਤੀ ਹੋਈ ਸੀ। ਕਿਊਬਾ ਸੰਕਟ ਕੀ ਹੈ 1960s ਦਾ, ਉਹ ਵੀ ਤੁਹਾਡੇ ਨਾਲ ਇੱਕ ਅਲੱਗ ਪ੍ਰੋਗਰਾਮ ਦੇ ਵਿੱਚ, ਕਿਉਂਕਿ ਕੱਲ੍ਹ ਖਿੰਡ ਜਾਣੀ ਆ, ਹੁਣ ਤਾਂ ਪ੍ਰੋਗਰਾਮ ਮੁੱਕਣ ਵਾਲਾ। ਫਿਰ ਵੀਅਤਨਾਮ ਵਾਰ, ਵੀਅਤਨਾਮ ਵਾਰ ਦੇ ਵਿੱਚ ਅਸਲ ਦੇ ਵਿੱਚ ਵੀਅਤਨਾਮ ਨੇ, ਜਿਹੜਾ ਨੌਰਥ ਵੀਅਤਨਾਮ ਸੀਗਾ ਉਹਦੀ ਰਸ਼ੀਆ ਨੇ ਹੈਲਪ ਕੀਤੀ ਸੀ, ਅਤੇ ਸਦਰਨ ਵੀਅਤਨਾਮ ਜਿਹੜਾ ਸੀਗਾ ਉਹਦੀ ਅਮੈਰੀਕਾ ਹੈਲਪ ਕਰ ਰਿਹਾ ਸੀਗਾ। ਹਾਲਾਂਕਿ ਵੀਅਤਨਾਮ ਦੇ ਵਿੱਚ ਅਮੈਰੀਕਾ ਬੁਰੀ ਤਰ੍ਹਾਂ ਦੇ ਨਾਲ ਹਾਰ ਕੇ ਨਿਕਲਿਆ ਸੀਗਾ, ਪਰ ਫਿਰ ਵੀ ਵੀਅਤਨਾਮ ਦੇ ਵਿੱਚ ਜਿਹੜਾ ਅੱਜ ਦੀ ਤਰੀਕ ਦੇ ਵਿੱਚ ਜਿਹੜਾ ਵੀਅਤਨਾਮ ਹੈ ਉਹ ਨੌਰਦਰਨ ਵੀਅਤਨਾਮ ਦੇ ਆਗੂ ਜਾਂ ਉੱਥੋਂ ਦੇ ਸ਼ਾਸਕ ਨਹੀਂ ਹੈਗੇ, ਸਾਊਥ ਵਾਲੇ ਪਾਸੇ ਦੇ ਨੇ। ਯਾਨੀ ਕਿ ਅਮਰੀਕਾ ਨੂੰ ਇੱਕ ਤਰੀਕੇ ਦੇ ਨਾਲ ਫਿਰ ਤੋਂ ਫਾਇਦਾ ਹੁੰਦਾ ਔਰ ਸੋਵੀਅਤ ਸੰਘ ਨੂੰ ਨੁਕਸਾਨ ਚੁੱਕਣਾ ਪੈਂਦਾ ਦੂਸਰਿਆਂ ਦੀਆਂ ਲੜਾਈਆਂ ਦੇ ਵਿੱਚ ਜਾ ਕੇ। ਇਨਫੈਕਟ ਹੰਗਰੀ ਦੀ 1956 ਅਤੇ ਚੈਕੋਸਲਵਾਕੀਆ ਦੀ 1968, ਇੱਥੇ ਵੀ ਡੈਮੋਕ੍ਰੇਸੀ ਸਥਾਪਿਤ ਕਰਨ ਦੀ ਜਿਹੜੀ ਲੋਕਾਂ ਦੀ ਮੰਗ ਸੀਗੀ ਉਹ ਵਿਦਰੋਹ ਦੇ ਵਿੱਚ ਸੋਵੀਅਤ ਸੰਘ ਨੇ ਜਿਸ ਤਰੀਕੇ ਦੀ ਭੂਮਿਕਾ ਨਿਭਾਈ ਸੀਗੀ, ਨਾਲੇ ਤਾਂ ਆਪਣੀ ਇਮੇਜ ਖਰਾਬ ਕੀਤੀ ਨਾਲੇ ਖਰਚਾ ਕੀਤਾ। ਫਿਰ ਅਫਗਾਨਿਸਤਾਨ ਦੇ ਉੱਤੇ ਲੜਾਈ ਛੇੜਤੀ 1979 ਦੇ ਵਿੱਚ, ਅਫਗਾਨਿਸਤਾਨ ਨੂੰ ਅੱਜ ਤੱਕ ਕੋਈ ਇਤਿਹਾਸ 'ਚ ਜਿੱਤ ਨਹੀਂ ਸਕਿਆ ਹੈਗਾ। ਆ ਪਿੱਛੇ ਜੇ ਅਮੈਰੀਕਾ ਨੂੰ ਵੀ ਉੱਥੋਂ ਆਪਣੇ ਟਿੰਡ ਪੋੜੀ ਚੱਕ ਕੇ ਭੱਜਣਾ ਪਿਆ ਸੀਗਾ, ਫਿਰ ਤੋਂ ਤਾਲਿਬਾਨ ਆ ਗਏ ਨੇ। ਅਤੇ ਰਸ਼ੀਆ ਨੇ ਵੀ ਇਹੀ ਕੋਸ਼ਿਸ਼ ਕੀਤੀ ਸੀ, 10 ਸਾਲ ਕੋਸ਼ਿਸ਼ ਚੱਲਦੀ ਰਹੀ ਸੀ ਰਸ਼ੀਆ ਦੀ 79 ਤੋਂ ਲੈ ਕੇ 89 ਤੱਕ। ਉਸ ਜੰਗ ਨੂੰ ਜਿਵੇਂ ਅਮੈਰੀਕਾ ਨੂੰ ਨਮੋਸ਼ੀ ਮਿਲੀ ਸੀਗੀ ਵੀਅਤਨਾਮ 'ਚੋਂ, ਠੀਕ ਉਸੇ ਤਰੀਕੇ ਦੇ ਨਾਲ ਅਫਗਾਨਿਸਤਾਨ ਨੂੰ ਰਸ਼ੀਆ ਦਾ ਵੀਅਤਨਾਮ ਕਿਹਾ ਜਾ ਸਕਦਾ, ਕਿਉਂਕਿ ਰਸ਼ੀਆ ਨੂੰ ਬਹੁਤ ਬੇਕਾਰ ਹਾਰ ਮਿਲੀ ਸੀਗੀ। ਅਫਗਾਨਿਸਤਾਨ ਦੇ ਉੱਤੇ ਕਬਜ਼ਾ ਤਾਂ ਲਿਆ ਹੀ ਨਹੀਂ, ਉਲਟਾ ਖਜ਼ਾਨਾ ਖਾਲੀ ਕਰਵਾ ਬੈਠੇ ਸੀ ਆਪਣਾ। ਹੁਣ ਇੱਕ ਜਿਹੜੀ ਇਹ ਹਥਿਆਰਾਂ ਦੀ ਦੌੜ ਸੀਗੀ, ਜਿਵੇਂ ਸਟਾਰ ਵਾਰਸ ਵਰਗੀਆਂ ਕੰਪਨੀਆਂ, ISDA ਵਰਗੀਆਂ ਜਾਂ ਬੋਇੰਗ ਵਰਗੀਆਂ ਜਾਂ ਲੋਕਿਡ ਮਾਰਟਿਨ ਵਰਗੀਆਂ, ਇਹ ਕੰਪਨੀਆਂ ਅਮੈਰੀਕਾ 'ਚ ਆਉਂਦੀਆਂ ਨੇ, ਕੰਮ ਸ਼ੁਰੂ ਕਰਦੀਆਂ ਨੇ, ਕੰਮ ਤਾਂ ਕਰ ਹੀ ਰਹੀਆਂ ਸੀ ਪਹਿਲਾਂ ਤੋਂ ਹੀ, ਪਰ ਇਹ ਸੈਟੇਲਾਈਟ ਬਣਾ ਰਹੀਆਂ ਨੇ ਜੀ, ਫਾਈਟਰ ਜੈੱਟ ਬਣਾ ਰਹੀਆਂ, ਮਿਜ਼ਾਈਲਾਂ ਬਣਾ ਰਹੀਆਂ ਨੇ। ਔਨ ਦੀ ਅਦਰ ਹੈਂਡ ਰਸ਼ੀਆ ਦੇ ਵਿੱਚ ਓਡਾ ਵੱਡਾ ਇੰਡੀਪੈਂਡੈਂਟ ਇਨਵੈਸਟਮੈਂਟ ਨਹੀਂ ਸੀ ਹੋ ਰਹੀ, ਏਸ਼ੀਆ 'ਚੋਂ, ਅਫਰੀਕਾ 'ਚੋਂ, ਲੈਟਿਨ ਅਮੈਰੀਕਾ 'ਚੋਂ ਉੱਠ ਉੱਠ ਕੇ ਲੋਕ ਅਮੈਰੀਕਾ 'ਚ ਜਾ ਰਹੇ ਹੈਗੇ ਨੇ, ਉੱਥੇ ਇਨਵੈਸਟ ਕਰ ਰਹੇ ਨੇ, ਰਸ਼ੀਆ ਦੇ ਵੱਲ ਹੋ ਨਹੀਂ ਰਿਹਾ। ਸੋ ਕੋਲਡ ਵਾਰ ਦੇ ਵਿੱਚ ਅਮਰੀਕਾ ਨੇ ਇੱਕ ਤਰੀਕੇ ਦੇ ਨਾਲ ਅਲੱਗ ਥਲੱਗ ਪਾਤਾ ਸੀਗਾ, ਔਰ ਇਹੀ ਕਾਰਨ ਬਣਿਆ ਸੀਗਾ ਕਿ USSR ਜਿਹੜਾ ਉਹ ਟੁੱਟਣ ਦਾ। ਸੋ 1941 ਤੋਂ ਲੈ ਕੇ 1922 ਤੋਂ ਲੈ ਕੇ 1991 ਤੱਕ ਦੁਨੀਆ ਦਾ ਸਭ ਤੋਂ ਵੱਡਾ ਭੂ ਭਾਗ ਰਸ਼ੀਆ ਦੇ ਕੋਲ ਰਿਹਾ, ਸਭ ਤੋਂ ਵੱਡੀ ਆਬਾਦੀ ਤੀਸਰੀ ਇਹਨਾਂ ਦੀ ਰਹੀ, ਸਭ ਤੋਂ ਜ਼ਿਆਦਾ ਰਿਸੋਰਸਿਸ ਇਹਨਾਂ ਦੇ ਕੋਲ ਰਹੇ, ਔਰ ਸਭ ਤੋਂ ਵੱਧ ਜਿਹੜੀ ਨੁਕਸਾਨ ਵੀ ਜੇ ਕਿਸੇ ਨੇ ਝੱਲਿਆ ਆਧੁਨਿਕ ਦੌਰ ਦੇ ਵਿੱਚ ਤਾਂ ਉਹ ਰਸ਼ੀਆ ਨੂੰ ਹੀ ਝੱਲਣਾ ਪਿਆ, ਔਰ ਇਹਦੇ ਕਰਕੇ ਉਹ ਕਈ ਸਾਲ ਪਿੱਛੇ ਹੁੰਦੇ ਗਏ। ਇਹਦੇ ਪਿੱਛੇ ਬਹੁਤ ਸਾਰੇ ਅਲੱਗ ਅਲੱਗ ਕਾਰਨ ਨੇ, ਪਰ ਇੱਕ ਧਰਮ ਬਹੁਤ ਵੱਡਾ ਕਾਰਨ ਹੈਗਾ। ਰੂਸ ਦੀਆਂ ਚਰਚਾਂ ਦੇ ਉੱਤੇ ਕਿਹਦਾ ਕੰਟਰੋਲ ਰਹੂਗਾ, ਖੱਬੇ ਪੱਖੀਆਂ ਦਾ ਕਿ ਰਾਈਟ ਵਿੰਗਰਸ ਦਾ, ਪੂੰਜੀਪਤੀਆਂ ਦਾ? ਠੀਕ ਉਸੇ ਤਰੀਕੇ ਦੇ ਨਾਲ ਜਿੱਦਾਂ ਜੈਰੂਸਲਮ ਵਰਗੇ ਧਾਰਮਿਕ ਸ਼ਹਿਰ ਦੇ ਉੱਤੇ ਕਬਜ਼ਾ ਕਿਹਦਾ ਰਹੂਗਾ, ਅਰਬੀਆਂ ਦਾ, ਮੁਸਲਮਾਨਾਂ ਦਾ ਜਾਂ ਯਹੂਦੀਆਂ ਦਾ? ਇਹ ਜਿਹੜਾ ਧਰਮ ਹੈ ਇਹਦੇ ਆਧਾਰ ਦੇ ਉੱਤੇ ਬਹੁਤ ਸਾਰੀਆਂ ਜੰਗਾਂ ਜਿਹੜੀਆਂ ਨੇ ਦੁਨੀਆ ਭਰ ਦੇ ਵਿੱਚ ਹੋਈਆਂ ਨੇ, ਪਰ ਫਿਰ ਵੀ ਅਖੀਰ ਦੇ ਵਿੱਚ ਇਹ ਇੱਕ ਐਸਾ ਕਾਰਨ ਹੈ ਜਿਹਦੇ ਉੱਤੇ ਆਪਾਂ ਗੱਲ ਨਹੀਂ ਕਰ ਸਕਦੇ, ਜਿਹੜਾ ਇੱਕ ਟੈਬੂ ਸਬਜੈਕਟ ਹੈ, ਇਹਦੇ 'ਤੇ ਨਹੀਂ ਗੱਲ ਕਰਨੀ, ਹੋਰ ਜਿਹੜੇ ਮਰਜ਼ੀ ਵਿਸ਼ੇ 'ਤੇ ਗੱਲ ਕਰੋ। ਪਰ ਰਸ਼ੀਆ ਦੇ ਇਸ, ਖੈਰ ਮੈਂ ਸੋਚਿਆ ਇਹ ਸੀਗਾ ਕਿ ਯੂਕਰੇਨ ਦੀ ਆਜ਼ਾਦੀ ਤੋਂ ਇਹ ਇੱਕ ਮਸਲਾ ਨਿਕਲ ਕੇ ਸਾਹਮਣੇ ਆਇਆ ਸੀ, ਇਹਦੀ ਗੱਲ ਕਰਾਂਗੇ, ਤੇ ਇਹਦੇ 'ਚ ਹੋਪਫੁਲੀ ਕਿ ਤੁਹਾਨੂੰ ਯੂ ਐੱਸ ਐੱਸ ਆਰ ਦੇ ਬਣਨ ਅਤੇ ਫਿਰ ਬਣ ਕੇ ਟੁੱਟਣ ਦੀ ਥੋੜ੍ਹੀ ਜਿਹੀ ਕਹਾਣੀ ਪਤਾ ਜ਼ਰੂਰ ਚੱਲੀ ਹੋਵੇ। ਵਿਸਤਾਰ ਦੇ ਵਿੱਚ ਕੋਸ਼ਿਸ਼ ਕਰਦੇ ਹਾਂ ਕਿਸੇ ਦਿਨ ਕਿਸੇ ਡਾਕੂਮੈਂਟਰੀ ਸ਼ੇਪ ਦੇ ਵਿੱਚ ਤੁਹਾਨੂੰ ਇਸ ਸਾਰੀ ਸਕ੍ਰਿਪਟ ਨੂੰ ਲੈ ਕੇ ਆਉਂਦੇ, ਪਰ ਇਨਸਾਈਟ ਰਿਪੋਰਟ ਦੇ ਵਿੱਚ ਮੇਨ ਸਾਡਾ ਮਕਸਦ ਇਹੀ ਹੁੰਦਾ ਕਿ ਖਬਰਾਂ ਹੀ ਨਹੀਂ, ਖਬਰਾਂ ਤੋਂ ਇਲਾਵਾ ਜਿਹੜੀਆਂ ਉਹਦੇ ਅੰਦਰ ਛੁਪੀਆਂ ਹੋਈਆਂ ਸੱਚਾਈਆਂ ਹੈਗੀਆਂ ਉਹ ਵੀ ਤੁਹਾਨੂੰ ਦੱਸ ਦਿੱਤੀਆਂ ਜਾਣ। ਅਤੇ ਇਸੇ ਕਰਕੇ ਇਹ ਪ੍ਰੋਗਰਾਮ ਜਿਹੜਾ ਉਹ ਤੁਹਾਡੇ ਤੱਕ ਲੈ ਕੇ ਆਉਂਦੇ। ਫਿਲਹਾਲ ਅੱਜ ਦੇ ਪ੍ਰੋਗਰਾਮ 'ਚ ਇੰਨਾ ਹੀ, ਧੰਨਵਾਦ।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾਸ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ ਆਈਐਮਈ ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ ਪੀਆਰ ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ਰ ਕਾਲ 02906316 18 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ ਆਈਐਮਈ ਐਡਵਾਈਜ਼ਰ

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: You are listening.
2: Haji Haji, Haji Haji, Haji Haji, Radio Haji.
1: Radio Haji, 1674 AM, 24/7 Indian Radio, Sydney ka apna Indian radio station.
2: Radio Haji.
1: Stay tuned.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.
2: Hey man, Sajbir Ojala, Geet MP3.
3: Sara Seher hame line ke naam se janta hai. Mona Darling.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: Hi man, I'm Saiko Mirbai from Manipur, Commonwealth champion, gold medalist. Sunte rahiye radio Hanji.
3: Bale bale bale.
2: Bale bale bale.
3: Thank you.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.
2: Radio Hanji, 1674 AM.
3: Aaj da vichar, aaj di kahani. Har roz tusi sunde ho show Hanji Melbourne vich. Tuhadi demand utte aao ek vaar fir sunde haan is hafte di ek behtareen kahani.
4: Radio Hanji, 1674 AM. Aas karde haan din tuhada vadhiya ja raha hoega, chadhdi kala ch hovoge. ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ, ਅੱਜ ਦੇ ਵਿਚਾਰ ਦਾ। ਕਹਿੰਦੇ ਨੇ ਇੱਕ ਵਾਰੀ ਇੱਕ ਘਰ ਦੇ ਵਿੱਚ ਤਿੰਨ ਸਾਧੂ ਆਏ। ਫਿਰ ਤਿੰਨਾਂ ਨੇ ਆ ਕੇ ਗੁਜ਼ਾਰਿਸ਼ ਕੀਤੀ ਕਿ ਸਾਨੂੰ ਘਰ ਦੇ ਅੰਦਰ ਆਉਣ ਦੀ ਇਜਾਜ਼ਤ ਦਿੱਤੀ ਜਾਵੇ, ਅਸੀਂ ਭੋਜਨ ਕਰਨਾ ਚਾਹੁੰਦੇ ਹਾਂ। ਘਰ ਦੀ ਔਰਤ ਨੇ ਇਹ ਕਹਿ ਕੇ ਉਹਨਾਂ ਨੂੰ ਬਾਹਰ ਖਾਣਾ ਖਾਣ ਦੇ ਲਈ ਕਿਹਾ ਕਿ ਮੇਰੇ ਸਿਰ ਦਾ ਸਾਈਂ ਘਰ ਨਹੀਂ ਆ, ਜੇ ਤੁਸੀਂ ਉਚਿਤ ਸਮਝੋ ਤਾਂ ਮੈਂ ਘਰ ਤੋਂ ਬਾਹਰ ਤੁਹਾਡਾ ਸਾਰਾ ਇੰਤਜ਼ਾਮ ਕਰ ਦੇਣੀ, ਤੁਸੀਂ ਇੱਥੇ ਬੈਠ ਕੇ ਭੋਜਨ ਛਕ ਸਕਦੇ ਹੋ। ਸਾਧੂਆਂ ਨੇ ਘਰ ਦੇ ਬਾਹਰ ਭੋਜਨ ਛਕਿਆ, ਆਪਣੀ ਭੁੱਖ ਮਿਟਾਈ ਅਤੇ ਕਿਹਾ ਜਦੋਂ ਘਰ ਦਾ ਸਾਈਂ ਆਵੇ ਤਾਂ ਸਾਨੂੰ ਦੱਸ ਦੇਣਾ, ਅਸੀਂ ਤੁਹਾਡੇ ਘਰ ਦੇ ਅੰਦਰ ਜ਼ਰੂਰ ਪ੍ਰਵੇਸ਼ ਕਰਨਾ ਚਾਹੁੰਦੇ। ਪਰ ਇੱਕ ਗੱਲ ਯਾਦ ਰੱਖਿਓ ਕਿ ਤੁਸੀਂ ਸਾਡੇ ਤਿੰਨਾਂ ਦੇ ਵਿੱਚੋਂ ਕਿਸੇ ਇੱਕ ਨੂੰ ਆਪਣੇ ਘਰ ਦੇ ਅੰਦਰ ਸੱਦ ਸਕਦੇ ਹੋ। ਵਜ੍ਹਾ ਆਪਾਂ ਦੱਸਾਂਗੇ ਜਦੋਂ ਤੇਰੇ ਸਿਰ ਦਾ ਸਾਈਂ ਆਇਆ, ਇੰਤਜ਼ਾਰ ਕਰ ਰਹੀ ਹੈ ਸ਼ਾਮਾਂ ਨੂੰ ਉਹਦਾ ਘਰ ਵਾਲਾ ਘਰ ਆਉਂਦਾ। ਘਰ ਵਾਲੀ ਨੂੰ ਸਾਰੀ ਗੱਲ ਦੱਸਦੀ ਹੈ ਕਿ ਜਿਹੜੇ ਬਾਹਰ ਸਾਧੂ ਬੈਠੇ ਨੇ ਇਹਦਾ ਇੱਦਾਂ ਆ ਕੇ ਇਹਨਾਂ ਨੇ ਭੋਜਨ ਛਕਿਆ ਸੀ, ਖੁਸ਼ ਹੋਏ ਨੇ, ਅਤੇ ਉਹਨਾਂ ਦਾ ਕਹਿਣਾ ਹੈ ਕਿ ਆਪਾਂ ਇੱਦਾਂ ਘਰ ਦੇ ਅੰਦਰ ਆਉਣਾ ਚਾਹੁੰਦੇ ਹਾਂ। ਪਰ ਇੱਕ ਚੀਜ਼ ਮੈਨੂੰ ਸਮਝ ਨਹੀਂ ਆਈ, ਉਹਨਾਂ ਦਾ ਇਹ ਕਹਿਣਾ ਹੈ ਕਿ ਤਿੰਨਾਂ ਦੇ ਵਿੱਚੋਂ ਇੱਕ ਜਣਾ ਹੀ ਅੰਦਰ ਆ ਸਕਦਾ। ਜੇ ਤੁਸੀਂ ਬੁਰਾ ਨਾ ਮਨਾਓ ਤਾਂ ਜਾ ਕੇ ਪੁੱਛੋ ਉਹਨਾਂ ਨੂੰ। ਘਰ ਵਾਲੇ ਨੇ ਜਾ ਕੇ ਸਾਧੂ ਦੇ ਨਾਲ ਗੱਲ ਕੀਤੀ ਅਤੇ ਉਹਨਾਂ ਨੇ ਕਿਹਾ ਕਿ ਸਾਨੂੰ ਤਿੰਨਾਂ ਨੂੰ ਵਰਦਾਨ ਹੈ, ਆਪਾਂ ਅਲੱਗ ਅਲੱਗ ਤਰ੍ਹਾਂ ਦੇ ਵਰਦਾਨ ਲਏ, ਜਿਹੜਾ ਵੀ ਤੁਹਾਡੇ ਘਰ ਦੇ ਅੰਦਰ ਆਵੇਗਾ ਉਸ ਤਰੀਕੇ ਦਾ ਤੁਹਾਡੇ ਘਰ ਦਾ ਔਰਾ ਹੋ ਜਾਊਗਾ, ਉਹ ਚੀਜ਼ਾਂ ਤੁਹਾਡੇ ਘਰ ਨੂੰ ਪ੍ਰਾਪਤ ਹੋ ਜਾਣਗੀਆਂ। ਉਹ ਕਿਹੜੀਆਂ ਸਨ? ਇੱਕ ਨੇ ਕਿਹਾ ਮੈਂ ਪੈਸੇ ਦਾ ਵਰਦਾਨ ਲਿਆ, ਜੇ ਮੇਰੇ ਘਰ ਚਰਨ ਤੁਹਾਡੇ ਘਰ ਦੇ ਵਿੱਚ ਪੈ ਗਏ ਤਾਂ ਬਾਕੀ ਜੋ ਮਰਜ਼ੀ ਹੁੰਦਾ ਰਹੇ, ਘਰ ਕਦੀ ਪੈਸੇ ਦੀ ਕਮੀ ਪੇਸ਼ੀ ਨਹੀਂ ਆਊਗੀ। ਅਤੇ ਘਰ ਵਾਲੇ ਨੇ ਦੂਸਰੇ ਕਿਸੇ ਨੂੰ ਕੁਛ ਪੁੱਛਿਆ ਹੀ ਨਹੀਂ, ਪਹਿਲੇ ਸਾਧੂ ਦੀ ਸੁਣ ਕੇ ਤਾਂ ਵਾਪਸ ਆ ਗਿਆ। ਕਰਮਾਂ ਵਾਲੀਏ, ਤੂੰ ਚੰਗੀ ਤਰ੍ਹਾਂ ਦੇ ਨਾਲ ਘਰ ਦੀ ਸਾਫ਼ ਸਫਾਈ ਕਰ, ਇੱਕ ਸੋਹਣੇ ਤਰੀਕੇ ਦਾ ਪੀੜਾ ਲਾ, ਚੰਗੀ ਤਰ੍ਹਾਂ ਦੇ ਨਾਲ ਆਪਾਂ ਉਹ ਭਗਤ ਕਰਨੀ ਹੈ ਅਤੇ ਆਪਣੇ ਕੋਲ ਪੈਸੇ ਦੀ ਕੋਈ ਤੋਟ ਨਹੀਂ ਆਊਗੀ। ਇਹ ਜਿਹੜਾ ਦਿਨ ਰਾਤ ਟੁੱਟ ਟੁੱਟ ਕੇ ਮਰੀਦਾ, ਇਹਦੀ ਹੁਣ ਜ਼ਰੂਰਤ ਨਹੀਂ। ਅਤੇ ਘਰ ਵਾਲੀ ਨੇ ਕਿਹਾ ਜੀ ਬਾਕੀ ਦੋਵਾਂ ਨੂੰ ਪੁੱਛਿਆ, ਅਤੇ ਘਰ ਵਾਲੇ ਨੇ ਕਿਹਾ ਉਹਨਾਂ ਦੀ ਕੀ ਜ਼ਰੂਰਤ ਹੈ, ਪੈਸੇ ਤੋਂ ਤਾਂ ਹੋਰ ਕੀ ਹੋ ਸਕਦਾ। ਅਤੇ ਉਹਨੇ ਫਿਰ ਭੇਜਿਆ, ਜੇ ਮੈਂ ਉਹਨਾਂ ਦੇ ਬੈਠਣ ਦਾ ਇੰਤਜ਼ਾਮ ਕਰਦੀ ਹਾਂ, ਤੁਸੀਂ ਜਾਓ ਤਾਂ ਇੱਕ ਵਾਰੀ ਬਾਕੀਆਂ ਨੂੰ ਵੀ ਪੁੱਛ ਕੇ ਆਓ। ਮਨ ਤਾਂ ਨਹੀਂ ਸੀ ਪਰ ਫਿਰ ਗਿਆ ਜਾ ਕੇ ਪੁੱਛਿਆ, ਤਾਂ ਦੂਸਰੇ ਸਾਧੂ ਨੇ ਕਿਹਾ ਮੈਂ ਤਰੱਕੀ ਦਾ ਵਰਦਾਨ ਲਿਆ, ਜੋ ਕੁਛ ਵੀ ਤੂੰ ਕਰ ਰਿਹਾ ਉਹਦੇ ਵਿੱਚ ਤੈਨੂੰ ਪਿੱਛਾ ਭੌਂ ਕੇ ਵੇਖਣ ਦੀ ਜ਼ਰੂਰਤ ਨਹੀਂ, ਜੋ ਵੀ ਤੂੰ ਕਾਰਜ ਕਰੇਗਾ ਉਹਦੇ ਵਿੱਚ ਤੈਨੂੰ ਬਹੁਤ ਵਧੇਰੇ ਮੁਨਾਫਾ ਹੋਊਗਾ ਅਤੇ ਹਾਂ ਤੰਦਰੁਸਤੀ ਵੀ ਰਹੂਗੀ ਘਰ ਦੇ ਵਿੱਚ। ਅਤੇ ਫਿਰ ਇੰਨਾ ਕੁ ਜ਼ਿਆਦਾ ਖੁਸ਼ ਹੋ ਗਿਆ ਕਿ ਤੀਸਰੇ ਨੂੰ ਫਿਰ ਨਹੀਂ ਪੁੱਛਿਆ, ਵਾਪਸ ਆ ਗਿਆ। ਹੁਣ ਮੈਂ ਥੋੜ੍ਹਾ ਜਿਹਾ 6-5 ਦੇ ਵਿੱਚ ਹਾਂ, ਤੂੰ ਦੱਸ ਕੇ ਦੋਵਾਂ ਦੇ ਵਿੱਚੋਂ ਕਿਹਨੂੰ ਸੱਦਿਆ ਜਾਵੇ, ਮੈਨੂੰ ਤਾਂ ਹੁਣ ਲੱਗਦਾ ਦੂਸਰਾ ਠੀਕ ਹੈ। ਜਦੋਂ ਤਰੱਕੀ ਹੋਊਗੀ ਤੇ ਨਾਲੇ ਆਪੇ ਪੈਸਾ ਵੀ ਆ ਜਾਣਾ, ਤੰਦਰੁਸਤੀ ਆਊਗੀ ਤੇ ਮਿਹਨਤ ਜਿੰਨੀ ਮਰਜ਼ੀ ਦਿਨ ਰਾਤ ਕਰਕੇ ਪੈਸਾ ਕਮਾ ਲਾਂਗੇ। ਹਾਂ ਇਹ ਤਾਂ ਠੀਕ ਹੈ, ਪਰ ਤੀਸਰੇ ਨੂੰ ਪੁੱਛਿਆ, ਮੈਂ ਤੈਨੂੰ ਕਿਹਾ ਤੀਸਰੇ ਦੀ ਕੀ ਲੋੜ ਹੈ। ਘਰਵਾਲੀ ਦੇ ਜ਼ੋਰ ਦੇਣ ਦੇ ਉੱਤੇ ਫਿਰ ਦੁਬਾਰਾ ਗਿਆ ਤਾਂ ਤੀਸਰੇ ਨੇ ਕਿਹਾ, ਮੈਂ ਪਿਆਰ ਹਾਂ, ਮੈਂ ਏਕਾ ਹਾਂ, ਮੇਰੇ ਘਰ ਦੇ ਵਿੱਚ ਚਰਨ ਪਾਉਣ ਦੇ ਨਾਲ ਤੁਹਾਡੇ ਘਰ ਦੇ ਵਿੱਚ ਇੱਕ ਦੂਸਰੇ ਪ੍ਰਤੀ ਪਿਆਰ ਬਰਸੂਗਾ, ਤੁਸੀਂ ਪਿਆਰ ਦੇ ਨਾਲ ਰਹੋਗੇ, ਮਿੱਠਾ ਬੋਲਣਾ ਸਿੱਖ ਜਾਓਗੇ, ਇੱਕ ਦੂਸਰੇ ਦੇ ਨਾਲ ਝਗੜੇ ਖਤਮ ਹੋ ਜਾਣਗੇ, ਆਪਸ ਵਿੱਚ ਪਿਆਰ ਕਰੋਗੇ, ਬਾਹਰ ਪਿਆਰ ਵੰਡੋਗੇ, ਜਿੰਨਾ ਮਰਜ਼ੀ ਵਰਤਿਓ, ਮੇਰੇ ਚਰਨ ਪਾਉਣ ਦੇ ਨਾਲ ਪਿਆਰ ਨਹੀਂ ਮੁੱਕਦਾ। ਅਤੇ ਉਤਲੇ ਜੇ ਮਨੋਂ ਫਿਰ ਵਾਪਸ ਆ ਗਿਆ, ਪੁੱਛ ਆਇਆ ਮੈਂ ਤੀਸਰੇ ਨੂੰ, ਆ ਗੱਲਾਂ ਕਰਦਾ, ਮੈਂ ਤਾਂ ਕਹਿੰਦਾ ਪਹਿਲੇ ਦੋਵਾਂ ਦੇ ਵਿੱਚੋਂ ਕਿਸੇ ਨੂੰ ਸੱਦੀਏ, ਉਹ ਨਾ ਹੋਵੇ ਤੈਨੇ ਨਾਰਾਜ਼ ਹੋ ਕੇ ਕਿਸੇ ਪਾਸੇ ਚਲੇ ਜਾਣ। ਅਤੇ ਘਰਵਾਲੀ ਨੇ ਬੜੇ ਆਦਰ ਦੇ ਨਾਲ ਆਪਣੇ ਘਰਵਾਲੇ ਦੇ ਨਾਲ ਸਲਾਹ ਕੀਤੀ, ਸਮਝਾਇਆ, ਵੇਖੋ ਜੀ ਤੀਸਰਾ ਜਿਹੜਾ ਘਰ ਦੇ ਵਿੱਚ ਪਿਆਰ ਲੈ ਕੇ ਆਊਗਾ, ਜੇ ਸਾਡੇ ਘਰ ਦੇ ਵਿੱਚ ਪਿਆਰ ਹੋਊਗਾ, ਸਾਡਾ ਏਕਾ ਹੋਊਗਾ, ਇਤਫਾਕ ਹੋਊਗਾ, ਅਤੇ ਤਰੱਕੀ ਆਪਣੇ ਆਪ ਹੀ ਆ ਜਾਣੀ ਹੈ। ਅਤੇ ਜਦੋਂ ਤਰੱਕੀ ਆ ਗਈ ਅਤੇ ਤਰੱਕੀ ਦੇ ਨਾਲ ਪੈਸਾ ਆਪਣੇ ਆਪ ਆ ਜਾਣਾ। ਤੁਸੀਂ ਮੇਰੀ ਮੰਨੋ ਅਤੇ ਤੀਸਰੇ ਸਾਧੂ ਨੂੰ ਬੁਲਾ ਕੇ ਲੈ ਕੇ ਆਓ। ਘਰਵਾਲੇ ਦਾ ਮਨ ਤਾਂ ਨਹੀਂ ਸੀ, ਪਰ ਜਾ ਕੇ ਤੀਸਰੇ ਸਾਧੂ ਨੂੰ ਜਦੋਂ ਆਵਾਜ਼ ਮਾਰੀ, ਦਰਵਾਜ਼ਾ ਖੋਲ੍ਹਿਆ ਤਾਂ ਕੀ ਵੇਖਦੀ ਹੈ ਕਿ ਤੈਨੂੰ ਅੰਦਰ ਤੁਰੇ ਆਉਂਦੇ ਨੇ। ਹੈਰਾਨ ਨੇ ਕਿ ਇੱਕ ਨੂੰ ਸੱਦਿਆ ਹੈ, ਅਤੇ ਕਹਿੰਦੇ ਸੀ ਕਿ ਇੱਕ ਨੂੰ ਸੱਦਿਆ ਤਾਂ ਇੱਕ ਹੀ ਆਊਗਾ, ਜੇ ਪਤਾ ਹੁੰਦਾ ਤਾਂ ਆਪਾਂ ਪਹਿਲਾਂ ਹੀ ਤਿੰਨਾਂ ਨੂੰ ਬੁਲਾ ਲੈਂਦੇ। ਮਨ ਦੇ ਵਿੱਚ ਸਵਾਲ ਸੀ, ਆਖਿਰਕਾਰ ਪੁੱਛ ਹੀ ਲਿਆ। ਅਤੇ ਸਾਧੂ ਨੇ ਹੱਸ ਕੇ ਕਿਹਾ, ਤੂੰ ਠੀਕ ਚੋਣ ਕੀਤੀ ਹੈ ਕੁੜੀਏ, ਜੇ ਇਹਨਾਂ 'ਚੋਂ ਕਿਸੇ ਨੂੰ ਬੁਲਾਉਂਦੀ ਤਾਂ ਇਹਨਾਂ ਨੇ ਇਕੱਲੇ ਇਕੱਲੇ ਆਉਣਾ ਸੀ, ਹੁਣ ਤੂੰ ਮੈਨੂੰ ਬੁਲਾਇਆ ਅਤੇ ਮੇਰੇ ਤੋਂ ਬਗੈਰ ਇਹ ਦੋਵੇਂ ਪਿੱਛੇ ਨਹੀਂ ਰਹਿ ਸਕਦੇ। ਤੂੰ ਉਹ ਮੰਗ ਮੰਗੀ ਆ ਜਿਹਦੇ ਨਾਲ ਆਪਾਂ ਤੈਨੂੰ ਇਕੱਠਿਆਂ ਨੇ ਹੀ ਆਉਣਾ ਸੀ, ਜਿਹੜੇ ਘਰ ਦੇ ਵਿੱਚ ਪਿਆਰ ਦੇ ਪੈਰ ਪੈ ਜਾਣ, ਜਿਹੜੇ ਘਰ ਦੇ ਵਿੱਚ ਪਿਆਰ ਹੋਵੇ, ਏਕਾ ਹੋਵੇ, ਇੱਕ ਦੂਸਰੇ ਪ੍ਰਤੀ ਇੱਜ਼ਤ ਸਤਿਕਾਰ ਹੋਵੇ, ਪਿਆਰ ਮੁਹੱਬਤ ਦੇ ਨਾਲ ਜਿਹੜਾ ਪਰਿਵਾਰ ਰਹੇ ਉਸ ਘਰ ਦੇ ਵਿੱਚ ਸੁੱਖ ਸ਼ਾਂਤੀ ਤਰੱਕੀ ਆਪਣੇ ਆਪ ਆ ਜਾਂਦੀ ਹੈ। ਅਤੇ ਜਿੱਥੇ ਸੁੱਖ ਸ਼ਾਂਤੀ ਤਰੱਕੀ ਆਪਣੇ ਆਪ ਆ ਜੇ, ਉੱਥੇ ਪੈਸਾ ਕਿੱਦਾਂ ਪਿੱਛੇ ਰਹਿ ਸਕਦਾ। ਪੈਸਾ ਤਾਂ ਜਿੱਦਾਂ ਮਰਜ਼ੀ ਕਮਾ ਲਓ, ਇਹ ਚੀਜ਼ਾਂ ਤਾਂ ਸਭ ਤੋਂ ਪਿੱਛੇ ਰਹਿ ਜਾਂਦੀਆਂ ਨੇ। ਅਤੇ ਆਪਾਂ ਵੇਖੀਏ ਕਿ ਸਾਡੇ ਘਰ ਦੇ ਵਿੱਚ ਕੀ ਹੈ। ਇਹ ਸਿਰਫ ਨਾ ਮਾਤਰ ਇੱਕ ਕਹਾਣੀ ਸਾਨੂੰ ਸਮਝਾਉਣ ਦੇ ਲਈ ਕਿ ਸਾਨੂੰ ਕੀ ਮੰਗਣਾ ਚਾਹੀਦਾ। ਜਦੋਂ ਆਪਾਂ ਮੰਗਣ 'ਤੇ ਆਉਂਦੇ ਹਾਂ ਤਾਂ ਆਪਾਂ ਹਮੇਸ਼ਾ ਹੀ ਮੰਗਣ ਦਾ ਚੱਜ ਭੁਲਾ ਪੈਂਦੇ ਹਾਂ। ਸੋ ਸਾਨੂੰ ਮੰਗਣ ਦਾ ਕਹਿੰਦੇ ਚੱਜ ਹੋਣਾ ਚਾਹੀਦਾ। ਜੋ ਤੁਸੀਂ ਮੰਗਦੇ ਹੋ ਉਹਦੇ ਵਿੱਚੋਂ ਤੁਹਾਡੀ ਸਿਆਣਪ ਝਲਕਣੀ ਚਾਹੀਦੀ ਹੈ। ਅਤੇ ਜੇ ਕਿਤੇ ਮੰਗਣਾ ਹੋਵੇ ਤਾਂ ਫਿਰ ਆਪਾਂ ਪਿਆਰ ਮੰਗੀਏ, ਆਪਸ ਦੇ ਵਿੱਚ ਇੱਕ ਦੂਸਰੇ ਪ੍ਰਤੀ ਸਤਿਕਾਰ ਮੰਗੀਏ, ਕਿਉਂਕਿ ਬਾਕੀ ਚੀਜ਼ਾਂ ਆਪਣੇ ਆਪ ਹੀ ਆ ਜਾਣੀਆਂ।
3: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ, ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।
5: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
6: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਜ਼, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
5: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ।
6: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟੀ ਲਈ ਕਾਲ ਕਰੋ 0431-466 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਹਾਂਜੀ, 1674

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਫੁਲਕਾਰੀ ਉੱਤੇ ਵੇਲ ਬੂਟੀਆਂ, ਮਿੱਤਰਾਂ ਦੇ ਚਾਦਰੇ ਤੇ ਪਾ ਦੇ ਮੋਰੀ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ ਤੇ ਤੁਸੀਂ ਸੁਣ ਰਹੇ ਹੋ ਹਾਂਜੀ ਰੇਡੀਓ। ਹਾਂਜੀ

0: सदा बिजोग
1: संत की निंदा दुख मैं दुख नानक संत भावे ता उसका भी होए मोख
0: संत का दुखी सदा पवित संत का दुखी के सह का निमित
1: संत का दुखी को डान लागे संत को दुखी को सब त्याग
0: संत का दुखी महा अहंकारी संत का दुखी सदा बिकारी
1: संत का दुखी जन्म मरे संत के दुख ना सुख ते टरे
0: संत के दुखी को ना ही ठाओ नानक संत पावे ता ले मिलाए
1: संत का दुखी अज भी ते टूटे संत का दुखी किते काज ना पहुंचे
0: संत के दुखी को ध्यान परमाइया संत का दुखी उजड़ पाइया
1: संत का दुखी अंतर ते थोथा जो सास में नाम तकीलो था
0: संत के दुखी की जड़ किछ नाहे आपन बीजा पे ही खाहे
1: संत के दुखी को अवर ना रखन हार नानक संत भावे ता ले उबार
0: संत का दुखी ओ बिल लाए जो जल बिहुन मछली तड़फड़ाए
1: संत का दुखी भूखा नहीं राजा जो पावक इधर नहीं त्रापे
0: संत का दुखी छुटाए की ला जो बुआर तिल खेत माहे बहिला
1: संत का दुखी धर्म ते रहत संत का दुखी सदमिथ्या कहत
0: कीर्त नंद का तुर ही पया नानक जो तिस भावे सोई थिया
1: संत का दुखी बिग रूप हो जाए संत के दुखी को दरगह मिला
0: संत का दुखी सदा सहकाई है संत का दुखी मां ना मरे ना जीवाई है
1: संत के दुखी की पूजे ना आसा संत का दुखी उठ चले निराशा
0: संत के दुख ना तृष्णा कोए जैसा पावे तैसा कोई होए
1: पया कितने मेटे कोए नानक जाने सच्चा सोए
0: सब कर तिसके ओहो करने हार सदा सदा तिसको नमस्कार
1: सब की उस्तत करो दिन रात तिसे त्या वो सास गिरा
0: सब कछ वरते तिसका किया जैसा करे तैसा को थिया
1: अपना खेल अब करने हार दूसर कौन कहे विचार
0: जिसनो कृपा करे तिसे अपन नाम दे बड़पागी नानक जन से
1: सुखमनि सुख अमृत पव नाम पग जना कै मन विश्राम अट तेरा श्लोक
0: तजो सियानप सुरजन हो सिमरो हर हर राय एक आस हर मन रखो नानक दुख भरम पौ जाए सत नाम श्री वाहे गुरु अष्टपति
1: मन की टेक विधि सब जान देवन को एक है भगवान
0: जिस कह दिया रह अगाए बहुर न तृष्णा लागे आए
1: मारे राखे एक आप मन कै कुछ नाही हा
0: तिसका हुक्म बूढ़ सुख होए तिसका नाम रख कंठ परोए
1: सिमर सिमर सिमर पव सोए नानक बिघन
0: उस्तत मन में कर निरंकार कर मन मेरे सत व्यवहार
1: निर्मल रसना अमृत पियो सदा सुहेला कर ले जियो
0: नैनो पे ठाकुर का रंग साध संग बिन सह सब संग
1: चरण चलो मार गोविंद मिटे पाप जपिए हर बिंद
0: हर हर कर्म सर्वन हर कथा हर दरगह नानक उजल मथा
1: वडबागी ते जन जग माहे सदा सदा हर की गुण गाहे
0: राम नाम जो कर है बीचार से धनवंत गनी संसार
1: मन तन मुख बोले हर मुखी सदा सदा जानो ते सुखी
0: एको एक एक पछाने इतुत की हो सोजी जाने
1: नाम संग जिसका मन माने नानक तिन निरंजन जाने
0: गुर प्रसाद अपन आप सूझे तिसकी जानो तृष्णा बुझे
1: सात संग हर हर जस कह तू सर्व रोग त्यो हर जन है तू
0: आंदर कीर्तन केवल बख्यान ग्रस्त में सोई निर्वाण
1: एक ऊपर जिस जन की आशा तिसकी कटिए जम की फासा
0: पार ब्रह्म की जिस मन भूख नानक तिस है ना लागे दुख
1: जिसको हर पर मंचित आवे सो सन सुहेला नहीं डुलावे
0: जिस पर अपना कृपा करे सो सेव कहो किसते डरे
1: जैसा सत तैसा दिष्ट आया अपने कार्य में आप समाया
0: सोदत सोदत सोदत सीजा गुर प्रसाद तत सा बूझिया
1: जब देखो ता सब किछ मूल नानक सो सुखम सोई स्थूल
0: नह किछ जन्म है नह किछ मर है आपन चलित आप ही कर है
1: आवन जावन दिष्ट अनदिष्ट आज्ञाकारी तारी सब शिष्ट
0: आपे आप सगल मह आप अनक जुगत राज थापो थाप
1: अविनाशी नाही किछ खंड तारन धार रहो ब्रह्मांड
0: अलख अपे पुरख प्रताप आप जपाए ता नानक जाप
1: जिन प्रभ जाता सो सोभावंत सगल संसार उदरे तनमंत
0: प्रभु के सेवक सगलो धारण प्रभु के सेवक दुख विसारन
1: आपे मेल लय कृपाल गुर का सजो पै निहाल
0: उनकी सेवा सोई लागे जिसनो कृपा करह बड़ भागे
1: नाम जपत पावे विश्राम नानक तिन पुरख को उत्तम करमान
0: जो किछ करे सो प्रभु कै रंग सदा सदा बस है हर संग
1: सह सुबह होवे सो होए करने हार पछाणे सोए
0: प्रभु का किया जन मीठ लगाना जैसा सत ऐसा दृष्टाना
1: जिसते उपजे तिस महे सुमाए ओए निधान ओए सुख निदान उन्हु बनाए
0: आपस को आप दीनो मान नानक प्रभु जन एको जान
1: सुखमनी सुख अमृत पव नाम भगत जना कै मन विश्राम अठ चौदह श्लोक
0: सर्व कला भरपूर प्रभ बिरथा जानन हार जाके स्मरण उदरिए नानक तिस बलिहार सत नाम श्री वाहिगुरु अष्टपदी
1: टूटी गानन हार गोपाल सर्व जिया आपे प्रतपाल
0: सगल की चिंता जिस मन माहे तिसते बिरथा कोई नाहे
1: रे मन मेरे सदा हर जाप अमनासी प्रभा पे आप
0: आपन की आकछु न होए जी सौ प्राणी लोचै कोए
1: तिस बिन नाही तेरे किछ काम गत नानक जप एक हर नाम
0: रूपवंत होए नाही मोह है प्रभु की जोत सगल घट सो है
1: तनवंता होए क्या को गर्भ है जा सब की तिसका दिया दरवै
0: असुरा जे को कहावे प्रभु की कला बिना कहतावे
1: जे को होए बह दातार तिस दिन हार जाने गवार
0: जिस गुरु प्रसाद टूटे हो रोग नानक सो जन सदा अरोग
1: ज्यो मंदिर को था मैं थमन त्यो गुरु का शब्द मने अस्थमन
0: ज्यो पाखान नाव चढ़ता रह प्राणी गुरु चरण लागत निस्ता रह
1: ज्यो अंत का दीप प्रगास गुर दर्शन देख मन होए बिगास
0: ज्यो महाउद्यान मह मार्ग पावे त्यो साधु संग मिल जूत प्रगटावे
1: इन संतन की बाछो तूर नानक की हर लोचा पूर
0: मन ਗਿਆਨ ਮੂਰਖ ਕਾਹੇ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ
1: ਦੁਖ ਸੁਖ ਪ੍ਰਭ ਦੇਵ ਨਹਾਰ ਅਵਰ ਤਿਆ ਤੂਤ ਸਹਿ ਚਿਤਾਰ
0: ਜੋ ਕਛ ਕਰੈ ਸੋਈ ਸੁਖਮਾਨ ਭੂਲਾ ਕਾਹੇ ਫਿਰੈ ਅਜਾਨ
1: ਕੌਣ ਬਸਤਾਈ ਤੇਰਾ ਸੰਗ ਲਪਟ ਰਿਹੋ ਰਸ ਡੋਬੀ ਪਤੰਗ
0: ਰਾਮ ਨਾਮ ਜਾ ਫਿਰ ਦੇ ਮਾਹੇ ਨਾਨਕ ਪਤ ਸੇਤੀ ਘਰ ਜਾਹੇ
1: ਜਿਸਵ ਕਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ
0: ਤਜਬ ਮਾਨ ਲਿਹੋ ਮਨ ਮੂਲ ਰਾਮ ਨਾਮ ਹਿਰਦੇ ਮਹਿਤੂਲ
1: ਲਾਦ ਖੇਪ ਸੰਤੈ ਸੰਚਾਲ ਅਵਰ ਤਿਆ ਵਿਖਿਆ ਜੰਜਾਲ
0: ਧਨ ਧਨ ਕਹਿ ਸਭ ਕੋਏ ਮੁਖ ਉਜਲ ਹਰ ਦਰਗੈ ਸੋਏ
1: ਇਹੋ ਵਾਪਾਰ ਵਿਰਲਾ ਵਾਪਾਰ ਹੈ ਨਾਨਕਤਾ ਕੈ ਸਦ ਬਲਿਹਾਰ ਹੈ
0: ਚਰਨ ਸਾਧ ਕੇ ਧੋਏ ਧੋਏ ਪੀਓ ਅਰਪ ਸਾਧ ਕੋ ਆਪਣਾ ਜੀਓ
1: ਸਾਧ ਕੀ ਤੂਰ ਕਰੋ ਇਸ਼ਨਾਨ ਸਾਧ ਉਪਰ ਜਾਈਐ ਕੁਰਬਾਨ
0: ਸਾਧ ਸੇਵਾ ਵਡਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ
1: ਅਨਕ ਵਿਗਨ ਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ
0: ਕੋਟ ਗਹੀ ਸੰਤ ਹੈ ਦਰ ਆਇਆ ਸਰਬ ਸੁਖ ਨਾਨਕ ਤਿਹ ਪਾਇਆ
1: ਮਿਰਤੋ ਕੋ ਜੀਵਾ ਨਨਹਾਰ ਭੁਖੇ ਕੋ ਦੇਵਤ ਆਧਾਰ
0: ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲਹਿਣਾ ਪਾਹੇ
1: ਸਭ ਤਿਸ ਕਾ ਕਰਨੇ ਜੋਗ ਤਿਸ ਬਿੰਦੂ ਸਰ ਹੋਆ ਨਾ ਹੋਗ
0: ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਉੱਚ ਨਿਰਮਲ ਇਹ ਕਰਨੀ
1: ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ
0: ਜਾ ਕੈ ਮਨ ਗੁਰ ਕੀ ਪਰਤੀ ਤਿਸ ਜਨ ਆਵੈ ਹਰ ਪ੍ਰਵਚੀਤ
1: ਭਗਤ ਭਗਤ ਸੁਣੀਏ ਤਿਹ ਲੋਏ ਜਾ ਕੇ ਹਿਰਦੈ ਇੱਕ ਹੋਏ
0: ਸੱਚ ਕਰਨੀ ਸੱਚ ਤਾਂ ਕੀ ਰਹਿਤ ਸੱਚ ਹਿਰਦੈ ਸਤ ਮੁਖ ਕਹਿਤ
1: ਸਾਚੀ ਦਿਸ ਸੱਚ ਆਯਾਕਾਰ ਸੱਚ ਵਰਤੇ ਸਾਚਾ ਪਾਸਾਰ
0: ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਾਤਾ
1: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਪੰਦਰਾਂ ਸਲੋਕ
0: ਰੂਪ ਨ ਰੇਖ ਨ ਰੰਗ ਕਿਛ ਤ੍ਰਹਿ ਗੁਣ ਤੇ ਪ੍ਰਾਪਿਨ ਤਿਸਹਿ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਅਵਨਾਸੀ ਪ੍ਰਭ ਮਨ ਮੈਂ ਰਾਖ ਮਨ ਕੀ ਤੂੰ ਪ੍ਰੀਤ ਤਿਆਗ
0: ਤਿਸ ਤੇ ਪਰੈ ਨਾਹੀ ਕਿਛ ਕੋਏ ਸਰਬ ਨਿਰੰਤਰ ਏਕੋ ਸੋਏ
1: ਆਪੇ ਬੀਨਾ ਆਪੇ ਦਾਨਾ ਗਹਿਰ ਗੰਭੀਰ ਗਹੀ ਸੁਜਾਨਾ
0: ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਇਆਲ ਬਖਸ਼ੰਦ
1: ਸਾਧ ਤੇਰੇ ਕੀ ਚਰਨੀ ਪਾਓ ਨਾਨਕ ਕੈ ਮਨ ਇਹੋ ਅਨੁਰਾਗ
0: ਮਨਸਾ ਪੂਰਨ ਸ਼ਰਨਾ ਜੋਗ ਜੋ ਕਰ ਪਾਇਆ ਸੋਈ ਹੋਗ
1: ਹਰਨ ਪਰਨ ਜਾ ਕਾ ਨੇਤਰ ਫੋਰ ਤਿਸਕਾ ਮੰਤਰ ਨਾ ਜਾਣੈ ਹੋਰ
0: ਆਨੰਦ ਰੂਪ ਮੰਗਲ ਸਤ ਜਾ ਕੈ ਸਰਬ ਥੋਕ ਸੁਣੀਐ ਘਰ ਤਾਕੈ
1: ਰਾਜ ਮੈਂ ਰਾਜ ਜੋਗ ਮੈਂ ਜੋਗੀ ਤਬ ਮੈਂ ਤਬੀ ਸਰਗਸਤ ਮੈਂ ਬੋਗੀ
0: ਧਿਆਏ ਧਿਆਏ ਭਗਤੈ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨ ਪਾਇਆ
1: ਜਾ ਕੀ ਲੀਲਾ ਕੀਮਤ ਨਾਹੇ ਸਗਲ ਦੇਵ ਹਾਰੇ ਵਗਾਹੇ
0: ਪਿਤਾ ਕਾ ਜਨਮ ਕੇ ਜਾਣੈ ਪੂਤ ਸਗਲ ਪਰੋਈ ਆਪਣੇ ਸੂਤ
1: ਮਤ ਗਿਆਨ ਧਿਆਨ ਜਨ ਦੇ ਜਨ ਦਾਸ ਨਾਮ ਤੇ ਆਵੈ ਸੇ
0: ਤਿਹ ਗੁਣ ਮੈਂ ਜਾ ਕੋ ਪਰਮਾਏ ਜਨਮ ਰਹਿ ਫਿਰ ਆਵੈ ਜਾਏ
1: ਉੱਚ ਨੀਚ ਤਿਸਕੇ ਅਸਥਾਨ ਜੈਸਾ ਜਨਾਵੇ ਤੈਸਾ ਨਾਨਕ ਜਾਨ
0: ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇਖ ਕਰੈ ਕਰੰਗ
1: ਨਾਨਾ ਬਿਤਕੀ ਨੂੰ ਵਿਸਤਾਰ ਪ੍ਰਭ ਬਨਾਸੀ ਏਕ ਅੰਕਾਰ
0: ਨਾਨਾ ਚਲਿਤ ਕਰੇ ਖਿਨ ਮਾਹੇ ਪੂਰਹਿ ਉਹ ਪੂਰਨ ਸਭ ਠਾਏ
1: ਨਾਨਾ ਬਿਤ ਕਰ ਬੰਤ ਬਨਾਈ ਆਪਣੀ ਕੀਮਤ ਆਪੇ ਪਾਈ
0: ਸਭ ਘਟ ਤਿਸਕੇ ਸਭ ਤਿਸਕੇ ਠਾਓ ਜਪ ਜਪ ਜੀਵੈ ਨਾਨਕ ਹਰ ਨਾਓ
1: ਨਾਮ ਕੇ ਧਾਰੈ ਸਗਲੈ ਜੰਤ ਨਾਮ ਕੇ ਧਾਰੈ ਖੰਡ ਬ੍ਰਹਿਮੰਡ
0: ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ ਨਾਮ ਕੇ ਧਾਰੇ ਸੁਣਨ ਗਿਆਨ ਧਿਆਨ
1: ਨਾਮ ਕੇ ਧਾਰੇ ਆਗਾਸ ਪਤਾਲ ਨਾਮ ਕੇ ਧਾਰੇ ਸਗਲ ਆਕਾਰ
0: ਨਾਮ ਕੇ ਧਾਰੇ ਪੁਰੀਆਂ ਸਾ ਭਵਨ ਨਾਮ ਕੈ ਸੰਗ ਉਧਰੇ ਸੁਣ ਸਰਵਨ
1: ਹਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੈ ਪਦ ਮੈਂ ਸੋ ਜਨਗਤ ਪਾਏ
0: ਰੂਪ ਸਤ ਜਾਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ
1: ਕਰਤੂਤ ਸਤ ਸਤ ਜਾਕੀ ਬਾਣੀ ਸਤ ਪੁਰਖ ਸਮਾਏ ਸਮਾਣੀ
0: ਸਤ ਕਰਮ ਜਾਕੀ ਰਚਨਾ ਸਤ ਮੂਲ ਸਤ ਸਤ ਉਤਪਤ
1: ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸਭ ਭਲੀ
0: ਸਤ ਨਾਮ ਪ੍ਰਭ ਕਾ ਸੁਖਦਾਈ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ
1: ਸਤ ਬਚਨ ਸਾਧੂ ਉਪਦੇਸ਼ ਸਤ ਜਨ ਜਾਕੇ ਹਿਰਦੇ ਪ੍ਰਵੇਸ਼
0: ਸਤ ਨਿਰਤ ਬੂਝੈ ਜੇ ਕੋਏ ਨਾਮ ਜਪ ਤਾਂ ਕੀ ਗਤ ਹੋਏ
1: ਆਪ ਸਤ ਕੀ ਆਸਵ ਸਤ ਆਪੇ ਜਾਣੇ ਆਪਣੀ ਮਿਤ ਗਤ
0: ਜਿਸ ਕੀ ਸ੍ਰਿਸ਼ਟ ਸੋ ਕਰਨੈ ਹਾਰ ਅਵਰ ਨ ਬੂਝ ਕਰਤ ਵਿਚਾਰ
1: ਕਰਤੇ ਕੀ ਮੀਨਾ ਜਾਣੈ ਕੀ ਆ ਨਾਨਕ ਜੋ ਤਿਸ ਪਾਵੈ ਸੋ ਵਰਤੀਆ
0: ਬਿਸ ਮਨ ਬਿਸਮ ਭਏ ਬਿਸਮਾਦ ਜਿਨ ਬੂਝਿਆ ਤਿਸ ਆਇਆ ਸਵਾਦ
1: ਪ੍ਰਭ ਕੈ ਰੰਗ ਰਾਜ ਜਨ ਰਹੇ ਗੁਰ ਕੇ ਬਚਨ ਪਦਾਰਥ ਲਹੇ
0: ਕੋਏ ਦਾਤੇ ਦੁੱਖ ਕਾਟਨ ਹਾਰ ਜਾ ਕੈ ਸੰਗ ਤਰੈ ਸੰਸਾਰ
1: ਜਨ ਕਾ ਸੇਵਕ ਸੋ ਵਡਭਾਗੀ ਜਨ ਕੈ ਸੰਗ ਏਕਲੇ ਗੁਲਾਗੀ
0: ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਫਲ ਪਾਵੈ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਸੋਲਾਂ ਸਲੋਕ
0: ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋ ਸੀ ਭੇ ਸੱਚ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਚਰਨ ਸਤ ਸਤ ਪਰਸਨਹਾਰ ਪੂਜਾ ਸਤ ਸਤ ਸੇਵਦਾਰ
0: ਦਰਸ਼ਨ ਸਤ ਸਤ ਪੇਖਨਹਾਰ ਨਾਮ ਸਤ ਸਤ ਧਿਆਵਨਹਾਰ
1: ਆਪ ਸਤ ਸਤ ਸਵਤਾਰੀ ਆਪੇ ਗੁਣ ਆਪੇ ਗੁਣਕਾਰੀ
0: ਸ਼ਬਦ ਸਤ ਸਤ ਪ੍ਰਭ ਬਖਤਾ ਸੁਰਤ ਸਤ ਸਤ ਜਾ ਸੁਨਤਾ
1: ਪੂਜਨਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ
0: ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਨ ਤਿਨ ਮੂਲ ਪਛਾਣਿਆ
1: ਜਾ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ
0: ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ
1: ਬਸਤ ਮੈਂ ਲੇ ਬਸਤ ਗਡਾਈ ਤਾ ਕੋ ਭਿੰਨ ਨ ਕਹਿ ਨਾ ਜਾਈ
0: ਬੂਝੈ ਬੂਝਨਹਾਰ ਵਿਵੇਕ ਨਾਰਾਇਣ ਮਿਲੇ ਨਾਨਕੇ
1: ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ
0: ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ
1: ਠਾਕੁਰ ਕੋ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ
0: ਸੇਵਕ ਕੋ ਪ੍ਰਭ ਪਾਲਨਹਾਰਾ ਸੇਵਕ ਕੀ ਰਾ ਆਖੇ ਨਿਰੰਕਾਰਾ
1: ਸੋ ਸੇਵਕ ਜਿਸ ਦਇਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾਹ ਸਾਹ ਸੁਮਾਰੈ
0: ਆਪਣੇ ਜਨ ਕਾ ਪਰਦਾ ਢਾਕੈ ਆਪਣੇ ਸੇਵਕ ਕੀ ਸਰ ਪਰ ਰਾਖੈ
1: ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ
0: ਆਪਣੇ ਸੇਵਕ ਕੀ ਆਪਤ ਰਾਖੈ ਤਾਂ ਕਿ ਗਤਮਿਤ ਕੋਈ ਨ ਲਾਖੈ
1: ਪ੍ਰਭ ਕੈ ਸੇਵਕ ਕੋ ਨ ਪਹੁੰਚੈ ਪ੍ਰਭ ਕੈ ਸੇਵਕ ਉਚ ਤੇ ਉਚੈ
0: ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ
1: ਨੀਕੀ ਕੀਰੀ ਮੈਂ ਕਰ ਰਾਖੈ ਪਸੁਮ ਕਰੇ ਲਸਕਰ ਕੋਟ ਲਾਖੈ
0: ਜਿਸ ਕਾ ਸਾਸ ਨ ਕਾਢਤੇ ਆਪ ਤਾਂ ਕੋ ਰਾਖਤ ਦੇ ਕਰ ਹਾਥ
1: ਮਾਨਸ ਜਤਨ ਕਰਤਬੋ ਪਾਤ ਤਿਸ ਕੈ ਕਰਤਬ ਬਿਰਥੈ ਜਾਤ
0: ਮਾਰੈ ਨਾ ਰਾਖੈ ਅਬਰ ਨ ਕੋਏ ਸਰਬ ਜੀਆਂ ਕਾ ਰਾਖਾ ਸੋਏ
1: ਕਾਹੇ ਸੋਚ ਕਰੇ ਰੇ ਪਾਣੀ ਜਪ ਨਾਨਕ ਪ੍ਰਭ ਅਲਖ ਵਡਾਣੀ
0: ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹੋ ਮਨ ਤੰਤਰ ਪੀਐ
1: ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕਿਛ ਅਬਰ ਨਹੀਂ ਦਿਸਤਾਇਆ
0: ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖਰ ਨਾਮਕ ਸੰਗ
1: ਨਾਮ ਰਸ ਚੋ ਜਨ ਤਪਤਾਨੇ ਮਨ ਤਾਨਾ ਮੈਂ ਨਾਮ ਸਮਾਨ
0: ਉਠਤ ਬੈਠ ਸੋਬਤ ਨਾਮ ਕਹੋ ਨਾਨਕ ਜਨ ਕੈ ਸਦਕਾਮ
1: ਲੋ ਜਾਚੇ ਵਾ ਦਿਨ ਰਾਤ ਪ੍ਰਭ ਆਪਣੇ ਜਨ ਕੀ ਨੀਂਦਾਤ
0: ਰਹਿ ਭਗਤ ਆਤਮ ਕੈ ਚਾਏ ਪ੍ਰਭ ਆਪਣੇ ਸਿਉ ਰਹਿ ਹੈ ਸਮਾਏ
1: ਜੋ ਹੋਵਾ ਹੋਵਤ ਸੋ ਜਾਣੈ ਪ੍ਰਭ ਨੇ ਕਾ ਹੁਕਮ ਪਛਾਣੈ
0: ਤਿਸ ਕੀ ਮਹਿਮਾ ਕੌਣ ਬਖਾਨੋ ਤਿਸ ਕਾ ਗੁਣ ਕਹਿ ਏਕ ਨ ਜਾਨੋ
1: ਹਾਟ ਪੈਰ ਪਰ ਬਸੈ ਹਜੂਰੈ ਕਹੋ ਨਾਨਕ ਸੇਈ ਜਨ ਪੂਰੈ
0: ਮਨ ਮੇਰੇ ਤਿਨ ਕੀ ਓਟ ਲੇਹੇ ਮਨ ਤਨ ਆਪਣਾ ਤਿਨ ਜਨ ਦੇਹੇ
1: ਜਿਨ ਜਨ ਆਪਣਾ ਪ੍ਰਭੁ ਪਛਾਤਾ ਸੋ ਜਨ ਸਰਬ ਥੋਕ ਕਾ ਦਾਤਾ
0: ਤਿਸ ਕੀ ਸ਼ਰਨ ਸਰਬ ਸੁਖ ਪਾਵੈ ਤਿਸ ਕੈ ਦਰਸਾ ਪਾਪ ਮਿਟਾਵੈ
1: ਅਵਰ ਸਿਆਨ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ
0: ਆਵਨ ਜਾਨ ਨਾ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ 8:17 ਸਲੋਕ
0: ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਓ ਤਿਸ ਕੈ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਓ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਸਤਿਗੁਰ ਸਿੱਖੀ ਕਰੈ ਪ੍ਰਤਪਾਲ ਸੇਵਕ ਕੋ ਗੁਰ ਸਦਾ ਦਿਆਲ
0: ਸਿੱਖ ਕੀ ਗੁਰ ਦੁਰਮਤ ਮਲ ਹਿਰੈ ਗੁਰ ਬਚਨੀ ਹਰ ਨਾਮ ਉਚਰੈ
1: ਸਤਿਗੁਰ ਸਿੱਖ ਕੈ ਬੰਧਨ ਕਾਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ
0: ਸਤਿਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ
1: ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੈ
0: ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ
1: ਆਪਸ ਕੋ ਕਰ ਕਛ ਨਾ ਜਨਾਵੈ ਹਰ ਹਰ ਨਾਮ ਹਿਰਦੈ ਸਤਿਆਵੈ
0: ਮਨ ਵਿਚੈ ਸਤਿਗੁਰ ਕੈ ਪਾਸ ਤੇ ਸੇਵਕ ਕੇ ਕਾਰਜ ਰਾਸ
1: ਸੇਵਾ ਕਰਤ ਹੋਏ ਨੇਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ
0: ਆਪਣੀ ਕਿਰਪਾ ਜਿਸੇ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ
1: ਬੀਸ ਵਿਸਵੇ ਗੁਰ ਕਾ ਮਨ ਮਾਨ ਸੋ ਸੇਵਕ ਪਰਮੇਸ਼ਰ ਕੀ ਗਤ ਜਾਣ
0: ਸੋ ਸਤਿਗੁਰ ਜਿਸ ਹਿਰਦੈ ਹਰ ਨਾਓ ਅਨਕ ਬਾਰ ਗੁਰ ਕੋ ਬਲ ਜਾਓ
1: ਸਰਵਨਧਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਦਾਤਾ
0: ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ ਇੱਕ ਹੈ ਆਪ ਨਹੀਂ ਕਛ ਭਰਮ
1: ਸਹਿਰ ਸਿਆਨ ਪਲਿਆ ਨਾ ਜਾਈਐ ਨਾਨਕ ਐਸਾ ਗੁਰੂ ਵਡਭਾਗੀ ਪਾਈਐ
0: ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ
1: ਸੰਗ ਰਾਮ ਗੁਣ ਰਵੈ ਪਾਰ ਬ੍ਰਹਮ ਕੀ ਦਰਗਹਿ ਗਵੈ
0: ਸੁਣ ਕਰ ਬਚਨ ਕਰਨ ਆਗਾਨੇ ਮਨ ਸੰਤੋਖਾ ਤੁਮ ਪਤੀਆਂ ਨੇ
1: ਪੂਰਾ ਗੁਰ ਆਖਿਓ ਜਾ ਕਾ ਮੰਤਰ ਅੰਮ੍ਰਿਤ ਦਿਸ਼ਟ ਪੇਖੈ ਹੋਏ ਸੰਤ
0: ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਿਸ ਲਏ ਮਿਲਾਏ
1: ਜੇ ਬਾਏ ਕੁਸਤਤ ਅਨੇਕ ਸਤਪੁਰਖ ਪੂਰਨ ਬਬੇ
0: ਕਾਹੂ ਬੋਲ ਨਾ ਪਹੁੰਚਤ ਪ੍ਰਾਣੀ ਅਗਮ ਅਗੋਚਰ ਪ੍ਰਭ ਨਿਰਬਾਨੀ
1: ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੈ ਨਾ ਪਾਈ
0: ਅਨਕ ਭਗਤ ਬੰਧਨ ਨਿਤ ਕਰ ਹੈ ਚਰਨ ਕਮਲ ਹਿਰਦੈ ਸਮਰ ਹੈ
1: ਸਦ ਬਲਿਹਾਰੀ ਸਤਿਗੁਰੇ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ
0: ਇਹੋ ਹਰ ਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੈ ਅਮਰ ਸੋ ਹੋਏ
1: ਪੁਰਖ ਕਾ ਨਾਹੀਂ ਕਦੇ ਬਿਨਾਸ਼ ਜਾ ਕੇ ਮਨ ਪਟੇ ਗੁਣਤਾਸ
0: ਆਠ ਪਹਿਰ ਹਰ ਕਾ ਨਾਮ ਲੇ ਸੱਚ ਉਪਦੇ ਸੇਵਕ ਕਉ ਦੇ
1: ਮੋਹ ਮਾਇਆ ਕੈ ਸੰਗ ਨ ਲੇਪ ਮਨ ਮੈਂ ਰਾਖੈ ਹਰ ਹਰ ਏਕ
0: ਅੰਧਕਾਰ ਦੀਪਕ ਪਰਗਾਸੇ ਨਾਨਕ ਭਰ ਮੋਹ ਦੁਖ ਤਹਿ ਤੇ ਨਾਸੇ
1: ਤਪਤ ਮਾਹੇ ਠੰਡ ਵਰਤਾਈ ਆਨੰਦ ਪਿਆ ਦੁਖ ਨਾਠੇ ਪਾਈ
0: ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸ਼ੇ
1: ਪਾਉ ਚੁਕਾ ਨਿਰਭਉ ਹੋਏ ਬਸੇ ਸਗਲ ਵਿਆਦ ਮਨ ਤੇ ਖੈ ਨਸੇ
0: ਜਿਸ ਕਾ ਸਾਤਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ
1: ਕਿਤ ਪਾਈ ਚੁਕੇ ਭਉ ਗਵਨ ਸੁਨ ਨਾਨਕ ਹਰ ਹਰ ਜਸ ਸਵਨ
0: ਨਿਰਗੁਣ ਆਪ ਸਰਗੁਣ ਭੀ ਉਹੀ ਕਲਾ ਧਾਰ ਜਿਨ ਸਗਲੀ ਮੋਹੀ
1: ਆਪਣੇ ਚਿਤ ਪ੍ਰਭਾਵ ਬਣਾਏ ਆਪਣੀ ਕੀਮਤ ਆਪੇ ਪਾਏ
0: ਹਰ ਬਿਨ ਦੂਜਾ ਨਾਹੀ ਕੋਏ ਸਰਬ ਨਿਰੰਤਰ ਏਕੋ ਸੋਏ
1: ਪੋਤ ਪੋਤ ਰਵਿਆ ਰੂਪ ਰੰਗ ਪੈ ਪ੍ਰਗਾ ਸਾਧ ਕੈ ਸੰਗ
0: ਰਚ ਰਚਨਾ ਆਪਣੀ ਕਲ ਧਾਰੀ ਅਨਕ ਬਾਰ ਨਾਨਕ ਬਲਿਹਾਰੀ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ 8:18 ਸਲੋਕ
0: ਸਾਥ ਨ ਚਾਲੈ ਬਿਨ ਭਜਨ ਵਿਖਿਆ ਸਗਲੀ ਛਾਰ ਹਰ ਹਰ ਨਾਮ ਕਮਾਵ ਨਾ ਨਾਨਕ ਇਹੋ ਧਨ ਸਾਰ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਸੰਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ
0: ਅਵਰੋ ਪਾਸਾ ਮੀਤ ਵਿਸਾਰੋ ਚਰਨ ਕਮਲ ਰਿਦ ਮੈਂ ਉਰਧਾਰ ਹੋ
1: ਕਰਨ ਕਰਨ ਸੋ ਪ੍ਰਭ ਸਮਰੱਥ ਦ੍ਰਿੜ ਕਰ ਗਹੋ ਨਾਮ ਹਰ ਰਥ
0: ਇਹੋ ਧਨ ਸੰਚੋ ਹੋਵੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ
1: ਏਕ ਆਸਰਾ ਕੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ
0: ਜਿਸ ਧਨ ਕੋ ਚਾਰ ਕੁੰਟ ਉਠਤਾਵੈ ਸੋ ਧਨ ਹਰ ਸੇਵਾ ਤੇ ਪਾਵ ਹੈ
1: ਜਿਸ ਕੋ ਨਿਤ ਬਾਛੈ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ
0: ਜੇ ਸੋਭਾ ਕੋ ਕਰਹਿ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸਰਣੀ
1: ਅਨਕੋ ਪਾਵੀ ਰੋਗ ਨ ਜਾਏ ਰੋਗ ਮਿਟੇ ਹਰ ਔਖ ਦਲਾਏ
0: ਸਰਬ ਨਿਧਾਨ ਮਹਿ ਹਰ ਨਾਮ ਨਿਧਾਨ ਜਪ ਨਾਨਕ ਦਰਗੈ ਪਰਵਾਨ
1: ਮਨ ਪ੍ਰਬੋਧੋ ਹਰ ਕੈ ਨਾਏ ਦਰਦ ਸਤਾਵਤ ਆਵੈ ਠਾਏ
0: ਤਾਕੋ ਵਿਘਨ ਨ ਲਾਗੈ ਕੋਏ ਜਾ ਕੈ ਹਿਰਦੈ ਬਸੈ ਹਰ ਸੋਏ
1: ਕਲ ਤਾਤੀ ਠੰਡਾ ਹਰਨਾ ਪਾਓ ਸਿਮਰ ਸਿਮਰ ਸਦਾ ਸੁਖ ਪਾਓ
0: ਭਾਉ ਬਿਨ ਸਹਿ ਪੂਰਨ ਹੋਏ ਆਸ ਭਗਤ ਭਾਏ ਆਤਮ ਪ੍ਰਗਾਸ
1: ਸਿਤ ਕਰ ਜਾਏ ਬਸੇ ਅਬਨਾਸੀ ਕਹੋ ਨਾਨਕ ਕਾਟੀ ਜਮਫਾਸੀ
0: ਤਤ ਵਿਚਾਰ ਕਹਿ ਜਨ ਸਾਚਾ ਜਨਮ ਮਰੈ ਸੋ ਕਾਚੋ ਕਾਚਾ
1: ਆਵਾਗਮਨ ਮਿਟੇ ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇਵ
0: ਇਉਂ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਨ ਆਧਾਰ
1: ਅਨਕ ਪਾਵਨ ਛੂਟਨ ਹਾਰੇ ਸਿਮਰਤ ਸਾਸਤ ਵੇਦ ਵਿਚਾਰੇ
0: ਹਰ ਕੀ ਭਗਤ ਕਰੂ ਮਨ ਲਾਏ ਮਨ ਬੰਛਤ ਨਾਨਕ ਫਲ ਪਾਏ
1: ਸੰਗ ਨਾ ਚਾਲਸ ਤੇਰੇ ਧਨਾ ਤੂੰ ਕਿਆ ਲਪਟਾਵੈ ਮੂਰਖ ਮਨਾ
0: ਸੁਤ ਮੀਤ ਕੁਟਾਂਬਰ ਬਨ ਤੈਨ ਤੇ ਕਹੋ ਤੁਮ ਕਵਨ ਸਨਾਥਾ
1: ਰਾਜ ਰੰਗ ਮਾਇਆ ਵਿਸਥਾਰ ਇਨ ਤੇ ਕਹੋ ਕਵਨ ਛੁਟਕਾਰ
0: ਅਸ ਹਸਤੀ ਰਥ ਸਵਾਰੀ ਝੂਠਾ ਡੰਫ ਝੂਠ ਪਾ ਸਾਰੀ
1: ਜਿਨ ਦੀਏ ਤਿਸ ਬੁਝੇ ਨਾ ਬਿਗਾਨਾ ਨਾਮ ਵਿਸਾਰ ਨਾਨਕ ਪਛਤਾਨਾ
0: ਗੁਰ ਕੀ ਮਾਤੋਂ ਲਿਹੇ ਇਆਨੇ ਭਗਤ ਬਿਨਾ ਬਹੁ ਡੂਬੇ ਸਿਆਨੇ
1: ਹਰ ਕੀ ਪਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ
0: ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲ ਵਿਖ ਜਾਹੇ
1: ਆਪ ਜਪਹੋ ਅਵਰੈ ਨਾਮ ਜਪਾਵੋ ਸੁਨਤ ਕਹਿਤ ਰਹਿਤ ਗਤ ਪਾਓ
0: ਸਾਰ ਭੂਤ ਸਤ ਹਰ ਕੋ ਨਾਓ ਸਹਿਜ ਸੁਭਾਏ ਨਾਨਕ ਗੁਣ ਗਾਓ
1: ਗੁਣ ਗਾਵਤ ਤ੍ਰੀ ਉਤਰ ਸਮੈਲ ਬਿਨਸ ਜਾਏ ਹੋ ਮੈਂ ਵਿਖ ਫੈਲ
0: ਹੋਏ ਅਚਿੰਤ ਬਸੈ ਸੁਖ ਨਾਲ ਸਾਸ ਗਰਾ ਸਰ ਨਾਮ ਸੰਭਾਲ
1: ਛਾੜ ਸਿਆਨ ਸਗਲੀ ਮਨਾ ਸਾਧ ਸੰਗ ਪਾਵੈ ਸਜਤਨਾ
0: ਹਰ ਪੂੰਜੀ ਸੰਚ ਕਰੋ ਵਿਵਹਾਰ ਇਹਾ ਸੁਖ ਦਰ ਗੈ ਜੈਕਾਰ
1: ਸਰਮ ਨਿਰੰਤਰ ਏਕੋ ਦੇਖ ਕਹੋ ਨਾਨਕ ਜਾ ਕੈ ਮਸਤ ਕਲੇਖ
0: ਏਕੋ ਜਾਪ ਏਕੋ ਸਾ ਲਾਹੇ ਏਕ ਸਿਮਰ ਏਕੋ ਮਨ ਆਹੇ
1: ਏਕ ਸਕੇ ਗੁਣ ਗਾਓ ਅਨੰਤ ਮੰਤਨ ਜਾਪ ਏਕ ਭਗਵੰਤ
0: ਏਕੋ ਏਕ ਏਕ ਹਰ ਆਪ ਪੂਰਨ ਪੂਰ ਹੈ ਉਹ ਪ੍ਰਭ ਆਪ
1: ਅਨਕ ਵਿਸਥਾਰ ਏਕ ਤੇ ਭੈ ਏਕ ਅਰਾਧ ਪਰਾਛਤ ਗਏ
0: ਮੰਤਨ ਅੰਤਰ ਏਕ ਪ੍ਰਭ ਰਾਤਾ ਗੁਰ ਪ੍ਰਸਾਦ ਨਾਨਕ ਇੱਕ ਜਾਤਾ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅਠ ਉੱਨੀ ਸਲੋਕ
0: ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਜਾਚਕ ਜਨ ਜਾਚੈ ਪ੍ਰਭ ਦਾਨ ਕਰ ਕਿਰਪਾ ਦੇਵੋ ਹਰਨਾਮ
0: ਸਾਧ ਜਨਾ ਕੀ ਮੰਗੋ ਧੂਰ ਪਾਰ ਬ੍ਰਹਮ ਮੇਰੀ ਸ਼ਰਧਾ ਪੂਰ
1: ਸਦਾ ਸਦਾ ਪ੍ਰਭ ਕੀ ਗੁਣ ਗਾਓ ਸਾਸ ਸਾਸ ਪ੍ਰਭ ਤੁਮੇ ਤੇ ਆਓ
0: ਚਰਨ ਕਮਲ ਸਿਉ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤਨੀਤ
1: ਏਕੋਟ ਏਕੋ ਆਧਾਰ ਨਾਨਕ ਮੰਗੈ ਨਾ ਪ੍ਰਭ ਸਾਰ
0: ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ ਹਰ ਰਸ ਪਾਵੈ ਬਿਰਲਾ ਕੋਏ
1: ਜਿਨ ਚਖਿਆ ਸੇ ਜਨ ਤ੍ਰਿਪਤਾ ਨੇ ਪੂਰਨ ਪੁਰਖ ਨਹੀਂ ਡੋਲਾ ਨੇ
0: ਸੋ ਭਰ ਭਰੇ ਪ੍ਰੇਮ ਰਸ ਰੰਗ ਉਪਜੈ ਚਾਓ ਸਾਧ ਕੈ ਸੰਗ
1: ਪਰੈ ਸਰਨ ਆਨ ਸਭ ਤਿਆਗ ਅੰਤਰ ਪ੍ਰਗਾਸ ਅੰਧ ਨਿਰਲਾਗ
0: ਵਡਭਾਗੀ ਜਪਿਆ ਪ੍ਰਸੋਏ ਨਾਨਕ ਨਾਮਰ ਤੇ ਸੁਖ ਹੋਏ
1: ਸੇਵਕ ਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ
0: ਜਨ ਕੋ ਪ੍ਰਭ ਹੋਏ ਉਹ ਦਇਆਲ ਸੇਵਕ ਕੀਨੋ ਸਦਾ ਨਿਹਾਲ
1: ਬੰਧਨ ਕਾਟ ਮੁਕਤ ਜਨ ਭਇਆ ਜਨਮ ਮਰਨ ਦੁਖ ਪਰਮ ਗਇਆ
0: ਪਿਛ ਪੁੰਨੀ ਸਰਦਾ ਸਾ ਪੂਰੀ ਰਵ ਰਹਿਆ ਸਤਸੰਗ ਹਜੂਰੀ
1: ਜਿਸਕਾ ਸਾ ਤਿਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ
0: ਸੋ ਕਿਉਂ ਬਿਸਰੈ ਜੇ ਘਾਲ ਨ ਭਾਨੈ ਸੋ ਕਿਉਂ ਬਿਸਰੈ ਜੇ ਕੀ ਆ ਜਾਣੈ
1: ਸੋ ਕਿਉਂ ਬਿਸਰੈ ਜਿਨ ਸਭ ਕੁਛ ਦੀਆ ਸੋ ਕਿਉਂ ਬਿਸਰੈ ਜੇ ਜੀਵਨ ਜੀਆ
0: ਸੋ ਕਿਉਂ ਬਿਸਰੈ ਜੇ ਅਗਨ ਮਹਿ ਰਾਖੈ ਗੁਰਪ੍ਰਸਾਦ ਕੋ ਬਿਰਲਾ ਲਾਖੈ
1: ਸੋ ਕਿਉਂ ਬਿਸਰੈ ਜੇ ਬਿਖਤੇ ਕਾਢੈ ਜਨਮ ਜਨਮ ਕਾ ਟੂਟਾ ਗਾਢੈ
0: ਗੁਰਪੂਰ ਐ ਤਾਂ ਤੇ ਹੈ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ
1: ਸਾਜਨ ਸੰਤ ਕਰੋ ਹੋ ਕਾਮ ਆਨ ਤਿਆਗ ਜਪੋ ਹਰ ਨਾਮ
0: ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰਹਿ ਨਾਮ ਜਪਾਵੋ
1: ਪਾਏ ਤਰੀਏ ਸੰਸਾਰ ਬਿਨ ਭਗਤੀ ਤਨ ਹੋਸੀ ਚਾਰ
0: ਸਰਬ ਕਲਿਆਣ ਸੂਖ ਨਿਧ ਨਾਮ ਬੂਟ ਜਾਤ ਪਾਏ ਬਿਸਰਾਮ
1: ਸਗਲ ਦੁਖ ਕਾ ਹੋ ਤਨਾਸ ਨਾਨਕ ਨਾਮ ਜਪੋ ਗੁਣਤਾਸ
0: ਉਪਜੀ ਪ੍ਰੀਤ ਪ੍ਰੇਮ ਰਸ਼ਟ ਆਓ ਮਨ ਤਨ ਅੰਤਰ ਇਹੀ ਸੁਆਓ
1: ਨੇਤਰੋ ਪੇਕ ਤਰਸਕ ਹੋਏ ਮਨ ਵਿਕਸੈ ਸਾਧ ਚਰਨ ਤੋ
0: ਭਗਤ ਜਨਾ ਕੈ ਮੰਤਨ ਰੰਗ ਬਿਰਲਾ ਕੋ ਪਾਵੈ ਸੰਗ
1: ਏਕ ਬਸਤੀ ਜੇ ਕਰਮਿਆ ਗੁਰਪ੍ਰਸਾਦ ਨਾਮ ਜਪ ਲਿਆ
0: ਬਾਕੀ ਉਪਮਾ ਕਹੀ ਨ ਜਾਏ ਨਾਨਕ ਰਹਿਆ ਸਰਬ ਸਮਾਏ
1: ਰੱਬ ਬਖਸ਼ਣ ਦੀਨ ਦਇਆਲ ਭਗਤ ਵਿਛਲ ਸਦਾ ਕਿਰਪਾਲ
0: ਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾਂ ਕਰਤ ਪ੍ਰਤਪਾਲ
1: ਆਦਿ ਪੁਰਖ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਆਧਾਰ
0: ਜੋ ਜੋ ਜਪੈ ਸੋ ਹੋਏ ਪੁਨੀਤ ਭਗਤ ਭਾਏ ਲਾਵੈ ਮਨ ਹੀ
1: ਹਮ ਨਿਰਗੁਣਿਆਰ ਨੀਚ ਅਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ
0: ਸਰਬ ਐ ਕੁੰਠ ਮੁਕਤ ਮੋਖ ਪਾਏ ਏਕ ਨਿਮ ਖਰ ਕੇ ਗੁਣ ਗਾਏ
1: ਅਨਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ
0: ਬਹੁ ਭੋਜਨ ਕਾਪਰ ਸੰਗੀਤ ਰਸਨਾ ਜਪਤੀ ਹਰ ਹਰ ਨੀਤ
1: ਭਲੀ ਸੁਕਰਨੀ ਸੋਭਾ ਧਨਵੰਤ ਹਿਰਦੈ ਵਸੇ ਪੂਰਨ ਗੁਰਮੰਤ
0: ਸਾਧ ਸੰਗ ਪ੍ਰਭ ਦੇਹੋ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ
1: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠਵੀ ਸਲੋਕ
0: ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀ ਆ ਨਾਨਕਾ ਆਪੇ ਹੀ ਫਿਰ ਜਾਪ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਜਬ ਅਕਾਰ ਕੁਛ ਨਾ ਦਿਸਟੇ ਤਾ ਪਾਪ ਪੁਣ ਤਬ ਕਹਿਤੇ ਹੋਤਾ
0: ਜਬ ਧਾਰੀ ਆਪਨ ਸੁਨ ਸਮਾਧ ਤਬ ਬੈਰ ਵਿਰੋਧ ਕੇ ਸੰਗ ਕਮਾਤ
1: ਜਬ ਇਸਕਾ ਬਰਨ ਚਹਿਨਾ ਜਾਪਤ ਤਬ ਹਰ ਸੋ ਕੋ ਕਿਸੇ ਵਿਆਪਤ
0: ਜਬ ਆਪਨ ਆਪ ਆਪਾਰ ਬ੍ਰਹਮ ਤਮ ਉਹ ਕਹਾਂ ਕਿਸ ਹੋਵਤ ਭਰਮ
1: ਆਪਨ ਖੇਲਿਆ ਵਰਤੀ ਜਾ ਨਾਨਕ ਕਰਨੇ ਹਾਰ ਨਾ ਦੂਜਾ
0: ਜਬ ਹੋਵਤ ਪ੍ਰਭ ਕੇਵਲ ਧਾਨੀ ਤਾ ਬੰਦ ਮੁਕਤ ਕਹੋ ਕਿਸ ਕੋ ਗਾਨੀ
1: ਜਬ ਏ ਕਹਿ ਹਰ ਗਮ ਅਪਾਰ ਤਬ ਨਰਕ ਸੁਰ ਕੋ ਕੌਣ ਅਵਤਾਰ
0: ਜਬ ਨਿਰਗੁਣ ਪ੍ਰਭ ਸਹਿਜ ਸੁਭਾਏ ਤਬ ਸ਼ਿਵ ਸ਼ਕ भक्त कहो कित ठाए।
1: जब आपे आप अपनी जोत धरे तब कौन निडर कवन कत डरे।
0: आपन चले तब करने हार नानक ठाकुर अगम पार।
1: अविनाशी सुखी अपने आसन तय जन्म मरण को कहा विनाशन।
0: जब पूर्ण करता प्रभ सोए तब जम की त्रास कहो किस होए।
1: जब अवगत अगोचर प्रभ एका तब चित्रगुप्त किस पूछत लेखा।
0: जब नाथ नरंजन अगोचर गादे तम कौन छुटे कौन बंधन बादे।
1: आपन आप ही अचर जा नानक आपन रूप आप ही उपर जा।
0: जह निर्मल पुरख पुरख पत होता तह बिन मैल कहो क्या तूता।
1: जह निरंजन निरंकार निर्वाण तह कौन को मान कौन अभिमान।
0: जह स्वरूप केवल जगदीश तह छल छिद्र लागत कहो कीस।
1: जह जो स्वरूपी जोत संग समावै तह किसे भू कौन तृप्तावै।
0: कर्ण करावन करने हार नानक करते का नाहि सुमार।
1: जह अपनी सुवा आपन संग बनाई तब कौन माए बा मित्र सुत भाई।
0: जह सर्व कला आपे परवीन तह वेदक तेव कहां कोचीन।
1: जब अपने आप उतारे तो सगन अपसगन कहां बिचारे।
0: जह अपन ऊंच आपन आप नीरा तह कौन ठाकुर कौन कही है चीरा।
1: बिस्मन बिस्म रहे बिस्माद नानक अपनी गजानो आप।
0: जह अछल अछेद अभेद समाया ऊहा किसह व्याप्त माया।
1: आपस को आपे आदेश तेहु गुण का नाही प्रवेश।
0: जह एक है एक एक भगवंता तह कौन अचिंत किस लागे चिंता।
1: जह अपन आप पतियारा तह कौन कथै कौन सुन न हारा।
0: बहु बेअंत ऊंच ते ऊंचा नानक आपस को आप है पहुंचा।
1: जह आप रचियो पर पंच आकार तेहु गुण में कीनो विस्तार।
0: आप पुन तह पई कहावत को नरक को स्वर्ग बंशावत।
1: जाल जाल माया जंजाल हो मैं मोह परम पैपार।
0: दुख सुख मान अपमान अनक प्रकार कियो बखियान।
1: अपन खेल आप कर देखे खेल संकोच है तो नानक एक है।
0: जह अवगत भक्त है आप जह पसरे पासार संत प्रताप।
1: तुहु पाक का आपे धनी उनकी शोभा उन्हु बनी।
0: आप है कौत करे आनंद चोज आप है रस भोगन निर्जोग।
1: जिस भावे तुसि अपन ना लावे जिस भावे तुस खेल खिलावे।
0: बेशुमार अथा अगंत अतोले ज्यो बुलावो त्यों नानक दास बोले।
1: सुख मनी सुख अमृत पब नाम भगत जना कै मन विश्राम। 8:21 श्लोक।
0: जी जंत के ठाकुरा आपे वर्तन हार नानक एको पसरिया दूजा कह दृष्टार। सत नाम श्री वाहिगुरु अष्टपदी।
1: आप कथै आप सुनने हार आपे एक आप विस्तार।
0: जंत सभावे ता सृष्टो पाए अपने पाणे लए समाए।
1: तुम ते पिन्ने किछ होए आपन सूत सब जगत परोए।
0: जाको प्रभ जियो आप बुझाए सच नाम सोई जन पाए।
1: सो समदर्शी तत् का बेता नानक सगल सिष्ट का जेता।
0: जी जंत्र सब ताकै हाथ दीन दयाल अनाथ को नाथ।
1: जिस राखै तिस कोए न मारे सो मुआ जिस मनो बिसारे।
0: तिस्ता जबर कहां को जाए सब सरे एक निरंजन राय।
1: जी की जुग जाकै सभात अंतर बाहर जानो साथ।
0: गुण निदान बेअंत पार नानक दास दा बलिहार।
1: पूरन पूर रह दयाल सब ऊपर होवत कृपाल।
0: अपने करतब जाने आप अंतर जामी रहो ब्याप।
1: प्रत पाले जी अनुभव पात जो जो रचियो सुत सहत्यार।
0: जिस भावे तिस लय मिलाए भक्त करे हर के गुण गाए।
1: मन अंतर विश्वास कर मानिया करन हार नानक एक जानिया।
0: जान लागा हर एक नाए तिसकी आसन बिरथी जाए।
1: सेव को सेवा बने आए हुक्म बूझ परम पद पाए।
0: इस ते ऊपर नहीं विचार जाके मन बसिया निरंकार।
1: बंधन तोर पै निर्वैर अंदिन पूजे गुर के पैर।
0: यह लोक सुखिए पर लोक सुहेले नानक हर प्रभ आपे मेले।
1: साध संग मिल करो आनंद गुण गावो परमानंद।
0: राम नाम तत् करो हो विचार दुर्लभ देह का करो उदार।
1: अमृत वचन हर की गुण गावो प्राण तनन काए हे सुआव।
0: आठ पहर प्रापी खोह नीरा मिटै अज्ञान बिन सहंदीरा।
1: सुन उपदेश हृदय बसावो मन इच्छा नानक फल पावो।
0: हलत पलत दोय लिहो सवार राम नाम अंतर उरतार।
1: पूरे गुर की पूरी दिखिया जिस मन बसै ते साच परीखिया।
0: मनता नाम जपो लिव लाए दुख दर्द मन ते पौ जाए।
1: सच व्यापार करो व्यापारी दरगह निभै खेप तुम्हारी।
0: टीका टीक रखो मन माही नानक बहर न आवे जाहे।
1: इस्ते दूर कहा को जाए उबरे रखन हार ते आए।
0: निर्भउ जपै सगल भउ मिटै प्रभ कृपा ते प्राणी छुटै।
1: जिस प्रभ रखै तिस नाही दुख नाम जपत मन होवत सुख।
0: चिंता जाए मिटै अहंकार तिस जन को कोई न पहुंचन हार।
1: सिर उपर ठाडा गुरसूरा नानक ताकै कारज पूरा।
0: मत पूरी अमृत जाकी दृष्ट दर्शन पेखत उदरत सृष्ट।
1: चरण कमल जाके अनूप सफल दर्शन सुंदर हर रूप।
0: तन सेवा सेवक परवान अंतर जामी पुरख प्रधान।
1: जिस मन बसे सोत निहाल ताकै निकट न आवत काल।
0: अमर भय अमरा पद पाया साध संग नानक हर त्याया।
1: सुख मनी सुख अमृत पब नाम भल जना कै मन विश्राम। 8:22 श्लोक।
0: ज्ञान अंजन गुरदिया अज्ञान अंधेर विनाश। हर कृपा ते संत भेटिया नानक मन परगास। सत नाम श्री वाहिगुरु अष्टपदी।
1: संत संग अंतर प्रभ डीठा नाम प्रभु का लागा मीठा।
0: सगल समिग्री एक स्कट माहे अनक रंग नाना दृष्टा हे।
1: नौनद अमृत प्रभ का नाम देही में इसका विश्राम।
0: सुन समाध अनहत नाद कह न जाई अचार्य ਬਿਸਮਾਦ
1: ਦੇਖਿਆ ਜਿਸ ਆਪ ਦਿਖਾਏ ਨਾਨਕ ਤਿਸਨ ਸੋ ਜੀ ਪਾਏ
0: ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਹੇ ਆ ਭਗਵੰਤ
1: ਕਰਨ ਮਾਹੀ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ
0: ਬੰਤਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ
1: ਪਾਉਣ ਪਾਣੀ ਬੈਸੰਤਰ ਮਾਹੇ ਚਾਰ ਕੁੰਡ ਦੈ ਦਿਸੈ ਸਮਾਹੇ
0: ਜਿਸ ਤੇ ਭਿੰਨ ਨਹੀਂ ਕੋਠਾਓ ਗੁਰ ਪ੍ਰਸਾਦ ਨਾਨਕ ਸੁਖ ਪਾਓ
1: ਵੇਦ ਪ੍ਰਾਣ ਸਿਮਰਤ ਮੈਂ ਦੇਖ ਸਸੀਅਰ ਸੂਰ ਨਖਤਰ ਮੈਂ ਏਕ
0: ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਅਡੂਲ ਨਾ ਕਬਹੂ ਡੋਲੈ
1: ਸਰਬ ਕਰਾ ਕਰ ਖੇਲੈ ਖੇਲ ਮੋਲ ਨ ਪਾਈਐ ਗੁਣੇ ਅਮੋਲ
0: ਸਰਬ ਜੋਤ ਮਹਿ ਜਾਕੀ ਜੋ ਧਾਰ ਰਹੇ ਹੋ ਸਾਮੀ ਓਤ ਪੋਤ
1: ਗੁਰ ਪ੍ਰਸਾਦ ਭਰਮ ਕਾ ਨਾਸ ਨਾਨਕ ਤਿਨ ਮੈਂ ਇਹੋ ਵਿਸਾਸ
0: ਸੰਤ ਜਨਾ ਕਾ ਪੀਖਣ ਸਾ ਬ੍ਰਹਮ ਸੰਤ ਜਨਾ ਕੈ ਹਿਰਦੈ ਸਭ ਧਰਮ
1: ਸੰਤ ਜਨਾ ਸੁਨੇ ਸੋ ਬਚਨ ਸਰਬ ਵਿਆਪੀ ਰਾਮ ਸੰਗ ਰਚਨ
0: ਜਿਨ ਜਾਤਾ ਤਿਸ ਕੀ ਇਹ ਰਹਿਤ ਸਤ ਬਚਨ ਸਾਧੂ ਸਭ ਕਹਿਤ
1: ਜੋ ਜੋ ਹੋਏ ਸੋ ਇਸ਼ਕ ਮਾਨੈ ਕਰਨ ਕਰਾਵਨ ਹਰ ਪ੍ਰਭ ਜਾਨੈ
0: ਅੰਤਰ ਬਸੇ ਬਾਹਰ ਭੀ ਉਹੀ ਨਾਨਕ ਦਰਸ਼ਨ ਦੇਖ ਸਾ ਮੋਹੀ
1: ਆਪ ਸਤ ਕੀ ਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ
0: ਤਿਸ ਭਾਵੈ ਤਾਂ ਕਰੇ ਵਿਸਥਾਰ ਤਿਸ ਭਾਵੈ ਤਾਂ ਏਕੰਕਾਰ
1: ਅਨਕਲਾ ਲਖੀ ਨੈ ਜਾਏ ਜਿਸ ਭਾਵੈ ਤਿਸ ਲੈ ਮਿਲਾਏ
0: ਕਵਨ ਲਿਖਟ ਕਵਨ ਕਹੀਐ ਦੂਰ ਆਪੇ ਆਪ ਆਪ ਭਰਪੂਰ
1: ਅੰਤਰਗਾ ਜਿਸ ਆਪ ਜਨਾਏ ਨਾਨਕ ਤਿਸ ਚੰਨ ਆਪ ਬੁਝਾਏ
0: ਸਰਬ ਭੂਤ ਆਪ ਵਰਤਾਰਾ ਸਰਬ ਨੈਣ ਆਪੇ ਖਨਹਾਰਾ
1: ਸਗਲ ਸਮਗਰੀ ਜਾ ਕਾ ਤਨਾ ਆਪਨ ਜਸ ਆਪ ਹੀ ਸੁਣਾ
0: ਆਵਨ ਜਾਨੇ ਖੇਲ ਬਨਾਇਆ ਆਗਿਆਕਾਰੀ ਕੀਨੀ ਮਾਇਆ
1: ਸਭ ਕੇ ਮਦਲ ਪੱਤੋ ਰਹੇ ਜੋ ਕੁਛ ਕਹਿਣਾ ਸੋ ਆਪੇ ਕਹੇ
0: ਆਗਿਆ ਆਵੇ ਆਗਿਆ ਜਾਏ ਨਾਨਕ ਜਾਂ ਭਾਵੇ ਤਾਂ ਲਏ ਸਮਾਏ
1: ਇਸ ਤੇ ਹੋਏ ਸੁਨਾਹੀ ਬੁਰਾ ਉਰੇ ਕਹੋ ਕਿਨੇ ਕਿਛ ਕਰਾ
0: ਆਪ ਭਲਾ ਕਰ ਤੂੰ ਤਤਨੀ ਕੀ ਆਪੇ ਜਾਣੈ ਆਪਣੇ ਜੀ ਕੀ
1: ਆਪ ਸਾਜ ਤਾਰੀ ਸਭ ਸਾਜ ਓਤ ਪੋਤ ਆਪਨ ਸੰਗਰਾਜ
0: ਤਾਂ ਕੀ ਗਤ ਨਿਤ ਕਹੀ ਨ ਜਾਏ ਦੂਸਰ ਹੋਏ ਤਾਂ ਸੋ ਜੀ ਪਾਏ
1: ਇਸ ਕਾ ਕੀਆ ਸਭ ਪ੍ਰਵਾਨ ਗੁਰ ਪ੍ਰਸਾਦ ਨਾਨਕ ਇਹੋ ਜਾਣ
0: ਜੋ ਜਾਣੈ ਤੇ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ
1: ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਰਿਹਾ ਭਗਵਾਨ
0: ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ
1: ਜਾ ਨਾਮਨ ਕਹੇ ਸੁਆਓ ਜਨ ਕਹਿ ਸੰਚਿਤ ਆਵੈ ਨਾ
0: ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਤੇਈ ਸਲੋਕ
0: ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇ
0: ਸਾ ਸਾ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ
1: ਆਸ ਨਿਤਿਆ ਗੋ ਤਰੰਗ ਸੰਤ ਜਨਾ ਕੀ ਦੂਰ ਮਨ ਮੰਗ
0: ਆਪ ਛੋੜ ਬੇਨਤੀ ਕਰੋ ਸਾਧ ਸੰਗ ਆਗਨ ਸਾਗਰ ਤਰੋ
1: ਹਰ ਤਨ ਕੀ ਭਰ ਲਿਓ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ
0: ਖੇਮ ਕੁਸ਼ਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ
1: ਨਰਕ ਨਿਵਾਰ ਉਰਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ
0: ਚਿਤ ਚਿਤਵੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ
1: ਗੋਪਾਲ ਦਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾ
0: ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਆਧਾਰ
1: ਉੱਤਮ ਸਲੋਕ ਸਾਧ ਕੇ ਬਚਨ ਅਮੋਲੀਕ ਲਾਲ ਇਹ ਰਤਨ
0: ਸੰਤ ਕਮਾਵਤ ਹੋ ਤੋ ਉਧਾਰ ਆਪ ਤਰੈ ਲੋਕ ਕਹਿ ਨਿਸਤਾਰ
1: ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲਾਗਾ ਹਰ ਰੰਗ
0: ਜੈ ਜੈ ਸ਼ਬਦ ਅਨਾਹਦ ਵਾਜੈ ਸੁਣ ਸੁਣ ਆਨੰਦ ਕਰੇ ਪ੍ਰਭ ਗਾਜੈ
1: ਪ੍ਰਗਟੇ ਗੋਪਾਲ ਮਹਤ ਕੇ ਮਾਥੇ ਨਾਨਕ ਉਦਰੈ ਤਿਨ ਕਹਿ ਸਾਥੇ
0: ਸ਼ਰਨ ਯੋਗ ਸੁਣ ਸ਼ਰਨੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ
1: ਮਿਟ ਗਏ ਬੈਰ ਭਏ ਸਵਰੇਨ ਅੰਮ੍ਰਿਤ ਨਾਮ ਸਾਧ ਸੰਗਲੈਨ
0: ਸੋ ਪ੍ਰਸੰਨ ਭਏ ਗੁਰਦੇ ਪੂਰਨ ਹੋਈ ਸੇਵ ਕੀ ਸੇਵ
1: ਹਾਲ ਜੰਜਾਲ ਵਿਕਾਰ ਤੇ ਰਹਿਤੇ ਰਾਮ ਨਾਮ ਸੁਰਸ ਨਾ ਕਹਿਤੇ
0: ਕਰ ਪ੍ਰਸਾਦ ਦਇਆ ਪ੍ਰਭ ਧਾਰੀ ਨਾਨਕ ਨਿਭੀ ਖੇਪ ਹਮਾਰੀ
1: ਤਬ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ
0: ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਵਸੈ ਸੋ ਹੋਤ ਨਿਧਾਨ
1: ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ
0: ਸਭ ਤੇ ਉੱਚ ਪਾਏ ਅਸਥਾਨ ਬਹੁਰ ਨਾ ਹੋਵੇ ਆਵਨ ਜਾਨ
1: ਹਰ ਤਨ ਖਾਟ ਚਲੇ ਜਨ ਸੋਏ ਨਾਨਕ ਜਿਸੈ ਪ੍ਰਾਪਤ ਹੋਏ
0: ਖੇਮ ਸ਼ਾਂਤ ਰਿਦ ਨਵ ਨਿਦ ਬੁੱਧ ਗਿਆਨ ਸਰਬ ਤਹਿ ਸਿੱਧ
1: ਵਿਦਿਆ ਤਪ ਯੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ
0: ਚਾਰ ਪਦਾਰਥ ਕਮਲ ਪ੍ਰਗਾ ਸਭ ਕੈ ਮੱਧ ਸਗਲ ਤੇ ਉਦਾਸ
1: ਸੁੰਦਰ ਚਤੁਰ ਤਤ ਕਾ ਬੀਤਾ ਸਮਦਰਸੀ ਏਕ ਦ੍ਰਿਸ਼ਟੀ
0: ਇਹ ਫਲ ਤਿਸ ਜਨ ਕੈ ਮੁਖ ਭਾਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ
1: ਇਹੋ ਨਿਧਾਨ ਜਪੈ ਮਨ ਕੋਏ ਸਭ ਜੁਗ ਮਹਿਤਾ ਕੀ ਗਤ ਹੋਏ
0: ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸ਼ਾਸਤਰ ਵੇਦ ਬਖਾਣੀ
1: ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਵਿਸਰਾਮ
0: ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਨ ਤੇ ਛੁਟੈ
1: ਜਾ ਕੈ ਮਸਤਕ ਕਰਮ ਪ੍ਰਪਾਏ ਸਾਧ ਸਰਣ ਨਾਨਕ ਤੇ ਆਏ
0: ਜਿਸ ਮਨ ਬਸੈ ਸੁਨੈ ਲਾਏ ਪ੍ਰੀ ਤਿਸ ਜਨ ਆਵੈ ਹਰ ਪ੍ਰਭ ਚੀਤ
1: ਮਰਨਤਾ ਕਾ ਦੁਖ ਨਿਵਾਰੈ ਦੁਲਭ ਦੇ ਤਤਕਾਲ ਉਧਾਰੈ
0: ਨਿਰਮਲ ਸੋਭਾ ਅੰਮ੍ਰਿਤਾ ਕੀ ਬਾਣੀ ਏਕ ਨਾਮ ਮਨ ਮਾਹੇ ਸਮਾਨੀ
1: ਦੁਖ ਰੋਗ ਬਿਨ ਸੇ ਬੈ ਪਰਮ ਸਾਧ ਨਾਮ ਨਿਰਮਲਤਾ ਕੇ ਕਰਮ
0: ਸਭ ਤੇ ਉੱਚ ਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖ ਮਨੀ ਸਭ ਤੇ ਉੱਚ ਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖਮਨੀ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਤ ਜਨਾ ਕੈ ਮਨ ਵਿਸਰਾਮ ਅੱਠ ਚੌਵੀ

0: ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ
1: ਸ੍ਰੀ ਵਾਹਿਗੁਰੂ।
0: ਹੇ ਅਕਾਲ ਪੁਰਖ ਅੰਤਰਯਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਮਿਹਰ ਦਾ ਸਦਕਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਹੋਇਆ ਹੈ। ਸਭ ਤਰ੍ਹਾਂ ਕਰਕੇ ਮਿਹਰ ਕਰਨੀ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਅਤੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਵਧੀਆ ਤੁਹਾਡਾ ਦਿਨ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ ਦੇ ਵਿੱਚ ਹੋਗੇ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ।

ਗੁਰਬਚਨ ਸਿੰਘ ਜੀ ਆਪਣੀ ਉਮਰ ਦੀ ਆਖਰੀ ਪੜਾਅ ਦੇ ਵਿੱਚ ਘਰ ਦੇ ਇੱਕ ਕੋਨੇ ਦੇ ਵਿੱਚ ਚੁੱਪ ਚਾਪ ਬੈਠੇ ਉੱਧਰ ਨੂੰ ਤੇ ਪੁੱਤ ਆਪੋ ਆਪਣੇ ਕੰਮਾਂ ਦੇ ਵਿੱਚ ਉਲਝੇ ਜੇ ਨਜ਼ਰ ਆਉਂਦੇ ਜਿਵੇਂ ਕਾਲ ਸੀ ਨੂੰ ਨੇ ਆਵਾਜ਼ ਦਿੱਤੀ ਪਾਪਾ ਜੀ ਉਹ ਬਿਰਧ ਆਸ਼ਰਮ ਵਾਲੇ ਆਉਣ ਹੀ ਵਾਲੇ ਹੋਣੇ ਆ ਤੇ ਜੋ ਵੀ ਪੁੱਛਣਗੇ ਨਾ ਹਾਂ ਦੇ ਵਿੱਚ ਜਵਾਬ ਦਿਓ ਜ਼ਿਆਦਾ ਬਹਿਸ ਨਾ ਕਰਿਓ ਅਸਲ 'ਚ ਮੇਰੇ ਕੋਲ ਸਮਾਂ ਨਹੀਂ ਮੈਂ ਦਫ਼ਤਰੋਂ ਲੇਟ ਹੋ ਜਾਣਾ ਬਜ਼ੁਰਗ ਬਿਲਕੁਲ ਸ਼ਾਂਤ ਬੈਠੇ ਰਹੇ ਆਪਣੇ ਨੌਂ ਦੀਆਂ ਗੱਲਾਂ ਉਹਨਾਂ ਨੂੰ ਕੌੜੀਆਂ ਤਾਂ ਲੱਗਦੀਆਂ ਪਰ ਹਮੇਸ਼ਾ ਸਹਾਰ ਜਾਂਦੇ ਇਹਨਾਂ ਨੂੰ ਉਹਨਾਂ ਦਾ ਪੁੱਤ ਵੀ ਕਮਰੇ 'ਚੋਂ ਬਾਹਰ ਨਿਕਲਿਆ ਨੌਂ ਨੂੰ ਕਹਿਣ ਲੱਗਾ ਵੇਖ ਮੈਂ ਦਫ਼ਤਰ ਜਾਣਾ ਤੂੰ ਪਿਤਾ ਜੀ ਨੂੰ ਸੰਭਾਲ ਲਵੇਂਗੀ ਅੱਗੋਂ ਝਿੜਕੇ ਕਹਿਣ ਲੱਗੀ ਕਿਉਂ ਮੈਂ ਨਹੀਂ ਜਾਣਾ ਮੇਰੀ ਵੀ ਸਹੇਲੀ ਬਿਮਾਰ ਹੈ ਵਿਚਾਰੀ ਬੜੀ ਪਰੇਸ਼ਾਨ ਹੈ ਮੈਂ ਉਹਨੂੰ ਵੇਖ ਕੇ ਫਿਰ ਦਫ਼ਤਰ ਜਾਣਾ ਤੁਹਾਨੂੰ ਆਪਣੇ ਕੰਮਾਂ ਦੀ ਪਈ ਰਹਿੰਦੀ ਹੈ ਗੱਲ ਕੀ ਕਿ ਦੋਵੇਂ ਆਪੋ ਆਪਣੀ ਬਹਿਸ ਦੇ ਵਿੱਚ ਪਏ ਨੇ ਆਪਣੀ ਆਪਣੀ ਜ਼ਿੰਮੇਵਾਰੀ ਇੱਕ ਦੂਸਰੇ ਨੂੰ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਉੱਧਰ ਗੁਰਬਚਨ ਸਿੰਘ ਜੀ ਉਹ ਕੋਸ਼ਿਸ਼ ਕਰ ਰਹੇ ਨੇ ਆਪਣੀਆਂ ਅੱਖਾਂ ਦੇ ਵਿੱਚ ਆਏ ਅੱਥਰੂ ਲਿਖਾਉਣ ਦੀ ਪਦੇ ਦਰਵਾਜ਼ੇ ਦੇ ਉੱਤੇ ਇੱਕ ਦਸਤਕ ਹੋਈ ਦਰਵਾਜ਼ਾ ਖੋਲ੍ਹਣ ਦੇ ਉੱਤੇ ਇੱਕ ਨੌਜਵਾਨ ਕੁੜੀ ਅੰਦਰ ਦਾਖਲ ਹੋਈ ਦੋਵੇਂ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਬੁਲਾਈ ਅਤੇ ਕਹਿਣ ਲੱਗੀ ਕਿ ਇਹ ਗੁਰਬਚਨ ਸਿੰਘ ਹੋਰਾਂ ਦਾ ਘਰ ਹੈ ਪੁੱਤਰ ਨੇ ਹਾਂ ਦੇ ਵਿੱਚ ਜਵਾਬ ਦਿੱਤਾ ਅਤੇ ਪੁੱਛਿਆ ਤੁਸੀਂ ਕੌਣ ਹੋ ਮੈਂ ਬਿਰਧ ਆਸ਼ਰਮ ਤੋਂ ਆਈ ਹਾਂ ਮੈਂ ਤੁਹਾਡੇ ਪਿਤਾ ਜੀ ਨੂੰ ਲੈਣ ਆਈ ਹਾਂ ਪੁੱਤਰ ਨੇ ਬਹੁਤਾ ਕੁਛ ਨਾ ਬੋਲਦਿਆਂ ਆਪਣੇ ਪਿਓ ਵੱਲ ਨੂੰ ਇਸ਼ਾਰਾ ਕਰ ਦਿੱਤਾ ਕੁੜੀ ਗੁਰਬਚਨ ਸਿੰਘ ਹੋਰਾਂ ਕੋਲ ਜਾ ਕੇ ਬੜੇ ਅਦਬ ਸਤਿਕਾਰ ਦੇ ਨਾਲ ਸਤਿ ਸ਼੍ਰੀ ਅਕਾਲ ਬੁਲਾਉਂਦੀ ਅਤੇ ਕੋਲ ਪਈ ਕੁਰਸੀ ਦੇ ਕੋਲ ਉੱਤੇ ਬੈਠ ਜਾਂਦੀ ਹੈ ਉਸਨੇ ਆਪਣੇ ਆਪ ਦਾ ਪਰਚੇ ਦਿੱਤਾ ਅਤੇ ਕਿਹਾ ਅੰਕਲ ਜੀ ਸ਼ਾਇਦ ਤੁਸੀਂ ਮੈਨੂੰ ਪਛਾਣਿਆ ਨਹੀਂ ਮੈਂ ਤੁਹਾਨੂੰ ਜਾਣਦੀ ਹਾਂ ਮੈਂ ਤੁਹਾਡੇ ਮਿੱਤਰ ਰਾਧੇ ਸ਼ਾਮ ਦੀ ਧੀ ਹਾਂ ਪਿਤਾ ਜੀ ਕਹਿ ਰਹੇ ਸੀ ਉਹਨਾਂ ਨੇ ਵੀ ਨਾਲ ਆਉਣਾ ਪਰ ਕੋਈ ਜ਼ਰੂਰੀ ਕੰਮ ਆ ਗਿਆ ਇਸ ਵਜ੍ਹਾ ਕਰਕੇ ਮੈਨੂੰ ਇਕੱਲੀ ਨੂੰ ਆਉਣਾ ਪਿਆ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਤੁਹਾਨੂੰ ਬਿਰਧ ਆਸ਼ਰਮ ਭੇਜਿਆ ਜਾ ਰਿਹਾ ਤਾਂ ਕਾਫ਼ੀ ਮਾਯੂਸ ਜਿਹੇ ਨਜ਼ਰ ਆਏ ਸੀ ਉਹ ਜਲਦ ਤੋਂ ਜਲਦ ਤੁਹਾਨੂੰ ਮਿਲਣਾ ਚਾਹੁੰਦੇ ਨੇ ਉਹਨਾਂ ਨੇ ਮੈਨੂੰ ਭੇਜਿਆ ਤਾਂ ਕਿ ਮੈਂ ਤੁਹਾਨੂੰ ਉਹਨਾਂ ਦੇ ਕੋਲ ਲੈ ਕੇ ਜਾ ਸਕਾਂ ਇਹ ਸੁਣ ਕੇ ਨੌਂ ਅਤੇ ਪੁੱਤ ਦੇ ਜਿੱਦਾਂ ਕੰਨ ਖੜ੍ਹੇ ਹੋਣਗੇ ਹੁਣ ਨੌਂ ਅਤੇ ਕੁੜੀ ਉੱਧਰੋਂ ਹੇਠਾਂ ਤੱਕ ਇੱਕ ਦੂਸਰੇ ਨੂੰ ਵੇਖ ਰਹੇ ਨੇ ਨੌਂ ਦੀਆਂ ਨਜ਼ਰਾਂ ਦੇ ਵਿੱਚ ਕੋਈ ਬਹੁਤਾ ਪਿਆਰ ਨਹੀਂ ਉਸ ਕੁੜੀ ਦੇ ਲਈ ਹਾਲੇ ਵੀ ਇੱਕ ਕਾਲ ਹੈ ਇੱਕ ਤਰ੍ਹਾਂ ਦੀਆਂ ਵਾਕਬੀਆਂ ਕੱਢੀ ਜਾਂਦੀ ਹੈ ਮਨ ਹੀ ਮਨ ਸੋਚੀ ਜਾਂਦੀ ਹੈ ਜਿਹੜੇ ਕੰਮ ਆਈ ਹੈ ਉਹ ਕੰਮ ਕਿਉਂ ਨਹੀਂ ਕਰਦੀ ਬਹੁਤਾ ਚਿਰ ਬਰਦਾਸ਼ਤ ਨਾ ਕਰ ਸਕੀ ਅਤੇ ਬੋਲੀ ਤੁਹਾਡੇ ਵਰਗੇ ਜਿਹੜੇ ਘੱਟ ਪੜ੍ਹੇ ਲਿਖੇ ਲੋਕ ਨੇ ਨਾ ਉਹ ਇਹ ਕਦੀ ਨਹੀਂ ਸਮਝ ਸਕਦੇ ਕਿ ਅਸੀਂ ਜਿਹੜੇ ਮਲਟੀਨੈਸ਼ਨਲ ਕੰਪਨੀਆਂ 'ਚ ਕੰਮ ਕਰਦੇ ਹਾਂ ਉਹਨਾਂ ਦਾ ਸਮਾਂ ਕਿੰਨਾ ਕੀਮਤੀ ਹੁੰਦਾ ਜੇ ਤੁਹਾਨੂੰ ਰਤਾ ਵਿਲਮ ਹੋਵੇ ਨਾ ਤਾਂ ਤੁਸੀਂ ਇਹਨਾਂ ਗੱਲਾਂ ਦੇ ਵਿੱਚ ਸਾਡਾ ਸਮਾਂ ਬਰਬਾਦ ਨਾ ਕਰੋ ਅਤੇ ਨਾਲੇ ਹਾਂ ਸਾਡੇ ਕੋਲ ਸਮਾਂ ਘੱਟ ਹੈ ਅਸੀਂ ਇਹਨਾਂ ਦਾ ਸਹੀ ਤਰੀਕੇ ਦੇ ਨਾਲ ਖਿਆਲ ਨਹੀਂ ਰੱਖ ਸਕਦੇ ਦੇਖਭਾਲ ਨਹੀਂ ਕਰ ਸਕਦੇ ਇਸ ਵਜ੍ਹਾ ਕਰਕੇ ਅਸੀਂ ਦੋਵਾਂ ਨੇ ਫੈਸਲਾ ਲਿਆ ਕਿ ਇਹਨਾਂ ਨੂੰ ਬਿਰਧ ਆਸ਼ਰਮ ਭੇਜ ਦਿੱਤਾ ਜਾਵੇ ਤਾਂ ਕਿ ਇਹਨਾਂ ਦਾ ਸਹੀ ਢੰਗ ਦੇ ਨਾਲ ਉੱਥੇ ਖਿਆਲ ਰੱਖਿਆ ਜਾ ਸਕੇ ਉੱਥੇ ਕਿਹੜਾ ਮੁਕਤ ਦੇ ਵਿੱਚ ਰੱਖਣਾ ਤੁਸੀਂ ਪੁੱਤ ਵੀ ਨੌਂ ਦੀ ਕਈ ਗੱਲ ਦੇ ਵਿੱਚ ਥੋੜ੍ਹੀ ਜਿਹੀ ਪ੍ਰੋੜਤਾ ਕਰਦਾ ਨਜ਼ਰ ਆਇਆ ਅਤੇ ਕੁੜੀ ਨੂੰ ਕਹਿਣ ਲੱਗਾ ਤੁਸੀਂ ਐਵੇਂ ਹੋਰ ਇੱਧਰ ਉੱਧਰ ਦੀਆਂ ਫਾਲਤੂ ਗੱਲਾਂ ਦੇ ਵਿੱਚ ਸਮਾਂ ਨਾ ਬਿਤਾਇਓ ਮੇਰੇ ਕੋਲ ਸਮਾਂ ਅਸਲ ਦੇ ਵਿੱਚ ਘੱਟ ਹੈ ਹੋਰ ਕੋਈ ਗੱਲ ਰਹਿ ਗਈ ਹੋਏਗੀ ਤਾਂ ਰਸਤੇ ਦੇ ਵਿੱਚ ਕਰ ਲੈਣਾ ਨਾਲੇ ਸਾਡਾ ਨਿੱਜੀ ਮਾਮਲਾ ਅਸੀਂ ਆਪਣੇ ਮਾਂ ਪਿਓ ਦੀ ਸੇਵਾ ਕਰੀਏ
ਕਿੱਦਾਂ ਕਰੀਏ, ਉਹ ਅਸੀਂ ਭਲੀ ਭਾਂ 'ਤੇ ਜਾਣਦੇ ਹਾਂ। ਕੁੜੀ ਨੇ ਦੋਵਾਂ ਦੀਆਂ ਗੱਲਾਂ ਚੁੱਪ ਚਾਪ ਸੁਣੀਆਂ ਤਾਂ ਕਹਿਣ ਲੱਗੀ, ਜੇ ਤੁਸੀਂ ਬੁਰਾ ਨਾ ਮਨਾਓ ਤਾਂ ਮੈਂ ਤੁਹਾਨੂੰ ਕੁਛ ਕਹਿਣਾ ਚਾਹੁੰਦੀ ਹਾਂ, ਤੁਹਾਡਾ ਜ਼ਿਆਦਾ ਸਮਾਂ ਨਹੀਂ ਲਵਾਂਗੀ, ਪੁੱਤਰ ਨੇ ਚਿੜ ਕੇ ਕਿਹਾ। ਵੈਸੇ ਮੈਂ ਹੋਰ ਲੈਕਚਰ ਸੁਣਦੇ ਮੂਡ ਵਿੱਚ ਵੀ ਨਹੀਂ। ਇਹ ਜੋ ਤੁਸੀਂ ਪੜ੍ਹੇ ਲਿਖੇ ਵਾਲੀ ਗੱਲ ਕੀਤੀ ਹੈ ਨਾ, ਮੈਂ ਵੈਸੇ ਤੁਹਾਨੂੰ ਆਪਣਾ ਇੰਟਰੋਡਕਸ਼ਨ ਦੇਣਾ ਭੁੱਲ ਗਈ। ਮੈਂ MBA ਕੀਤੀ ਹੈ, ਉਹ ਵੀ ਟੋਪ ਦੀ ਯੂਨੀਵਰਸਿਟੀ ਦੇ ਵਿੱਚੋਂ। 3 ਸਾਲ ਇੱਕ ਤੁਹਾਡੇ ਵਰਗੀ ਵੱਡੀ ਕੰਪਨੀ ਦੇ ਵਿੱਚ ਕੰਮ ਵੀ ਕੀਤਾ। ਇਹਨਾਂ ਨੌਕਰੀਆਂ ਦੇ ਵਿੱਚ ਮੈਨੂੰ ਸਕੂਨ ਨਹੀਂ ਸੀ ਮਿਲਦਾ, ਇਸ ਕਰਕੇ ਮੈਂ ਉਹ ਨੌਕਰੀਆਂ ਛੱਡ ਕੇ ਹੁਣ ਬਜ਼ੁਰਗਾਂ ਦੀ ਸੇਵਾ ਕਰਦੀ। ਇਹ ਨੌਕਰੀ ਘੱਟ ਅਤੇ ਸੇਵਾ ਜ਼ਿਆਦਾ ਲੱਗਦੀ ਹੈ, ਪਰ ਇਹ ਸਭ ਛੱਡੋ। ਤੁਹਾਡੇ ਪਤੇ ਦੀ ਗੱਲ ਤਾਂ ਕੁਛ ਹੋਰ ਦੱਸਣਾ ਚਾਹੁੰਦੀ। ਜਦੋਂ ਤੁਹਾਡੇ ਪਿਤਾ ਜੀ ਦੀ ਫਾਈਲ ਮੇਰੇ ਕੋਲ ਪਹੁੰਚੀ ਤਾਂ ਮੈਂ ਚੰਗੀ ਤਰ੍ਹਾਂ ਉਹਦਾ ਨਿਰੀਖਣ ਕਰ ਰਹੀ ਸੀ। ਉਸੇ ਦੇ ਦਰਮਿਆਨ ਟੇਬਲ 'ਤੇ ਪਈ ਫਾਈਲ ਮੇਰੇ ਪਿਤਾ ਜੀ ਨੇ ਵੇਖੀ। ਮੈਨੂੰ ਉਹ ਇੱਕ ਕਹਾਣੀ ਸੁਣਾਉਣ ਲੱਗੇ, ਉਹੀ ਅੱਜ ਮੈਂ ਤੁਹਾਡੇ ਨਾਲ ਸਾਂਝੀ ਕਰਦੀ ਹਾਂ। 30 ਸਾਲ ਪਹਿਲਾਂ ਇੱਕ ਜੋੜਾ ਅਨਾਥ ਆਸ਼ਰਮ ਆਇਆ ਸੀ। ਉਦੋਂ ਮੇਰੇ ਪਿਤਾ ਜੀ ਇਕੱਲੇ ਅਨਾਥ ਆਸ਼ਰਮ ਰਨ ਕਰਦੇ ਸੀ, ਅਤੇ ਉੱਥੋਂ ਇੱਕ ਬੱਚਾ ਉਹਨਾਂ ਨੇ ਗੋਦ ਲੈ ਲਿਆ। ਉਸ ਬਜ਼ੁਰਗ ਨੇ ਨਾ ਸਿਰਫ ਬੱਚੇ ਨੂੰ ਘਰ ਦਿੱਤਾ, ਸਗੋਂ ਆਪਣੇ ਪੁੱਤਰਾਂ ਨਾਲੋਂ ਵਧੇਰੇ ਪਿਆਰ ਵੀ ਦਿੱਤਾ। ਜਦੋਂ ਵੀ ਕਿਤੇ ਆਸ਼ਰਮ ਚੈੱਕ ਕਰਨ ਦੇ ਲਈ ਆਉਂਦਾ, ਜਿੰਨਾ ਉਹ ਸੋਚ ਕੇ ਆਉਂਦੇ ਉਸ ਤੋਂ ਕਿਤੇ ਵਧੇਰੇ ਅਤੇ ਵਧੀਆ ਤਰੀਕੇ ਦੇ ਨਾਲ ਉਹਦੀ ਪਰਵਰਿਸ਼ ਹੋ ਰਹੀ ਹੁੰਦੀ। ਵਧੀਆ ਪਛਾਣ ਦਿੱਤੀ, ਪਿਆਰ ਦਿੱਤਾ। ਪੁੱਤਰ ਕੁੜੀ ਨੂੰ ਵਿੱਚੇ ਟੋਕ ਕੇ ਕਹਿਣ ਲੱਗਾ, ਮੈਂ ਤੁਹਾਨੂੰ ਕਿਹਾ ਮੈਂ ਛੇਤੀ ਕੰਮ 'ਤੇ ਜਾਣਾ, ਅਤੇ ਤੁਸੀਂ ਮੈਨੂੰ ਇਹ ਬੇਕਾਰ ਦੀਆਂ ਕਹਾਣੀਆਂ ਸੁਣਾ ਰਹੇ ਹੋ। ਨਹੀਂ, ਇਹ ਕਹਾਣੀ ਤੁਹਾਨੂੰ ਸੁਣਨੀ ਪਏਗੀ, ਕੁੜੀ ਨੇ ਫਿਰ ਦੁਬਾਰਾ ਜ਼ੋਰ ਦਿੱਤਾ। ਐਟਲੀਸਟ ਤੁਹਾਨੂੰ ਇਹ ਜਾਣਨਾ ਹੋਊਗਾ ਕਿ ਉਹ ਬੱਚਾ ਕੌਣ ਸੀ। ਉਸ ਬੱਚੇ ਦਾ ਨਾਂ ਸੀ ਜਤਿੰਦਰ। ਇਹ ਸੁਣਦੇ ਹਾਂ ਜਿੱਦਾਂ ਨੌਂ ਪੁੱਤ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਹੋਵੇ। ਨਾ ਹੁਣ ਤੁਸੀਂ ਇਹ ਕਹਿਣਾ ਚਾਹ ਰਹੇ ਹੋ ਕਿ ਮੇਰੇ ਪਿਤਾ ਜੀ ਨੇ ਮੈਨੂੰ ਨਾਥ ਆਸ਼ਰਮ 'ਚੋਂ ਲਿਆ ਕੇ ਪਾਲਿਆ ਸੀ। ਕੁੜੀ ਕੁਰਸੀ ਤੋਂ ਉੱਠ ਕੇ ਕਹਿਣ ਲੱਗੀ, ਹਾਂ ਕੀ ਗੱਲ, ਸੱਚ ਕੌੜਾ ਲੱਗਦਾ। ਇਹਨਾਂ ਚੀਜ਼ਾਂ ਦੇ ਤੁਹਾਨੂੰ ਪਰੂਫ ਚਾਹੀਦੇ ਹੋਣਗੇ, ਤੁਸੀਂ ਪੜ੍ਹੇ ਲਿਖੇ ਹੋਏ ਨਾ, ਵੱਡੀਆਂ ਕੰਪਨੀਆਂ ਦੇ ਵਿੱਚ ਕੰਮ ਕਰਦੇ ਹੋ, ਅਤੇ ਆਹ ਸਾਰੇ ਪਰੂਫ ਮੈਂ ਲੈ ਕੇ ਆਈ ਹਾਂ। ਇਹਨਾਂ ਬਜ਼ੁਰਗਾਂ ਨੇ ਤੁਹਾਨੂੰ ਨਾਥ ਆਸ਼ਰਮ 'ਚੋਂ ਲਿਆ ਕੇ ਪਾਲਿਆ, ਤੁਸੀਂ ਇਹਨਾਂ ਦੀ ਸੰਤਾਨ ਨਹੀਂ ਹੋ। ਇਹਨਾਂ ਨੇ ਆਪਣੇ ਪਿਓ ਹੋਣ ਦਾ ਫਰਜ਼ ਨਿਭਾਇਆ, ਪਰ ਹੁਣ ਤੁਸੀਂ ਪੁੱਤ ਦਾ ਫਰਜ਼ ਨਹੀਂ ਨਿਭਾ ਪਾ ਰਹੇ, ਕੁੜੀ ਨੇ ਥੋੜ੍ਹੀ ਉੱਚੀ ਸੁਰ ਦੇ ਵਿੱਚ ਕਿਹਾ। ਇਹ ਬਜ਼ੁਰਗ ਜਿਹਨੂੰ ਤੁਸੀਂ ਬਿਰਧ ਆਸ਼ਰਮ ਭੇਜ ਰਹੇ ਹੋ ਨਾ, ਇਹ ਉਹੀ ਇਨਸਾਨ ਹੈ ਜਿਹੜਾ ਤੁਹਾਨੂੰ ਇੱਕ ਦਿਨ ਉੱਥੋਂ ਲੈ ਕੇ ਆਇਆ ਸੀ, ਅਤੇ ਹੁਣ ਤੁਸੀਂ ਇਹ ਸਿਲਾ ਦੇ ਰਹੇ ਹੋ ਕਿ ਵਾਪਸ ਇਹਨੂੰ ਉੱਥੇ ਭੇਜ ਰਹੇ ਹੋ। ਕੱਲ੍ਹ ਤੁਹਾਡੇ ਧੀਆਂ ਪੁੱਤ ਵੀ ਤੁਹਾਡੇ ਨਾਲ ਇੱਦਾਂ ਹੀ ਕਰਨਗੇ। ਪੁੱਤ ਨੇ ਆਪਣੇ ਆਪ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ, ਪਰ ਹੁਣ ਉਹ ਭੁੱਲ ਚੁੱਕਾ ਸੀ ਕਿਤੇ ਉਹਨੇ ਕੰਮ 'ਤੇ ਜਾਣਾ, ਹੁਣ ਉਹਨੂੰ ਕੋਈ ਕਾਲ ਨਹੀਂ ਸੀ, ਹੁਣ ਤਾਂ ਅਜੀਬ ਜੀ ਬੇਚੈਨੀ ਸੀ। ਚੱਕਰ ਖਾ ਕੇ ਡਿੱਗਦਾ ਬਚਿਆ, ਇਹ ਕਿਵੇਂ ਹੋ ਸਕਦਾ। ਪਿਓ ਵੱਲ ਨੂੰ ਵੇਖਦਿਆਂ ਕਹਿਣ ਲੱਗਾ, ਕੀ ਇਹ ਸੱਚ, ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ। ਘਰਵਾਲੀ ਨੇ ਵੀ ਸਹਾਰਾ ਦੇਣ ਦੀ ਕੋਸ਼ਿਸ਼ ਕੀਤੀ, ਥੋੜ੍ਹਾ ਗੁੱਸੇ ਦੇ ਵਿੱਚ ਝਿੜਕਿਆ ਵੀ, ਪਰ ਹੁਣ ਬਹੁਤ ਦੇਰ ਹੋ ਚੁੱਕੀ ਸੀ ਕਿਉਂਕਿ ਗੁਰਭਜਨ ਸਿੰਘ ਜੀ ਵੀ ਇਹ ਸਭ ਵੇਖ ਰਹੇ ਸੀ। ਕੁੜੀ ਵੱਲ ਵੇਖ ਕੇ ਕਹਿਣ ਲੱਗੇ,
बच्चे चली गए। हुण मेरे लिए इस घर दे विच कुछ नहीं बचा, हुण तां मैं भी चाहुंदा इस घर दे विचों चले जावां। कुड़ी ने उन्हां दी बांह फड़ी तां दोवें आश्रम वल नूं तुर पए। पुत्र इस हालात दे विच नहीं सी कि वह रोक सके, अपने आप नूं संभालण दे विच ही कितना समां लग गया ते नौ हाले भी नहीं सी चाहुंदी कि बजुर्ग नूं रोकिया जावे। शायद कितें ना कितें शर्म आ रही होवे, शायद कितें ना कितें पछतावा होवे, शायद इन्हां दे विचों कोई लाचार नज़र आ रहा होवे। पर सच ये सी कि जदों उन्हां दे अपने करन दा समां आया तां लोड़ दे नालों वधेरे व्यस्त नज़र आए। अजोके समय दे विच आपां कम्मां कारां दे विच इन्ने क ज़्यादा व्यस्त नज़र आउंदे कि सानूं साडे बहुत जरूरी काम कुछ होर नज़र आउंदे ने, कम नालों वधेरे होर कोई जरूरी काम नज़र ही नहीं आउंदा।

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਰੇਡੀਓ ਹਾਂਜੀ 1674 AM ਦੇ ਉੱਪਰ। ਸਮਾਂ ਹੋ ਚੁੱਕਿਆ ਅੱਜ ਦੀ ਕਹਾਣੀ, ਅੱਜ ਦੇ ਵਿਚਾਰ ਦਾ। ਅੱਜ ਦੀ ਜਿਹੜੀ ਕਹਾਣੀ ਹੈ ਉਹ ਇੱਕ ਚਿੜੀ ਦੀ ਹੈ। ਚਿੜੀ ਦੀ ਕਹਾਣੀ, ਚਿੜੀ ਜਿਹਨੂੰ ਜਾਚ ਆ ਗਈ ਸ਼ੁਕਰ ਕਰਨ ਦੀ। ਇੱਕ ਵਾਰ ਦੀ ਕਹਿੰਦੇ ਗੱਲ ਆ ਕਿ ਇੱਕ ਚਿੜੀ ਜਿਹੜੀ ਰੇਗਿਸਤਾਨ ਦੇ ਵਿੱਚ ਰਹਿੰਦੀ ਸੀਗੀ, ਭੁੱਖੀ ਪਿਆਸੀ। ਕਿੰਨਾ ਚਿਰ ਹੋ ਗਿਆ ਸੀ ਉਹਨੂੰ ਉਸ ਰੇਗਿਸਤਾਨ ਦੇ ਵਿੱਚ ਰਹਿੰਦਿਆਂ, ਖੰਭ ਵੀ ਉਹਦੇ ਝੜ ਚੁੱਕੇ ਸੀਗੇ। ਇਉਂ ਪ੍ਰਤੀਤ ਹੁੰਦਾ ਸੀਗਾ ਜਿਵੇਂ ਉਹ ਆਪਣੀ ਜ਼ਿੰਦਗੀ ਦੇ ਆਖਰੀ ਸਮਾਂ 'ਤੇ ਹੋਵੇ। ਇੱਕ ਦਿਨ ਉਸ ਚਿੜੀ ਦੇ ਕੋਲੋਂ ਇੱਕ ਸਾਧੂ ਲੰਘਦਾ। ਸਾਧੂ ਜਿਹੜਾ ਕਿਸੇ ਹੋਰ ਕੰਮ ਚੱਲਿਆ ਸੀਗਾ। ਚਿੜੀ ਉਸ ਸਾਧੂ ਨੂੰ ਰੋਕਦੀ ਆ, ਪੁੱਛਦੀ ਆ ਕਿ ਤੁਸੀਂ ਜਾਨੀ ਜਾਣੋ, ਸਾਧੂ ਤੁਸੀਂ ਦੱਸ ਸਕਦੇ ਹੋ ਕਿ ਮਾੜਾ ਸਮਾਂ ਮੇਰੇ 'ਤੇ ਹੋਰ ਕਿੰਨਾ ਸਮਾਂ ਰਹੂਗਾ? ਮੇਰੇ 'ਤੇ ਵੀ ਕਦੀ ਚੰਗੇ ਦਿਨ ਆਉਣਗੇ, ਮੈਂ ਵੀ ਕਦੀ ਰੱਜ ਕੇ ਪਾਣੀ ਪੀਊਂਗੀ, ਕਿ ਮੇਰੇ ਵੀ ਖੰਭ ਫਿਰ ਤੋਂ ਸੋਹਣੇ ਉਸੇ ਤਰੀਕੇ ਨਾਲ ਹੋਣਗੇ, ਮੈਂ ਫਿਰ ਤੋਂ ਫਰਤੀਲੀ ਹੋਵਾਂਗੀ। ਸਾਧੂ ਜਿਹੜਾ ਇਹ ਤਾਂ ਜਾਣ ਸਕਦਾ ਸੀ ਉਸ ਚਿੜੀ ਨੂੰ ਦੇਖ ਕੇ ਕਿ ਇਸਦੇ ਪਿਛਲੇ ਕਰਮ ਕਿੱਦਾਂ ਦੇ ਰਹੇ ਨੇ, ਪਰ ਚਿੜੀ ਨੂੰ ਕਹਿਣ ਲੱਗਾ ਕਿ ਮੈਨੂੰ ਨਹੀਂ ਪਤਾ ਕਿ ਅੱਗੇ ਤੇਰੇ ਨਾਲ ਕੀ ਹੋਣਾ, ਪਿਛਲੇ ਕਰਮਾਂ ਤੋਂ ਮੈਂ ਜਾਣੂ ਹਾਂ। ਮੈਂ ਇੱਦਾਂ ਕਰਦਾ, ਮੈਂ ਆਪਣੇ ਗੁਰੂ ਕੋਲ ਚੱਲਿਆ, ਗੁਰੂ ਨੂੰ ਜਾ ਕੇ ਪੁੱਛਾਂਗਾ ਅਤੇ ਫਿਰ ਤੈਨੂੰ ਆ ਕੇ ਦੱਸੂ। ਉਹ ਜਿਹੜਾ ਸਾਧੂ ਹੁੰਦਾ ਉਹ ਆਪਣੇ ਗੁਰੂ ਕੋਲ ਜਾਂਦਾ, ਆਪਣੇ ਗੁਰੂ ਨੂੰ ਉਸ ਚਿੜੀ ਦੀ ਸਾਰੀ ਹਾਲਤ ਬਿਆਨ ਕਰਦਾ ਅਤੇ ਪੁੱਛਦਾ, ਜੀ ਕੀ ਸਮਾਧਾਨ ਹੋ ਸਕਦਾ? ਮੈਨੂੰ ਤਾਂ ਦੇਖ ਕੇ ਉਹਦੇ ਵੱਲ ਬੜਾ ਤਰਸ ਆਇਆ। ਗੁਰੂ ਕਹਿੰਦਾ ਹੈ ਕਿ ਜੋ ਉਹਦੀ ਜ਼ਿੰਦਗੀ ਦੇ ਵਿੱਚ ਹਾਲੇ ਚੱਲ ਰਿਹਾ ਨਾ, ਹਾਲੇ ਹੋਰ ਬੁਰੇ ਦਿਨ ਆਉਣਗੇ। ਅਗਲੇ 7 ਸਾਲ ਇੱਕ ਕਸ਼ਟ 'ਚੋਂ ਨਿਕਲੂਗੀ ਤਾਂ ਦੂਜਾ ਕਸ਼ਟ ਸ਼ੁਰੂ ਹੋਊਗਾ। ਇਸ ਦੀ ਜ਼ਿੰਦਗੀ ਦੇ ਵਿੱਚ ਅਗਲੇ 7 ਸਾਲ ਦੁੱਖ ਹੀ ਦੁੱਖ ਨੇ। ਸਾਧੂ ਨੂੰ ਤਰਸ ਆਇਆ, ਕਹਿਣ ਲੱਗਾ, ਗੁਰੂ ਜੀ ਕੋਈ ਤਾਂ ਰਾਹ ਹੋਊਗਾ, ਕੋਈ ਤਾਂ ਹੱਲ ਹੋਊਗਾ। ਗੁਰੂ ਜੀ ਆਖਣ ਲੱਗੇ ਵੀ ਹੱਲ ਤਾਂ ਇੱਕ ਹੈ, ਇੱਕ ਮੰਤਰ ਹੈ, ਤੁਸੀਂ ਚਿੜੀ ਨੂੰ ਦੱਸ ਦਿਓ, ਜੇ ਉਹਨੂੰ ਠੀਕ ਲੱਗਿਆ ਤੇ ਉਹ ਮੰਤਰ ਪੜ੍ਹ ਲਿਆ ਕਰੂਗੀ। ਸਾਧੂ ਨੂੰ ਮੰਤਰ ਦੇ ਦਿੱਤਾ ਜਾਂਦਾ ਤੇ ਉਹ ਮੰਤਰ ਜਾ ਕੇ ਉਹ ਚਿੜੀ ਨੂੰ ਦੇ ਦਿੰਦਾ। ਇਹ ਮੰਤਰ ਸੀਗਾ ਕਿ ਹਰ ਸਮੇਂ ਜੋ ਵੀ ਹੋਵੇ ਕਹਿਣਾ ਵਾ ਵੀ ਸ਼ੁਕਰ ਆ ਤੇਰਾ ਰੱਬਾ, ਧੰਨਵਾਦ ਪਰਮਾਤਮਾ। ਹੁਣ ਚਿੜੀ ਨੂੰ ਜਦੋਂ ਇਹ ਮੰਤਰ ਦਿੱਤਾ ਜਾਂਦਾ ਉਹ ਸੁਣਦੀ ਹੈ। ਬੇਮਾਂਝੇ ਦੇ ਨਾਲ ਉਹ ਉਦਣ ਤੋਂ ਹੀ ਉਹ ਮੰਤਰ ਦਾ ਉਚਾਰਨ ਕਰਨਾ ਸ਼ੁਰੂ ਕਰ ਦਿੰਦੀ। ਜੋ ਵੀ ਹੋਣਾ ਉਸ ਚਿੜੀ ਨੇ ਕਹਿੰਦੇ ਰਹਿਣਾ, ਸ਼ੁਕਰ ਆ ਰੱਬਾ, ਸ਼ੁਕਰ ਆ ਰੱਬਾ। ਸ਼ੁਰੂ ਦੇ ਵਿੱਚ ਤਾਂ ਚਿੜੀ ਨੇ ਨਾ ਬੜੇ ਬੇਈਮਾਨੀ ਦੇ ਨਾਲ ਸ਼ੁਕਰ ਕਰਨਾ ਰੱਬ ਦਾ, ਨਾਲ ਉਹਨੂੰ ਪਤਾ ਵੀ ਲੱਗਣਾ ਵੀ ਸਾਹਮਣੇ ਮੈਥੋਂ ਕੁਝ ਹੈ ਨਹੀਂ, ਮੈਂ ਸ਼ੁਕਰ ਕਰੀ ਜਾਂਦੀ, ਹਾਲੇ ਤੱਕ ਤਾਂ ਕੁਝ ਮਿਲਿਆ ਵੀ ਨਹੀਂ, ਸ਼ੁਕਰ ਕਿਸ ਚੀਜ਼ ਦਾ ਕਰ ਰਹੀ। ਪਰ ਹੌਲੀ ਹੌਲੀ ਚਿੜੀ ਨੇ ਹਰ ਇੱਕ ਪਲ ਦੇ ਨਾਲ, ਹਰ ਇੱਕ ਜੋ ਵੀ ਉਹਦੀ ਜ਼ਿੰਦਗੀ ਦੇ ਵਿੱਚ ਘਟਨਾ ਵਾਪਰਨੀ ਉਹਦੇ ਨਾਲ ਉਸਨੇ ਸ਼ੁਕਰ ਕਰਨਾ ਸ਼ੁਰੂ ਕਰ ਦਿੱਤਾ। ਇੱਕ ਦੋ ਦਿਨਾਂ ਦੇ ਵਿੱਚ ਹੀ ਕੁਝ ਦਿਨਾਂ ਬਾਅਦ ਉਹ ਸਾਧੂ ਕਿਸੇ ਹੋਰ ਜੰਗਲ 'ਚੋਂ ਲੰਘਦਾ ਸੀ। ਹਰਿਆ ਭਰਿਆ ਜੰਗਲ, ਆਸੇ ਪਾਸੇ ਤਲਾਅ, ਇੱਕ ਬੜੀ ਹੀ ਸੋਹਣੀ ਚਿੜੀ ਜਿਹੜੀ ਗਾ ਰਹੀ ਸੀ। ਸਾਧੂ ਦੇਖ ਕੇ ਹੈਰਾਨ ਹੋਇਆ, ਇਹ ਚਿੜੀ ਤਾਂ ਉਹੀ ਰੇਗਿਸਤਾਨ ਵਾਲੀ ਚਿੜੀ ਹੈ, ਇਹਦੇ 'ਤੇ ਹਾਲੇ 7 ਸਾਲ ਹੋਰ ਬੜਾ ਦੁੱਖ ਸੀ।
ਇਹ ਠੀਕ ਕਿੱਦਾਂ ਹੋ ਗਈ, ਇੱਥੇ ਕਿੱਦਾਂ ਆ ਗਈ। ਵਾਪਸ ਆਪਣੇ ਗੁਰੂ ਕੋਲ ਗਿਆ ਉਹ ਸਾਧੂ ਜਗਿਆਸਾ ਦੇ ਵਿੱਚ ਕਿ ਗੁਰੂ ਜੀ ਤੁਸੀਂ ਤਾਂ ਕਿਹਾ ਸੀਗਾ ਕਿ 7 ਸਾਲ ਹਾਲੇ ਉਹਦੇ ਨਾਲ ਏਦਾਂ ਕੁਝ ਹੀ ਹੋਣਾ, 7 ਸਾਲ ਹਾਲੇ ਉਹਨੇ ਹੋਰ ਬੜੇ ਦੁੱਖ ਭੋਗਣੇ ਨੇ। ਤੇ ਗੁਰੂ ਜੀ ਕਹਿਣ ਲੱਗੇ ਜਿਹੜਾ ਮੰਤਰ ਦਿੱਤਾ ਸੀਗਾ ਨਾ ਉਹਨੇ ਸਾਰਾ ਕੁਝ ਕੱਟਤਾ। ਸਾਧੂ ਥੋੜਾ ਸਮਝ ਗਿਆ ਸੀ ਕਿ ਇਹ 7 ਸਾਲਾਂ ਦਾ ਬੰਧਨ 7 ਦਿਨਾਂ ਚ ਕਿਵੇਂ ਮੁੱਕ ਗਿਆ। ਗੁਰੂ ਜੀ ਦੱਸਣ ਲੱਗੇ ਕਿ ਜਦੋਂ ਤੂੰ ਚਿੜੀ ਨੂੰ ਉਹ ਮੰਤਰ ਦਿੱਤਾ ਨਾ ਤੇ ਉਹ ਚਿੜੀ ਹਰ ਪਲ ਸ਼ੁਕਰ ਕਰਨ ਲੱਗ ਪਈ, ਪਰ ਉਸਨੇ ਹਿੰਮਤ ਨਹੀਂ ਛੱਡੀ, ਹਿੰਮਤ ਕਰਦੀ ਰਹੀ। ਇੱਕ ਦਿਨ ਇਸੇ ਹਿੰਮਤ ਦੇ ਵਿੱਚ ਕਿ ਇਸ ਰੇਗਿਸਤਾਨ ਤੋਂ ਉੱਡ ਕੇ ਕਿਤੇ ਹੋਰ ਜਾਣੀ ਆ, ਗਰਮੀ ਇੰਨੀ ਸੀ ਖੰਭ ਕੰਬ ਨਹੀਂ ਕੀਤੇ ਸਿੱਧਾ ਰੇਤ ਦੇ ਉੱਪਰ ਜਾ ਡਿੱਗੀ। ਗਰਮ ਰੇਤ, ਫਿਰ ਵੀ ਚਿੜੀ ਨੇ ਡਿੱਗਦੇ ਸਾਰੇ ਹੋ ਗਿਆ ਸ਼ੁਕਰ ਆ ਪਰਮਾਤਮਾ, ਜੇ ਡਿੱਗ ਗਿਆ ਇਹਦੇ ਵਿੱਚ ਵੀ ਤੇਰੀ ਕੋਈ ਮਰਜ਼ੀ ਹੋਊ। ਇੰਨੇ ਚਿਰ ਨੂੰ ਇੱਕ ਬਾਜ਼ ਆਉਂਦਾ, ਝਪੱਟਾ ਮਾਰਦਾ, ਚਿੜੀ ਨੂੰ ਫੜਦਾ ਤੇ ਨਾਲ ਲੈ ਕੇ ਉੱਡ ਜਾਂਦਾ। ਉਹ ਚਿੜੀ ਉਦੋਂ ਵੀ ਜਦੋਂ ਬਾਜ਼ ਦੇ ਮੂੰਹ ਦੇ ਵਿੱਚ ਸੀਗੀ ਸ਼ਾਇਦ ਉਹਨੂੰ ਲੱਗਿਆ ਕਿ ਮੇਰੇ ਆਖਰੀ ਪਲ ਨੇ, ਤੇ ਫਿਰ ਕਹਿੰਦੀ ਪਰਮਾਤਮਾ ਸ਼ੁਕਰ ਹੈ, ਇਹਦੇ ਵਿੱਚ ਵੀ ਸ਼ਾਇਦ ਤੇਰੀ ਕੋਈ ਮਰਜ਼ੀ ਹੈ। ਪਤਾ ਨਹੀਂ ਬਾਜ਼ ਨੂੰ ਕੁਝ ਹੋਇਆ, ਉਹਦੇ ਮੂੰਹ ਦੇ ਵਿੱਚੋਂ ਚਿੜੀ ਛੁੱਟੀ ਤੇ ਛੁੱਟ ਕੇ ਜਿੱਥੇ ਡਿੱਗੀ ਉਹ ਇੱਕ ਹਰਾ ਭਰਾ ਜੰਗਲ ਸੀਗਾ। ਚਿੜੀ ਨੂੰ ਇਹ ਦੇਖ ਕੇ ਯਕੀਨ ਨਹੀਂ ਆਇਆ ਕਿ ਹੁਣੇ ਮੈਂ ਮੌਤ ਦੇ ਮੂੰਹ 'ਚ ਸੀਗੀ ਤੇ ਹੁਣੇ ਮੈਂ ਇੱਕ ਹਰੇ ਭਰੇ ਜੰਗਲ 'ਚ ਹਾਂ। ਸ਼ੁਕਰ ਕਰਦੀ ਆ ਪਰਮਾਤਮਾ ਦਾ। ਗੱਲ ਤਾਂ ਚਿੜੀ ਦੀ ਹੈ ਪਰ ਇਹ ਲਾਗੂ ਸਾਰੇ ਜੀਵ ਜੰਤੂਆਂ 'ਤੇ ਹੁੰਦੀ ਹੈ, ਸਾਡੇ 'ਤੇ ਵੀ। ਉਹ ਚਿੜੀ ਸੀ ਜਿਹੜੀ ਰੋਜ਼ ਸ਼ਾਇਦ ਪਹਿਲੋਂ ਸ਼ਿਕਾਇਤਾਂ ਕਰਦੀ ਸੀ ਕਿ ਮੇਰੇ ਖੰਭ ਨਹੀਂ ਹੈਗੇ, ਰੇਗਿਸਤਾਨ ਦਾ ਏਰੀਆ ਮੈਨੂੰ ਦਿੱਤਾ ਗਿਆ, ਇੱਥੇ ਦਰਖਤ ਨਹੀਂ ਹੈਗਾ, ਪਾਣੀ ਨਹੀਂ ਹੈਗਾ। ਤੇ ਹੁਣ ਉਹ ਜਿਹੜੀ ਸ਼ੁਕਰ ਕਰ ਰਹੀ ਸੀ ਤੇ ਉਹਦਾ ਦਿਨ ਫਿਰ ਗਿਆ। ਇਹੋ ਐਕਸਪੈਰੀਮੈਂਟ ਕਦੀ ਆਪਾਂ ਆਪਣੇ ਨਾਲ ਕਰਕੇ ਦੇਖੀਏ ਨਾ। ਸਵੇਰੇ ਘਰੋਂ ਨਿਕਲੀਏ ਤੇ ਪਹਿਲੋਂ ਮੌਸਮ ਦੇ ਵਿੱਚ ਕਮੀਆਂ ਕੱਢੀਏ, ਅੱਗੇ ਵਧੀਏ ਟ੍ਰੈਫਿਕ 'ਚ ਕਮੀਆਂ ਕੱਢੀਏ, ਆਫਿਸ ਜਾਈਏ ਕੰਮ ਕਾਰ 'ਤੇ ਜਾਈਏ ਤੇ ਉਹ ਲੋਕਾਂ ਦੇ ਵਿੱਚ ਕਮੀਆਂ ਕੱਢੀਏ, ਦੁਪਹਿਰ ਨੂੰ ਕੁਝ ਖਾਣ ਨੂੰ ਲਈਏ ਤੇ ਉਹਦੇ ਵਿੱਚ ਕਮੀਆਂ ਕੱਢੀਏ, ਸ਼ਾਮੀ ਜਾ ਕੇ ਫਿਰ ਆਪਣੇ ਘਰੇ ਲਾਈਫ ਪਾਰਟਨਰ ਬੱਚਿਆਂ ਜਾਂ ਆਲੇ ਦੁਆਲੇ 'ਚ ਕਮੀਆਂ ਕੱਢੀਏ। ਰਾਤ ਨੂੰ ਜਦੋਂ ਤੁਸੀਂ ਆਪਣਾ ਸ਼ੀਸ਼ੇ ਦੇ ਵਿੱਚ ਮੂੰਹ ਦੇਖੋਗੇ ਤੁਹਾਨੂੰ ਰਿਲਾਈਜ਼ ਹੋਊਗਾ ਕਿ ਤੁਸੀਂ ਆਪਣੇ ਆਪ ਦੇ ਵਿੱਚ ਵੀ ਕਮੀਆਂ ਕੱਢ ਰਹੇ ਹੋ। ਮੇਰੀ ਇੱਕ ਛੋਟੀ ਲੱਗ ਰਹੀ ਹੈ, ਮੇਰਾ ਚਿਹਰਾ ਠੀਕ ਨਹੀਂ ਲੱਗ ਰਿਹਾ, ਆਹ ਮੁੱਛਾਂ ਥੋੜ੍ਹੀਆਂ ਵੱਖਰੀਆਂ ਜਿਹੀਆਂ ਲੱਗ ਰਹੀਆਂ। ਫਿਰ ਉਹ ਚਿੜਚਿੜਾਪਨ ਸ਼ੁਰੂ ਹੋ ਜਾਂਦਾ ਕਮੀਆਂ ਵਾਲਾ। ਜਦੋਂ ਇੱਕ ਵਾਰੀ ਕਮੀਆਂ ਕੱਢਣੀਆਂ ਸ਼ੁਰੂ ਕਰੋ ਫਿਰ ਹਰੇਕ ਪਾਸੇ ਹਰੇਕ ਚੀਜ਼ 'ਚ ਕਮੀਆਂ ਹੀ ਲੱਭਦੀਆਂ। ਅਤੇ ਉਹ ਹੀ ਜਦੋਂ ਅਕਸੈਪਟ ਕਰ ਲਵੋ, ਸ਼ੁਕਰ ਕਰ ਲਵੋ, ਮੰਨ ਲਵੋ ਜੋ ਹੈ ਕੋਲ, ਹਰ ਇੱਕ ਚੀਜ਼ ਦਾ ਧੰਨਵਾਦ ਕਰੋ। ਇੱਥੋਂ ਤੱਕ ਕਿ ਸਿਰਪਿੜ ਹੋਈ ਹੈ ਉਹਦਾ ਵੀ, ਜੇ ਡਿੱਗ ਗਏ ਹੋ ਉਸ ਦਾ ਵੀ, ਜੇ ਕੋਈ ਗੁੱਸੇ ਹੋ ਗਿਆ ਉਸ ਦਾ ਵੀ, ਜੇ ਕੋਈ ਗੁੱਸੇ ਨਹੀਂ ਹੋਇਆ ਉਸ ਦਾ ਵੀ, ਸ਼ੁਕਰ ਕਰਦੇ ਰਹੋ ਅਤੇ ਤੁਸੀਂ ਦੇਖੋਗੇ ਕਿ ਜਿਹੜੀਆਂ ਚੀਜ਼ਾਂ ਤੁਹਾਨੂੰ ਜਾਪਦੀਆਂ ਸਨ ਕਿ ਆਹ ਲਾਂਘਤ ਨਹੀਂ ਪੁੱਟੀ ਜਾਣੀ, ਅਤੇ ਸ਼ੁਕਰ ਕਰਦਿਆਂ ਪਰਮਾਤਮਾ ਨੇ ਜਿਹੜਾ ਉਹ ਪੁੱਲ ਬਣਾ ਦੇਣਾ ਨਾ, ਉਹ ਲਾਂਘ 'ਚੋਂ ਤਾਂ ਕਿੱਥੇ ਪਾਰ ਹੋਣਾ ਸੀ। ਪਰ ਇੱਕ ਵਾਰੀ ਪਿੱਛੇ ਧਿਆਨ ਵੀ ਮਾਰਿਓ ਕਿ ਉਹ ਕਾਫ਼ੀ ਚੀਜ਼ਾਂ, ਉਹ ਕਾਫ਼ੀ ਨਿਆਮਤਾਂ, ਕਾਫ਼ੀ ਗਿਫਟ ਜਿਹੜੇ ਪਰਮਾਤਮਾ ਨੇ ਦਿੱਤੇ ਕਿਉਂਕਿ ਤੁਸੀਂ ਸ਼ੁਕਰ ਕੀਤਾ ਸੀ। ਆਪਾਂ ਕਈ ਵਾਰੀ ਡਿਜ਼ਰਵ ਨਹੀਂ ਕਰ ਰਹੇ ਹੁੰਦੇ। ਹੋ ਸਕਦਾ ਸੀ ਸਾਰਾ ਦਿਨ ਸ਼ਿਕਾਇਤਾਂ ਨਾ ਕਰਦੇ ਹੋਈਏ, ਪਰ ਥੋੜ੍ਹਾ ਥੋੜ੍ਹਾ ਸਵਾਦ ਸ਼ਾਇਦ ਜ਼ਰੂਰ ਲੈਂਦੇ ਹੋਈਏ। ਆਓ ਸ਼ਿਕਾਇਤਾਂ ਘਟਾਈਏ, ਸ਼ੁਕਰਾਨਾ ਵਧਾਈਏ ਅਤੇ ਦੇਖਾਂਗੇ ਜ਼ਿੰਦਗੀ ਕਿੱਡੀ ਖੂਬਸੂਰਤ ਹੈ ਅਤੇ ਪਰਮਾਤਮਾ ਉਹ ਵੀ ਪੂਰਿਆ ਕਰ ਰਿਹਾ ਜੋ ਸਾਨੂੰ ਲੱਗਦਾ ਸੀਗਾ ਕਿ ਅਸੰਭਵ ਨਹੀਂ। ਸ਼ੁਕਰ ਕਰਦੇ ਰਹੋ। ਅੱਜ ਕਰਦੇ ਹਾਂ ਤੁਹਾਨੂੰ ਅੱਜ ਦੀ ਕਹਾਣੀ ਵਧੀਆ ਲੱਗੀ ਹੋਏਗੀ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ ਆਈਐਮਈ ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ਰ ਕਾਲ 02906316 18 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ
1: ਆਪਣੀ ਜ਼ਬਾਨ ਵੱਢ ਕੇ ਹੋ ਜਾਣਾ
2: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ ਦਿਲ ਦੀ ਸੁਣਨ ਦੀ ਹੈ।

0: Love, emotions, adi relationships di kahani. Rhythm Boys Entertainment presents Bol Paave Na Bol. Releasing worldwide, 4th September. Written and directed by Rakesh Dhawan.
1: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
3: नहीं आसान, बस इतना समझ लीजिए, ध्यान से इश्क कीजिए, क्योंकि शादी भी हो सकती है। सो दोस्तों, मैं हूँ आपका अपना राजीव ठाकुर और आप सुनते रहिए रेडियो हांजी 1674 AM। हंसिए, मस्त रहिए, नाचते रहिए, खुश रहिए।

0: ਹਾਂਜੀ ਓਏ ਹਾਂਜੀ ਹਾਂਜੀ
1: ਹਾਂਜੀ ਰੇਡੀਓ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
4: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186-189-190-482-491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼।

ਸੁਖੀ ਵੱਲੋ ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਸੁਖੀ ਮਿਊਜ਼ੀਕਲ ਡਾਕਟਰ, ਤੇ ਸੁਣਦੇ ਰਹੋ ਜੀ ਰੇਡੀਓ। ਹਾਂਜੀ, ਮੈਨੂੰ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ, ਤੁਹਾਡੇ ਤੱਕ ਪਹੁੰਚਾਏ ਨੇ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਇਨਸਾਈਟ ਰਿਪੋਰਟ ਪ੍ਰੋਗਰਾਮ ਦੇ ਵਿੱਚ ਤੁਹਾਡਾ ਜੀ ਆਇਆਂ ਨੂੰ ਆਖਦੇ ਹਾਂ ਸਵਾਗਤ ਕਰਦੇ ਹਾਂ ਔਰ ਇਨਸਾਈਟ ਰਿਪੋਰਟ ਦੇ ਵਿੱਚ ਅੱਜ ਦੇ ਦਿਨ ਗੱਲ ਯੂ ਐਸ ਐਸ ਆਰ ਦੀ ਕਰਨੀ ਹੈ ਲੰਘੇ ਵੇਲੇ ਦੀ ਗੱਲ ਹੈਗੀ ਹੈ ਅਸਲ 'ਚ ਇਹ ਮੌਕਾ ਇਸ ਕਰਕੇ ਬਣਿਆ ਕਿਉਂਕਿ ਯੂਕਰੇਨ ਦਾ ਆਜ਼ਾਦੀ ਦਿਹਾੜਾ ਹਾਲੇ ਲੰਘ ਕੇ ਹੀ ਗਿਆ 24 ਅਗਸਤ ਨੂੰ ਹੁੰਦਾ ਯੂਕਰੇਨ ਦੀ ਆਜ਼ਾਦੀ ਦਿਹਾੜੇ ਦੇ ਮੌਕੇ ਦੇ ਉੱਤੇ ਬਰਤਾਨੀਆ ਦੇ ਲਾਤਵੀਆ ਦੇ ਅਤੇ ਹੋਰ ਦੂਸਰੇ ਦੇਸ਼ਾਂ ਦੇ ਰਾਸ਼ਟਰਪਤੀ ਜਾਂ ਰਾਸ਼ਟਰ ਪ੍ਰਮੁੱਖ ਉੱਥੇ ਪਹੁੰਚਦੇ ਨੇ ਵੈਸੇ ਜਦੋਂ ਦੂਸਰੇ ਦੇਸ਼ਾਂ ਦੇ ਰਾਸ਼ਟਰ ਪ੍ਰਮੁੱਖ ਪਹੁੰਚਦੇ ਨੇ ਤਾਂ ਇਹ ਰੂਸ ਦੇ ਲਈ ਜਿਹੜੀ ਅੱਜ ਕੱਲ੍ਹ ਜੰਗ ਇੱਕ ਚੱਲ ਰਹੀ ਹੈ ਉਹਦੇ ਲਈ ਇੱਕ ਖਤਰਾ ਦੱਸਿਆ ਜਾ ਰਿਹਾ ਕਿਉਂਕਿ ਇੱਕ ਇਹ ਵੀ ਗੱਲ ਤੁਰ ਪਈ ਹੈ ਕਿ ਨੇਟੋ ਨਾ ਸਹੀ ਤਾਂ ਫਿਰ ਇੱਕ ਐਸੀ ਤਾਕਤ ਹੀ ਬਣਾ ਲਈ ਜਾਵੇ ਜਿਸ 'ਚ ਯੂਕਰੇਨ ਉਹਨਾਂ ਦਾ ਸਾਥੀ ਹੋਵੇ ਜਿਹਦੇ 'ਚ ਯੂ ਐਸ ਐਸ ਆਰ ਦੇ ਸਾਬਕਾ ਸਾਥੀ ਜਿਹੜੇ ਨੇ ਉਹਦਾ ਸਾਥ ਦੇਣ ਯਾਨੀ ਲਾਤਵੀਆ ਜਾਂ ਜਿਹੜੇ ਹੋਰ ਦੂਸਰੇ ਮੁਲਕ ਹੈਗੇ ਨੇ ਐਸਤੋਨੀਆ ਵਗੈਰਾ ਪਰ ਬਰਤਾਨੀਆ ਦੇ ਪ੍ਰਧਾਨ ਮੰਤਰੀ ਵੀ ਇੱਥੇ ਪਹੁੰਚਦੇ ਨੇ ਸੋ ਇੱਕ ਵੱਡਾ ਸੁਨੇਹਾ ਵੀ ਚਲਾ ਜਾਂਦਾ ਖੈਰ ਇਹ ਗੱਲ ਜਦੋਂ ਹੋਈ ਇਹ ਖਬਰ ਜਦੋਂ ਮੈਂ ਪੜ੍ਹੀ ਇਹਦੇ ਤੋਂ ਫਿਰ ਮੈਂ ਸੋਚਿਆ ਕਿ ਇਨਸਾਈਟ ਰਿਪੋਰਟ ਦੇ ਵਿੱਚ ਹੁਣ ਇਹ ਗੱਲਾਂ ਤਾਂ ਨਹੀਂ ਕਰਨੀਆਂ ਚਲੋ ਖੈਰ ਇਹ ਤਾਂ ਹੋ ਹੀ ਰਹੀਆਂ ਹੈਗੀਆਂ ਨੇ ਕਿਉਂਕਿ ਡੇ ਟੂ ਡੇ ਪੋਲੀਟਿਕਸ ਹੁੰਦੀ ਹੈ ਇਹ ਬਦਲਦੀ ਵਿਗੜਦੀ ਰਹਿੰਦੀ ਹੈਗੀ ਹੈ ਬੜੀ ਛੇਤੀ ਹਾਲਾਤ ਬਦਲ ਜਾਂਦੇ ਨੇ ਵਿਗੜ ਜਾਂਦੇ ਨੇ ਜਿਵੇਂ ਹੁਣ ਅਸੀਂ ਸੀਰੀਆ 'ਚ ਦੇਖਿਆ ਖਬਰਾਂ 'ਚ ਤੁਸੀਂ ਸੁਣਿਆ ਹੀ ਹੋਣਾ ਕਿ ਸੀਰੀਆ ਜਿਹਨੂੰ ਲਗਭਗ 4 ਦਹਾਕੇ ਅਮੈਰੀਕਾ ਅੱਤਵਾਦੀ ਦੱਸਦਾ ਰਿਹਾ ਹੁਣ ਇੱਕ ਮਿੱਤਰ ਦੇਸ਼ ਦੱਸਣ ਲੱਗ ਪਿਆ ਕਿਉਂ ਕਿਉਂਕਿ ਸੀਰੀਆ ਦੇ ਵਿੱਚ ਹੁਣ ਉਹਨਾਂ ਦਾ ਬਣਾਇਆ ਹੋਇਆ ਇੱਕ ਰਾਸ਼ਟਰਪਤੀ ਹੈਗਾ ਰੂਸ ਵਾਲਾ ਨਹੀਂ ਹੈਗਾ ਪਰ ਇਹ ਜਿਹੜੀ ਗੱਲ ਅੱਜ ਇੱਥੋਂ ਹੁਣ ਮੈਂ ਕਰਨ ਲੱਗਿਆ ਇੱਥੋਂ ਸੋਚਿਆ ਕਿ ਇਨਸਾਈਟ ਰਿਪੋਰਟ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ ਉਹ ਇਹ ਸੀ ਕਿ ਇਹ ਬੈਲੈਂਸ ਜਿਹੜਾ ਇਹ ਦੁਨੀਆ 'ਚ ਇੱਕ ਬੈਲੈਂਸ ਅਮਰੀਕਾ ਨੇ ਜਿਹੜਾ ਹੁਣ ਵਿਗਾੜ ਕੇ ਰੱਖਿਆ ਅਮਰੀਕਾ ਇਕਲੌਤੀ ਤਾਕਤ ਹੁਣ ਰਹਿ ਗਿਆ ਚੀਨ ਦੂਸਰੀ ਉੱਭਰਦੀ ਤਾਕਤ ਬਣ ਰਿਹਾ ਪਰ ਉਹਦੀ ਬਰਾਬਰ ਦੀ ਤਾਕਤ ਹਲੇ ਵੀ ਨਹੀਂ ਬਣ ਪਾ ਰਿਹਾ ਹੈਗਾ ਅਮਰੀਕਾ ਨੂੰ ਖੁੱਲ੍ਹ ਕੇ ਅੱਖਾਂ ਨਹੀਂ ਦਿਖਾ ਸਕਦਾ ਹੈਗਾ ਚੀਨ ਉਹ ਅਲੱਗ ਗੱਲ ਹੈ ਕਿ ਅਮਰੀਕਾ ਵੀ ਚੀਨ ਨੂੰ ਨਹੀਂ ਖੁੱਲ੍ਹ ਕੇ ਅੱਖਾਂ ਦਿਖਾ ਸਕਦਾ ਅਮਰੀਕਾ ਨੂੰ ਵੀ ਪਤਾ ਕਿ ਚੀਨ ਜੇ ਉਹਨਾਂ ਦੇ ਬਰਾਬਰ ਦਾ ਨਹੀਂ ਤਾਂ ਉਹਨਾਂ ਤੋਂ ਕਿਤੇ ਘੱਟ ਵੀ ਨਹੀਂ ਹੈਗਾ ਕਿ ਐਂ ਵਿੱਚ ਭਿੜ ਕੇ ਅਮਰੀਕਾ ਵੀ ਆਪਣਾ ਨੁਕਸਾਨ ਹੀ ਕਰਵਾਊਗਾ ਪਰ ਉਹ ਗੱਲ ਨਹੀਂ ਜੋ ਅਮਰੀਕਾ ਨੇ ਇਤਿਹਾਸ 'ਚ ਦੇਖੀ ਹੈ ਜਿਵੇਂ ਸੋਵੀਅਤ ਸੰਘ ਹੁੰਦਾ ਸੀ ਸੋਵੀਅਤ ਯੂਨੀਅਨ ਜਾਂ ਯੂ ਐਸ ਐਸ ਆਰ ਜਾਂ ਯੂਨੀਅਨ ਆਫ ਸੋਵੀਅਤ ਸੋਸ਼ਲਿਸਟ ਰਿਪਬਲਿਕਸ ਜੋ ਮਰਜ਼ੀ ਤੁਸੀਂ ਕਹਿ ਲਓ ਸਾਬਕਾ ਰੂਸ ਉਸ ਵੇਲੇ ਇੱਕ ਸੱਤਾ ਦਾ ਬੈਲੈਂਸ ਹੁੰਦਾ ਸੀ ਜਦੋਂ ਯੂ ਐਸ ਐਸ ਆਰ ਸੀ ਔਰ ਉਸ ਵੇਲੇ ਸੱਤਾ ਦਾ ਇਹ ਬੈਲੈਂਸ ਜਿਹੜਾ ਦੁਨੀਆ ਦੇ ਵਿੱਚ ਬਹੁਤ ਜ਼ਰੂਰੀ ਸੀ ਕਿਉਂਕਿ ਇੱਕ ਪਾਸੇ ਕੈਪੀਟਲਿਸਟ ਸੁਸਾਇਟੀ ਸੀ ਅਤੇ ਦੂਸਰੇ ਪਾਸੇ ਇੱਕ ਲੈਫਟਿਸਟ ਸੁਸਾਇਟੀ ਸੀ ਹਾਲਾਂਕਿ ਇੱਥੇ ਵੀ ਬੈਲੈਂਸ ਬਹੁਤ ਜ਼ਰੂਰੀ ਹੈ ਬੈਲੈਂਸ ਇਸ ਕਰਕੇ ਜ਼ਰੂਰੀ ਹੈ ਕਿ ਜਦੋਂ ਤੁਸੀਂ ਉਸ ਬੈਲੈਂਸ ਨੂੰ ਨਹੀਂ ਬਣਾ ਪਾਉਂਦੇ ਕਿਸੇ ਇੱਕ ਕੰਟਰੀ ਦੇ ਵਿੱਚ ਵੀ ਤਾਂ ਉੱਥੇ ਵੀ ਜਿਹੜਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਤਰੱਕੀ ਨਹੀਂ ਹੋ ਸਕਦੀ ਉਦਾਹਰਣ ਦੇ ਤੌਰ ਦੇ ਉੱਤੇ ਰਸ਼ੀਆ ਜਿੱਥੇ ਬੜੇ ਲੰਮੇ ਚਿਰ ਤੱਕ ਲੈਫਟਿਸਟ ਪਾਰਟੀਆਂ ਨੇ ਰਾਜ ਕੀਤਾ ਜ਼ਾਰ ਦੇ ਜਾਣ ਤੋਂ ਬਾਅਦ ਜ਼ਾਰ ਜਿਹੜਾ ਆਖਰੀ ਰਾਜਾ ਸੀਗਾ ਰੂਸ ਦਾ ਉਸ ਤੋਂ ਬਾਅਦ ਔਰ ਨੌਰਥ ਕੋਰੀਆ ਚਾਈਨਾ ਕੰਪਲੀਟਲੀ ਲੈਫਟਿਸਟ ਸੁਸਾਇਟੀਜ਼ ਹੈਗੀਆਂ ਨੇ ਕਿਊਬਾ ਟੂ ਸਮ ਐਕਸਟੈਂਟ ਇਹ ਇੰਨੀਆਂ ਜ਼ਿਆਦਾ ਲੈਫਟਿਸਟ ਹੈਗੀਆਂ ਨੇ ਕਿ ਉੱਥੇ ਇੱਕ ਬੈਲੈਂਸ ਹੀ ਨਹੀਂ ਹੋ ਪਾ ਰਿਹਾ ਕਿਉਂਕਿ ਇਹਨਾਂ ਕੰਟਰੀਜ਼ ਦੇ ਵਿੱਚ ਮੈਂ ਨਹੀਂ ਕਹਿ ਰਿਹਾ ਹੈਗਾ ਕਿ ਲੈਫਟਿਸਟ ਸੋਚ ਮਾੜੀ ਹੈਗੀ ਹੈ ਜਾਂ ਰਾਈਟ ਵਿੰਗਰ ਸੋਚ ਚੰਗੀ ਹੈਗੀ ਹੈ ਪਰ ਇਹ ਚੱਕਰ ਇਹ ਹੈ ਕਿ ਬੈਲੈਂਸ ਹੋਣਾ ਬਹੁਤ ਜ਼ਰੂਰੀ ਹੈ ਹੁਣ ਅਮੈਰੀਕਾ ਦੇ ਵਿੱਚ ਅੱਜ ਦੀ ਤਰੀਕ ਦੇ ਵਿੱਚ ਬਹੁਤ ਜ਼ਿਆਦਾ ਰਾਈਟ ਵਿੰਗ ਆਈਡੀਓਲੋਜੀ ਜਦੋਂ ਤੋਂ ਟਰੰਪ ਹੈਗੇ ਨੇ ਉਹ ਭਾਰੀ ਹੈ ਹਾਲਾਂਕਿ ਅਮੈਰੀਕਾ ਦੇ ਵਿੱਚ ਸੱਤਾ ਦਾ ਬੈਲੈਂਸ ਕਰਨ ਵਾਲੀ ਦੂਸਰੀ ਪਾਰਟੀ ਲੈਫਟਿਸਟ ਤਾਂ ਨਹੀਂ ਕਹੀ ਜਾ ਸਕਦੀ ਪਰ ਹਾਂ ਸੈਂਟਰਲਿਸਟ ਪਾਰਟੀ ਇੱਕ ਮੰਨੀ ਜਾ ਸਕਦੀ ਹੈਗੀ ਪਰ ਡੋਨਲਡ ਟਰੰਪ ਦੀ ਰਿਪਬਲਿਕਨ ਪਾਰਟੀ ਹੀ ਹਮੇਸ਼ਾ ਸੱਤਾ 'ਚ ਰਹੀ ਤਾਂ ਅਮੈਰੀਕਾ ਦਾ ਹੀ ਨਹੀਂ ਦੁਨੀਆ ਦਾ ਵੀ ਨੁਕਸਾਨ ਹੋਊਗਾ ਠੀਕ ਇਸੇ ਤਰੀਕੇ ਦੇ ਨਾਲ ਜਿਵੇਂ ਰੂਸ ਦਾ ਨੁਕਸਾਨ ਲੈਫਟਿਸਟ ਪਾਰਟੀ ਕਰ ਰਹੀ ਹੈ ਚਾਈਨਾ ਦਾ ਨੁਕਸਾਨ ਕਮਿਊਨਿਸਟ ਪਾਰਟੀ ਹਾਲਾਂਕਿ ਚਾਈਨਾ ਦੇ ਲਈ ਆਪਣੇ ਲਈ ਗੁੱਡ ਹੈਗਾ ਉਹ ਬਟ ਉਹ ਲੌਂਗ ਟਰਮ ਦੇ ਵਿੱਚ ਕਿੰਨਾ ਚੰਗਾ ਹੋਊਗਾ ਕਿੰਨਾ ਮਾੜਾ ਹੋਊਗਾ ਇਹਦਾ ਫੈਸਲਾ ਤਾਂ ਭਵਿੱਖ ਕਰ ਸਕਦਾ ਬਟ ਇਹ ਸੱਤਾ ਦਾ ਬੈਲੈਂਸ ਜਿਹੜਾ ਬਹੁਤ ਜ਼ਰੂਰੀ ਹੈ ਖੱਬੇ ਪੱਖੀ ਅਤੇ ਸੱਜੇ ਪੱਖੀ ਤਾਕਤਾਂ ਜਿਹੜੀਆਂ ਨੇ ਜਾਂ ਮਿਡ ਸੈਂਟਰਲਿਸਟ ਤਾਕਤਾਂ ਜਿਹੜੀਆਂ ਨੇ ਉਹ ਹੋਣੀਆਂ ਚਾਹੀਦੀਆਂ ਨੇ ਇੰਡੀਆ ਦੇ ਵਿੱਚ ਭਾਜਪਾ ਜਿਹਨੂੰ ਇੱਕ ਰਾਈਟ ਵਿੰਗਰ ਸਰਕਾਰ ਮੰਨ ਲਿਆ ਜਾਂਦਾ ਅਤੇ ਕਾਂਗਰਸ ਜਿਹਨੂੰ ਇੱਕ ਸੈਂਟਰਲਿਸਟ ਸਰਕਾਰ ਮੰਨ ਲਿਆ ਜਾਂਦਾ ਜਾਂ ਪਾਰਟੀਆਂ ਮੰਨ ਲਿਆ ਜਾਂਦਾ ਹੁਣ ਜੇ
ਕੰਟੀਨਿਊ ਭਾਜਪਾ ਹੀ ਰਹੂਗੀ ਜਾਂ ਜਿੱਦਾਂ ਕੰਟੀਨਿਊ ਕਾਂਗਰਸ ਹੀ ਰਹੀ ਸੀ ਤਾਂ ਇੰਡੀਆ ਦਾ ਨੁਕਸਾਨ ਹੀ ਹੋਇਆ ਲੌਂਗ ਟਰਮ ਦੇ ਵਿੱਚ। ਸੋ ਇਸੇ ਕਰਕੇ ਕਿਹਾ ਜਾਂਦਾ ਕਿ ਫਿਊਚਰ ਪ੍ਰੈਡਿਕਸ਼ਨਸ ਜਿਹੜੀਆਂ ਨੇ ਉਹ ਤੈਅ ਕਰ ਦਿੰਦੀਆਂ ਨੇ ਜਦੋਂ ਪਾਰਟੀਆਂ ਇਸ ਤਰੀਕੇ ਦੇ ਨਾਲ ਕਿਸੇ ਦੇਸ਼ ਦੀ ਬਾਗਡੋਰ ਆਪਣੇ ਹੱਥ 'ਚ ਸੰਭਾਲ ਲੈਂਦੀਆਂ ਨੇ। ਜ਼ਰੂਰੀ ਹੈਗਾ ਕਿ ਬੀਜੇਪੀ ਦਾ ਜਾਣਾ ਹੋਵੇ ਅਤੇ ਕਿਸੇ ਹੋਰ ਪਾਰਟੀ ਦਾ ਭਾਰਤ ਦੇ ਵਿੱਚ, ਠੀਕ ਉਸੇ ਤਰੀਕੇ ਦੇ ਨਾਲ ਆਸਟ੍ਰੇਲੀਆ 'ਚ ਵੀ ਬਹੁਤ ਚਿਰ ਤੋਂ ਹੁਣ ਲੈਫਟਿਸਟ ਵਿਚਾਰਧਾਰਾ ਵਾਲੀ ਜਿਹੜੀ ਲੇਬਰ ਗੌਰਮੈਂਟ ਹੈਗੀ ਹੈ ਜੇ ਨਹੀਂ ਜਾਏਗੀ ਅਤੇ ਲਿਬਰਲ ਨੈਸ਼ਨਲ ਗੱਠਜੋੜ ਨਹੀਂ ਆਏਗਾ ਤਾਂ ਉਹ ਜਿਹੜਾ ਇੱਕ ਸੱਤਾ ਦਾ ਅਨੁਪਾਤ ਆ ਉਹ ਵਿਗੜ ਜਾਂਦਾ ਔਰ ਉਹਦੇ 'ਚ ਕਿਸੇ ਦੇਸ਼ ਦੀ ਤਕਦੀਰ ਤਸਵੀਰ ਬਦਲ ਜਾਂਦੀ ਹੈਗੀ। ਖੈਰ ਇੱਥੇ ਇਸ ਕਰਕੇ ਇਹ ਚੀਜ਼ ਸੋਚੀ, ਗੱਲ ਦੇਖੋ ਯੂਕਰੇਨ ਤੋਂ ਨਿਕਲੀ ਸੀਗੀ ਕਿ ਯੂਕਰੇਨ ਨੇ ਆਜ਼ਾਦੀ ਦਿਹਾੜਾ ਮਨਾਇਆ, ਫਿਰ ਮੈਂ ਸੋਚਿਆ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਿਉਂ ਨਾ ਤੁਹਾਨੂੰ ਇਹ ਦੱਸਿਆ ਜਾਵੇ ਕਿ ਕਿਸ ਤਰੀਕੇ ਦੇ ਨਾਲ USSR ਯਾਨੀ ਯੂਨਾਈਟਿਡ ਸੋਵੀਅਤ ਸੋਸ਼ਲਿਸਟ ਰਿਪਬਲਿਕਸ, ਬਾਰ ਬਾਰ ਹੁਣ ਕਿ ਇਹਦੀ ਪੂਰਾ ਨਾਮ ਲੈਣਾ, USSR ਹੀ ਕਹੂੰਗਾ ਪੂਰੇ ਪ੍ਰੋਗਰਾਮ 'ਚ, ਜਾਂ ਸੋਵੀਅਤ ਯੂਨੀਅਨ ਇੱਕ ਸੌਖਾ ਨਾਮ ਹੈਗਾ, ਪੰਜਾਬੀ 'ਚ ਅਸੀਂ ਸੋਵੀਅਤ ਸੰਘ ਦੇ ਨਾਮ ਦੇ ਨਾਲ ਜਾਣਦੇ ਹੈਗੇ, ਉਹਦਾ ਪਤਨ ਕਿਵੇਂ ਹੋਇਆ। ਪ੍ਰੋਗਰਾਮ ਨਿਊਜ਼ ਐਂਡ ਵਿਊਜ਼ ਦੇ ਵਿੱਚ, ਮਾਫ ਕਰਨਾ ਹੁਣ ਇਨਸਾਈਟ ਰਿਪੋਰਟ ਹੋ ਗਿਆ, ਸਿਰਫ ਪਤਨ ਦੀ ਗੱਲ ਨਹੀਂ ਰੱਖਣੀ ਹੈਗੀ ਕਿਉਂਕਿ ਜੇ ਪਤਨ ਹੀ ਹੋ ਗਿਆ ਤਾਂ ਫਿਰ ਤਾਂ ਇਹ ਕਿਸੇ ਹੋਰ ਹਿਸਟਰੀ ਦੀ ਕਲਾਸ ਦੀ ਤਰ੍ਹਾਂ ਹੋ ਗਿਆ ਨਾ ਸ਼ੋ, ਕੁਛ ਅਲੱਗ ਤੋਂ ਗੱਲਾਂ ਵੀ ਤੁਹਾਡੇ ਤੱਕ ਰੱਖਣੀਆਂ ਨੇ, ਜਿਹੜੇ ਹੋਰ ਫੈਕਟਰਸ ਹੈਗੇ ਨੇ ਉਹ ਵੀ ਤੁਹਾਡੇ ਨਾਲ ਸਾਂਝੇ ਕਰਦੇ ਚੱਲਾਂਗੇ, ਅਤੇ ਨਾਲ ਨਾਲ ਤੁਹਾਨੂੰ ਪਤਨ ਦੀ ਕਹਾਣੀ ਅਤੇ ਪਤਨ ਦੇ ਵਿੱਚ ਜਿਹੜੇ ਮੁੱਖ ਨਾਇਕ ਜਿਹਨੂੰ ਰੂਸ ਖਲਨਾਇਕ ਵੀ ਮੰਨਦਾ ਹੈਗਾ ਉਹਦੀ ਵੀ ਕਹਾਣੀ ਦੱਸਾਂਗੇ ਔਰ ਸ਼ੁਰੂਆਤ ਦੀ ਵੀ ਕਹਾਣੀ ਨਾਲ ਹੀ ਇਹਦੇ ਵਿੱਚ ਆ ਜਾਏਗੀ, USSR ਦੇ ਬਣਨ ਦੀ ਕਹਾਣੀ ਵੀ ਆ ਜਾਏਗੀ। ਪ੍ਰੋਗਰਾਮ ਇਨਸਾਈਟ ਰਿਪੋਰਟ।

ਅਸਲ 'ਚ ਸੋਵੀਅਤ ਸੰਘ ਦੇ ਬਣਨ ਦੀ ਕਹਾਣੀ ਤਾਂ 1922 ਤੋਂ ਸ਼ੁਰੂ ਹੁੰਦੀ ਆ, ਆਪਾਂ ਸਾਰੇ ਹੀ ਜਾਣਦੇ ਹੈਗੇ ਹਾਂ। ਉਹਦੇ ਤੋਂ ਪਹਿਲਾਂ ਥੋੜ੍ਹਾ ਜਿਹਾ ਬੈਕਡ੍ਰੋਪ ਤੁਹਾਨੂੰ ਦੱਸ ਦਿੰਦੇ ਹਾਂ। ਜਿਵੇਂ ਸੱਤਾ ਦੇ ਬੈਲੈਂਸ ਦੀ ਜਦੋਂ ਗੱਲ ਹੋਈ ਸੀਗੀ, ਅਮੈਰੀਕਾ ਦੇ ਵਿੱਚ 1760 ਤੋਂ ਇੱਕ ਉੱਥੋਂ ਦੀ ਆਜ਼ਾਦੀ ਦੀ ਇੱਕ ਲਹਿਰ ਉੱਠਣੀ ਸ਼ੁਰੂ ਹੋ ਜਾਂਦੀ ਹੈ, ਇੱਕ ਕ੍ਰਾਂਤੀ ਜਿਹਨੂੰ ਅਮਰੀਕਾ ਦੀ ਕ੍ਰਾਂਤੀ ਕਹਿ ਲੈਂਦੇ ਹਾਂ, ਉਹ ਉੱਠਣੀ ਸ਼ੁਰੂ ਹੋ ਜਾਂਦੀ ਹੈ। 1783 ਤੱਕ ਉਹ ਚੱਲਦੀ ਹੈਗੀ ਹੈ, ਅਮੈਰੀਕਾ ਦੀ ਆਜ਼ਾਦੀ ਤੱਕ ਜਿਹੜਾ ਉਹ ਇੱਕ ਸੰਘਰਸ਼ ਉੱਥੇ ਚੱਲਦਾ। ਉਹਦੇ ਬਾਰੇ ਤੁਹਾਨੂੰ ਕਈ ਵਾਰ ਦੱਸਿਆ ਕਿ ਅਮੈਰੀਕਾ ਜਿਹੜਾ ਅੱਜ ਦੀ ਮੌਜੂਦਾ ਤਰੀਕ ਦੇ ਵਿੱਚ ਅਮੈਰੀਕਾ ਉਹ ਇੱਦਾਂ ਨਹੀਂ ਹੈਗਾ। ਉਹਨੇ ਬਹੁਤ ਸਾਰੇ ਹਿੱਸੇ ਜਿਹੜੇ ਸੀ ਉਹ ਕਬਜ਼ਾਏ ਵੀ ਸੀਗੇ, ਮੈਕਸੀਕੋ ਤੋਂ ਕਬਜ਼ਾ ਲਿਆ ਸੀ, ਟੈਕਸਾਸ ਨੂੰ ਕਬਜ਼ਾ ਲਿਆ ਸੀ, ਸੰਧੀਆਂ ਸੁੰਧੀਆਂ ਕਰ ਲਈਆਂ ਸੀ, ਕੈਨੇਡਾ ਤੋਂ ਕਬਜ਼ਾ ਲਏ ਸੀ, ਰੂਸ ਤੋਂ ਲੈ ਲਏ ਸੀ ਅਲਾਸਕਾ ਵਰਗੇ ਏਰੀਏ। ਬਟ ਉੱਥੇ ਤੱਕ ਪਹੁੰਚਣ ਦੇ ਲਈ ਅਮੈਰੀਕਾ ਨੂੰ ਇੱਕ ਬਹੁਤ ਵੱਡਾ ਸੰਘਰਸ਼ ਕਰਨਾ ਪਿਆ ਸੀ ਉੱਥੋਂ ਦੀਆਂ ਜਿਹੜੀਆਂ ਬਸਤੀਆਂ ਸੀ, ਔਰ ਉਹ ਬਸਤੀਆਂ 13 ਬਸਤੀਆਂ ਸੀ, ਸਾਰੀਆਂ ਬ੍ਰਿਟੇਨ ਦੀ ਤਰਫ ਤੋਂ ਹੀ ਭੇਜੇ ਗਏ ਜਿਹੜੇ ਲੋਕ ਸੀਗੇ ਉੱਥੇ ਉਹ ਰਹਿ ਰਹੇ ਸੀ। ਬਾਅਦ ਦੇ ਵਿੱਚ ਉਹ ਬਰਤਾਨੀਆ ਦੇ ਹੀ ਖਿਲਾਫ ਹੋ ਗਏ। ਬਰਤਾਨੀਆ ਨੇ ਕੈਨੇਡਾ, ਕਿਉਂਕਿ ਅਮਰੀਕਾ ਦੇ ਬਿਲਕੁਲ ਗੁਆਂਢ ਦੇ ਵਿੱਚ ਸੀ, ਕੈਨੇਡਾ ਦੇ ਉੱਤੇ ਰਾਜ ਕਰਨ ਨੂੰ ਲੈ ਕੇ ਇੱਕ ਬੜੀ ਲੰਮੀ ਲੜਾਈ ਜਿਹੜੀ ਸੀਗੀ ਉਹ ਫਰਾਂਸ ਦੇ ਨਾਲ ਵੀ ਲੜੀ ਸੀ। ਬਰਤਾਨੀਆ ਨੇ ਕੈਨੇਡਾ ਦੇ ਉੱਤੇ ਤਾਂ ਕੰਟਰੋਲ ਲੈ ਲਿਆ ਪਰ ਅਮਰੀਕਾ 'ਤੇ ਕੰਟਰੋਲ ਖੋਤਾ। ਐਸੇ ਦੇ ਵਿੱਚ ਕੈਨੇਡਾ ਜਿਹੜੀ ਕਿ ਪੂਰੀ ਤਰ੍ਹਾਂ ਦੇ ਨਾਲ ਇੱਕ ਫਰੈਂਚ ਸੋਸਾਇਟੀ ਸੀਗੀ, ਫਰਾਂਸ ਦੀ ਅਧੀਨਤਾ ਦੇ ਵਿੱਚ ਸੀਗੀ। ਕੈਨੇਡਾ ਹੁਣ ਇੰਗਲੈਂਡ ਦੇ ਅਧੀਨ ਤਾਂ ਹੋ ਜਾਂਦਾ ਔਰ ਅਮੈਰੀਕਾ ਕੈਨੇਡਾ ਜਿਹੜਾ ਹੈ ਉਹ ਇੰਗਲੈਂਡ ਦੇ ਹੱਥੋਂ ਨਿਕਲ ਵੀ ਜਾਂਦਾ, ਪਰ ਫਰਾਂਸੀਸੀ ਇਸ ਗੱਲ ਨੂੰ ਨਾ ਆਪਣੇ ਮਨ ਦੇ ਵਿੱਚ ਰੱਖ ਲੈਂਦੇ ਨੇ। ਫਰੈਂਚ ਜਿਹੜੇ ਲੋਕ ਨੇ ਉਹ ਬਦਲਾ ਲੈਣ ਦੇ ਲਈ ਅਮਰੀਕਾ ਦਾ ਸਾਥ ਦੇਣ ਲੱਗਦੇ ਨੇ। ਅਮਰੀਕਾ ਦੀ ਜਿਹੜੀ ਕ੍ਰਾਂਤੀ ਸੀ, ਅਮਰੀਕਾ ਨੇ ਜਿਹੜਾ ਬਰਤਾਨੀਆ ਤੋਂ ਅੱਡ ਹੋਣਾ ਸੀ, ਫਰਾਂਸ ਨੂੰ ਲੱਗਿਆ ਕਿ ਜਿਹੜਾ ਕੈਨੇਡਾ ਦੇ ਉੱਤੇ ਕਬਜ਼ਾ ਹਥਿਆ ਲਿਆ ਬਰਤਾਨੀਆ ਨੇ, ਉਹਦਾ ਇੱਕ ਚੰਗਾ ਮੌਕਾ ਇਹ ਹੈਗਾ ਕਿ ਅਮੈਰੀਕਾ ਦਾ ਸਾਥ ਦਿਓ, ਅਮੈਰੀਕਾ ਨੂੰ ਹਥਿਆਰ ਦਿਓ ਅਤੇ ਉੱਥੇ ਉਹਨਾਂ ਦਾ ਜਿਹੜਾ ਕਬਜ਼ਾ ਅਮੈਰੀਕਾ ਨੂੰ ਦਵਾਓ। ਅਤੇ ਇਹਦੇ ਨਾਲ ਰਸ਼ੀਆ ਦੇ ਮਾਫ਼ ਕਰਨਾ, ਇੰਗਲੈਂਡ ਦੇ ਉੱਤੇ ਇੱਕ ਦਬਾਅ ਬਣੇਗਾ ਔਰ ਇੰਗਲੈਂਡ ਜਿਹੜਾ ਹੈਗਾ ਉਹ ਡਰ ਜਾਏਗਾ ਕਿ ਠੀਕ ਹੈ ਜੀ ਫਰਾਂਸ ਨੇ ਸਾਥ ਦਿੱਤਾ। ਹੁਣ ਇਸ ਚੱਕਰ ਦੇ ਵਿੱਚ ਫਰਾਂਸ ਆਪਣਾ ਬਹੁਤ ਜ਼ਿਆਦਾ ਨੁਕਸਾਨ ਕਰਵਾ ਬੈਠਿਆ। ਨੁਕਸਾਨ ਇਸ ਤਰ੍ਹਾਂ ਕਰਵਾ ਬੈਠਿਆ ਕਿ ਫਰਾਂਸ ਪਹਿਲਾਂ ਹੀ ਬਹੁਤ ਜ਼ਿਆਦਾ ਕ੍ਰਾਈਸਿਸ ਦੇ ਵਿੱਚੋਂ ਗੁਜ਼ਰ ਰਿਹਾ ਸੀਗਾ। ਐਂਡ ਗੇਮ ਜਿਹੜੀ ਹੈ ਨਾ ਅਵੈਂਜਰਸ ਦੀ ਉੱਥੇ ਚੱਲ ਹੀ ਰਹੀ ਸੀਗੀ ਔਰ ਉੱਥੇ ਫਾਈਨੈਂਸ਼ੀਅਲ ਕ੍ਰਾਈਸਿਸ ਬਹੁਤ ਵੱਡੇ ਪੱਧਰ ਦੇ ਉੱਤੇ ਚੱਲ ਰਿਹਾ ਸੀਗਾ ਔਰ ਉਸ ਕ੍ਰਾਈਸਿਸ ਦੇ ਵਿੱਚ ਉੱਥੇ ਜਿਹੜਾ ਜਦੋਂ ਇਹ ਅਮਰੀਕਾ ਦੀ ਆਜ਼ਾਦੀ ਹੁੰਦੀ ਉਹ ਤੋਂ ਕੁਛ ਕੁ ਸਾਲ ਬਾਅਦ, ਲਗਭਗ 7-8 ਸਾਲ ਬਾਅਦ ਕਹਿ ਲਓ ਤੁਸੀਂ, ਫਰਾਂਸ ਦੇ ਵਿੱਚ ਰੈਵੋਲਿਊਸ਼ਨ ਦੀਆਂ ਚਿੰਗਾੜੀਆਂ ਭੜਕਣ ਲੱਗ ਪੈਂਦੀਆਂ ਨੇ। 1799 ਦੇ ਵਿੱਚ ਫਰਾਂਸੀਸੀ ਕ੍ਰਾਂਤੀ ਦੀ ਗੱਲ ਉੱਠਣੀ ਸ਼ੁਰੂ ਹੋਈ ਸੀਗੀ। ਬੈਸਟਾਈਲ ਦੀ ਜੰਗ ਜਿਹਨੂੰ ਕਹਿ ਵੀ ਲਿਆ ਜਾਂਦਾ, ਸਟੋਮਿੰਗ ਆਫ ਬੈਸਟਾਈਲ, ਉੱਥੇ ਦਾ ਸ਼ਹਿਰ ਹੈਗਾ ਬੈਸਟਾਈਲ ਇੱਕ ਤਰੀਕੇ ਦੇ ਨਾਲ। ਵੈਸੇ ਇਹਦੇ 'ਤੇ ਜਿਹੜੀ ਪੂਰੀ ਦੀ ਪੂਰੀ ਕਹਾਣੀ ਹੈਗੀ ਆ, ਮੈਂ ਹੁਣ ਹੋਰ ਬਹੁਤ ਜ਼ਿਆਦਾ ਖਿੰਡ ਗਿਆ ਇਸ ਪ੍ਰੋਗਰਾਮ 'ਚ ਸਿਰਫ ਬੈਕਡ੍ਰੋਪ ਦੱਸਣ ਦੇ ਲਈ। ਸੰਖੇਪ ਦੇ ਵਿੱਚ ਦੱਸਦਾ, ਜਿਹੜਾ ਫਰਾਂਸ ਦਾ ਰੈਵੋਲਿਊਸ਼ਨ ਹੈ ਉਹਦੇ ਬਾਰੇ ਇੱਕ ਅਲੱਗ ਅਸੀਂ ਪੂਰਾ ਐਪੀਸੋਡ ਬਣਾਇਆ ਹੋਇਆ। ਸੋ ਬੈਸਟਾਈਲ ਦੀ ਜੰਗ ਕੀ ਹੈ, ਫਰਾਂਸ ਦਾ ਰੈਵੋਲਿਊਸ਼ਨ ਕੀ ਹੋਇਆ ਸੀਗਾ, ਉੱਥੇ ਕਿਵੇਂ ਰਾਜਾ ਦੇ ਸੱਤਾ ਦਾ ਅੰਤ ਹੋਇਆ ਸੀਗਾ ਅਤੇ ਉਸ ਤੋਂ ਬਾਅਦ ਕੀ ਹੋਇਆ ਸੀ, ਉਹਨੂੰ ਲੈ ਕੇ ਇੱਕ ਇਨਸਾਈਟ ਰਿਪੋਰਟ ਦਾ ਅਲੱਗ ਤੋਂ ਪੋਡਕਾਸਟ ਜਾ ਕੇ ਤੁਸੀਂ ਸਾਡੇ ਐਪ ਸਟੋਰ ਤੋਂ ਸੁਣ ਸਕਦੇ ਹੈਗੇ ਹੋ, ਰੇਡੀਓ ਹਾਂਜੀ ਤੋਂ। ਅਤੇ ਹੁਣ ਇਹ ਜਿਹੜੀ ਫਰਾਂਸ ਦੇ ਵਿੱਚ ਰੈਵੋਲਿਊਸ਼ਨ ਹੋ ਗਿਆ, ਉੱਥੇ ਤੁਹਾਨੂੰ ਦੱਸਿਆ ਸੀਗਾ ਕਿ ਉਸ ਤੋਂ ਬਾਅਦ ਹੀ ਇਹ ਦੋ ਟਰਮਸ ਜਿਹੜੀਆਂ ਆ ਗਈਆਂ ਸੀਗੀਆਂ, ਲੈਫਟ ਵਿੰਗ ਰਾਈਟ ਵਿੰਗ, ਉਹ ਬੇਸਿਕਲੀ ਕੀ ਸੀਗੀਆਂ ਕਿ ਚਰਚ ਦਾ ਉੱਥੇ ਦਬਦਬਾ ਸੀ ਅਤੇ ਚਰਚ ਅਤੇ ਚਰਚ ਦੇ ਪਾਦਰੀ ਅਤੇ ਜਿਹੜੇ ਪਾਦਰੀ ਜਿਨ੍ਹਾਂ ਨੂੰ ਚਲਾਉਂਦੇ ਸੀਗੇ ਪੂੰਜੀਪਤੀ, ਉਹਨਾਂ ਦਾ ਦਬਦਬਾ ਸੀ ਅਤੇ ਉਹ ਕੈਪੀਟਲਿਸਟ ਸੁਸਾਇਟੀ ਦਾ ਦਬਦਬਾ ਸੀ। ਉਹਨਾਂ ਦੇ ਖਿਲਾਫ ਜਿਹੜੇ ਸੀ ਉੱਥੋਂ ਦੇ ਮਜ਼ਦੂਰ, ਉੱਥੋਂ ਦੇ ਆਮ ਲੋਕ, ਉਹ ਉੱਤਰ ਆਏ ਸੀਗੇ। ਉਹਨਾਂ ਨੇ ਇੱਕ ਰਾਜਾ ਦੇ ਸੱਜੇ ਪਾਸੇ ਜਿਹੜੇ ਇਹ ਲੋਕ ਬੈਠਦੇ ਸੀ ਪੂੰਜੀਪਤੀ ਜਾਂ ਪਾਦਰੀ ਲੋਕ, ਰਾਜੇ ਦੇ ਫਰਾਂਸ ਦੇ ਖੱਬੇ ਪਾਸੇ ਇਹ ਲੋਕ ਬੈਠਣ ਲੱਗ ਪਏ ਜਿਹੜੇ ਆਮ ਲੋਕ ਸੀਗੇ। ਇਹਨਾਂ ਦੀ ਦਖਲ ਅੰਦਾਜ਼ੀ ਹੌਲੀ ਹੌਲੀ ਵਧਣ ਲੱਗ ਪਈ ਅਤੇ ਇਹੀ ਬੈਸਟਾਈਲ ਜੰਗ ਦਾ ਇੱਕ ਕਾਰਨ ਵੀ ਬਣੀ ਸੀ। ਖੈਰ, ਸਟੋਮਿੰਗ ਔਫ ਬੈਸਟਾਈਲ ਉਹ ਅਲੱਗ ਕਹਾਣੀ ਹੈਗੀ। ਹੁਣ ਇਹ ਜਿਹੜਾ ਇੱਕ ਮਾਡਲ ਫਰਾਂਸ ਨੇ ਸੁਝਾਇਆ ਸੀਗਾ ਕਿ ਆਮ ਲੋਕਾਂ ਦੀ ਵੀ ਸ਼ਮੂਲੀਅਤ ਹੋ ਸਕਦੀ ਹੈ ਸ਼ਾਸਨ ਨੂੰ ਚਲਾਉਣ ਦੇ ਵਿੱਚ, ਇੱਕ ਲੈਫਟ ਵਿੰਗ ਵੀ ਹੋ ਸਕਦਾ, ਇੱਕ ਰਾਈਟ ਵਿੰਗ ਵੀ ਹੋ ਸਕਦਾ। ਉਹ ਜਿਹੜਾ ਮਾਡਲ ਸੀਗਾ ਉਹ ਰੂਸ ਦੇ ਵਿੱਚ ਗੱਲ ਤਾਂ ਹੋਣ ਲੱਗ ਪਈ ਸੀਗੀ 1920 ਬਾਏ। ਅਸਲ ਦੇ ਵਿੱਚ ਤੁਸੀਂ ਇਹ ਕਹਿ ਲਓ ਕਿ
ਦੂਸਰੀ ਆਲਮੀ ਪਹਿਲੀ ਆਲਮੀ ਜੰਗ ਜਿਹੜੀ ਫਸਟ ਵਰਲਡ ਵਾਰ ਸੀ ਉਹਦੇ ਅਖੀਰੀ ਸਾਲਾਂ ਦੇ ਵਿੱਚ ਇਹ ਗੱਲ ਉੱਠਣ ਲੱਗ ਪਈ ਸੀਗੀ ਕਿਉਂਕਿ ਰੂਸ ਵੀ ਜਿਹੜਾ ਸੀਗਾ ਉਸੇ ਤਰੀਕੇ ਦੇ ਨਾਲ ਫਰਾਂਸ ਦੀ ਤਰਜ਼ ਦੇ ਉੱਤੇ ਇੱਕ ਤਰ੍ਹਾਂ ਦੇ ਨਾਲ ਉੱਥੇ ਬਹੁਤ ਜ਼ਿਆਦਾ ਗੁਰਬਤ ਆਉਣ ਲੱਗ ਪਈ ਸੀਗੀ ਰੂਸ ਦੇ ਵਿੱਚ। ਸੋ 30 ਦਸੰਬਰ 1922 ਨੂੰ USSR ਦੀ ਉੱਥੇ ਸਥਾਪਨਾ ਹੁੰਦੀ ਹੈਗੀ ਹੈ। ਜ਼ਾਰ ਦਾ ਅੰਤ ਹੁੰਦਾ ਹੈ ਔਰ ਉਹਦੇ ਲਈ ਦੋ ਵੱਡੇ ਕਾਰਨ ਇਹ ਮੰਨੇ ਜਾ ਸਕਦੇ ਨੇ, ਇੱਕ ਤਾਂ ਰਸ਼ੀਅਨ ਰੈਵੋਲਿਊਸ਼ਨ ਜਿਹੜਾ 1917 ਦਾ ਰੈਵੋਲਿਊਸ਼ਨ ਸੀ ਉਹਦੇ ਵਿੱਚ ਫਰਵਰੀ ਕ੍ਰਾਂਤੀ, ਕਿਉਂਕਿ ਗਰੀਬੀ ਭੁੱਖਮਰੀ ਇੰਨੀ ਜ਼ਿਆਦਾ ਵੱਧ ਗਈ ਸੀ ਪਹਿਲੀ ਆਲਮੀ ਜੰਗ ਕਰਕੇ ਕਿ ਰੂਸ ਦੇ ਲੋਕਾਂ ਨੇ ਉੱਥੋਂ ਦੇ ਰਾਜਾ ਦਾ ਜ਼ਾਰ ਨਿਕੋਲਸ ਜਾਂ ਨਿਕੋਲਸ ਸੈਕਿੰਡ ਉਹਨੂੰ ਵੀ ਕਹਿ ਲਿਆ ਜਾਂਦਾ ਸੀ, ਦਾ ਗ੍ਰੇਟ ਨਿਕੋਲਸ ਵੀ ਕਹਿ ਲਿਆ ਜਾਂਦਾ ਸੀ, ਉਹਦਾ ਤਖਤਾ ਪਲਟ ਕਰਤਾ ਸੀ। ਦੂਜਾ ਇੱਕ ਅਕਤੂਬਰ ਕ੍ਰਾਂਤੀ, ਅਕਤੂਬਰ ਕ੍ਰਾਂਤੀ ਜਿਹੜਾ ਵਾਲਦਮਿਰ ਲੈਨਿਨ ਸੀ ਜਿਨ੍ਹਾਂ ਨੇ ਬਾਅਦ ਦੇ ਵਿੱਚ ਰੂਸ ਦੀ ਸੱਤਾ ਵੀ ਸੰਭਾਲੀ ਸੀ, ਵਾਲਦਮਿਰ ਲੈਨਿਨ ਦੀ ਅਗਵਾਈ ਦੇ ਵਿੱਚ ਉੱਥੇ ਇੱਕ ਬੋਲਸ਼ਵਿਕ ਪਾਰਟੀ ਬਣ ਗਈ ਸੀ। ਠੀਕ ਉੱਦਾਂ ਹੀ ਜਿੱਦਾਂ ਫਰਾਂਸ ਦੇ ਵਿੱਚ ਕ੍ਰਾਂਤੀ ਦੇ ਸਮੇਂ ਆਮ ਲੋਕਾਂ ਨੇ ਆਪਣਾ ਇੱਕ ਦਲ ਬਣਾ ਲਿਆ ਸੀਗਾ, ਇਸੇ ਤਰੀਕੇ ਦੇ ਨਾਲ ਰੂਸ ਦੇ ਵਿੱਚ ਵੀ ਬੇਸ਼ੱਕ ਜ਼ਾਰ ਰਾਜਾ ਸੀਗਾ ਪਰ ਬੋਲਸ਼ਵਿਕ ਨਾਮ ਦੀ ਇੱਕ ਪਾਰਟੀ ਪੋਲੀਟੀਕਲ ਪਾਰਟੀ ਉੱਥੇ ਬਣਨੀ ਸ਼ੁਰੂ ਹੋ ਗਈ ਔਰ ਇਹਨਾਂ ਨੇ ਹੀ ਜ਼ਾਰ ਨੂੰ ਸੱਤਾ 'ਚੋਂ ਹਟਾਇਆ। ਸੋ ਜਦੋਂ ਸੋਵੀਅਤ ਸੰਘ ਦੀ ਸਥਾਪਨਾ ਦੀ ਮੈਂ ਤੁਹਾਨੂੰ ਗੱਲ ਦੱਸ ਰਿਹਾ, ਉਸ ਤੋਂ ਪਹਿਲਾਂ ਤੱਕ ਰੂਸ ਰੂਸ ਹੀ ਸੀਗਾ, ਉਸ ਤੋਂ ਪਹਿਲਾਂ ਤੱਕ ਇਹ ਅਲੱਗ ਅਲੱਗ ਕੰਟਰੀਜ਼ ਜਿਹੜੇ ਸੀਗੇ ਉਹਦੇ ਵਿੱਚ ਸ਼ਾਮਿਲ ਨਹੀਂ ਸੀ, 15 ਕੰਟਰੀਜ਼ ਜਿਹੜੇ ਕਹਿ ਲਏ ਜਾਂਦੇ ਹੈਗੇ ਨੇ ਉਹ ਸ਼ਾਮਿਲ ਉਹਦੇ 'ਚ ਹੈ ਨਹੀਂ ਸੀ। ਸੋ ਜਦੋਂ ਅਕਤੂਬਰ ਕ੍ਰਾਂਤੀ ਹੁੰਦੀ ਹੈ, ਵਾਲਦਮਿਰ ਲੈਨਿਨ ਲੈਨਿਨ ਜਿਹੜਾ ਸੀਗਾ ਉਹ ਕਾਰਲ ਮਾਰਕਸ ਦੀਆਂ ਜਿਹੜੀਆਂ ਥਿਊਰੀਆਂ ਸੀ, ਕਾਰਲ ਮਾਰਕਸ ਦੀ ਥਿਊਰੀ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸੀ, ਉਹਦੇ ਵਿਚਾਰਾਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸੀ, ਇਸ ਕਰਕੇ ਜਦੋਂ USSR ਸਥਾਪਿਤ ਹੁੰਦਾ ਤਾਂ ਅਤੇ ਲੈਨਿਨ ਜਦੋਂ ਉੱਥੇ ਸੱਤਾ ਦੇ ਵਿੱਚ ਵੀ ਆਉਂਦਾ, ਲੈਨਿਨ ਪਹਿਲੀ ਵਾਰ ਬਣਦਾ, ਰਾਜੇ ਦਾ ਸ਼ਾਸਨ ਖਤਮ ਹੁੰਦਾ ਅਤੇ ਸਮਰਾਜਵਾਦ ਦੀ ਸਥਾਪਨਾ ਹੁੰਦੀ ਹੈ, ਸਮਾਜਵਾਦ ਦੀ, ਉਹਦੇ ਵਿੱਚ ਲੈਨਿਨ ਦਾ ਜਿਹੜਾ ਇੱਕ ਰੋਲ ਸੀਗਾ ਜਾਂ ਲੈਨਿਨ ਦੇ ਉੱਤੇ ਜਿਹੜਾ ਪ੍ਰਭਾਵ ਸੀ ਉਹ ਮਾਰਕਸਵਾਦ ਦਾ ਸੀਗਾ, ਇਸ ਕਰਕੇ ਉਸ ਦੇਸ਼ ਨੂੰ ਮਾਰਕਸਿਸਟ ਲੈਨਿਨ ਜਾਂ ਮਾਰਕਸ ਲੈਨਿਨ ਜਿਹੜੀ ਇੱਕ ਆਈਡੀਓਲੋਜੀ ਵੀ ਕਿਹਾ ਜਾਣ ਲੱਗ ਪਿਆ। ਇੱਕ ਇਹ ਕਾਰਨ ਸੀ ਰਸ਼ੀਅਨ ਰੈਵੋਲਿਊਸ਼ਨ, ਦੂਜਾ ਇੱਕ ਕਾਰਨ ਸੀਗਾ ਰਸ਼ੀਆ ਦਾ ਆਪਣੀ ਸਿਵਲ ਵਾਰ। ਇਨਫੈਕਟ ਜਿਹੜਾ ਇਹ ਰੂਸ ਦੀ ਕ੍ਰਾਂਤੀ ਸੀ ਅਕਤੂਬਰ ਕ੍ਰਾਂਤੀ ਦੇ ਬਾਰੇ ਆਪਾਂ ਫਿਰ ਕਿਸੇ ਦਿਨ ਡਿਟੇਲ ਦੇ ਵਿੱਚ ਵੀ ਮੈਂ ਤੁਹਾਨੂੰ ਦੱਸ ਦੂੰਗਾ ਅੱਗੇ ਪਿੱਛੇ ਕਿਸੇ ਪ੍ਰੋਗਰਾਮ 'ਚ, ਬੜੀ ਵਧੀਆ ਚੀਜ਼ ਹੈਗੀ ਅਕਤੂਬਰ ਕ੍ਰਾਂਤੀ, ਬਲੱਡੀ ਸੰਡੇ, ਇਹ ਸਾਰੀਆਂ ਜਿਹੜੀਆਂ ਟਰਮਸ ਨੇ USSR ਦੇ ਬਣਨ ਤੋਂ ਲੈ ਕੇ ਟੁੱਟਣ ਤੱਕ ਦੀ ਕਹਾਣੀ 'ਚ ਬੜੀਆਂ ਵਧੀਆ ਟਰਮਸ ਹੈਗੀਆਂ ਨੇ, ਵਧੀਆ ਨਹੀਂ ਮਤਲਬ ਘਿਨੌਣੀਆਂ ਟਰਮਸ ਨੇ ਬਟ ਇਹਨਾਂ ਦੇ ਬਾਰੇ ਪਤਾ ਹੋਣਾ ਚਾਹੀਦਾ। ਅਤੇ ਰਸ਼ੀਅਨ ਸਿਵਲ ਵਾਰ ਜਿਹੜੀ ਉਹ ਲਗਭਗ 5 ਸਾਲ ਤੱਕ ਚੱਲੀ, 1917 ਤੋਂ ਲੈ ਕੇ ਅਕਤੂਬਰ ਕ੍ਰਾਂਤੀ ਤੋਂ ਲੈ ਕੇ 22 ਤੱਕ, ਜਦੋਂ ਤੱਕ USSR ਬਣਿਆ ਨਹੀਂ। ਇੱਕ ਪਾਸੇ ਕਮਿਊਨਿਸਟਾਂ ਦੀ ਰੈੱਡ ਆਰਮੀ ਸੀਗੀ, ਇਹਦਾ ਜਿਹੜਾ ਇੱਕ ਇਹਨੂੰ ਬਚਾ ਕੇ ਰੱਖਿਆ ਹੋਇਆ ਸੀਗਾ, ਇਹਨੇ ਇਹਨੂੰ ਲਿਓਨ ਟ੍ਰੋਟਸਕੀ ਨੇ ਬਚਾਇਆ ਹੋਇਆ ਸੀ, ਬਣਾਇਆ ਹੋਇਆ ਸੀ, ਸੰਗਠਨ ਬੱਧ ਕੀਤਾ ਹੋਇਆ ਸੀ। ਅਤੇ ਦੂਜੇ ਪਾਸੇ ਜ਼ਾਰ ਦੇ ਹਮਾਇਤੀ ਵੀ ਸੀ, ਪੂੰਜੀਵਾਦੀ ਵੀ ਸੀ, ਉਹਨੂੰ ਵਾਈਟ ਆਰਮੀ ਕਹਿ ਲਿਆ ਜਾਂਦਾ ਸੀ, ਰੈੱਡ ਆਰਮੀ ਆਮ ਲੋਕਾਂ ਦੀ, ਮਜ਼ਦੂਰਾਂ ਦੀ ਪਾਰਟੀ ਕਹਿ ਲਓ ਤੁਸੀਂ, ਪਾਰਟੀ ਨਾ ਕਹਿ ਕੇ ਦੋ ਫੌਜਾਂ ਕਹਿ ਲਓ ਇੱਕ ਤਰ੍ਹਾਂ ਦੀਆਂ। ਅਤੇ ਜਿਹੜੀ 1922 ਤੱਕ ਰੈੱਡ ਆਰਮੀ ਸੀਗੀ ਉਹਨੇ ਹੌਲੀ ਹੌਲੀ ਉੱਥੇ ਸੈਂਟ ਪੀਟਸਬਰਗ, ਫਿਰ ਮਾਸਕੋ, ਫਿਰ ਇੱਦਾਂ ਹੌਲੀ ਹੌਲੀ ਅਲੱਗ ਅਲੱਗ ਸ਼ਹਿਰਾਂ ਦੇ ਉੱਤੇ ਕਬਜ਼ੇ ਲੈਣੇ ਸ਼ੁਰੂ ਕੀਤੇ ਅਤੇ ਹੌਲੀ ਹੌਲੀ ਕਰਕੇ ਪੂਰੇ ਰੂਸੀ ਸਾਮਰਾਜ ਦੇ ਅਲੱਗ ਅਲੱਗ ਹਿੱਸਿਆਂ ਦੇ ਉੱਤੇ ਕਬਜ਼ਾ ਲੈ ਲਿਆ। ਉਸ ਤੋਂ ਬਾਅਦ ਆਉਂਦੀ ਹੈ ਨਵੀਂ ਆਰਥਿਕ ਨੀਤੀ, ਗ੍ਰਹਿ ਯੁੱਧ ਜਦੋਂ ਇਹ ਚੱਲਿਆ 1917 ਤੋਂ 1922 ਤੱਕ, ਇਹ ਦਰਮਿਆਨ ਮਜ਼ਦੂਰਾਂ 'ਚ ਜਿਹੜੇ ਫੈਕਟਰੀਆਂ ਸੀਗੀਆਂ ਉਹਨਾਂ 'ਚ ਮਜ਼ਦੂਰ ਕੰਮ ਨਹੀਂ ਸੀ ਕਰਦੇ, ਇਹਨਾਂ ਧਰਨਿਆਂ ਮੁਜ਼ਾਰਿਆਂ 'ਚ ਚਲੇ ਜਾਂਦੇ ਸੀ ਜਾਂ ਲੜਾਈਆਂ ਲੜਨ ਦੇ ਲਈ ਰੈੱਡ ਆਰਮੀ ਦਾ ਸਾਥ ਦੇਣ ਲਈ ਚਲੇ ਜਾਂਦੇ ਸੀ। ਅਤੇ ਪੂੰਜੀਵਾਦੀਆਂ ਦੇ ਵੀ ਧਿਆਨ ਹੈ ਨਹੀਂ ਸੀ, ਉਹਨਾਂ ਨੂੰ ਇਹ ਸੀਗਾ ਵੀ ਪਹਿਲਾਂ ਲੈਟਸ ਜਸਟ ਸੇਵ ਆਵਰ ਸਕਿਨ, ਆਪਣੇ ਆਪ ਨੂੰ ਬਚਾ ਲਈਏ ਅਤੇ ਫਿਰ ਦੇਖਦੇ ਹਾਂ ਫੈਕਟਰੀਆਂ ਫੁਕਟਰੀਆਂ ਦਾ ਵੀ। ਅਤੇ ਕੋਈ ਇੱਧਰ ਉੱਧਰ ਹੋ ਰਹੇ ਸੀ, ਤਿੱਤਰ ਪੁੱਤਰ ਹੋ ਰਹੇ ਸੀ, ਇਨਫੈਕਟ ਜਿਹੜੇ ਇਨਵੈਸਟਰ ਵੀ ਸੀਗੇ, ਇਨਵੈਸਟਰ ਉਸ ਦੌਰ ਦੇ ਵਿੱਚ ਵੀ ਹੁੰਦੇ ਸੀ, ਰਸ਼ੀਆ ਦੇ ਵਿੱਚ ਜਿਹੜੇ ਬਾਹਰਲੇ ਇਨਵੈਸਟਰ ਸੀ ਯੂਰਪ ਦੇ ਏਸ਼ੀਆ ਦੇ, ਉਹ ਵੀ ਹੌਲੀ ਹੌਲੀ ਬਾਹਰ ਹੋਣ ਲੱਗ ਪਏ, ਅਰਥ ਵਿਵਸਥਾ ਤਬਾਹ ਹੋ ਗਈ। ਔਰ ਹੁਣ ਲੈਨਿਨ ਨੇ ਮਾਰਕਸਵਾਦੀ ਥਿਊਰੀ ਤੋਂ ਇਲਾਵਾ ਬ੍ਰੈਕਟਾਂ ਦੇ ਵਿੱਚ ਨਿੱਜੀ ਵਪਾਰ ਦੀ ਇਜਾਜ਼ਤ ਦੇ ਦਿੱਤੀ ਕਿ ਠੀਕ ਹੈ ਬੇਸਿਕਲੀ ਤਾਂ ਜਦੋਂ ਤੁਸੀਂ ਲੈਫਟ ਮਾਰਕਸਿਸਟ ਥਿਊਰੀ ਪੜ੍ਹੋਗੇ ਤਾਂ ਲੈਨਿਨ ਪੂਰੀ ਤਰ੍ਹਾਂ ਦੇ ਨਾਲ ਮਾਰਕਸਿਸਟ ਥਿਊਰੀਜ਼ ਤੋਂ ਪ੍ਰਭਾਵਿਤ ਸੀ ਪਰ ਦੇਸ਼ ਨੂੰ ਬਚਾਉਣਾ ਵੀ ਸੀ। ਸੋ ਇਸ ਕਰਕੇ ਉੱਥੇ ਕੁਛ ਇੱਕ ਉਹਨਾਂ ਨੇ ਜਿਹੜਾ ਇਸ ਕਿਸਮ ਦੀਆਂ ਥਿਊਰੀਆਂ ਵੀ ਲਿਆਂਦੀਆਂ ਜਿਹੜੀਆਂ ਕੈਪੀਟਲਿਸਟ ਸੋਸਾਇਟੀ ਦੇ ਵਿੱਚ ਵਰਤੀਆਂ ਜਾਂਦੀਆਂ ਨੇ। ਕਿਹਾ ਸੀ ਨਾ ਸ਼ੁਰੂਆਤ ਦੇ ਵਿੱਚ ਬੈਲੈਂਸ ਬਹੁਤ ਜ਼ਰੂਰੀ ਹੁੰਦਾ। ਅਤੇ
ਫਿਰ ਆਖਿਰਕਾਰ ਇਹਨੂੰ ਚਾਰ ਅਲੱਗ ਅਲੱਗ ਜਿਹੜੀਆਂ ਫਾਊਂਡਿੰਗ ਰਿਪਬਲਿਕਸ ਬਣਾਏ ਗਏ, ਇੱਕ ਰਸ਼ੀਅਨ ਸੋਵੀਅਤ ਫੈਡਰਲ ਰਿਪਬਲਿਕ ਸੀਗਾ, ਉਹਨੂੰ ਫੈਡਰਲ ਰਿਪਬਲਿਕ ਕਹਿੰਦੇ ਸੀ, ਰਸ਼ੀਆ ਆਪ, ਉਸ ਤੋਂ ਇਲਾਵਾ ਯੂਕਰੇਨੀ ਸੋਵੀਅਤ ਸੋਸਾਇਟੀ ਸੀ ਜਾਂ ਯੂਕਰੇਨੀ ਸੋਵੀਅਤ ਰਿਪਬਲਿਕ ਸੀ, ਬੇਲਾਰੂਸ ਸੋਵੀਅਤ ਰਿਪਬਲਿਕ ਸੀ, ਟਰਾਂਸਕੇਸ਼ੀਅਨ ਸੋਵੀਅਤ ਰਿਪਬਲਿਕ ਸੀ, ਟਰਾਂਸਕੇਸ਼ੀਅਨ ਦੇ ਵਿੱਚ ਜਾਰਜੀਆ, ਆਰਮੀਨੀਆ, ਅਜ਼ਰਬੈਜ਼ਾਨ, ਇਹ ਸਾਰੀਆਂ ਕੰਟਰੀ ਸ਼ਾਮਿਲ ਸੀ। ਇੱਦਾਂ ਕਰਦੇ ਕਰਦੇ ਉਹਨਾਂ ਨੇ 1940 ਤੱਕ ਜਾਂਦੇ ਜਾਂਦੇ ਇਹ ਅਲੱਗ ਅਲੱਗ ਦੇਸ਼ ਜਿਹੜੇ ਸੀਗੇ ਆਪਣੇ 'ਚ ਸ਼ਾਮਿਲ ਕਰ ਲਏ ਸੀਗੇ, ਲੈਨਿਨ ਅਤੇ ਲੈਨਿਨ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਰਸ਼ੀਆ ਦਾ ਕੰਟਰੋਲ ਅਲੱਗ ਅਲੱਗ ਲੋਕਾਂ ਦੇ, ਲੈਨਿਨ ਤਾਂ ਵਿਚਾਰਾ 2 ਜਾਂ 4 ਸਾਲ ਹੀ ਦੇਖ ਸਕਿਆ ਮੇਰੇ ਖਿਆਲ ਦੇ ਨਾਲ, ਉਹ ਤੋਂ ਬਾਅਦ ਤਾਂ ਲੈਨਿਨ ਦੀ ਡੈਥ ਤੋਂ ਬਾਅਦ ਤਾਂ ਫਿਰ ਜੋਸਫ ਸਟੈਲਿਨ ਆ ਗਿਆ ਸੀਗਾ, ਅਤੇ ਸਟੈਲਿਨ ਦੀ ਖੁਆਇਸ਼ਾਂ ਉਹੋ ਜਿਹੀਆਂ ਸੀਗੀਆਂ ਜਿਹੋ ਜਿਹੀਆਂ ਕਿਸੇ ਵਕਤ ਅਲੈਗਜ਼ੈਂਡਰ ਦੀਆਂ ਹੁੰਦੀਆਂ ਸੀ, ਅਲੈਗਜ਼ੈਂਡਰ ਦੀ ਗ੍ਰੇਟ, ਸਿਕੰਦਰ ਜਿਹਨੂੰ ਆਪਾਂ ਅੱਜ ਕਹਿ ਲੈਂਦੇ ਹਾਂ ਕਿ ਪੂਰੀ ਦੁਨੀਆ 'ਤੇ ਰਾਜ ਕਰਨਾ, ਸਟਾਲਿਨ ਨੇ ਉਸੇ ਤਰੀਕੇ ਦੇ ਨਾਲ ਦੁਨੀਆ ਦੇ ਇੱਕ ਬਹੁਤ ਵੱਡੇ ਭੂ ਭਾਗ ਦੇ ਉੱਤੇ, ਕਿਉਂਕਿ ਅੱਜ ਦੀ ਤਰੀਕ 'ਚ ਤਾਂ ਰੂਸ ਜਿਹੜਾ ਮੌਜੂਦਾ ਰੂਸ ਹੈ ਉਹ ਤਾਂ ਦੁਨੀਆ ਦਾ ਸਭ ਤੋਂ ਵੱਡਾ ਲਾਰਜੈਸਟ ਲੈਂਡ ਏਰੀਆ ਹੈਗਾ ਹੀ ਹੈ, ਤੁਸੀਂ ਇਮੈਜਿਨ ਕਰੋ ਉਹਦੇ 'ਚ 15 ਹੋਰ ਮੁਲਕ ਇੱਕ ਤਰੀਕੇ ਦੇ ਨਾਲ ਸ਼ਾਮਿਲ ਹੋ ਗਏ ਸੀਗੇ, ਯੂਕਰੇਨ, ਬੇਲਾਰੂਸ, ਅੱਜ ਦੀ ਡੇਟ ਦੇ ਵਿੱਚ ਕਜ਼ਾਕਿਸਤਾਨ ਕਹਿ ਲੈਂਦੇ, ਉਸ ਵਕਤ ਕਾਜ਼ਕ ਕਹਿ ਲਿਆ ਜਾਂਦਾ ਸੀ, ਜਾਰਜੀਆ, ਅਜ਼ਰਬੈਜਾਨ, ਲਿਥੀਨੀਆ, ਮੋਲਦੋਵਾ, ਮੋਲਦੋਵਾ ਅੱਜ ਦੀ ਡੇਟ 'ਚ ਕਹਿ ਲੈਂਦੇ, ਉਸ ਵਕਤ ਮੋਲਡੋਵੀਅਨ ਕਹਿ ਲਿਆ ਜਾਂਦਾ ਸੀ, ਮੋਲਡੋਵਨ ਕਹਿ ਲਿਆ ਜਾਂਦਾ ਸੀ, ਲਾਤੀਵੀਆ, ਕਿਰਗਿਸਤਾਨ, ਤਜ਼ਾਕਿਸਤਾਨ, ਅਰਮੀਨੀਆ, ਤੁਰਕਮੇਨਿਸਤਾਨ, ਐਸਤੋਨੀਆ। ਸੋ ਇੱਦਾਂ ਕਰਕੇ ਇਹ ਅੱਜ ਦੀ ਤਰੀਕ 'ਚ ਜਿਹੜੇ ਅੱਡ ਅੱਡ ਇਹ 15 ਦੇਸ਼ ਹੈਗੇ ਨੇ, ਇਹ ਉਸ ਵਕਤ USSR ਜਾਂ ਸੋਵੀਅਤ ਸੰਘ ਦਾ ਹਿੱਸਾ ਬਣ ਗਏ ਸੀਗੇ, ਹੌਲੀ ਹੌਲੀ ਕਰਦੇ ਹੋਏ ਸਟੈਲਿਨ ਨੇ। ਹੁਣ ਕਹਾਣੀ ਇਹ ਹੈ, ਇਹ ਤਾਂ ਤੁਹਾਨੂੰ ਬਣਨ ਦੀ ਕਹਾਣੀ ਦੱਸੀ ਹੈ, ਟੁੱਟਣ ਦੀ ਕਹਾਣੀ ਕੀ ਹੈ? ਟੁੱਟਣ ਦੀ ਕਹਾਣੀ ਅਸਲ ਦੇ ਵਿੱਚ ਜਿਹੜੀ ਤਰੀਕ ਮੰਨੀ ਜਾਂਦੀ ਹੈ ਉਹ ਤਾਂ 26 ਦਸੰਬਰ 1991 ਮੰਨੀ ਜਾਂਦੀ ਹੈ, ਪਰ ਆਪਾਂ ਯੂਕਰੇਨ ਦੀ ਆਜ਼ਾਦੀ ਤੋਂ ਗੱਲ ਸ਼ੁਰੂ ਕਰੀ ਸੀਗੀ, ਯੂਕਰੇਨ ਤੋਂ ਪਹਿਲਾਂ ਇਨਫੈਕਟ ਇਹ ਅੱਗ ਲਿਥੂਨੀਆ ਨੇ ਲਗਾਤੀ ਸੀ, ਲਿਥੂਨੀਆ ਦੇ ਅੱਗ ਲਗਾਉਣ ਦੇ ਪਿੱਛੇ ਦਾ ਰੀਜ਼ਨ ਕੀ ਸੀ ਉਹ ਵੀ ਤੁਹਾਨੂੰ ਅੱਜ ਦੇ ਦਿਨ ਦੱਸ ਦਿੰਦੇ, ਪਰ ਆਫੀਸ਼ੀਅਲੀ 26 ਦਸੰਬਰ 1991 ਨੂੰ 20ਵੀਂ ਸਦੀ ਦੀ ਸਭ ਤੋਂ ਵੱਡੀ ਸੁਪਰ ਪਾਵਰ ਦੇ ਵਿੱਚੋਂ ਇੱਕ, ਦੋ ਵੱਡੀਆਂ ਸੁਪਰ ਪਾਵਰ ਸੀਗੀਆਂ ਅਮੈਰੀਕਾ ਅਤੇ ਰਸ਼ੀਆ, ਉਹ 'ਚੋਂ ਇੱਕ ਖਤਮ ਹੋ ਗਈ। ਇਹਦੇ ਬਹੁਤ ਸਾਰੇ ਮਲਟੀਪਲ ਰੀਜ਼ਨ ਸੀਗੇ ਕਿ ਪਹਿਲਾਂ ਜ਼ਾਰ ਨੂੰ ਭਜਾਇਆ ਰਸ਼ੀਆ ਨੇ, ਜ਼ਾਰ ਦਾ ਅੰਤ ਕੀਤਾ, ਰਾਜੇ ਦਾ ਅੰਤ ਕੀਤਾ, ਰਾਜੇ ਦੇ ਅੰਤ ਤੋਂ ਬਾਅਦ ਆਮ ਲੋਕਾਂ ਨੂੰ ਜੋੜ ਕੇ ਬਣਾਇਆ ਗਿਆ ਇੱਕ ਰਾਜ, ਚਾਹੇ ਮਾਰਕਸਿਸਟ ਲੈਨਿਨ ਸੋਚ ਦੇ ਤਹਿਤ ਬਣਿਆ ਉਹ ਰਾਜ, ਫਿਰ ਉਹ 'ਚ ਜੋਸਫ ਸਟੈਲਿਨ ਦੀਆਂ ਨੀਤੀਆਂ ਕਿ ਜਿਹਦੇ 'ਚ ਹੋਰ ਹੋਰ ਦੇਸ਼ਾਂ ਨੂੰ ਸ਼ਾਮਿਲ ਕਰਨਾ, ਪਰ ਫਿਰ ਉਹ ਤੋਂ ਬਾਅਦ ਦੂਸਰੀ ਆਲਮੀ ਜੰਗ ਤੋਂ ਬਾਅਦ ਹਾਲਾਤ ਬਦਲਦੇ ਸ਼ੁਰੂ ਹੋ ਗਏ, ਅਤੇ ਉਹ ਸੋਵੀਅਤ ਯੂਨੀਅਨ ਬਣੀ ਤਾਂ ਰਹੀ, ਬਚੀ ਤਾਂ ਰਹੀ 4 ਦਹਾਕੇ ਹੋਰ ਉਸ ਤੋਂ ਬਾਅਦ, ਪਰ ਉਹਦੇ ਕਰਕੇ ਸੋਵੀਅਤ ਯੂਨੀਅਨ ਹਮੇਸ਼ਾ ਦੇ ਲਈ ਨਹੀਂ ਸੀ ਬਣੀ ਰਹਿ ਸਕਦੀ, ਉਹਦੇ 'ਚ ਦਰਾੜ ਪੈਣੀ ਸ਼ੁਰੂ ਹੋ ਗਈ। ਸਭ ਤੋਂ ਵੱਡੀ ਦਰਾੜ ਤਾਂ 1970s to 1980s ਦੇ ਡੈਕੇਡ ਦੇ ਵਿੱਚ ਪਈ ਸੀਗੀ, ਕਿਉਂਕਿ ਉਹ ਐਸਾ ਟਾਈਮ ਸੀਗਾ ਜਦੋਂ ਅਮੈਰੀਕਾ ਦੇ ਵਿੱਚ ਜਿਹੜੀਆਂ ਵੱਡੀਆਂ ਵੱਡੀਆਂ ਕੰਪਨੀਆਂ ਸਥਾਪਿਤ ਹੋਣੀਆਂ ਸ਼ੁਰੂ ਹੋ ਗਈਆਂ ਸੀਗੀਆਂ, ਜਿਹੜੀਆਂ ਹਥਿਆਰ ਬਣਾਉਣ ਲੱਗ ਪਈਆਂ ਸੀ, ਰਸ਼ੀਆ 'ਚ ਵੀ ਹਥਿਆਰ ਬਣਦੇ ਸੀ, ਰੂਸ ਦੇ ਕੋਲ ਆਪਣੇ ਹਥਿਆਰ ਸੀਗੇ, ਇਨਫੈਕਟ ਰੂਸ ਨੇ ਵਰਲਡ ਦੀ ਸਭ ਤੋਂ ਪਹਿਲੀ ਇੰਟਰਕੋਂਟੀਨੈਂਟਲ ਮਿਜ਼ਾਈਲ ਤਿਆਰ ਕੀਤੀ ਸੀਗੀ ਕਿ ਇੱਕ ਮਹਾਂਦੀਪ ਤੋਂ ਦੂਸਰੇ ਮਹਾਂਦੀਪ ਤੱਕ, ਸੋ ਹਥਿਆਰਾਂ ਦੇ ਮਾਮਲੇ ਦੇ ਵਿੱਚ ਤਾਂ ਇਹ ਸੀਗਾ ਹੀ ਅੱਗੇ, ਪਰ ਉਹ ਜਿਹੜਾ ਆਰਥਿਕ ਕਮਜ਼ੋਰੀ ਸੀ ਨਾ ਜ਼ਾਰ ਦੇ ਜਾਣ ਤੋਂ ਬਾਅਦ ਜਾਂ ਉਸ ਤੋਂ ਪਹਿਲਾਂ ਵੀ ਜਿਹੜੀ ਸੀਗੀ, ਉਹ ਤੋਂ ਰੂਸ ਕਦੇ ਉੱਭਰ ਨਹੀਂ ਸੀ ਸਕਿਆ, ਉਹਦੇ ਕਰਕੇ ਕਦੇ ਰੂਸ ਦੇ ਵਿੱਚ ਮੁੜ ਕੇ ਉਹ ਜਾਣ ਜੀ ਨਹੀਂ ਆਈ ਹੈਗੀ, ਔਰ ਭਰੋਸਾ ਵੀ ਨਹੀਂ ਆਇਆ ਹੈਗਾ, ਬਾਹਰਲੇ ਇਨਵੈਸਟਰਸ ਦਾ ਭਰੋਸਾ ਵੀ ਨਹੀਂ ਆਇਆ, ਸਪੈਸ਼ਲੀ ਰੂਸ ਦੀ ਬਾਕੀ ਦੇ ਯੂਰਪ ਦੇ ਨਾਲ ਬਣ ਵੀ ਨਹੀਂ ਸਕੀ, ਕਿਉਂਕਿ ਯੂਰਪ ਦੇ ਇੱਕ ਇੱਕ ਦੇਸ਼ ਜਿਹੜੇ ਕਬਜ਼ੇ 'ਚ ਜਿਵੇਂ ਲਾਤਵੀਆ ਹੋ ਗਿਆ, ਲਿਥੀਨੀਆ ਹੋ ਗਿਆ, ਇਹ ਦੇਸ਼, ਜਾਰਜੀਆ, ਆਰਮੇਨੀਆ, ਇਹ ਜਦੋਂ ਵਿੱਚ ਰਲਣ ਲੱਗ ਗਏ ਤਾਂ ਬਾਕੀ ਦਾ ਰੈਸਟ ਆਫ ਦੀ ਯੂਰਪ ਵੀ ਇੱਕ ਕਿਸਮ ਦੇ ਨਾਲ ਇਨਸਕਿਉਰਿਟੀ ਦੇ ਵਿੱਚ ਸੀਗਾ ਕਿ ਰੂਸ ਕਿਸੇ ਵੀ ਵਕਤ ਪੋਲੈਂਡ ਨੂੰ ਵੀ ਕਬਜ਼ਾ ਲੂਗਾ, ਹੈ ਨਾ, ਯੂਕਰੇਨ ਨੂੰ, ਬੇਲਾਰੂਸ ਨੂੰ ਕਬਜ਼ਾਇਆ ਹੋਇਆ ਅਤੇ ਪੋਲੈਂਡ ਤੱਕ ਆ ਗਿਆ ਅਤੇ ਫਿਰ ਜਰਮਨੀ 'ਚ ਆ ਜੂਗਾ, ਜਰਮਨੀ ਦੇ ਨਾਲ ਤਾਂ ਆਲਰੇਡੀ ਟੱਸ ਸੀਗੀ ਉਹ ਰਸ਼ੀਆ ਦੀ, ਅਤੇ ਇਸੇ ਤਰੀਕੇ ਦੇ ਨਾਲ ਇਟਲੀ, ਸਪੇਨ, ਇੰਗਲੈਂਡ, ਇਹਨਾਂ ਦੇਸ਼ਾਂ ਨੂੰ ਵੀ ਖਤਰਾ ਜਿਹਾ ਮਹਿਸੂਸ ਹੋਣ ਲੱਗ ਪਿਆ ਸੀਗਾ, ਇਸ ਕਰਕੇ ਉਹ ਵੀ ਕੋਈ ਬਹੁਤ ਜ਼ਿਆਦਾ ਰੂਸ ਦੇ ਨਾਲ ਆੜੀ ਆੜੀ ਵਾਲਾ ਸਿਸਟਮ ਨਹੀਂ ਸੀ ਉਹਨਾਂ ਦਾ ਰਿਹਾ।
ਦੂਸਰਾ ਵੱਡਾ ਕਾਰਨ USSR ਦੇ ਟੁੱਟਣ ਦਾ ਸੀਗਾ ਮਿਖਾਇਲ ਗੋਰਬਾਚੇਵ। ਹੁਣ ਮਿਖਾਇਲ ਗੋਰਬਾਚੇਵ ਇੱਕ ਟਾਈਮ ਤੱਕ ਤਾਂ ਰੂਸ ਦੇ ਪ੍ਰਮੁੱਖ ਰਹੇ ਹੈਗੇ ਨੇ, ਪਰ ਪ੍ਰਮੁੱਖ ਰਹਿਣ ਦੇ ਨਾਤੇ ਉਹਨਾਂ ਨੇ ਕੁਛ ਐਸੀਆਂ ਹਰਕਤਾਂ ਤਾਂ ਨਹੀਂ ਕਹਿ ਸਕਦੀਆਂ, ਕੁਛ ਐਸੀਆਂ ਜਿਹੜੇ ਉਹਨਾਂ ਨੇ ਫੈਸਲੇ ਲਏ ਜਿਹੜੇ USSR ਦੇ ਟੁੱਟਣ ਦਾ ਸਭ ਤੋਂ ਵੱਡਾ ਕਾਰਨ ਬਣੇ। ਰਸ਼ੀਅਨ ਲੈਂਗੁਏਜ ਦੇ ਵਿੱਚ ਦੋ ਅੱਖਰ ਵਰਤੇ ਜਾਂਦੇ ਨੇ, ਗਲਾਸਨੋਸਤ, ਮੈਂ ਰਸ਼ੀਅਨ ਸਿੱਖ ਰਿਹਾ, ਗਲਾਸਨੋਸਤ ਅਤੇ ਪੈਰੈਸਤਰੀਕਾ। ਹੁਣ ਗਲਾਸਨੋਸਤ ਸਭ ਤੋਂ ਵੱਡਾ ਕਾਰਨ ਹੈ, ਪੰਜਾਬੀ 'ਚ ਜਾਂ ਤੁਹਾਨੂੰ ਸਾਦੀ ਭਾਸ਼ਾ 'ਚ ਸਮਝਾਵਾਂ ਤਾਂ ਲੋਕਾਂ ਨੂੰ ਬੋਲਣ ਦੀ, ਸਰਕਾਰ ਦੀ ਆਲੋਚਨਾ ਕਰਨ ਦੀ ਆਜ਼ਾਦੀ, ਇੱਕ ਖੁੱਲ੍ਹਪਣਾ ਜਿਹੜਾ ਦੇਣਾ ਸੀ ਉਹਨੂੰ ਗਲਾਸਨੋਸਤ ਰਸ਼ੀਅਨ ਲੈਂਗੁਏਜ 'ਚ ਕਹਿੰਦੇ ਸੀ। ਉਸ ਤੋਂ ਪਹਿਲਾਂ ਤੱਕ ਤੁਸੀਂ ਰਸ਼ੀਅਨ ਫੈਡਰੇਸ਼ਨ ਦੇ ਅਗੇਂਸਟ ਜਾਂ ਸੋਵੀਅਤ ਰਿਪਬਲਿਕ ਦੇ ਕਿਸੇ ਵੀ ਮੈਂਬਰ ਦੇ ਅਗੇਂਸਟ ਬੋਲ ਨਹੀਂ ਸੀ ਸਕਦੇ, ਜਿਹਨੂੰ ਰਸ਼ੀਅਨ ਫੈਡਰੇਸ਼ਨ ਕੰਟਰੋਲ ਕਰਦੀ ਸੀ। ਦੂਸਰਾ ਪੈਰੈਸਤਰੀਕਾ, ਪੈਰੈਸਤਰੀਕਾ ਇਹ ਸੀਗਾ ਕਿ ਬੇਸਿਕਲੀ ਤੁਸੀਂ ਪੋਲੀਟੀਕਲ ਸਟਰਕਚਰ ਦੇ ਵਿੱਚ ਸੁਧਾਰ ਕਰੋ। ਉਹ ਸੁਧਾਰ ਜਿਹੜਾ ਸੀਗਾ ਉਹ ਕਈ ਦੇਸ਼ਾਂ ਦੇ ਲਈ, ਜਿਵੇਂ ਗਲਾਸਨੋਸਤ ਹੈ, ਵੀ ਖੁੱਲ੍ਹਪਣਾ ਬਣ ਗਿਆ। ਉਦਾਹਰਣ ਦੇ ਤੌਰ ਦੇ ਉੱਤੇ ਗਲਾਸਨੋਸ ਤੋਂ ਬਾਅਦ ਜਿਹੜੀ ਇੱਕ ਆਜ਼ਾਦੀ ਮਿਲ ਗਈ ਸੀ ਬੋਲਣ ਦੀ, ਉਹਦੇ ਕਰਕੇ ਕੁਛ ਬੈਲਟਿਕ ਕੰਟਰੀਜ਼, ਲਾਤਵੀਆ, ਲਿਥੀਨੀਆ, ਐਸਤੋਨੀਆ, ਇਹ ਰਸ਼ੀਅਨ ਫੈਡਰੇਸ਼ਨ ਦੇ ਖਿਲਾਫ ਬੋਲਣ ਲੱਗ ਪਏ। ਔਰ ਲਾਤਵੀਆ ਨੇ ਸਭ ਤੋਂ ਪਹਿਲਾਂ ਸ਼ੁਰੂਆਤ ਕੀਤੀ ਕਿ ਅਸੀਂ ਅੱਡ ਹੋਣ ਲੱਗੇ ਹਾਂ, ਔਰ ਅੱਡ ਹੋ ਵੀ ਗਏ ਸੀਗੇ। ਦਸੰਬਰ 1991 ਤਾਂ ਬਹੁਤ ਦੂਰ ਦੀ ਗੱਲ ਹੈ, ਉੱਥੋਂ ਪਹਿਲਾਂ ਹੀ ਹੋ ਗਏ ਸੀ। ਇਨਫੈਕਟ ਜਦੋਂ ਪ੍ਰੋਗਰਾਮ ਦੀ ਸ਼ੁਰੂਆਤ 'ਚ ਤੁਸੀਂ ਧਿਆਨ ਦੇ ਨਾਲ ਸੁਣਿਆ ਹੋਣਾ, ਮੈਂ ਕਿਹਾ ਸੀਗਾ ਕਿ 24 ਅਗਸਤ ਨੂੰ ਜਿਹੜਾ ਸੀਗਾ ਉਹ ਯੂਕਰੇਨ ਦਾ ਆਜ਼ਾਦੀ ਦਿਹਾੜਾ ਸੀਗਾ 1991 'ਚ, ਯਾਨੀ ਦਸੰਬਰ 1991 ਤੱਕ ਪਹੁੰਚਦਿਆਂ ਕੁਛ ਮੁਲਕ ਤਾਂ ਆਲਰੇਡੀ USSR ਦੇ ਵਿੱਚੋਂ ਨਿਕਲ ਚੁੱਕੇ ਸੀਗੇ। ਉਹ ਤਾਂ ਇੱਕ ਆਫਿਸ਼ੀਅਲ ਅਨਾਊਂਸਮੈਂਟ ਹੀ ਹੋਈ ਸੀਗੀ। ਇਨਫੈਕਟ 1991 ਦੇ ਵਿੱਚ ਤਖਤਾ ਪਲਟ ਹੁੰਦਾ। ਹੁਣ ਮਿਖਾਇਲ ਗਬਰੋਵ ਜਿਹੜੇ ਨੇ ਗੋਰਬਾਚੇਵ, ਉਹ ਇਹ ਦੋ ਐਲਾਨ ਤਾਂ ਲਿਆਉਂਦੇ ਨੇ, ਸਿਰਫ ਇਹੀ ਦੋ ਐਲਾਨ ਨਹੀਂ, ਹੋਰ ਬਹੁਤ ਸਾਰੇ ਐਲਾਨ ਤਾਂ ਕਰਦੇ ਨੇ ਸੋਵੀਅਤ ਸੰਘ ਦੇ ਨੂੰ ਰੀਸ਼ੇਪ ਕਰਨ ਦੇ ਲਈ, ਪਰ ਉਹ ਜਿਹੜੇ ਕੱਟੜ ਕਮਿਊਨਿਸਟ ਲੀਡਰਸ ਸੀ ਨਾ, ਉਹ ਪਸੰਦ ਨਹੀਂ ਉਹਨਾਂ ਨੂੰ ਆਏ ਹੈਗੇ ਗੋਰਬਾਚੇਵ ਦੇ ਇਹ ਸੁਧਾਰ। ਸੋ ਇਸ ਕਰਕੇ ਉਹਨਾਂ ਨੇ ਇੱਕ ਸਾਜਿਸ਼ ਰਚੀ ਉੱਥੇ ਅਤੇ ਤਖਤਾ ਪਲਟ ਕਰਨ ਦੀ ਕੋਸ਼ਿਸ਼ ਕੀਤੀ, ਹਾਲਾਂਕਿ ਅਸਫਲ ਰਹੀ ਸੀਗੀ। ਪਰ ਅਸਫਲ ਇਸ ਕਰਕੇ ਰਹੀ ਸੀ ਕਿਉਂਕਿ ਉਸ ਵਕਤ ਟੈਂਕਰ ਟੁੰਕਰ ਲੈ ਕੇ ਚੜ੍ਹ ਗਏ ਸੀਗੇ, ਕਿ ਜਿੱਦਾਂ ਪਹਿਲਾਂ ਜ਼ਾਰ ਨੂੰ ਖਤਮ ਕੀਤਾ ਸੀਗਾ, ਰਸ਼ੀਆ ਦਾ ਬਹੁਤ ਖੂਨੀ ਇਤਿਹਾਸ ਰਿਹਾ, ਜ਼ਾਰ ਦੇ ਜਾਣਾ ਜਾਂ ਲੈਨਿਨ ਦਾ ਆਉਣਾ ਕੋਈ ਆਸਾਨ ਕਹਾਣੀ ਨਹੀਂ ਹੈਗੀ, ਕੋਈ ਬਹੁਤ ਵਧੀਆ ਤਰੀਕੇ ਦੇ ਨਾਲ, ਕੋਈ ਬਹੁਤ ਸੋਫਿਸਟੀਕੇਟਿਡ ਤਰੀਕੇ ਦੇ ਨਾਲ ਖੱਬੇ ਪੱਖੀਆਂ ਨੇ ਰੂਸ ਦੇ ਉੱਤੇ ਰਾਜ ਨਹੀਂ ਕੀਤਾ। ਲੈਨਿਨ ਨੇ ਜਿਹੜੇ ਜ਼ੁਲਮ ਕੀਤੇ ਸੀਗੇ ਜ਼ਾਰ ਦੇ ਉੱਤੇ, ਜ਼ਾਰ ਦੇ ਕਿਤੇ ਜ਼ੁਲਮ ਵੀ ਉਹਦੇ ਅੱਗੇ ਫਿੱਕੇ ਪੈ ਗਏ, ਜਿਸ ਤਰੀਕੇ ਦੇ ਨਾਲ ਲੈਨਿਨ ਨੇ ਸਿਰਫ ਇਹ ਕਹਿ ਕੇ ਕਿ ਲੋਕਾਂ ਦੀ ਸਰਕਾਰ ਆਊਗੀ, ਲੋਕਾਂ ਦੀ ਸਰਕਾਰ ਆਊਗੀ, ਰਾਜੇ ਨੂੰ ਖਤਮ ਕਰੋ, ਉਹ ਰਾਜੇ ਨੂੰ ਖਤਮ ਜਿੱਦਾਂ ਕੀਤਾ ਸੀਗਾ, ਉਹਦੇ ਬੱਚੇ, ਉਹਦੇ ਪੂਰੇ ਪਰਿਵਾਰ ਨੂੰ ਜਿਸ ਤਰੀਕੇ ਦੇ ਨਾਲ ਕਤਲ ਕੀਤਾ ਸੀ, ਉਹ ਇੱਕ ਅਲੱਗ ਕਹਾਣੀ ਹੈਗੀ ਹੈ। ਖੈਰ, ਅਤੇ ਉਸ ਤਰੀਕੇ ਦਾ ਇਤਿਹਾਸ ਜਿਹੜਾ ਦੁਹਰਾਇਆ ਜਾ ਰਿਹਾ ਸੀਗਾ। ਫਰਾਂਸ ਦੇ ਵਿੱਚ ਵੀ ਇੱਦਾਂ ਹੀ ਰਾਜੇ ਨੂੰ ਖਤਮ ਕੀਤਾ ਗਿਆ ਸੀਗਾ, ਰੂਸ ਦੇ ਵਿੱਚ ਵੀ ਇੱਦਾਂ ਹੀ ਖਤਮ ਕੀਤਾ ਗਿਆ। ਅਤੇ ਫਿਰ ਕਿਤੇ ਇਹ ਨਾ ਹੋਵੇ ਕਿ ਮਿਖਾਇਲ ਗੋਰਬਾਚੇਵ ਦੇ ਨਾਲ ਵੀ ਉਹੀ ਕੁਛ ਹੋਵੇ, ਆਧੁਨਿਕ ਜਿਹੜਾ ਰੂਸ ਸੀਗਾ 1991 ਦਾ, ਉਹ 'ਚ ਵੀ ਉਹੀ ਇਤਿਹਾਸ ਦੀਆਂ ਕਹਾਣੀਆਂ ਦੁਹਰਾਈਆਂ ਜਾਣ। ਇਸ ਕਰਕੇ ਇੱਕ ਬੰਦਾ ਜਿਹਦਾ ਨਾਮ, ਜਿਹਨੇ ਇਸ ਪੂਰੇ ਦੇ ਪੂਰੇ USSR ਦੇ, ਜਿਹਨੇ ਲਾਤੀਵੀਆ ਨੂੰ ਭੜਕਾਇਆ ਵੀ ਸੀਗਾ, ਇਨਫੈਕਟ ਰਸ਼ੀਆ ਦਾ ਹੀ ਉਹ ਬੰਦਾ ਸੀ, ਰੂਸ ਰਸ਼ੀਅਨ ਫੈਡਰੇਸ਼ਨ ਦਾ ਹੀ ਬੰਦਾ ਸੀ, ਔਰ ਉਹ ਆਪ ਚਾਹੁੰਦਾ ਸੀਗਾ ਕਿ ਜੇ ਰਸ਼ੀਆ ਨੂੰ ਇਟਸੈਲਫ ਬਚਾਉਣਾ, ਜੇ ਸਿਰਫ ਮੂਲ ਰੂਪ ਦੇ ਵਿੱਚ ਜਿਹੜਾ ਰੂਸ

ਉਹਨੇ ਰੋਕ ਲਏ ਕਿ ਨਹੀਂ ਮਿਖਾਇਲ ਜਾਂ ਉਹਦੇ ਪਰਿਵਾਰ ਦੇ ਉੱਤੇ ਉਸ ਤਰੀਕੇ ਦੇ ਨਾਲ ਅਸੀਂ ਵਿਵਹਾਰ ਨਹੀਂ ਕਰਨਾ ਜਿੱਦਾਂ ਇਤਿਹਾਸ ਦੇ ਵਿੱਚ ਦੂਸਰਿਆਂ ਦੇ ਨਾਲ ਹੁੰਦਾ ਰਿਹਾ ਸ਼ਾਸਕਾਂ ਦੇ ਨਾਲ। ਫਿਰ ਰਸ਼ੀਆ, ਯੂਕਰੇਨ ਅਤੇ ਬੇਲਾਰੂਸ। ਬੇਲਾਰੂਸ ਅਤੇ ਯੂਕਰੇਨ ਰਸ਼ੀਆ ਨੂੰ ਇਹ ਕਹਿੰਦੇ ਹੁੰਦੇ ਸੀਗੇ, ਜਿਹੜੀਆਂ ਫੈਡਰੇਸ਼ਨ ਸੀਗੀਆਂ, ਕਿ ਰੂਸ 'ਚੋਂ ਸਾਰੇ ਅੱਡ ਹੋ ਜਾਣ ਪਰ ਅਸੀਂ ਨਹੀਂ ਤੁਹਾਡੇ ਤੋਂ ਅੱਡ ਹੁੰਦੇ। ਰਸ਼ੀਅਨ ਫੈਡਰੇਸ਼ਨ ਨੂੰ ਅਕਸਰ ਯੂਕਰੇਨ ਅਤੇ ਬੇਲਾਰੂਸ ਇਹ ਕਹਿੰਦੇ ਹੁੰਦੇ। ਬੇਲਾਰੂਸ ਤਾਂ ਖੈਰ ਅੱਜ ਦੀ ਤਰੀਕ ਦੇ ਵਿੱਚ ਵੀ ਰੂਸ ਤੋਂ ਅੱਡ ਹੋਣ ਦੇ ਬਾਵਜੂਦ ਰੂਸ ਦਾ ਕਾਫੀ ਹੱਦ ਤੱਕ ਸਾਥੀ ਹੈਗਾ, ਪਰ ਯੂਕਰੇਨ ਦੇ ਨਾਲ ਜੋ ਹੋ ਰਿਹਾ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ। ਔਰ ਇਹ ਤਿੰਨਾਂ ਦੇਸ਼ਾਂ ਦੇ ਲੀਡਰਸ ਨੇ ਰਲ ਕੇ ਇੱਕ ਬੈਲਵਜ਼ਾ ਅਕੋਰਡ ਦੇ ਉੱਤੇ ਸਾਈਨ ਕੀਤੇ ਸੀਗੇ ਔਰ ਐਲਾਨ ਕੀਤਾ ਸੀਗਾ ਕਿ ਸੋਵੀਅਤ ਸੰਘ ਜਿਹੜਾ ਉਹ ਹੁਣ ਹੋਂਦ ਦੇ ਵਿੱਚ, ਅਸਤਿਤਵ ਦੇ ਵਿੱਚ, ਐਗਜ਼ਿਸਟੈਂਸ ਨਹੀਂ ਰਹੂਗਾ। ਔਰ ਫਿਰ ਆਖਰੀ ਅਸਤੀਫਾ ਜਿਹੜਾ ਉਹ 26 ਦਸੰਬਰ 1991 ਨੂੰ ਅਧਿਕਾਰਕ ਤੌਰ ਦੇ ਉੱਤੇ ਦਿੱਤਾ ਗਿਆ ਸੀ। 25 ਦਸੰਬਰ ਨੂੰ ਤਾਂ ਮਿਖਾਇਲ ਗੋਰਬਾਚੇਵ ਨੇ ਵੀ ਆਪਣਾ ਅਸਤੀਫਾ ਦੇ ਦਿੱਤਾ ਸੀ ਰਾਸ਼ਟਰਪਤੀ ਦੇ ਅਹੁਦੇ ਤੋਂ। ਅਤੇ ਉਸ ਤੋਂ ਬਾਅਦ ਫਿਰ ਮਾਸਕੋ ਦੇ ਵਿੱਚ ਜਿਹੜਾ ਲਾਲ ਰੰਗ ਦਾ ਇੱਕ ਝੰਡਾ ਹੁੰਦਾ ਸੀ, ਆਲੇ ਦੁਆਲੇ ਤਾਰੇ ਹੁੰਦੇ ਸੀ, ਉਹ ਝੰਡਾ ਵੀ ਲਾਹਤਾ ਸੀਗਾ। ਅਤੇ ਜਿਹੜਾ ਮੌਜੂਦਾ ਤਿਰੰਗਾ ਹੈਗਾ, 3 ਰੰਗ ਵਾਲਾ ਝੰਡਾ ਹੈਗਾ, ਲਾਲ, ਨੀਲਾ, ਚਿੱਟਾ, ਉਹ ਰੂਸ ਦਾ ਤਿਰੰਗਾ ਜਿਹੜਾ ਫਿਰ ਉੱਥੇ ਲਹਿਰਾਇਆ ਗਿਆ। ਹੁਣ ਔਰ ਇਹਦੇ ਕਰਕੇ ਜਿਹੜੇ ਅਲੱਗ ਅਲੱਗ ਕੰਟਰੀ ਸੀ ਉਹ ਬਾਹਰ ਹੋ ਗਏ। ਬੋਰਿਸ ਯੈਲਸਿਨ ਰਸ਼ੀਆ ਦੇ ਪਹਿਲੇ ਪ੍ਰੈਜ਼ੀਡੈਂਟ ਬਣਦੇ ਨੇ, 1991 ਤੋਂ 1999 ਤੱਕ ਉਹ ਪ੍ਰੈਜ਼ੀਡੈਂਟ ਰਹਿੰਦੇ ਨੇ। ਔਰ ਇਨਫੈਕਟ ਜਿਹੜਾ ਆਧੁਨਿਕ ਰੂਸ ਹੈ, ਸੁਤੰਤਰ ਰੂਸ ਹੈ, ਉਹਦੇ ਨਿਰਮਾਣ ਦਾ ਨਿਰਮਾਤਾ ਜਿਹੜਾ, ਉਹਦਾ ਪਿਤਾਮਾ ਜਿਹੜਾ, ਉਹ ਬੋਰਿਸ ਯੈਲਸਿਨ ਨੂੰ ਹੀ ਦੱਸਿਆ ਜਾਂਦਾ। ਉਹ ਅਲੱਗ ਚੀਜ਼ ਹੈਗੀ ਹੈ ਕਿ ਉਹਨਾਂ ਨੇ ਵੀ ਅਗਵਾਈ ਦੇ ਵਿੱਚ ਬਹੁਤ ਸਾਰੇ ਡਿਸੀਜਨ ਜਿਹੜੇ ਸੀਗੇ ਉਹ ਗਲਤ ਲਏ ਗਏ ਸੀਗੇ। ਭ੍ਰਿਸ਼ਟਾਚਾਰ ਦੇ ਵਿਰੁੱਧ ਬੋਲਣ ਵਾਲੇ ਲੋਕ ਜਿਹੜੇ ਹੁੰਦੇ ਸੀਗੇ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾ ਰਹੀਆਂ ਸੀ ਯੈਲਸਿਨ ਦੇ ਕਾਰਜਕਾਲ ਦੇ ਵਿੱਚ। ਇਨਫੈਕਟ ਯੂਕਰੇਨ ਅਤੇ ਬੇਲਾਰੂਸ ਦੇ ਨਾਲ ਜਿਹੜਾ ਸਮਝੌਤਾ ਕਰਵਾਇਆ ਸੀ ਬੈਲਵੋਜ਼ਾ ਅਕੋਰਡ, ਉਹ ਵੀ ਯੈਲਸਿਨ ਨੇ ਕਰਵਾਇਆ ਸੀਗਾ। ਇਸ ਕਰਕੇ ਰੂਸ ਦੇ ਕੁਛ ਲੋਕ ਉਹਨਾਂ ਨੂੰ ਇੱਕ ਨਾਇਕ ਦੇ ਤੌਰ 'ਤੇ ਨਹੀਂ ਦੇਖਦੇ ਹੈਗੇ, ਕਿਉਂਕਿ ਉਹਨਾਂ ਨੇ ਸੋਵੀਅਤ ਸੰਘ ਨੂੰ ਤੋੜਨ ਦੇ ਵਿੱਚ ਸਭ ਤੋਂ ਵੱਡੀ ਭੂਮਿਕਾ ਨਿਭਾਈ ਸੀਗੀ। ਪਰ ਇਸ ਦਰਮਿਆਨ ਉਹਨਾਂ ਨੇ ਕੁਛ ਐਸੇ ਡਿਸੀਜਨ ਲਏ ਜਿਹੜੇ ਰੂਸ ਨੂੰ ਕਦੇ ਮੁੜ ਤੋਂ ਆਪਣੇ ਪੈਰਾਂ 'ਤੇ ਖੜ੍ਹਾ ਕਰ ਹੀ ਨਹੀਂ ਸੀ ਸਕੇ। ਉਹ ਜਿਹੜਾ ਸੱਤਾ ਦਾ ਬੈਲੈਂਸ ਰੂਸ ਨੇ ਅਮੈਰੀਕਾ ਦੇ ਬਰਾਬਰ ਰਲ ਕੇ ਦੁਨੀਆ 'ਚ ਕਾਇਮ ਕੀਤਾ ਹੋਇਆ ਸੀ ਉਹਦੇ ਤੋਂ ਕਾਫੀ ਜ਼ਿਆਦਾ ਪਛਾੜ ਕੇ ਰੱਖਤਾ। ਪਹਿਲੀ ਚੀਜ਼ ਬੋਰਿਸ ਯੈਲਸਿਨ ਦੇ ਰਾਜਕਾਲ ਦੇ ਵਿੱਚ ਇਹ ਹੋਈ ਕਿ ਉਹਨਾਂ ਨੇ ਰੂਸ ਦੇ ਵਿੱਚ ਕੈਪੀਟਲਿਸਟ ਬਾਜ਼ਾਰ ਨੂੰ ਖੋਲ੍ਹਣ ਦੇ ਲਈ ਸ਼ੌਕ ਥੈਰੇਪੀ ਕਹਿੰਦੇ ਨੇ, ਉਸ ਦੌਰ ਦੇ ਵਿੱਚ 90s ਦੇ ਡੈਕੇਡ 'ਚ ਉਹਨਾਂ ਨੇ ਇੱਕ ਸ਼ੌਕ ਥੈਰੇਪੀ ਦਿੱਤੀ ਸੀਗੀ, ਪਰ ਇਹ ਰੂਸ ਨੂੰ ਬਹੁਤ ਮਹਿੰਗੀ ਪਈ ਸੀਗੀ ਕਿ ਕੈਪੀਟਲਿਸਟ ਬਾਜ਼ਾਰ ਨੂੰ ਕਿੱਦਾਂ ਖੋਲ੍ਹਤਾ। ਇਨਫੈਕਟ ਰਸ਼ੀਅਨ ਲੈਂਗੁਏਜ ਦੇ ਵਿੱਚ, ਅੱਜ ਰਸ਼ੀਅਨ ਲੈਂਗੁਏਜ ਦੇ ਕਿੰਨੇ ਅੱਖਰ ਤੁਹਾਨੂੰ ਸਿਖਾ ਦੇਣੇ ਨੇ, ਰਸ਼ੀਅਨ ਲੈਂਗੁਏਜ ਦੇ ਵਿੱਚ ਓਲੀਗਾਰਕਸ ਜਿਹੜੇ ਨੇ ਉਹ ਅਮੀਰਾਂ ਨੂੰ ਕਿਹਾ ਜਾਂਦਾ, ਅਮੀਰ ਜਿਹੜੇ ਪੂੰਜੀਪਤੀ ਸੀਗੇ। ਓਲੀਗਾਰਕਸ ਦੇ ਹੱਥਾਂ ਦੇ ਵਿੱਚ ਬਹੁਤ ਕੁਛ ਦੇਤਾ ਜਿਹੜੇ ਕੁਛ ਚੁਣਿੰਦਾ ਅਮੀਰ ਲੋਕ ਸੀਗੇ ਰਸ਼ੀਆ ਦੇ। ਫਿਰ ਉੱਥੇ ਵਾਰ ਚੱਲਦੀ ਰਹੀ, ਇਨਫੈਕਟ ਆਪਣੀ ਆਪਸ ਦੇ ਵਿੱਚ ਉਹਨਾਂ ਦੀ ਜਿਹੜੀ ਹੈ ਵਾਰ ਚੱਲਦੀ ਰਹੀ, ਚੇਚਨੀਆ ਵਾਰ ਵੀ ਜਿਹੜੀ ਉਹ ਚੱਲਦੀ ਰਹੀ, ਉਹਦਾ ਵੀ ਜ਼ਿਕਰ ਇੱਕ ਅਲੱਗ ਤੋਂ ਪ੍ਰੋਗਰਾਮ ਦੇ ਵਿੱਚ ਕਰਾਂਗੇ। ਪਰ ਇਹ ਸਾਰੇ ਜਿਹੜੇ ਕਾਰਨ USSR ਦੇ ਟੁੱਟਣ ਦੇ ਤੁਸੀਂ ਕਹਿ ਸਕਦੇ ਹੋ ਕਿ ਬਣੇ ਨੇ। ਹੁਣ ਉਸ ਤੋਂ ਬਾਅਦ ਸੋਵੀਅਤ ਸੰਘ ਜਦੋਂ ਟੁੱਟ ਗਿਆ, ਵਾਟ ਆਫਟਰ ਦੈਟ, ਸੋਵੀਅਤ ਸੰਘ ਜਦੋਂ ਟੁੱਟ ਜਾਂਦਾ ਹੈ, ਜ਼ਾਹਰ ਜਿਹੀ ਗੱਲ ਹੈ ਕਿ ਅਮੈਰੀਕਾ ਨੂੰ ਸਭ ਤੋਂ ਵੱਧ ਇਹਦਾ ਫਾਇਦਾ ਹੋਇਆ ਸੀਗਾ, ਅਮੈਰੀਕਾ ਨੇ ਹੀ ਇਹਦੇ ਤੋਂ ਸਭ ਤੋਂ ਵੱਧ ਖੱਟਿਆ ਸੀਗਾ। ਔਰ ਇਹਦੇ ਪਿੱਛੇ ਇੱਕ ਤੁਸੀਂ ਇੱਕ ਸਭ ਤੋਂ ਵੱਡਾ ਸਵਾਲ ਇਹ ਵੀ ਉੱਠਦਾ ਹੋਊਗਾ ਕਿ ਸੈਕਿੰਡ ਵਰਲਡ ਵਾਰ ਜਦੋਂ ਲੜੀ ਗਈ ਸੀ, ਦੂਸਰੀ ਆਲਮੀ ਜੰਗ ਜਦੋਂ ਲੜੀ ਗਈ ਸੀ, ਉਦੋਂ ਅਮੈਰੀਕਾ ਅਤੇ ਰਸ਼ੀਆ ਤਾਂ ਇੱਕੋ ਹੀ ਅਲਾਇੰਸ ਦੇ ਅਗੇਂਸਟ ਸੀਗੇ, ਉਹ ਸੀਗਾ ਜਰਮਨੀ ਅਤੇ ਉਹਦੀਆਂ ਸਾਥੀ ਕੰਟਰੀਜ਼, ਜਰਮਨੀ, ਆਸਟਰੀਆ ਵਗੈਰਾ, ਇਹਨਾਂ ਦੇ ਅਗੇਂਸਟ ਸੀਗੇ ਇਹ। ਅਤੇ ਫਿਰ ਇਹ ਅਮੈਰੀਕਾ ਅਤੇ ਰੂਸ ਅੱਡ ਅੱਡ ਕਿਵੇਂ ਹੋ ਗਏ? ਅਸਲ 'ਚ ਇਹਦੇ ਪਿੱਛੇ ਉਸ ਦੌਰ ਦੇ ਵਿੱਚ ਜਿਹੜੇ ਘਟਨਾਕ੍ਰਮ ਸੀਗੇ ਉਹ ਵੀ ਬਹੁਤ ਹੱਦ ਤੱਕ ਜ਼ਿੰਮੇਦਾਰ ਸੀ। ਅਮੈਰੀਕਾ ਨੇ ਸੈਕਿੰਡ ਵਰਲਡ ਵਾਰ ਤੋਂ ਬਾਅਦ ਆਪ ਹੀ ਐਲਾਨ ਕਰਤਾ ਸੀਗਾ ਕਿ ਆਹ ਦੇਖੋ ਜੀ, ਅਸੀਂ ਪਰਮਾਣੂ ਬੰਬ ਸਿੱਟਤੇ ਜਪਾਨ ਦੇ ਉੱਤੇ, ਜਪਾਨ ਜਿਹੜੇ ਇਟਲੀ ਜਰਮਨੀ ਦੇ ਸਾਥੀ ਹੁੰਦਾ ਸੀਗਾ ਦੇਸ਼, ਕਿ ਆਹ ਦੇਖੋ ਜੀ ਅਸੀਂ ਜਪਾਨ ਦੇ ਉੱਤੇ ਹੀਰੋਸ਼ੀਮਾ ਨਾਗਾਸਾਕੀ ਕਰਤਾ, ਦੁਨੀਆ 'ਚ ਪਹਿਲੀ ਵਾਰ ਔਰ ਇੱਕੋ ਹੀ ਵਾਰ ਪਰਮਾਣੂ ਬੰਬ ਦਾ ਜਦੋਂ ਇਸਤੇਮਾਲ ਕੀਤਾ ਗਿਆ ਵਾਰ ਦੇ ਵਿੱਚ, ਉਹ ਅਮੈਰੀਕਾ ਨੇ ਕੀਤਾ ਹੈਗਾ। ਔਰ ਹੁਣ ਅੱਜ ਦੀ ਤਰੀਕ 'ਚ ਦੁਨੀਆ ਨੂੰ ਇਹ ਭਾਸ਼ਣ ਦੇ ਰਿਹਾ ਅਮੈਰੀਕਾ ਕਿ ਪਰਮਾਣੂ ਬੰਬ ਨਹੀਂ ਬਣਾਉਣੇ ਜੀ, ਪਰਮਾਣੂ ਨਹੀਂ ਬਣਾਉਣੇ।
ਭਾਈ ਤੁਸੀਂ ਉਹ ਬਣਾ ਕੇ ਤੁਸੀਂ ਉਹ ਚਲਾਇਆ ਅੱਜ ਤੱਕ ਹੋਰ ਤਾਂ

0: ने चलाया भी नहीं है. एनीवेज, सो अमेरिका ने सेल्फ डिक्लेयर करता कि सेकेंड वर्ल्ड वार खत्म होगी उदे तो बाद, पर असल दे विच दूसरी आलमी जंग जिहड़ी खत्म करन दे पिछे रूस हमेशा अपने आप नू, रूस ही नहीं बल्कि पूरी दुनिया हुण तक मान रही सीगी, क्योंकि सेकेंड वर्ल्ड वार दा सब तो बड़ा विलन इस वैसटर्न मीडिया ने किनू बना के खड़ा किया, हिटलर नू, एडोल्फ हिटलर नू. हिटलर दी मौत दे पिछे कारण कौन सी? सोवियत यूनियन. उस वक्त स्टैलिन या उन्हां दीआं फौजां, उन्हां ने ही मारिया सी हिटलर. पहला हिटलर नू आन दे तां उन्हां ने अंदर आई जा आई जा आई जा, जदों अंदर आ गया तो फिर उन्हां दा रसद पानी खिच के खो के तो उहदी आर्मी भजा भजा के फिर कुटिया फिर मारिया हिटलर नू उन्हां दे उहदी बंकर दे विच. सोवियत यूनियन हुण तक यह सोच रहा सीगा कि दुनिया का राखा कौन? सोवियत यूनियन. तो सोवियत यूनियन दे अगे अमेरिका आके किमें बीण यह बजा गया कि देखो जी जापान दे उत्ते अटैक करके तो असी बचाया दुनिया ने. यह जड़ा एक बहुत बड़ा एक कारण सी, क्योंकि डिसाइडिंग फैक्टर सी, क्योंकि अमेरिका दे अटैक करन तो बाद जापान ने गोडे टेकते सी. और एक टाइम यह भी सीगा जदों सोवियत यूनियन ते जापान दे दरम्यान अटैक लड़ाई चली सीगी और सोवियत यूनियन उन्हूं हार गया सी, रूस उस जंग नू हार गया सीगा. इनफैक्ट यह कहा जाता है कि आधुनिक इतिहास दे विच किसे यूरोपी मुल्क ने किसे एशियन मुल्क तो हार खाधी होवे तां उह उही इकलौती जंग सीगी. सो जापान जिने रूस नू हराया तो उस जापान नू अमेरिका ने गोडे लवाते, इस करके अमेरिका उस दिन तो चौधरी बन गया. दैट वॉज वन रीज़न. दूसरा एक सब तो बड़ा रीज़न सीगा कोल्ड वॉर, शीत युद्ध जिन्हों आप कह लें. पढ़िया होना तुम इतिहास की किताबों से कि 1947 तो 1991 तक सोवियत संघ के टुटन तक अमेरिका तो रूस एक दूसरे के खिलाफ हथियार के नाल नहीं लड़े, पर कुछ इस तरीके दे नाल लड़े कि दुनिया दे विच उहदे असर देखण नूं मिले सीगे. उहदे विच कोल्ड वार जिहदे च हथियारां दी वरतों तां नहीं हुई, पर हाँ एक दूसरे तो अगे निकलण दी, एक दूसरे तो बेहतर होण दी जिहड़ी एक दौड़ सीगी, एक दूसरे तो बेहतर साबित करन दी जिहड़ी एक दौड़ सीगी, उहदे च इह दोनों देश एक दूजे नूं पटकनी दिंदे रहे. सब तो प्रमुख जिहड़ी सीगी कोल्ड वार दीआं घटनावां उहनां च एक तां बर्लिन जिहड़ा जर्मनी दा राजधानी शहर सी उहदी नाकाबंदी करके ना अमेरिका रशिया ने बहुत गलत किया. स्टालिन सीगा उस वक्त, स्टालिन ने बर्लिन दे सारे जमीनी रस्ते बंद करते 1948 तो 49 दे विचकार, पर अमेरिका ते उहदे साथियों ने हवाई हमले किए ते 11 महीने जिहड़ा यह नाकाबंदी जिहड़ी रशिया ने करके रखी सीगी उहनू फेल करता. तो दूसरी आलमी जंग दे विच ਉਹ ਜਰਮਨੀ ਜਿਹੜਾ ਅਮੈਰੀਕਾ ਦੇ ਅਗੇਂਸਟ ਸੀ, ਜਿਹੜਾ ਰਸ਼ੀਆ ਦੇ ਅਗੇਂਸਟ ਸੀ, ਅਤੇ ਉਹ ਅਮੈਰੀਕਾ ਅਤੇ ਰਸ਼ੀਆ ਜਿਹੜੇ ਇਕੱਠੇ ਲੜ ਕੇ ਜਰਮਨੀ ਨੂੰ ਢਾ ਰਹੇ ਸੀ, ਹੁਣ ਉਸੇ ਜਰਮਨੀ ਨੂੰ ਬਚਾਉਣ ਲਈ ਅਮੈਰੀਕਾ ਅੱਗੇ ਆ ਗਿਆ, ਤਾਂ ਕਿ ਇਹ ਸਾਬਤ ਕੀਤਾ ਜਾ ਸਕੇ ਕਿ ਦੇਖੋ ਦੂਸਰੀ ਆਲਮੀ ਜੰਗ ਨੂੰ ਖਤਮ ਵੀ ਅਸੀਂ ਉਹ ਕੀਤਾ ਅਤੇ ਜਰਮਨੀ ਨੂੰ ਵੀ ਅਸੀਂ ਉਹ ਬਚਾਇਆ, ਨਹੀਂ ਤਾਂ ਜਰਮਨੀ ਵੀ ਖਤਮ ਸੀਗਾ. ਫਿਰ ਇਹ ਤੋਂ ਦੋ ਤਿੰਨ ਸਾਲਾਂ ਬਾਅਦ ਕੋਰੀਅਨ ਵਾਰ ਹੁੰਦੀ ਹੈ. ਇੱਕ ਪਾਸੇ ਜਿਹੜਾ ਸੋਵੀਅਤ ਯੂਨੀਅਨ ਸੀ, ਜਿਹੜਾ ਰੂ ਰਸ਼ੀਆ ਸੀ, ਉਹ ਨੌਰਥ ਕੋਰੀਆ ਨੂੰ ਸਪੋਰਟ ਕਰਦਾ ਅਤੇ ਦੂਜੇ ਪਾਸੇ ਸਾਊਥ ਕੋਰੀਆ ਜਿਹੜਾ ਉਹ ਉਹਨੂੰ ਅਮੈਰੀਕਾ ਸਪੋਰਟ ਕਰਦਾ. ਨੌਰਥ ਕੋਰੀਆ ਅਤੇ ਸਾਊਥ ਕੋਰੀਆ ਆਪਸ 'ਚ ਲੜਦੇ ਨੇ, ਦੋਵੇਂ ਅੱਡ ਹੋ ਜਾਂਦੇ ਨੇ, ਔਰ ਇਸ 1950 ਤੋਂ 53 ਦੇ ਦਰਮਿਆਨ ਇਸ ਚੱਲੀ ਜੰਗ ਦੇ ਵਿੱਚ ਇੱਕ ਵਾਰ ਫਿਰ ਤੋਂ ਸਾਊਥ ਕੋਰੀਆ ਦੀ ਜਿੱਤ ਹੁੰਦੀ ਹੈਗੀ ਹੈ ਇੱਕ ਤਰੀਕੇ ਦੇ ਨਾਲ, ਅਤੇ ਸਾਊਥ ਕੋਰੀਆ ਦੇ ਤਰੀਕਿਆਂ ਦੇ ਨਾਲ ਜਿਹੜੀ ਹੈ ਸੰਧੀ ਆ ਕੇ ਮੁੱਕਦੀ ਹੈਗੀ ਹੈ. ਸੋ ਇਸ ਕਰਕੇ ਅਮੈਰੀਕਾ ਫਿਰ ਇਸ ਨੂੰ ਆਪਣੀ ਜਿੱਤ ਕਰਾਰ ਦਿੰਦਾ. ਫਿਰ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਛੋਟੇ ਛੋਟੇ ਇੰਸੀਡੈਂਟ ਸੀਗੇ, ਛੋਟੇ ਨਹੀਂ ਜਾਂ ਛੋਟੇ ਜਾਂ ਵੱਡੇ ਕਹਿ ਲਓ. ਸਪੇਸ ਵਾਰ ਇੱਕ ਚੱਲ ਰਹੀ ਸੀਗੀ, ਸਪੇਸ ਦੇ ਵਿੱਚ ਜਿਹੜਾ ਸੈਟੇਲਾਈਟਸ ਭੇਜਣੇ ਨੇ, ਪੁਲਾੜ ਦੇ ਵਿੱਚ ਨਵੇਂ ਨਵੇਂ ਤਜਰਬੇ ਕਰਨੇ ਨੇ, ਉਹ 'ਚ ਰਸ਼ੀਆ ਅਤੇ ਅਮੈਰੀਕਾ ਇੱਕ ਦੂਸਰੇ ਨੂੰ ਮਾਤ ਦੇ ਰਹੇ ਸੀ. ਤੁਹਾਡੇ ਯਾਦ ਹੋਣਾ ਕਿ ਰਸ਼ੀਆ ਨੇ ਪਹਿਲਾ ਹਿਊਮਨ ਭੇਜਿਆ ਸੀਗਾ ਸਪੇਸ ਦੇ ਵਿੱਚ ਭੇਜਣ ਦਾ ਦਾਅਵਾ ਕੀਤਾ ਸੀ, ਯੂਰੀ ਗੈਗਰਿਨ ਅਸੀਂ ਜਾਣਦੇ ਹੀ ਹਾਂ. ਅਤੇ ਉਸ ਤੋਂ ਬਾਅਦ ਅਮੈਰੀਕਾ ਨੇ ਕਹਿ ਤਾ ਕਿ ਅਸੀਂ ਦੇਖੋ ਜੀ ਉਹਨਾਂ ਨੇ ਸਪੇਸ 'ਚ ਭੇਜਿਆ, ਅਸੀਂ ਚੰਨ 'ਤੇ ਭੇਜਤਾ, ਮਤਲਬ ਸਪੇਸ 'ਚ ਪਤਾ ਨਹੀਂ 100-200 ਕਿਲੋਮੀਟਰ ਤੱਕ ਕਿੱਥੇ ਤੱਕ ਗਿਆ ਹੋਣਾ, ਅਸੀਂ ਤਾਂ ਚੰਨ ਦੇ ਉੱਤੇ ਬੰਦਾ ਭੇਜਿਆ। ਅਤੇ ਫਿਰ ਅਮੈਰੀਕਾ ਨੇ ਉਹ ਦਾਅਵਾ ਕੀਤਾ ਕਿ ਚੰਨ ਦੇ ਉੱਤੇ ਪਹਿਲਾ ਕਦਮ ਰੱਖਣ ਵਾਲਾ ਕੋਈ ਸ਼ਖਸ ਜਿਹੜਾ ਉਹ ਇੱਕ ਅਮੈਰੀਕਨ ਹੈਗਾ। ਇਹ ਸਪੇਸ ਵਾਰ ਇੱਥੇ ਹੀ ਨਹੀਂ ਰੁਕੀ, ਇਸ ਤੋਂ ਇਲਾਵਾ ਜਿਹੜੇ ਸੈਟੇਲਾਈਟਸ ਵੀ ਬਣਦੇ ਸੀ, ਰਸ਼ੀਆ ਨੇ ਦਾਅਵਾ ਕੀਤਾ ਕਿ ਵਰਲਡ ਦਾ ਪਹਿਲਾ ਸੈਟੇਲਾਈਟ ਜਿਹੜਾ ਹੈਗਾ ਉਹ ਰਸ਼ੀਆ ਨੇ ਬਣਾਇਆ, ਸਪੂਤਨਿਕ ਉਹਦਾ ਨਾਮ ਰੱਖਿਆ ਸੀ। ਇਨਫੈਕਟ ਆ ਹੁਣ ਕੋਵਿਡ ਦਾ ਦੌਰ ਵੀ ਜਦੋਂ ਹੋਇਆ ਸੀ ਤਾਂ ਤੁਹਾਡੇ ਯਾਦ ਹੋਣਾ ਕਿ ਪੂਰੀ ਦੁਨੀਆ ਬੰਦ ਹੋ ਗਈ ਸੀ ਔਰ ਸਾਰੀ ਦੁਨੀਆ 'ਚ ਇੱਕੋ ਹੀ ਗੱਲ ਚੱਲ ਰਹੀ ਸੀ ਕਿ ਕੋਵਿਡ ਵੈਕਸੀਨ ਕਦੋਂ ਆਊਗੀ। ਸਾਰੀਆਂ ਕੰਟਰੀਜ਼ ਲੱਗੀਆਂ ਹੋਈਆਂ ਸੀ ਕੋਸ਼ਿਸ਼ਾਂ ਕਰਨ, ਚਾਈਨਾ ਕਹਿੰਦਾ ਜੀ ਅਸੀਂ ਬਣਾਤੀ, ਅਮੈਰੀਕਾ ਕਹਿੰਦਾ ਜੀ ਅਸੀਂ ਬਣਾ ਰਹੇ ਹੈਗੇ ਹਾਂ, ਯੂਰਪ ਕਹਿ ਰਿਹਾ ਬਣਾ ਰਹੇ ਹਾਂ, ਇੰਡੀਆ ਕਹਿ ਰਿਹਾ ਅਸੀਂ ਬਣਾ ਰਹੇ ਹਾਂ, ਆਸਟ੍ਰੇਲੀਆ ਤੱਕ ਰਿਹਾ ਸੀਗਾ ਵੀ ਦੇਖੋ ਜਿਹੜਾ ਬਣਾ ਲੂਗਾ ਉਹ ਫਿਰ ਸਾਨੂੰ ਦੇ ਦਿਓ। ਰਸ਼ੀਆ ਕਹਿੰਦਾ ਕਿ ਸਭ ਤੋਂ ਪਹਿਲਾਂ ਅਸੀਂ ਬਣਾਈ ਹੈ, ਸਪੂਤਨਿਕ ਹੀ ਉਹਦਾ ਨਾਮ ਦਿੱਤਾ ਗਿਆ ਸੀ ਉਸ ਵੈਕਸੀਨ ਦਾ। ਜੇ ਤੁਹਾਡੇ ਬਹੁਤਾ ਪਿੱਛੇ ਵੀ ਨਹੀਂ ਜਾ ਰਿਹਾ ਮੈਂ, ਉਹ 2020-21 ਦੀ ਗੱਲ ਹੈਗੀ। ਰਸ਼ੀਆ ਨੇ ਜਿਹੜੀ ਵੈਕਸੀਨ ਬਣਾਈ ਸੀ ਉਹ ਸਪੂਤਨਿਕ ਦੇ ਨਾਮ 'ਤੇ ਹੀ ਰੱਖੀ ਸੀ। ਉਹ ਸੈਟੇਲਾਈਟ ਜਿਹੜਾ ਉਹਨਾਂ ਨੇ ਪਹਿਲੀ ਵਾਰ ਪੁਲਾੜ 'ਚ ਭੇਜਿਆ ਸੀ, ਇਹ ਸਾਬਤ ਕਰਨ ਦੇ ਲਈ ਕਿ ਪਹਿਲੀ ਵਾਰ ਦੁਨੀਆ 'ਚ ਜਿਹੜੀ ਵੀ ਚੀਜ਼ ਹੁੰਦੀ ਹੈ, ਜਿਹੜੀ ਵੀ ਤਰੱਕੀ ਹੁੰਦੀ ਹੈ, ਜੋ ਵੀ ਕਾਮਯਾਬੀ ਹੁੰਦੀ ਹੈ, ਉਹ ਰਸ਼ੀਆ ਹੀ ਖੱਟ ਕੇ ਲਿਆਉਂਦਾ। ਅਤੇ ਸਪੇਸ ਵਾਰ ਹੀ ਨਹੀਂ, ਫਿਰ ਇਨਫੈਕਟ ਆਪਣਾ ਕਿਊਬਾ ਦੇ ਵਿੱਚ ਇੱਕ ਵਾਰ ਤਾਂ ਚਲੋ ਪਰਮਾਣੂ ਬੰਬ ਅਮੈਰੀਕਾ ਨੇ ਚਲਾ ਹੀ ਦਿੱਤੇ ਸੀ, ਦੂਜੀ ਵਾਰ ਫਿਰ ਚੱਲ ਜਾਣੇ ਸੀਗੇ ਉਹ ਤੋਂ ਬਾਅਦ ਕਿਊਬਾ ਦੇ ਵਿੱਚ, ਪਰ ਰਸ਼ੀਆ ਨੂੰ ਆਪਣੀਆਂ ਮਿਜ਼ਾਈਲਾਂ ਚੱਕਣੀਆਂ ਪੈ ਗਈਆਂ ਕਿਊਬਾ 'ਚੋਂ, ਇਸ ਕਰਕੇ ਉਹਨਾਂ ਦੀ ਖਾਸੀ ਬੇਇੱਜ਼ਤੀ ਹੋਈ ਸੀ। ਕਿਊਬਾ ਸੰਕਟ ਕੀ ਹੈ 1960s ਦਾ, ਉਹ ਵੀ ਤੁਹਾਡੇ ਨਾਲ ਇੱਕ ਅਲੱਗ ਪ੍ਰੋਗਰਾਮ ਦੇ ਵਿੱਚ, ਕਿਉਂਕਿ ਕੱਲ੍ਹ ਖੇਡ ਜਾਣੀ ਆ, ਹੁਣ ਤਾਂ ਪ੍ਰੋਗਰਾਮ ਮੁੱਕਣ ਵਾਲਾ। ਫਿਰ ਵੀਅਤਨਾਮ ਵਾਰ ਦੇ ਵਿੱਚ ਅਸਲ ਦੇ ਵਿੱਚ ਵੀਅਤਨਾਮ ਨੇ, ਜਿਹੜਾ ਨੌਰਥ ਵੀਅਤਨਾਮ ਸੀਗਾ ਉਹਦੀ ਰਸ਼ੀਆ ਨੇ ਹੈਲਪ ਕੀਤੀ ਸੀ, ਅਤੇ ਸਦਰਨ ਵੀਅਤਨਾਮ ਜਿਹੜਾ ਸੀਗਾ ਉਹਦੀ ਅਮੈਰੀਕਾ ਹੈਲਪ ਕਰ ਰਿਹਾ ਸੀਗਾ। ਹਾਲਾਂਕਿ ਵੀਅਤਨਾਮ ਦੇ ਵਿੱਚ ਅਮੈਰੀਕਾ ਬੁਰੀ ਤਰ੍ਹਾਂ ਦੇ ਨਾਲ ਹਾਰ ਕੇ ਨਿਕਲਿਆ ਸੀਗਾ, ਪਰ ਫਿਰ ਵੀ ਵੀਅਤਨਾਮ ਦੇ ਵਿੱਚ ਜਿਹੜਾ ਅੱਜ ਦੀ ਤਰੀਕ ਦੇ ਵਿੱਚ ਜਿਹੜਾ ਵੀਅਤਨਾਮ ਹੈ ਉਹ ਨੌਰਦਰਨ ਵੀਅਤਨਾਮ ਦੇ ਆਗੂ ਜਾਂ ਉੱਥੋਂ ਦੇ ਸ਼ਾਸਕ ਨਹੀਂ ਹੈਗੇ, ਸਾਊਥ ਵਾਲੇ ਪਾਸੇ ਦੇ ਨੇ। ਯਾਨੀ ਕਿ ਅਮੈਰੀਕਾ ਨੂੰ ਇੱਕ ਤਰੀਕੇ ਦੇ ਨਾਲ ਫਿਰ ਤੋਂ ਫਾਇਦਾ ਹੁੰਦਾ ਔਰ ਸੋਵੀਅਤ ਸੰਘ ਨੂੰ ਨੁਕਸਾਨ ਚੁੱਕਣਾ ਪੈਂਦਾ ਦੂਸਰਿਆਂ ਦੀਆਂ ਲੜਾਈਆਂ ਦੇ ਵਿੱਚ ਜਾ ਕੇ। ਇਨਫੈਕਟ ਹੰਗਰੀ ਦੀ 1956 ਅਤੇ ਚੈਕੋਸਲਵਾਕੀਆ ਦੀ 1968, ਇੱਥੇ ਵੀ ਡੈਮੋਕ੍ਰੇਸੀ ਸਥਾਪਿਤ ਕਰਨ ਦੀ ਜਿਹੜੀ ਲੋਕਾਂ ਦੀ ਮੰਗ ਸੀਗੀ ਉਹ ਵਿਦਰੋਹ ਦੇ ਵਿੱਚ ਸੋਵੀਅਤ ਸੰਘ ਨੇ ਜਿਸ ਤਰੀਕੇ ਦੀ ਭੂਮਿਕਾ ਨਿਭਾਈ ਸੀਗੀ, ਨਾਲੇ ਤਾਂ ਆਪਣੀ ਇਮੇਜ ਖਰਾਬ ਕੀਤੀ ਨਾਲੇ ਖਰਚਾ ਕੀਤਾ। ਫਿਰ ਅਫਗਾਨਿਸਤਾਨ ਦੇ ਉੱਤੇ ਲੜਾਈ ਛੇੜਤੀ 1979 ਦੇ ਵਿੱਚ, ਅਫਗਾਨਿਸਤਾਨ ਨੂੰ ਅੱਜ ਤੱਕ ਕੋਈ ਇਤਿਹਾਸ 'ਚ ਜਿੱਤ ਨਹੀਂ ਸਕਿਆ ਹੈਗਾ। ਆ ਪਿੱਛੇ ਜੇ ਅਮੈਰੀਕਾ ਨੂੰ ਵੀ ਉੱਥੋਂ ਆਪਣੇ ਟਿੰਡ ਪੋੜੀ ਚੱਕ ਕੇ ਭੱਜਣਾ ਪਿਆ ਸੀਗਾ, ਫਿਰ ਤੋਂ ਤਾਲਿਬਾਨ ਆ ਗਏ ਨੇ। ਅਤੇ ਰਸ਼ੀਆ ਨੇ ਵੀ ਇਹੀ ਕੋਸ਼ਿਸ਼ ਕੀਤੀ ਸੀ, 10 ਸਾਲ ਕੋਸ਼ਿਸ਼ ਚੱਲਦੀ ਰਹੀ ਸੀ ਰਸ਼ੀਆ ਦੀ 79 ਤੋਂ ਲੈ ਕੇ 89 ਤੱਕ। ਉਸ ਜੰਗ ਨੂੰ ਜਿਵੇਂ ਅਮੈਰੀਕਾ ਨੂੰ ਨਮੋਸ਼ੀ ਮਿਲੀ ਸੀਗੀ ਵੀਅਤਨਾਮ 'ਚੋਂ, ਠੀਕ ਉਸੇ ਤਰੀਕੇ ਦੇ ਨਾਲ ਅਫਗਾਨਿਸਤਾਨ ਨੂੰ ਰਸ਼ੀਆ ਦਾ ਵੀਅਤਨਾਮ ਕਿਹਾ ਜਾ ਸਕਦਾ, ਕਿਉਂਕਿ ਰਸ਼ੀਆ ਨੂੰ ਬਹੁਤ ਬੇਕਾਰ ਹਾਰ ਮਿਲੀ ਸੀਗੀ। ਅਫਗਾਨਿਸਤਾਨ ਦੇ ਉੱਤੇ ਕਬਜ਼ਾ ਤਾਂ ਲਿਆ ਹੀ ਨਹੀਂ, ਉਲਟਾ ਖਜ਼ਾਨਾ ਖਾਲੀ ਕਰਵਾ ਬੈਠੇ ਸੀ ਆਪਣਾ। ਹੁਣ ਇੱਕ ਜਿਹੜੀ ਇਹ ਹਥਿਆਰਾਂ ਦੀ ਦੌੜ ਸੀਗੀ, ਜਿਵੇਂ ਸਟਾਰ ਵਾਰਸ ਵਰਗੀਆਂ ਕੰਪਨੀਆਂ, SDA ਵਰਗੀਆਂ ਜਾਂ ਬੋਇੰਗ ਵਰਗੀਆਂ ਜਾਂ ਲੋਕਿਡ ਮਾਰਟਿਨ ਵਰਗੀਆਂ, ਇਹ ਕੰਪਨੀਆਂ ਅਮੈਰੀਕਾ 'ਚ ਆਉਂਦੀਆਂ ਨੇ, ਕੰਮ ਸ਼ੁਰੂ ਕਰਦੀਆਂ ਨੇ, ਕੰਮ ਤਾਂ ਕਰ ਹੀ ਰਹੀਆਂ ਸੀ ਪਹਿਲਾਂ ਤੋਂ ਹੀ, ਪਰ ਇਹ ਸੈਟੇਲਾਈਟ ਬਣਾ ਰਹੀਆਂ ਨੇ ਜੀ, ਫਾਈਟਰ ਜੈੱਟ ਬਣਾ ਰਹੀਆਂ, ਮਿਜ਼ਾਈਲਾਂ ਬਣਾ ਰਹੀਆਂ ਨੇ। ਔਨ ਦੀ ਅਦਰ ਹੈਂਡ ਰਸ਼ੀਆ ਦੇ ਵਿੱਚ ਓਡਾ ਵੱਡਾ ਇੰਡੀਪੈਂਡੈਂਟ ਇਨਵੈਸਟਮੈਂਟ ਨਹੀਂ ਸੀ ਹੋ ਰਹੀ, ਏਸ਼ੀਆ 'ਚੋਂ, ਅਫਰੀਕਾ 'ਚੋਂ, ਲੈਟਿਨ ਅਮੈਰੀਕਾ 'ਚੋਂ ਉੱਠ ਉੱਠ ਕੇ ਲੋਕ ਅਮੈਰੀਕਾ 'ਚ ਜਾ ਰਹੇ ਹੈਗੇ ਨੇ, ਉੱਥੇ ਇਨਵੈਸਟ ਕਰ ਰਹੇ ਨੇ, ਰਸ਼ੀਆ ਦੇ ਵੱਲ ਹੋ ਨਹੀਂ ਰਿਹਾ। ਸੋ ਕੋਲਡ ਵਾਰ ਦੇ ਵਿੱਚ ਅਮਰੀਕਾ ਨੇ ਇੱਕ ਤਰੀਕੇ ਦੇ ਨਾਲ ਅਲੱਗ ਥਲੱਗ ਪਾਤਾ ਸੀਗਾ, ਔਰ ਇਹੀ ਕਾਰਨ ਬਣਿਆ ਸੀਗਾ ਕਿ USSR ਜਿਹੜਾ ਉਹ ਟੁੱਟਣ ਦਾ। ਸੋ 1941 ਤੋਂ ਲੈ ਕੇ 1922 ਤੋਂ ਲੈ ਕੇ 1991 ਤੱਕ ਦੁਨੀਆ ਦਾ ਸਭ ਤੋਂ ਵੱਡਾ ਭੂ ਭਾਗ ਰਸ਼ੀਆ ਦੇ ਕੋਲ ਰਿਹਾ, ਸਭ ਤੋਂ ਵੱਡੀ ਆਬਾਦੀ ਤੀਸਰੀ ਇਹਨਾਂ ਦੀ ਰਹੀ, ਸਭ ਤੋਂ ਜ਼ਿਆਦਾ ਰਿਸੋਰਸਿਸ ਇਹਨਾਂ ਦੇ ਕੋਲ ਰਹੇ, ਔਰ ਸਭ ਤੋਂ ਵੱਧ ਜਿਹੜੀ ਨੁਕਸਾਨ ਵੀ ਜੇ ਕਿਸੇ ਨੇ ਝੱਲਿਆ ਆਧੁਨਿਕ ਦੌਰ ਦੇ ਵਿੱਚ ਤਾਂ ਉਹ ਰਸ਼ੀਆ ਨੂੰ ਹੀ ਝੱਲਣਾ ਪਿਆ, ਔਰ ਇਹਦੇ ਕਰਕੇ ਉਹ ਕਈ ਸਾਲ ਪਿੱਛੇ ਹੁੰਦੇ ਗਏ। ਇਹਦੇ ਪਿੱਛੇ ਬਹੁਤ ਸਾਰੇ ਅਲੱਗ ਅਲੱਗ ਕਾਰਨ ਨੇ, ਪਰ ਇੱਕ ਧਰਮ ਬਹੁਤ ਵੱਡਾ ਕਾਰਨ ਹੈਗਾ। ਰੂਸ ਦੀਆਂ ਚਰਚਾਂ ਦੇ ਉੱਤੇ ਕਿਹਦਾ ਕੰਟਰੋਲ ਰਹੂਗਾ, ਖੱਬੇ ਪੱਖੀਆਂ ਦਾ ਕਿ ਰਾਈਟ ਵਿੰਗਰਸ ਦਾ, ਪੂੰਜੀਪਤੀਆਂ ਦਾ? ਠੀਕ ਉਸੇ ਤਰੀਕੇ ਦੇ ਨਾਲ ਜਿੱਦਾਂ ਜੈਰੂਸਲਮ ਵਰਗੇ ਧਾਰਮਿਕ ਸ਼ਹਿਰ ਦੇ ਉੱਤੇ ਕਬਜ਼ਾ ਕਿਹਦਾ ਰਹੂਗਾ, ਅਰਬੀਆਂ ਦਾ, ਮੁਸਲਮਾਨਾਂ ਦਾ ਜਾਂ ਯਹੂਦੀਆਂ ਦਾ? ਇਹ ਜਿਹੜਾ ਧਰਮ ਹੈ ਇਹਦੇ ਆਧਾਰ ਦੇ ਉੱਤੇ ਬਹੁਤ ਸਾਰੀਆਂ ਜੰਗਾਂ ਜਿਹੜੀਆਂ ਨੇ ਦੁਨੀਆ ਭਰ ਦੇ ਵਿੱਚ ਹੋਈਆਂ ਨੇ, ਪਰ ਫਿਰ ਵੀ ਅਖੀਰ ਦੇ ਵਿੱਚ ਇਹ ਇੱਕ ਐਸਾ ਕਾਰਨ ਹੈ ਜਿਹਦੇ ਉੱਤੇ ਆਪਾਂ ਗੱਲ ਨਹੀਂ ਕਰ ਸਕਦੇ, ਜਿਹੜਾ ਇੱਕ ਟੈਬੂ ਸਬਜੈਕਟ ਹੈ, ਇਹਦੇ 'ਤੇ ਨਹੀਂ ਗੱਲ ਕਰਨੀ, ਹੋਰ ਜਿਹੜੇ ਮਰਜ਼ੀ ਵਿਸ਼ੇ 'ਤੇ ਗੱਲ ਕਰੋ। ਪਰ ਰਸ਼ੀਆ ਦੇ ਇਸ, ਖੈਰ ਮੈਂ ਸੋਚਿਆ ਇਹ ਸੀਗਾ ਕਿ ਯੂਕਰੇਨ ਦੀ ਆਜ਼ਾਦੀ ਤੋਂ ਇਹ ਇੱਕ ਮਸਲਾ ਨਿਕਲ ਕੇ ਸਾਹਮਣੇ ਆਇਆ ਸੀ, ਇਹਦੀ ਗੱਲ ਕਰਾਂਗੇ, ਅਤੇ ਇਹਦੇ 'ਚ ਹੋਪਫੁਲੀ ਕਿ ਤੁਹਾਨੂੰ USSR ਦੇ ਬਣਨ ਅਤੇ ਫਿਰ ਬਣ ਕੇ ਟੁੱਟਣ ਦੀ ਥੋੜ੍ਹੀ ਜਿਹੀ ਕਹਾਣੀ ਪਤਾ ਜ਼ਰੂਰ ਚੱਲੀ ਹੋਵੇ। ਵਿਸਤਾਰ ਦੇ ਵਿੱਚ ਕੋਸ਼ਿਸ਼ ਕਰਦੇ ਹਾਂ ਕਿਸੇ ਦਿਨ ਕਿਸੇ ਡਾਕੂਮੈਂਟਰੀ ਸ਼ੇਪ ਦੇ ਵਿੱਚ ਤੁਹਾਨੂੰ ਇਸ ਸਾਰੀ ਸਕ੍ਰਿਪਟ ਨੂੰ ਲੈ ਕੇ ਆਉਂਦੇ, ਪਰ ਇਨਸਾਈਟ ਰਿਪੋਰਟ ਦੇ ਵਿੱਚ ਮੇਨ ਸਾਡਾ ਮਕਸਦ ਇਹੀ ਹੁੰਦਾ ਕਿ ਖਬਰਾਂ ਹੀ ਨਹੀਂ, ਖਬਰਾਂ ਤੋਂ ਇਲਾਵਾ ਜਿਹੜੀਆਂ ਉਹਦੇ ਅੰਦਰ ਛੁਪੀਆਂ ਹੋਈਆਂ ਸੱਚਾਈਆਂ ਹੈਗੀਆਂ ਉਹ ਵੀ ਤੁਹਾਨੂੰ ਦੱਸ ਦਿੱਤੀਆਂ ਜਾਣ, ਅਤੇ ਇਸੇ ਕਰਕੇ ਇਹ ਪ੍ਰੋਗਰਾਮ ਜਿਹੜਾ ਉਹ ਤੁਹਾਡੇ ਤੱਕ ਲੈ ਕੇ ਆਉਂਦੇ। ਫਿਲਹਾਲ ਅੱਜ ਦੇ ਪ੍ਰੋਗਰਾਮ 'ਚ ਇੰਨਾ ਹੀ, ਧੰਨਵਾਦ।
1: ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
2: ਜੋ ਹੁਕਮ ਮੇਰੀ ਸਰਕਾਰ।
1: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜਵੈਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ,
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
1: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ। ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ, 186, 190, 482 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ। IME ਐਡਵਾਈਜ਼ਰ
3: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀਬੀ ਟੋਯੋਟਾ,
4: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀਬੀ ਟੋਯੋਟਾ ਦੇ ਨਾਲ।
3: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀਲੋਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀਬੀ ਟੋਯੋਟਾ, ਦ ਸਮਾਰਟ ਚੋਇਸ।
5: ਰਿਦਮ ਬੋਇਸ ਐਂਟਰਟੇਨਮੈਂਟ ਪ੍ਰੈਜੈਂਟਸ ਬੋਲ ਭਾਵੇਂ ਨਾ ਬੋਲ।
6: ਪਿਆਰ ਨੂੰ ਸੁਣਨ ਲਈ ਕੰਨਾਂ ਦੀ ਨਹੀਂ, ਦਿਲ ਦੀ ਲੋੜ ਹੁੰਦੀ।
5: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
6: ਇਹੋ ਗੱਲ ਹੈ ਤੇ ਮੈਂ ਹੁਣੇ ਆਪਣੀ ਜ਼ਬਾਨ ਵੱਢ ਕੇ ਹੋ ਜਾਣਾ।
5: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
7: ਜ਼ਿੰਦਗੀ ਕਿਵੇਂ ਕੱਟਾਂਗੀ ਮੈਂ, ਨਹੀਂ ਰਹਿ ਸਕਦੀ ਉਹਦੇ ਬਿਨਾਂ, ਮੈਨੂੰ ਉਹ ਚਾਹੀਦਾ।
5: ਰਿਲੀਜ਼ਿੰਗ ਵਰਲਡ ਵਾਈਡ 4 September, ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ। ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ, ਬੋਲ ਭਾਵੇਂ ਨਾ ਬੋਲ।
8: Hi, hello, this is Ali Asghar here on Radio Haji 1674 AM. Sunte rahiye, sunate rahiye, bajate rahiye, jo karna hai kariye.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.
2: ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ, ਇਸੇ ਤਰ੍ਹਾਂ ਦੇ ਨਾਲ ਸਾਰਾ ਦਿਨ ਚਿਹਰੇ ਹੱਸਦੇ ਖੇਡਦੇ ਰਹਿਣ ਅਤੇ ਬਾਕੀ ਪਰੇਸ਼ਾਨੀਆਂ ਫਿਰ ਆਪਣੇ ਆਪ ਹੀ ਤੁਹਾਨੂੰ ਨਿੱਘੀਆਂ ਨਿੱਘੀਆਂ ਲੱਗਣ ਲੱਗ ਪੈਣਗੀਆਂ, ਕਿਉਂਕਿ ਜਿੰਦੀ ਜਾਨ ਨੂੰ ਨਿੱਕੀਆਂ ਮੋਟੀਆਂ ਪਰੇਸ਼ਾਨੀਆਂ ਇਸੇ ਤਰ੍ਹਾਂ ਦੇ ਨਾਲ ਮਿਲਦੀਆਂ ਰਹਿਣੀਆਂ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਅੱਜ ਦੀ ਕਹਾਣੀ ਜੈਨ ਧਰਮ ਦੇ ਵਿੱਚੋਂ, ਜਪਾਨ ਦੇ ਵਿੱਚ ਕਹਿੰਦੇ ਨੇ ਕਿ ਅਲੱਗ ਅਲੱਗ ਜਗ੍ਹਾ ਦੇ ਉੱਤੇ ਇੱਕ ਸਮਾਂ ਸੀ ਜਦੋਂ ਮੱਠ ਬਣ ਗਏ ਅਤੇ ਉਹਨਾਂ ਮੱਠਾਂ ਦੇ ਵਿੱਚ ਸੌਖਾ ਨਹੀਂ ਸੀ ਜਾ ਕੇ ਰਹਿਣਾ। ਉੱਥੇ ਸਿਰਫ ਸਾਧਨਾ ਨਹੀਂ ਸੀ ਕਰਾਈ ਜਾਂਦੀ, ਉੱਥੇ ਸਰੀਰਕ ਮੁਸ਼ਕਤ ਵੀ ਕਰਨੀ ਪੈਂਦੀ ਸੀ। ਇਸੇ ਤਰ੍ਹਾਂ ਦੇ ਨਾਲ ਇੱਕ ਮੱਠ ਸੀ 80 ਸਾਲਾ ਹਿਆਕੂਯੂ ਦਾ, ਹਿਆਕੂਯੂ ਜਿਹੜਾ ਬਿਰਧ ਅਵਸਥਾ ਦੇ ਵਿੱਚ ਵੀ ਆਪਣੇ ਚੇਲਿਆਂ ਦੇ ਨਾਲ ਉਨੀ ਮਿਹਨਤ ਕਰਦਾ ਜਿੰਨੀ ਜਵਾਨ ਮੁੰਡੇ ਕਰਦੇ। ਪਹਾੜੀ ਦੇ ਉੱਤੇ ਬਣਿਆ ਇਹ ਆਸ਼ਰਮ, ਇਹ ਮੱਠ, ਅਤੇ ਉੱਥੇ ਪਿਛਲੇ ਪਾਸੇ ਖੁੱਲ੍ਹੀ ਜ਼ਮੀਨ, ਉਹ ਸਾਰਾ ਕੁਛ ਉੱਥੇ ਹੀ ਬੀਜਦੇ, ਖੇਤੀਬਾੜੀ ਕਰਦੇ ਅਤੇ ਉਸੇ ਨੂੰ ਹੀ ਖਾਂਦੇ। ਉਸੇ ਜਗ੍ਹਾ ਦੇ ਉੱਤੇ ਉਹ ਆਪਣੀ ਸਾਧਨਾ ਕਰਦੇ, ਪਾਠ ਪੂਜਾ ਕਰਦੇ, ਯਾਨੀ ਕਿ ਢਿੱਡ ਭਰਨ ਦਾ ਕੰਮ ਵੀ ਉੱਥੋਂ ਚੱਲਦਾ ਅਤੇ ਮਨ ਦੀ ਤ੍ਰਿਪਤੀ ਵੀ ਉੱਥੋਂ ਹੀ ਹੁੰਦੀ। ਰੂਲ ਇਹ ਸੀ ਕਿ ਸਾਰਿਆਂ ਦੇ ਸਾਰਿਆਂ ਨੇ ਖੇਤਾਂ ਦੇ ਵਿੱਚ ਕੰਮ ਕਰਨਾ ਹੀ ਕਰਨਾ, ਅਤੇ ਕੰਮ ਕਰਨਾ ਕੋਈ ਇੰਨਾ ਆਸਾਨ ਨਹੀਂ ਸੀ। ਕਹਿੰਦੇ ਨੇ ਕਿ ਉਹ ਜਗ੍ਹਾ ਕਾਫੀ ਸਖਤ ਸੀ, ਮੀਂਹ ਪੈ ਜਾਵੇ ਤਾਂ ਸਮੱਸਿਆ, ਨਾ ਪੈ ਜਾਵੇ ਤਾਂ ਸਮੱਸਿਆ। ਵੱਡੇ ਵੱਡੇ ਜਿਹੜੇ ਤਿੜੇ ਨੌਜਵਾਨ ਵੀ ਆਉਂਦੇ ਸੀ ਉਹਨਾਂ ਦੇ ਵੀ ਥੋੜ੍ਹੇ ਦਿਨਾਂ ਦੇ ਵਿੱਚ ਬੱਸ ਹੋ ਜਾਂਦੇ, ਹੱਥਾਂ ਦੇ ਉੱਤੇ ਛਾਲੇ ਪੈ ਜਾਂਦੇ ਸੀ, ਸਰੀਰ ਗਿੱਜਾ ਨਹੀਂ ਇੰਨੀ।